Chi l'accueille. ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਆਪਾਂ ਜੋ ਲੈ ਕੇ ਨਿਕਲਦੇ ਹਾਂ ਉਹੀ ਖੱਟ ਕਮਾ ਕੇ ਵਾਪਸ ਪਰਤਦੇ ਹਾਂ। ਆਓ ਫਿਰ ਆਪਾਂ ਅੱਜ ਖੁਸ਼ੀਆਂ ਲੈ ਕੇ ਨਿਕਲਦੇ ਹਾਂ। ਸ਼ਾਮ ਨੂੰ ਖੱਟ ਕਮਾ ਕੇ ਖੁਸ਼ੀਆਂ ਦੁਨੀਆਂ ਚੌਣੀਆਂ ਸਫਾਈਆਂ ਕਰਕੇ ਅਤੇ ਫਿਰ ਆਪਾਂ ਵਾਪਸ ਘਰਾਂ ਨੂੰ ਪਰਤਾਂਗੇ। ਕਿੱਡਾ ਸੋਹਣਾ ਸੌਦਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਜੈਨ ਧਰਮ ਨਾਲ ਸੰਬੰਧਿਤ ਹੈ। ਕਹਿੰਦੇ ਨੇ ਕਿ ਇੱਕ ਵਾਰੀ ਇੱਕ ਜੈਨ ਭਿਕਸ਼ੂ ਜਿਹੜਾ ਹੁਣ ਕਾਫੀ ਦੂਰ ਦਰੇਡੇ ਤੱਕ ਘੁੰਮ ਫਿਰਾ ਹੈ, ਉਹਨੇ ਜੰਗਲਾਂ ਦੇ ਵਿੱਚ ਰਹਿ ਕੇ ਅਲੱਗ ਅਲੱਗ ਗੁਰੂਆਂ ਦੇ ਕੋਲ ਘੁੰਮ ਕੇ ਕੁਛ ਐਸੀਆਂ ਸਿੱਧੀਆਂ ਐਸੀਆਂ ਰਿਧੀਆਂ ਉਹਨੇ ਪ੍ਰਾਪਤ ਕੀਤੀਆਂ ਕਿ ਹੁਣ ਉਹ ਬਾਕੀਆਂ ਦੇ ਨਾਲੋਂ ਕੁਛ ਵਧੇਰੇ ਜਾਣਦਾ ਸੀ। ਉਹ ਜਾਣਦਾ ਸੀ ਕਿ ਆਪਣੇ ਸਾਹਾਂ ਨੂੰ ਕਿੱਦਾਂ ਕਾਬੂ ਦੇ ਵਿੱਚ ਕਰਨਾ, ਉਹ ਜਾਣਦਾ ਸੀ ਕਿ ਆਪਣੇ ਵਿਚਾਰਾਂ ਨੂੰ ਕਿੱਦਾਂ ਕਾਬੂ ਦੇ ਵਿੱਚ ਕਰਨਾ, ਉਹ ਜਾਣਦਾ ਸੀ ਕਿ ਕਿੱਦਾਂ ਆਪਣੇ ਆਪ ਦੇ ਉੱਤੇ ਕੰਟਰੋਲ ਰੱਖਣਾ, ਉਹ ਜਾਣਦਾ ਸੀ ਕਿ ਕਿੱਦਾਂ ਉਹਨਾਂ ਗਲਤੀਆਂ ਦਾ ਧਿਆਨ ਰੱਖਣਾ ਜਿਹੜੀਆਂ ਦੂਸਰੇ ਕਰਦੇ ਨੇ। ਦੂਸਰਿਆਂ ਦੇ ਨਾਲੋਂ ਕੁਛ ਵਧੇਰੇ ਜਾਣ ਕੇ ਜਦੋਂ ਵਾਪਸ ਪਰਤਿਆ ਤਾਂ ਜਪਾਨ ਦੇ ਵਿੱਚ ਇੱਕ ਉਸ ਸਮੇਂ ਦੇ ਸਭ ਤੋਂ ਵੱਡੇ ਮੱਠ ਦੇ ਵਿੱਚ ਪਹੁੰਚਿਆ, ਜਿੱਥੇ ਇੱਕ ਬੜਾ ਬਜ਼ੁਰਗ ਗੁਰੂ ਉਸ ਮੱਠ ਨੂੰ ਰਨ ਕਰਦਾ ਹੈ। ਉਮਰ ਹੋ ਗਈ ਕੋਈ ਲਗਭਗ 110 ਸਾਲ। ਅਤੇ ਜਦੋਂ ਆਪ ਤੋਂ ਵੱਡਾ ਕਹਿੰਦੇ ਨੇ ਕੋਈ ਟੱਕਰ ਪੈਂਦਾ, ਫਿਰ ਆਪਾਂ ਹਮੇਸ਼ਾ ਆਪਣੇ ਵੱਡੇ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਵੀ ਬਹੁਤ ਕੁਛ ਆਉਂਦਾ। ਸ਼ਾਇਦ ਇਸੇ ਕੋਸ਼ਿਸ਼ ਦੇ ਵਿੱਚ ਇੱਕ ਦਿਨ ਜਾ ਕੇ ਗੁਰੂ ਨੂੰ ਕਹਿਣ ਲੱਗਾ, ਜਿਹੜਾ ਤੁਸੀਂ ਕੱਲ੍ਹ ਪ੍ਰਵਚਨ ਦਿੱਤਾ ਸੀ ਕਿ ਆਪਣੇ ਮਨ ਦੇ ਵਿੱਚ ਜਿੰਨੇ ਵੀ ਵਿਚਾਰ ਆਉਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਇੱਕ ਪਾਸੇ ਕਰੀ ਜਾਓ, ਆਪਣੇ ਮਨ ਦੇ ਵਿਚਾਰਾਂ ਨੂੰ ਹੌਲੀ ਹੌਲੀ ਮਾਈਨਸ ਕਰੀ ਜਾਓ, ਮਨਫੀ ਕਰੀ ਜਾਓ, ਅਤੇ ਫਿਰ ਤੁਸੀਂ ਸੱਚ ਜਾਣ ਲਓਗੇ। ਪਰ ਗੁਰੂ ਜੀ, ਮੈਂ ਜਾਣਨਾ ਚਾਹੁੰਦਾ ਕਿ ਮੇਰੇ ਲਈ ਕੀ ਅਭਿਆਸ ਹੈ, ਕਿਉਂਕਿ ਮੇਰੇ ਮਨ ਦੇ ਵਿੱਚ ਤਾਂ ਵਿਚਾਰ ਪਹਿਲੇ ਨੇ। ਮੈਂ ਕਾਫੀ ਲੰਮਾ ਸਮਾਂ ਫਲਾਂ ਥਾਵਾਂ ਦੇ ਉੱਤੇ ਲੈ ਰਹਿ ਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬੜਾ ਸੋਹਣਾ ਕਾਬੂ ਪਾਇਆ। ਮੈਂ ਜਾਣਨਾ ਚਾਹੁੰਦਾ ਕਿ ਬਾਕੀਆਂ ਦੇ ਨਾਲੋਂ ਵੱਖਰਾ ਮੈਂ ਕੀ ਕਰਾਂ। ਇਹ ਤਾਂ ਉਸ ਅਭਿਆਸ ਦੇ ਵਿੱਚ ਲੱਗੇ ਰਹਿਣਗੇ, ਪਰ ਮੇਰੇ ਲਈ ਤੁਸੀਂ ਕੀ ਕਹੋਗੇ? ਤਾਂ ਗੁਰੂ ਨੇ ਕੁਛ ਚਿਰ ਚੁੱਪ ਰਹਿਣ ਤੋਂ ਬਾਅਦ ਬੋਲਿਆ, ਤੂੰ ਇਹਨੂੰ ਵੀ ਪਾਸੇ ਸੁੱਟ ਦੇ। ਇਹਨਾਂ ਕਹਿ ਕੇ ਗੁਰੂ ਨੇ ਫਿਰ ਦੁਬਾਰਾ ਤੋਂ ਅੱਖਾਂ ਮੀਟ ਲੀਆਂ। ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਹੁਣ ਉਮਰ ਜ਼ਿਆਦਾ ਹੋ ਗਈ ਹੈ, ਇਸ ਕਰਕੇ ਗੁਰੂ ਬਹੁਤ ਘੱਟ ਬੋਲਦਾ। ਉਹਨੂੰ ਵੀ ਇਹੋ ਹੀ ਲੱਗਾ, ਪਰ ਉਹਨੂੰ ਇਹ ਗੱਲ ਸਮਝ ਨਾ ਆਈ। ਫਿਰ ਅਗਲੇ ਦਿਨ ਆ ਗਿਆ। ਮੈਂ ਗੁਰੂ ਜੀ ਕੱਲ੍ਹ ਦੇ ਦਿਨ ਤੁਹਾਡੇ ਨਾਲ ਇੱਕ ਸਵਾਲ ਸਾਂਝਾ ਕੀਤਾ ਸੀ, ਜਿਹੜਾ ਤੁਸੀਂ ਇਹ ਕਹਿੰਦੇ ਹੋ ਕਿ ਆਪਣੇ ਮਨ ਦੇ ਵਿਚਾਰ ਹੌਲੀ ਹੌਲੀ ਕਰਕੇ ਮਨਫੀ ਕਰਨੇ ਸ਼ੁਰੂ ਕਰ ਦਿਓ, ਮਨ ਦੇ ਵਿੱਚ ਐਵੇਂ ਬੇਲੋੜੇ ਵਿਚਾਰ ਨਹੀਂ ਆਉਣੇ ਚਾਹੀਦੇ। ਜੇ ਮਨ ਦੇ ਵਿਚਾਰਾਂ ਨੂੰ ਤੁਸੀਂ ਕਾਬੂ ਦੇ ਵਿੱਚ ਕਰ ਲਓ ਤਾਂ ਫਿਰ ਤੁਸੀਂ ਉਹ ਪ੍ਰਾਪਤ ਕਰ ਲਓਗੇ ਜੋ ਤੁਸੀਂ ਇੱਥੇ ਕਰਨ ਆਏ ਹੋ। ਤਾਂ ਮੇਰਾ ਸਵਾਲ ਹੈ ਕਿ ਮੈਂ ਤਾਂ ਪਹਿਲਾਂ ਤੋਂ ਹੀ ਆਪਣੇ ਮਨ ਦੇ ਵਿੱਚ ਵਿਚਾਰਾਂ ਨੂੰ ਆਉਣ ਹੀ ਨਹੀਂ ਦਿੰਦਾ। ਮੇਰੇ ਮਨ ਦੇ ਵਿੱਚੋਂ ਹੁਣ ਵਿਚਾਰ ਖਾਲੀ ਹੋ ਚੁੱਕੇ ਨੇ, ਮੇਰੇ ਲਈ ਕੀ ਆਗਿਆ? ਤਾਂ ਗੁਰੂ ਨੇ ਫਿਰ ਦੁਬਾਰਾ ਕਿਹਾ, ਇਹ ਵਿਚਾਰ ਕਿ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਹੈ, ਇਹਨੂੰ ਵੀ ਕੱਢ ਕੇ ਪਾਸੇ ਸੁੱਟ ਦੇ। ਇਹਨਾਂ ਕਹਿ ਕੇ ਗੁਰੂ ਫਿਰ ਦੁਬਾਰਾ ਸਮਾਧੀ ਦੇ ਵਿੱਚ ਲੀਨ ਹੋ ਗਿਆ। ਪਰ ਹੁਣ ਜਿੱਦਾਂ ਇਸ ਨੌਜਵਾਨ ਦੇ ਹੰਕਾਰ ਨੂੰ ਸੱਟ ਵੱਜੀ ਸੀ, ਉਹ ਆਪਣੇ ਗਿਆਨ ਦਾ ਹੰਕਾਰ ਆਪਣੇ ਮਨ ਦੇ ਉੱਤੇ ਲੱਦ ਕੇ ਘੁੰਮਦਾ ਹੈ। ਉਹਨੂੰ ਲੱਗਦਾ ਸੀ ਕਿ ਮੈਂ ਆਪਣੇ ਮਨ ਦੇ ਵਿੱਚੋਂ ਸਾਰੇ ਵਿਚਾਰ ਮਨਫੀ ਕਰ ਚੁੱਕਾ, ਅਤੇ ਹੁਣ ਉਹਨੇ ਇੱਧਰ ਉੱਧਰ ਹੌਲੀ ਹੌਲੀ ਸਾਰਿਆਂ ਨੂੰ ਆਸ਼ਰਮ ਦੇ ਵਿੱਚ ਕਹਿਣਾ ਸ਼ੁਰੂ ਕੀਤਾ,
ਗੁਰੂ ਜ਼ਿਆਦਾ ਬਜ਼ੁਰਗ ਹੋ ਗਏ ਨਹੀਂ ਲੱਗਦਾ। ਮੈਨੂੰ ਲੱਗਦਾ ਮੇਰਾ ਸਵਾਲ ਉਹਨਾਂ ਨੂੰ ਸਮਝ ਨਹੀਂ ਆਇਆ। ਮੈਂ ਫਿਰ ਦੁਬਾਰਾ ਪੁੱਛਾਂਗਾ। ਕਿਸੇ ਨੇ ਕਿਹਾ ਹਾਂ ਤੈਨੂੰ ਪੁੱਛ ਲੈਣਾ ਚਾਹੀਦਾ, ਕਿਸੇ ਨੇ ਕਿਹਾ ਨਹੀਂ ਗੁਰੂ ਗੱਲ ਹੀ ਇੰਨੀ ਕੁ ਕਰਦੇ ਹੁੰਦੇ ਆ, ਮੂੰਹ 'ਤੇ ਕਿਸੇ ਨੂੰ ਗਲਤ ਕਹਿਣ ਦੀ ਹਿੰਮਤ ਤਾਂ ਕਿਸੇ ਕਿਸੇ 'ਚ ਹੁੰਦੀ ਹੈ। ਉਹ ਆਪਣੇ ਆਪ ਨੂੰ ਠੀਕ ਸਮਝੀ ਜਾਂਦਾ, ਹੋਰ ਉਹਨੂੰ ਕੁਛ ਕੋਈ ਦੱਸਣ ਜੋਗਾ ਨਹੀਂ, ਕਿਉਂਕਿ ਬਾਕੀਆਂ ਦੇ ਨਾਲੋਂ ਵਧੇਰੇ ਜਾਣਦਾ। ਜੋ ਉਹ ਕਰਦਾ ਉਹ ਬੜਾ ਕੁਛ ਬਾਕੀਆਂ ਨੂੰ ਤਾਂ ਆਉਂਦਾ ਨਹੀਂ। ਇਸ ਕਰਕੇ ਕਾਫੀ ਦਿਨ ਇਹ ਕਸ਼ਮਕਸ਼ ਚੱਲਦੀ ਰਹੀ। ਆਖਿਰਕਾਰ ਇੱਕ ਦਿਨ ਆਸ਼ਰਮ ਦੇ ਵਿੱਚ ਇੱਕ ਬਿਲਕੁਲ ਨਵਾਂ ਜਿਹਾ ਨੌਜਵਾਨ, ਉਹਨੂੰ ਜਾ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਜਦੋਂ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਹੈ ਹੀ ਨਹੀਂ ਤਾਂ ਫਿਰ ਮੈਂ ਉਹਨੂੰ ਕੱਢ ਕੇ ਪਾਸੇ ਕਿੱਦਾਂ ਰੱਖ ਦੇਵਾਂ। ਮੈਨੂੰ ਸਮਝ ਨਹੀਂ ਆਉਂਦੀ ਇਹ ਸਾਰੇ ਇਸ ਗੁਰੂ ਦੇ ਪਿੱਛੇ ਲੱਗੇ ਕਿਉਂ ਆ। ਇੱਕ ਉਮਰ ਕਹਿੰਦੇ ਨੇ ਆਉਂਦੀ ਆ ਜਦੋਂ ਤੁਹਾਡੀ ਸਮਝ ਕੰਮ ਕਰਨਾ ਬੰਦ ਕਰ ਦਿੰਦੀ, ਇੱਕ ਉਮਰ ਐਸੀ ਆਉਂਦੀ ਹੈ ਜਦੋਂ ਸਾਨੂੰ ਕਈ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦਿੰਦੀਆਂ। ਇੱਕ ਅਵਸਥਾ ਐਸੀ ਆਉਂਦੀ ਹੈ ਜਦੋਂ ਸਾਡੇ ਕੰਨ ਵੀ ਜਵਾਬ ਦੇ ਜਾਂਦੇ ਨੇ। ਇੱਕ ਅਵਸਥਾ ਕਹਿੰਦੇ ਨੇ ਕਿ ਐਸੀ ਆਉਂਦੀ ਆ ਜੋ ਅਸੀਂ ਸੁਣਦੇ ਹਾਂ ਉਹਦਾ ਤਾਲਮੇਲ ਸਾਡੀ ਬੁੱਧੀ ਦੇ ਨਾਲ ਬਹੁਤਾ ਬਣ ਨਹੀਂ ਪਾਉਂਦਾ। ਤਾਂ ਉਸ ਨੌਜਵਾਨ ਨੇ ਕਿਹਾ ਮੈਨੂੰ ਬਹੁਤ ਤਾਂ ਨਹੀਂ ਪਤਾ, ਮੈਂ ਹਾਲੇ ਨਵਾਂ ਆਇਆ, ਹਾਲੇ ਤਾਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਕਿ ਵਿਚਾਰ ਹੁੰਦੇ ਕੀ ਨੇ, ਇਹ ਆਉਂਦੇ ਕਿੱਥੋਂ ਨੇ, ਇਹ ਕਿੱਦਾਂ ਮਨ ਨੂੰ ਪਰੇਸ਼ਾਨ ਕਰਦੇ ਨੇ ਅਤੇ ਕੀ ਇਹਨਾਂ ਨੂੰ ਦੂਰ ਕਰਨ ਦੇ ਨਾਲ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਂਦਾ। ਹਾਲੇ ਤਾਂ ਮੈਨੂੰ ਇਹੋ ਹੀ ਨਹੀਂ ਸਮਝ ਆ ਰਿਹਾ ਕਿ ਇਹਨਾਂ ਵਿਚਾਰਾਂ ਨੂੰ ਰੋਕਣਾ ਕਿੱਦਾਂ। ਪਰ ਹਾਂ, ਮੈਨੂੰ ਇੰਨਾ ਕੁ ਜ਼ਰੂਰ ਸਮਝ ਆ ਰਿਹਾ ਕਿ ਜੋ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਹੋ ਇਹ ਵੀ ਤਾਂ ਸ਼੍ਰੀਮਾਨ ਵਿਚਾਰ ਹੀ ਨੇ। ਆਪਾਂ ਕਿਹੜੀ ਤਰ੍ਹਾਂ ਦੇ ਵਿਚਾਰਾਂ ਦੀ ਗੱਲ ਕਰ ਰਹੇ ਹਾਂ? ਵੈਸੇ ਵੇਖਿਆ ਜਾਵੇ ਤਾਂ ਇਹ ਉਸ ਨਵੇਂ ਸਿਖਾਂਦਰੂ ਦਾ ਬਿਲਕੁਲ ਸਧਾਰਨ ਜਿਹਾ ਕੁਐਸਚਨ ਸੀ, ਕੋਈ ਬਹੁਤ ਵੱਡੀ ਗੱਲ ਨਹੀਂ ਸੀ ਉਹਨੇ ਕਹੀ, ਕੋਈ ਬਹੁਤ ਜ਼ਿਆਦਾ ਗਿਆਨ ਨਹੀਂ ਸੀ ਉਹਨੂੰ ਕਿਸੇ ਗੱਲ ਦਾ। ਪਰ ਇਹ ਜਿਹੜੀਆਂ ਗੱਲਾਂ ਬਿਲਕੁਲ ਸਧਾਰਨ ਰੂਪ ਦੇ ਵਿੱਚ ਨਿਕਲਦੀਆਂ ਨੇ ਅਸਲ ਦੇ ਵਿੱਚ ਉਹੀ ਸੱਚੀਆਂ ਹੁੰਦੀਆਂ। ਜਿੱਦਾਂ ਜਿੱਦਾਂ ਆਪਾਂ ਗਿਆਨ ਹਾਸਲ ਕਰ ਲੈਂਦੇ ਹਾਂ, ਜਿੱਦਾਂ ਜਿੱਦਾਂ ਆਪਾਂ ਬਹੁਤਾ ਪੜ੍ਹ ਲੈਂਦੇ ਹਾਂ, ਜਿੱਦਾਂ ਜਿੱਦਾਂ ਆਪਾਂ ਡਿਗਰੀਆਂ ਲੈ ਲੈਂਦੇ ਹਾਂ, ਉਦਾਂ ਉਦਾਂ ਤਾਂ ਹੰਕਾਰ ਵੱਧਦਾ, ਗਿਆਨ ਤਾਂ ਕਿਸੇ ਵਿਰਲੇ ਦਾ ਵੱਧਦਾ। ਇਸ ਕਰਕੇ ਉਸ ਨਵੇਂ ਨਵੇਂ ਆਏ ਨੌਜਵਾਨ ਨੇ ਬਿਲਕੁਲ ਸਿੱਧੀ ਸਿੱਧੀ ਜੀ ਸਪਸ਼ਟ ਗੱਲ ਕੀਤੀ ਸੀ ਕਿ ਜੋ ਤੂੰ ਮੇਰੇ ਨਾਲ ਸਾਂਝਾ ਕਰ ਰਿਹਾ ਕਿ ਇਹ ਵਿਚਾਰ ਨਹੀਂ ਆ, ਕਿ ਇਹ ਮਨ ਦੇ ਵਿੱਚ ਆਇਆ ਫੁਰਨਾ ਨਹੀਂ ਆ, ਅਤੇ ਜੇ ਨਹੀਂ ਆ ਫਿਰ ਆਪਾਂ ਕਿਹੜੀ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚੋਂ ਪਾਸੇ ਕਰਨ ਦੀ ਗੱਲ ਕਰ ਰਹੇ ਹਾਂ। ਉਹ ਬੜੇ ਭੋਲੇਪਨ ਦੇ ਨਾਲ ਸਮਝਣਾ ਚਾਹੁੰਦਾ ਸੀ, ਪਰ ਉਹਦੀ ਇਸ ਸਮਝਣ ਨੇ, ਉਹਦੇ ਇਸ ਕੁਐਸਚਨ ਨੇ ਜਿੱਦਾਂ ਉਸ ਨੌਜਵਾਨ ਨੂੰ ਝੰਜੋੜ ਕੇ ਰੱਖ ਦਿੱਤਾ, ਜਿਵੇਂ ਉਹਨੂੰ ਇੱਕ ਜ਼ੋਰ ਦੀ ਕਿਸੇ ਨੇ ਧੱਕਾ ਮਾਰਿਆ ਹੋਵੇ ਅਤੇ ਉਹ ਮੁੱਧੜੇ ਮੂੰਹ ਕਿਤੇ ਦਲ ਦਲ ਦੇ ਵਿੱਚ ਡਿੱਗਾ ਹੋਵੇ ਅਤੇ ਹੁਣ ਉਹਨੂੰ ਅਹਿਸਾਸ ਹੋਇਆ ਹੋਵੇ ਕਿ ਮੈਂ ਤਾਂ ਲਿਬੜ ਗਿਆ, ਹੁਣ ਉਹਨੂੰ ਅਹਿਸਾਸ ਹੋਇਆ ਹੋਵੇ ਕਿ ਹਾਂ ਮੈਂ ਤਾਂ ਵਾਕਈ ਦਲ ਦਲ ਦੇ ਕੰਢੇ ਖੜ੍ਹਾ ਸੀ, ਲੋੜ ਸੀ ਸਿਰਫ ਮੈਨੂੰ ਧੱਕਾ ਦੇਣ ਦੀ। ਕਈ ਗੱਲਾਂ ਜਿਹੜੀਆਂ ਗੁਰੂ ਦੇ ਕਹੇ ਦੇ ਉੱਤੇ ਮੈਨੂੰ ਸਮਝ ਨਹੀਂ ਆਈਆਂ, ਉਹ ਸ਼ਾਇਦ ਇਸ ਨੌਜਵਾਨ ਦੇ ਕਹਿਣ 'ਤੇ ਮੈਨੂੰ ਸਮਝ ਆ ਗਈਆਂ। ਕਹਿ ਤਾਂ ਇਹ ਸੱਚ ਹੀ ਰਿਹਾ, ਹੈ ਤਾਂ ਇਹ ਵੀ ਵਿਚਾਰ ਕੀ ਇਹ ਮੇਰਾ ਭਰਮ ਹੀ ਸੀ ਕਿ ਮੇਰੇ ਮਨ ਦੇ ਵਿੱਚੋਂ ਸਾਰੇ ਵਿਚਾਰ ਚਲੇ ਗਏ ਨੇ। ਅਤੇ ਅੱਜ ਪਹਿਲੀ ਵਾਰੀ ਉਹ ਸੱਚੇ ਮਨੋਂ ਜਾ ਕੇ ਗੁਰੂ ਦੇ ਸਾਹਮਣੇ ਸਮਰਪਣ ਕਰਦਾ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਉੱਤੇ ਅਰਪਣ ਕਰਦਾ, ਮਾਫ਼ੀ ਮੰਗਦਾ, ਰੋਂਦਾ ਅਤੇ ਅਗਲੀ ਕਾਰਵਾਈ ਪੁੱਛਦਾ। ਅਤੇ ਗੁਰੂ ਨੇ ਫਿਰ ਉਹੀ ਜਵਾਬ ਦਿੱਤਾ, ਜੋ ਤੇਰੇ ਕੋਲ ਹੋਣੇ
ਇਹਨੂੰ ਵੀ ਲਾ ਕੇ ਇੱਕ ਪਾਸੇ ਸੁੱਟ ਦੇ। ਸ਼ਾਇਦ ਉਹਨੇ ਸੁੱਟ ਦਿੱਤਾ ਹੋਵੇ, ਪਰ ਸਾਡੇ ਵਰਗੇ ਦੁਨਿਆਵੀ ਬੰਦਿਆਂ ਦੇ ਲਈ ਇਹਦੇ ਵਿੱਚੋਂ ਕੀ ਸਿੱਖਣ ਵਾਲਾ, ਸਾਡੇ ਲਈ ਸ਼ਾਇਦ ਇਹ ਸਿੱਖਣ ਵਾਲਾ ਕਿ ਜਿਹਨੂੰ ਜਦੋਂ ਆਪਾਂ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਲੱਦ ਲੈਂਦੇ ਹਾਂ, ਬਹੁਤ ਜ਼ਿਆਦਾ ਸਿੱਖਿਆਵਾਂ ਜਦੋਂ ਆਪਾਂ ਲੱਦ ਲੈਂਦੇ ਹਾਂ, ਅਤੇ ਫਿਰ ਸੱਚ ਦੀ ਥਾਂ ਬੜੀ ਘੱਟ ਬਚਦੀ ਹੈ। ਵੈਸੇ ਵੇਖਿਆ ਜਾਵੇ ਤਾਂ ਜਿਹੜਾ ਬੰਦਾ ਦੁਨੀਆਦਾਰੀ ਦੇ ਵਿੱਚ ਵਿਚਰ ਰਿਹਾ ਉਹਦਾ ਕੀ ਟੀਚਾ ਹੋਊਗਾ, ਸਾਡੇ ਵਰਗਿਆਂ ਦਾ ਕੀ ਟੀਚਾ ਵਾ, ਅਸੀਂ ਕਿਹੜੀ ਚੀਜ਼ ਇਕੱਠੀ ਕਰ ਰਹੇ ਹਾਂ। ਅਤੇ ਅਧਿਆਤਮ ਦੀ ਦੁਨੀਆ ਦੇ ਵਿੱਚ ਕਹਿੰਦੇ ਨੇ ਇਹ ਚੀਜ਼ ਮੰਨੀ ਜਾਂਦੀ ਹੈ ਕਿ ਜਿੱਦਾਂ ਇੱਕ ਗ੍ਰਹਿਸਥੀ ਬੰਦਾ ਧਨ ਦੌਲਤ ਇਕੱਠੀ ਕਰਦਾ, ਅੰਨ ਇਕੱਠਾ ਕਰਦਾ, ਅਤੇ ਉਹਨੂੰ ਇਸ ਚੀਜ਼ ਦਾ ਹੰਕਾਰ ਹੁੰਦਾ, ਉਹਦਾ ਕੰਪੀਟੀਸ਼ਨ ਚੱਲਦਾ ਇੱਕ ਦੂਸਰੇ ਦੇ ਨਾਲ ਜਿੱਦਾਂ ਸਾਡਾ ਚੱਲਦਾ, ਉਹਦੇ ਕੋਲ ਵੱਧ ਆ ਮੈਨੂੰ ਉਹਦੇ ਤੋਂ ਵੱਧ ਕਮਾਉਣਾ ਪਊਗਾ, ਉਹਦੇ ਕੋਲ ਘਰ ਆ ਮੈਨੂੰ ਉਹ ਤੋਂ ਵੱਡਾ ਘਰ ਲੈਣਾ ਪਊਗਾ, ਇਹ ਕਾਰਾਂ ਦੀਆਂ ਦੌੜਾਂ, ਇਹ ਜ਼ਮੀਨ ਜਾਇਦਾਦ ਵਧਾਉਣ ਦੀਆਂ ਦੌੜਾਂ, ਇਹ ਰੁਤਬਾ ਵਧਾਉਣ ਦੀਆਂ ਦੌੜਾਂ। ਇੱਕ ਗ੍ਰਹਿਸਥੀ ਬੰਦਾ ਜਿੱਦਾਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਇੱਕ ਦੂਸਰੇ ਦੇ ਨਾਲ ਕੰਪੀਟੀਸ਼ਨ ਕਰਦਾ, ਮੁਕਾਬਲਾ ਕਰਦਾ, ਤੁਲਨਾ ਕਰਦਾ ਵਾ, ਅਤੇ ਉਹ ਇਸੇ ਚੱਕਰਵੀਹ ਦੇ ਵਿੱਚ ਪੈ ਕੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰਦਾ। ਪਰ ਅਧਿਆਤਮ ਵਾਲੇ ਕਹਿੰਦੇ ਨੇ ਜਦੋਂ ਸਾਰਾ ਕੁਝ ਛੱਡ ਕੇ ਇਨਸਾਨ ਉਸ ਰਾਹ ਦੇ ਉੱਤੇ ਤੁਰਦਾ ਨਾ, ਅਤੇ ਉੱਥੇ ਗਿਆਨ ਇਸ ਧਨ ਦੌਲਤ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੁੰਦਾ। ਗੱਲ ਸੁਣ 'ਚ ਕਿਸੇ ਨੂੰ ਸ਼ਾਇਦ ਬੁਰੀ ਲੱਗੇ, ਪਰ ਜੇ ਤੁਸੀਂ ਗਹੁ ਦੇ ਨਾਲ ਵੇਖੋ ਅਤੇ ਸਾਡੇ ਘਰਾਂ ਦੇ ਵਿੱਚੋਂ ਉਹ ਜੀ ਜਿਹੜੇ ਹੁਣ ਕੰਮ ਕਾਰ ਛੱਡ ਕੇ ਬਹੁਤੇ ਜਿਹੜੇ ਉਹ ਮਾਇਆ ਦਾ ਮੋਹ ਉਸ ਤਰੀਕੇ ਦੇ ਨਾਲ ਨਹੀਂ ਕਰਦੇ। ਇੱਕ ਉਮਰ ਆਉਂਦੀ ਆ ਜਦੋਂ ਆਪਾਂ ਇੱਕ ਅਵਸਥਾ ਦੇ ਵਿੱਚ ਜਾ ਕੇ, ਇੱਕ ਬੁਢਾਪੇ ਦੇ ਵਿੱਚ ਜਾ ਕੇ ਵੇਖਦੇ ਹਾਂ ਕਿ ਕਈ ਲੋਕ ਸਿਰਫ ਪਾਠ ਪੂਜਾ ਕਰਦੇ ਨੇ, ਉਹ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਲਾ ਚੁੱਕੇ ਹੁੰਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਚਲਾ ਗਿਆ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਭ ਕੁਝ ਛੱਡ ਦਿੱਤਾ, ਉਹਨਾਂ ਨੂੰ ਵਾਕਈ ਗੁਰੂ ਦੀ ਸਮਝ ਆ ਰਹੀ ਹੈ। ਇਹ ਸਿਰਫ ਇੱਕ ਹੰਕਾਰ ਛੱਡ ਕੇ ਦੂਸਰੀ ਤਰ੍ਹਾਂ ਦਾ ਹੰਕਾਰ ਗਲ ਲਾਉਣ ਵਾਲੀ ਗੱਲ, ਇਹ ਹੰਕਾਰ ਕਿ ਅਸੀਂ ਹੁਣ ਗੁਰੂ ਦੇ ਲੜਨ ਲੱਗ ਗਏ, ਇਹ ਹੰਕਾਰ ਕਿ ਹੁਣ ਅਸੀਂ ਪਾਠ ਬਹੁਤ ਕਰਦੇ, ਇਹ ਹੰਕਾਰ ਕਿ ਅਸੀਂ ਹੁਣ ਦੁਨੀਆਦਾਰੀ ਛੱਡ ਦਿੱਤੀ, ਅਸੀਂ ਹੁਣ ਆਉਂਦੇ ਜਾਂਦੇ ਘੱਟ ਹਾਂ, ਸਾਨੂੰ ਹੁਣ ਮਾਇਆ ਦਾ ਕੋਈ ਲੋਭ ਨਹੀਂ। ਪਰ ਵੇਖਿਆ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਹੰਕਾਰ ਹੈ। ਕਹਿੰਦੇ ਨੇ ਇਹ ਹੰਕਾਰ ਹੋਰ ਵੀ ਜ਼ਿਆਦਾ ਖਤਰਨਾਕ ਹੈ, ਪਿਛਲੀ ਉਮਰ ਦੇ ਵਿੱਚ ਜਾ ਕੇ ਬਹੁਤ ਇਹੋ ਹੀ ਗਲਤੀ ਕਰਦੇ, ਇਸ ਕਰਕੇ ਸ਼ਾਇਦ ਉਹਨਾਂ ਨੂੰ ਟਿਕਾਉ ਨਹੀਂ ਮਿਲਦਾ, ਇਸ ਕਰਕੇ ਉਹਨਾਂ ਨੂੰ ਬਹੁਤੀਆਂ ਚੀਜ਼ਾਂ ਦੂਸਰਿਆਂ ਦੇ ਨਾਲੋਂ ਵੱਖ ਦਿਖਣੀਆਂ ਸ਼ੁਰੂ ਹੋ ਜਾਂਦੀਆਂ। ਉੱਪਰੀ ਉਤਲੀ ਉਤਲੀ ਜੀ ਨਜ਼ਰੇ ਵੇਖੀਏ ਤਾਂ ਕਈਆਂ ਨੂੰ ਇਹ ਲੱਗਦਾ ਕਿੰਨੇ ਸੋਹਣੇ ਇਹਨਾਂ ਦੇ ਵਿਚਾਰ ਹੋ ਗਏ ਨੇ, ਉਮਰ ਦੇ ਨਾਲ ਕਿੰਨੀ ਬੰਦੇ ਨੂੰ ਅਕਲ ਤਮੀਜ਼ ਆ ਜਾਂਦੀ ਹੈ, ਇਹਨਾਂ ਦੇ ਕੋਲੋਂ ਕਿੰਨਾ ਕੁਛ ਸਿੱਖਣ ਵਾਲਾ। ਪਰ ਜਦੋਂ ਕੋਈ ਬਹੁਤ ਜ਼ਿਆਦਾ ਲਾਗੇ ਹੋ ਕੇ ਵੇਖਦਾ ਤਾਂ ਉਹਨੂੰ ਸਮਝ ਆਉਂਦੀ ਹੈ ਕਿ ਨਹੀਂ। ਇੱਕ ਕਿਤਾਬੀ ਗਿਆਨ ਅਤੇ ਕਿਤਾਬੀ ਗਿਆਨ ਇੱਕ ਸਮੇਂ ਜਾ ਕੇ ਹੰਕਾਰ ਦੇ ਵਿੱਚ ਤਬਦੀਲ ਹੋ ਜਾਂਦਾ। ਵਿਚਾਰ ਵੇਖਿਆ ਜਾਵੇ ਤਾਂ ਮਨ ਦੇ ਵਿੱਚੋਂ ਵੱਖ ਕਰਨੇ ਬੜੇ ਔਖੇ ਨੇ, ਉਹ ਤੁਸੀਂ ਚਾਹ ਕੇ ਵੀ ਨਹੀਂ ਕਰ ਸਕਦੇ। ਜਿਉਂਦੀ ਜਾਨ ਦੇ ਵਿੱਚ ਵਿਚਾਰਾਂ ਚੱਲਦੀਆਂ ਰਹਿਣੀਆਂ, ਸਮਝਣ ਦੀ ਲੋੜ ਇਹ ਹੈ ਕਿ ਕਿਹੜੀ ਤਰ੍ਹਾਂ ਦੇ ਵਿਚਾਰ ਆਪਾਂ ਤਿਆਗਣੇ। ਕਿਸੇ ਪ੍ਰਤੀ ਜੇ ਮਨ ਦੇ ਵਿੱਚ ਨਿੰਦਿਆ ਆਉਂਦੀ ਹੈ ਉਹ ਨਹੀਂ ਆਉਣ ਦੇਣੀ, ਜੇ ਆਪਣੇ ਆਪ ਦੇ ਪ੍ਰਤੀ ਮਨ ਦੇ ਵਿੱਚ ਹੰਕਾਰ ਆਉਂਦਾ ਉਹ ਨਹੀਂ ਆਉਣ ਦੇਣਾ, ਜੇ ਕਿਸੇ ਦੇ ਨਾਲ ਐਵੇਂ ਬੇਲੋੜੀ ਤੁਲਣਾ ਆਉਂਦੀ ਹੈ ਉਹ ਤੁਲਣਾ ਨਹੀਂ ਕਰਨੀ। ਕੋਈ ਕਿਸੇ ਚੀਜ਼ ਦੇ ਵਿੱਚ ਵਧੀਆ ਹੋ ਸਕਦਾ, ਤੁਸੀਂ ਉਸ ਰੱਬ ਦੀ ਕਿਰਪਾ ਦੇ ਨਾਲ ਕਿਸੇ ਹੋਰ ਚੀਜ਼ 'ਚ ਜ਼ਿਆਦਾ ਵਧੀਆ ਹੋਵੋਗੇ, ਪਰ ਜੇਕਰ ਇਸ ਤਰੀਕੇ ਦੇ ਵਿਚਾਰ ਆਪਾਂ ਮਨ ਦੇ ਵਿੱਚੋਂ ਨਹੀਂ ਤਿਆਗ ਸਕਦੇ, ਕਿਸੇ ਨੂੰ ਵੇਖ ਕੇ ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਗਲਤ ਵਿਚਾਰ ਆਉਂਦੀ ਆ
ਤਾਂ ਉਹ ਨਹੀਂ ਆਉਣ ਦੇਣਾ। ਅਸਲ ਦੇ ਵਿੱਚ ਇਹ ਆ ਮਨ ਦੇ ਵਿੱਚੋਂ ਵਿਚਾਰਾਂ ਨੂੰ ਤਿਆਗਣਾ। ਅਤੇ ਫਿਰ ਹੌਲੀ ਹੌਲੀ ਜਦੋਂ ਆਪਾਂ ਬਹੁਤ ਵੱਡੇ ਗਲਤ ਕਰਮ ਆਪਣੇ ਵਿਚਾਰਾਂ ਦੇ ਵਿੱਚੋਂ ਕੱਢ ਦਿੰਦੇ ਹਾਂ ਅਤੇ ਹੌਲੀ ਹੌਲੀ ਜਿਹੜੀ ਛੋਟੀ ਜਾਂ ਫਿਰ ਘੱਟ ਤੀਬਰਤਾ ਵਾਲੇ ਹੁੰਦੇ ਆ ਉਹ ਵੀ ਕਹਿੰਦੇ ਨੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ। ਸ਼ਾਇਦ ਇਹੋ ਹੀ ਆ ਗ੍ਰਹਿਸਥੀ ਨੂੰ ਛੱਡ ਕੇ ਅਤੇ ਅਧਿਆਤਮ ਦੇ ਰਾਹ ਦੇ ਉੱਤੇ ਚੱਲਣਾ। ਪਰ ਇੱਥੇ ਬਹੁਤ ਬਹੁਤ ਜ਼ਿਆਦਾ ਕੇਅਰਫੁੱਲ ਰਹਿਣ ਵਾਲੀ ਚੀਜ਼ ਇਹ ਆ ਜਾਂ ਇਹ ਦੱਸੀ ਜਾਂਦੀ ਆ ਕਿ ਸਿਰਫ ਕੰਮ ਕਾਰ ਛੱਡ ਦੇਣੇ, ਕਮਾਈ ਛੱਡ ਦੇਣੀ ਅਤੇ ਇਹ ਸੋਚਣਾ ਕਿ ਹੁਣ ਆਪਾਂ ਸਾਰਾ ਕੁਛ ਠੀਕ ਕਰ ਲਿਆ, ਹੁਣ ਰੱਬ ਸਾਡੇ ਤੋਂ ਖੁਸ਼ ਹੋ ਜਾਊਗਾ। ਤਾਂ ਸ਼ਾਇਦ ਇਹ ਬੰਦੇ ਦਾ ਇੱਕ ਬੜਾ ਵੱਡਾ ਭਰਮ। ਤੁਹਾਨੂੰ ਵੇਖਣਾ ਇਹ ਪਊਗਾ ਕਿ ਕੀ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਗੁੱਸਾ ਆਉਣਾ ਹਟ ਗਿਆ, ਕਿਸੇ ਦੇ ਨਾਲ ਕਿਸੇ ਨੂੰ ਵੇਖ ਕੇ ਹੰਕਾਰ ਆਉਣਾ ਹਟ ਗਿਆ। ਤੁਸੀਂ ਦੂਜਿਆਂ ਦੇ ਨਾਲੋਂ ਬਿਹਤਰ ਹੋ ਕਿਉਂਕਿ ਤੁਸੀਂ ਹੁਣ ਮਾਇਆ ਦੀ ਦੌੜ ਛੱਡ ਦਿੱਤੀ ਆ, ਤੁਸੀਂ ਕੰਮ ਕਾਰ ਛੱਡ ਦਿੱਤੇ ਨੇ। ਆਪਣੇ ਆਪ ਨੂੰ ਕੀ ਤੁਸੀਂ ਸੁਪੀਰੀਅਰ ਤਾਂ ਨਹੀਂ ਸਮਝਣ ਲੱਗ ਪਏ? ਵੇਖਿਆ ਜਾਵੇ ਤਾਂ ਇਹ ਦੌੜ, ਇਹ ਉਹ ਵਿਚਾਰ ਜਿਹੜੇ ਮਨ ਦੇ ਵਿੱਚੋਂ ਤਿਆਗਣ ਵਾਲੇ। ਅਤੇ ਆਪਾਂ ਤਾਂ ਕਰਮ ਵਾਲੇ ਹਾਂ, ਸਾਡੇ ਕੋਲ ਗੁਰੂ ਸਾਰਾ ਕੁਛ ਲਿਖਤੀ ਰੂਪ ਦੇ ਵਿੱਚ ਛੱਡ ਗਿਆ। ਕੋਈ ਵੀ ਕਿਸੇ ਕਿਸਮ ਦਾ ਸਵਾਲ ਹੋਵੇ ਤਾਂ ਆਪਾਂ ਉਹਦਾ ਜਵਾਬ ਲੱਭ ਸਕਦੇ ਹਾਂ, ਅਤੇ ਜੇ ਲੱਭ ਲਿਆ ਤਾਂ ਫਿਰ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰ ਲੈਣਾ ਚਾਹੀਦਾ। ਧੰਨਵਾਦ, ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਜੇ ਨਾ ਕੋਈ ਗੱਲ ਸਮਝਾ ਸਕਿਆ ਹੋਵਾਂ ਜਾਂ ਸਮਝ ਆਈ ਹੋਵੇ ਤਾਂ ਉਹਦੇ ਲਈ ਮਾਫ਼ੀ। ਆਪਣੇ ਆਪਣੇ ਸਮਝ ਦੇ ਮੁਤਾਬਕ ਇਹਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿਉਂਕਿ ਇਸ ਚੀਜ਼ ਦੀ ਕੋਈ ਸਿੱਖਣ ਦੀ ਕੋਈ ਸਿਆਣਪ ਦੀ ਕੋਈ ਉਮਰ ਨਹੀਂ ਹੁੰਦੀ। ਉਹ ਲੋਕ ਸਭ ਤੋਂ ਵੱਡੀ ਗਲਤੀ ਕਰਦੇ ਹਨ ਜਿਹੜੇ ਸ਼ਾਇਦ ਉਮਰਾਂ ਦਾ ਇੰਤਜ਼ਾਰ ਕਰਦੇ ਨੇ। ਇੱਕ ਉਮਰ ਆਊਗੀ, ਫਿਰ ਆਪਾਂ ਥੋੜ੍ਹਾ ਜਿਹਾ ਚੰਗੇ ਬਣਾਂਗੇ, ਫਿਰ ਆਪਾਂ ਰੱਬ ਵੱਲ ਲੱਗਾਂਗੇ। ਰੱਬ ਵੱਲ ਤਾਂ ਹਮੇਸ਼ਾ ਤੁਸੀਂ ਲੱਗੇ ਹੁੰਦੇ ਹੋ। ਰੱਬ ਵੱਲ ਲੱਗਣ ਦੇ ਲਈ ਜ਼ਰੂਰੀ ਨਹੀਂ ਕਿ ਸਮਾਂ ਕੱਢ ਕੇ ਤੁਸੀਂ ਉਹਦੇ ਕੋਲ ਹਮੇਸ਼ਾ ਬਹਿਣਾ ਹੁੰਦਾ, ਸਿਰਫ ਉਹਦੀਆਂ ਗੱਲਾਂ ਮੰਨਣੀਆਂ ਹੁੰਦੀਆਂ, ਉਹਦੀ ਦਿੱਤੀ ਮੱਤ ਮੰਨਣੀ ਹੁੰਦੀ ਆ। ਉਹ ਤੁਸੀਂ ਕਿਸੇ ਉਮਰ 'ਚ ਵੀ ਮੰਨ ਸਕਦੇ ਹੋ।

0: ਜਲਦੀ ਲੰਚ ਦਿੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
3: Hi man, I'm Saikom Mirbai from Manipur, Commonwealth champion, gold medalist. Sunte rahiye radio, haan ji.
4: Bale bale bale.
3: Bale bale bale.
4: Thank

0: You are listening.
1: Hanji Hanji Hanji Hanji Hanji Hanji Radio Hanji
2: Radio Hanji 1674 AM 24/7 Indian Radio Sydney ka apna Indian Radio Station
1: Radio Hanji
0: Stay tuned.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OG-LONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਦਾ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
0: ਦੱਸੋ
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: imagination is now the ultimate power in the universe.
1: Radio Haji 16748.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Mere naal ta koi khelda hi nahi, sab khol de lang jande ne.
3: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani, Kanakan De Ole.
4: Sada Rabb Vasda Ye Kanakan De Ole.
3: ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
3: ਰਿਲੀਜ਼ਿੰਗ ਔਨ 31st ਜੁਲਾਈ।
2: ਦੱਸੋ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਦੱਸਦੇ ਬਾਬਾ ਅਰਸ਼ ਰਿਆਜ਼ ਦੀ ਆਵਾਜ਼ ਦੇ ਵਿੱਚ ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅੱਜ ਦਿਨ ਬੁੱਧਵਾਰ ਦਾ ਅੱਜ 29 ਤਰੀਕ ਆ ਜੁਲਾਈ ਦਾ ਮਹੀਨਾ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵ
1: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਆਇਆਂ ਨੂੰ ਆਖਦੇ
0: ਅੱਜ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਇੱਕ ਵਿਸ਼ਾ ਰੱਖ ਦਿੰਦੇ ਹਾਂ ਕੁਛ ਆਸ ਪਾਸ ਜੋ ਚੱਲ ਰਿਹਾ ਕੁਛ ਕਰੰਟ ਇਸ਼ੂਜ਼ ਜਾਂ ਫਿਰ ਤੁਹਾਡੇ ਵੱਲੋਂ ਕੋਈ ਚੁੱਕੇ ਗਏ ਮੁੱਦੇ ਜਿਹੜੇ ਚਰਚਾ ਦੇ ਵਿੱਚ ਹੋਣ ਉਹਨਾਂ ਦੇ ਉੱਤੇ ਕੁਛ ਹੋਰ ਵਧੇਰੇ ਚਰਚਾ ਤੁਹਾਡੇ ਨਾਲ ਰਲ ਮਿਲ ਕੇ ਕਰ ਲਈ ਦੀ ਹੈ ਅਤੇ ਤੁਹਾਡੀ ਵੀ ਇਨਪੁੱਟ ਉਹਦੇ ਵਿੱਚ ਬੜੀ ਲਾਜ਼ਮੀ ਹੁੰਦੀ ਹੈ ਸੋ ਤੁਸੀਂ ਆਪਣੀ ਇਨਪੁੱਟ ਪਾਉਣ ਦੇ ਲਈ 044-747-1674 ਯਾਦ ਕਰ ਲਓ ਵਟਸਐਪ ਵੀ ਇਸੇ ਨੰਬਰ ਦੇ ਉੱਤੇ ਹੋਣਾ ਅਤੇ ਜਾਂ ਫਿਰ 93-56-0-344 ਪਰ ਹਾਲੇ ਥੋੜ੍ਹਾ ਜਿਹਾ ਅਟਕ ਕੇ ਅੱਜ ਦੇ ਦਿਨ ਆਪਾਂ ਕੁਛ ਅਹਿਮ ਮੁੱਦੇ ਆਪਾਂ ਛੋਵਾਂਗੇ ਤੁਹਾਨੂੰ ਬਹੁਤ ਸਾਰਾ ਕੁਛ ਪਤਾ ਹੋਊਗਾ ਜੇ ਪਤਾ ਹੋਊਗਾ ਤਾਂ ਉਹਦੇ ਉੱਤੇ ਸਾਨੂੰ ਜ਼ਰੂਰ ਤੁਸੀਂ ਵੀ ਆਪਣੀ ਸਾਂਝ ਪਾਇਓ ਅਤੇ ਬਾਕੀ ਜਿੰਨਾ ਕੁ ਸਾਨੂੰ ਪਤਾ ਉੰਨੀ ਕੁ ਆਪਾਂ ਜਾਣਕਾਰੀ ਦੇਵਾਂਗੇ ਅੱਜ ਇੱਕ ਤਾਂ ਆਪਾਂ ਗੱਲ ਕਰਾਂਗੇ ਆਪਾਂ ਜਨਗਣਨਾ ਦੇ ਉੱਤੇ ਸੋ ਇਹ ਨਹੀਂ ਦੇਣੀ ਕਾਫੀ ਜ਼ਿਆਦਾ ਤੁਸੀਂ ਇਨਫੋਰਮੇਸ਼ਨ ਆਸ ਪਾਸ ਫਲੋਟ ਹੁੰਦੀ ਤੁਸੀਂ ਵੇਖੀ ਸੁਣੀ ਹੋਊਗੀ ਅਤੇ ਉਸ ਤੋਂ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਰਾਂਗੇ ਨੇਮ ਚੇਂਜ ਦੇ ਉੱਤੇ ਪਿਛਲੀ ਵਾਰੀ ਮਾੜੀ ਜਿਹੀ ਗੱਲ ਚੱਲੀ ਸੀ ਕਿ ਜਦੋਂ ਆਪਾਂ ਨਾਂ ਚੇਂਜ ਕਰਾਉਣਾ ਆਪਾਂ ਪਾਸਪੋਰਟ ਦੇ ਉੱਤੇ ਕੋਈ ਸਰਨੇਮ ਐਡ ਕਰਾਉਣਾ ਜਾਂ ਫਿਰ ਕੰਪਲੀਟ ਨਾਂ ਚੇਂਜ ਕਰਾਉਣਾ ਜਾਂ ਫਿਰ ਆਪਣਾ ਨਾਂ ਜਿਹੜਾ ਵਾ ਉਹ ਤੁਸੀਂ ਮਿਡਲ ਨੇਮ ਐਡ ਕਰਾਉਣਾ ਜਾਂ ਕੋਈ ਵੀ ਚੇਂਜਿਸ ਜਿਹੜੇ ਤੁਹਾਡੇ ਨਾਂ ਦੇ ਵਿੱਚ ਉਹ ਤੁਸੀਂ ਕਿੱਦਾਂ ਕਿੱਦਾਂ ਕਰਵਾ ਸਕਦੇ ਹੋ ਅਤੇ ਕੀ ਉਹਦੇ ਵਿੱਚ ਤੁਹਾਨੂੰ ਕਰਨਾ ਪਊਗਾ ਅਤੇ ਇਸ ਸੰਬੰਧ ਦੇ ਵਿੱਚ ਵੀ ਜੋ ਤੁਹਾਡੇ ਕੋਲ ਜਾਣਕਾਰੀ ਜਾਂ ਜੋ ਤੁਹਾਡੇ ਸਵਾਲ ਨੇ ਉਹ ਤੁਸੀਂ ਅਗਾਉਂ ਹੀ ਸਾਨੂੰ ਭੇਜ ਦਿਓ ਅਤੇ ਫਿਰ ਆਪਾਂ ਉਹਦੇ ਉੱਤੇ ਵੀ ਵਰਕਆਊਟ ਆਪਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਜਨਗਣਨਾ ਮਰਦਮਸ਼ੁਮਾਰੀ ਕਰੀਏ ਪਹਿਲਾਂ
1: ਇਹ ਜ਼ਰੂਰੀ ਆ
0: ਹਾਂਜੀ
1: ਇਹਦੇ ਆਪਣੀ ਬੋਲੀ 'ਤੇ ਕੰਗ ਮਾਣ ਹੋਣਾ ਚਾਹੀਦਾ ਬੋਲੇ ਜਦੋਂ ਬੰਦਾ ਅਤੇ ਪਛਾਣ ਹੋਣਾ ਚਾਹੀਦਾ ਸੋ ਹਰੇਕ ਜ਼ਬਾਨ ਦੀ ਆਪਣੀ ਖੂਬਸੂਰਤੀ ਆ ਆਪਣੀਆਂ ਗੱਲਾਂ ਬਾਤਾਂ ਨੇ ਅਤੇ ਉਸ ਲਿਹਾਜ਼ ਨਾਲ ਮੈਂ ਵੇਖਦਾ ਕਿ ਆਸਟ੍ਰੇਲੀਆ 'ਚ ਇਹਨਾਂ ਗੱਲਾਂ ਬਾਤਾਂ ਨੂੰ ਲੈਂਗੁਏਜ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਅਤੇ ਹਰੇਕ ਜ਼ਬਾਨ ਦੇ ਲੋਕ ਨੇ ਇੱਥੇ ਮਤਲਬ ਆਪਾਂ ਜਿਹੜੀ ਮਰਜ਼ੀ ਜ਼ਬਾਨ ਦੀ ਗੱਲ ਕਰ ਲਈਏ ਇੰਨਾ ਜ਼ਿਆਦਾ ਮਲਟੀਕਲਚਰਲ ਹੋਣਾ ਕਿਸੇ ਹੋਰ ਮੁਲਕ ਦੇ ਹਿੱਸੇ ਨਹੀਂ ਆਇਆ ਜਿੰਨੇ ਅਸੀਂ ਹਾਂ ਇੱਕ ਮਾਪਾ ਜਾਂ ਦੋ ਮਾਪੇ ਜਾਂ ਉਹਨਾਂ ਦੇ ਇਨਸੈਸਟਰ ਅੱਗੇ ਅਤੇ ਲੋਕ ਬੜਾ ਇਸ ਚੀਜ਼ ਨੂੰ ਚੈਰਿਸ਼ ਕਰਦੇ ਆ ਭਾਵੇਂ ਇੱਥੇ ਅੰਗਰੇਜ਼ ਲੋਕਾਂ ਦੀ ਗਿਣਤੀ ਜ਼ਿਆਦਾ ਵਾ ਜਿਹੜੇ ਇੰਗਲੈਂਡ ਤੋਂ ਆਏ ਹੋਏ ਆ ਜਾਂ ਨਿਊਜ਼ੀਲੈਂਡ ਤੋਂ ਆਏ ਹੋਏ ਆ ਪਰ ਉਹਦੇ ਬਾਵਜੂਦ ਜੇ ਆਪਾਂ ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਗੱਲ ਕਰਨੀ ਹੋਵੇ ਤਾਂ ਆਂਕੜੇ ਦੱਸਦੇ ਆ ਕਿ ਉਹ ਵੀ ਬੜੇ ਸਿਗਨੀਫੀਕੈਂਟ ਨੰਬਰਸ ਨੇ ਅਤੇ ਹੁਣ ਜਿਹੜੀ ਆਸਟ੍ਰੇਲੀਆ ਦੀ ਜਨਗਣਨਾ ਜਾਂ ਮਰਦਮਸ਼ੁਮਾਰੀ ਆ ਇਹ ਤਕਰੀਬਨ 2 ਹਫ਼ਤੇ ਰਹਿ ਗਏ ਨੇ ਜੇ ਮੰਗਲਵਾਰ ਤੋਂ ਦੇਖੀਏ ਅਤੇ ਅੱਜ ਬੁੱਧਵਾਰ ਆ ਅਤੇ 11 ਅਗਸਤ 2026 ਦਿਨ ਮੰਗਲਵਾਰ ਨੂੰ ਆਸਟ੍ਰੇਲੀਆ 'ਚ ਲੋਕਾਂ ਦੀ ਗਿਣਤੀ ਹੋਣੀ ਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ABS ਵੱਲੋਂ ਇਹ ਕਰਵਾਈ ਜਾਂਦੀ ਆ ਪਹਿਲਾਂ 2021 'ਚ ਹੋਈ ਸੀ ਹੁਣ ਇਹ 26 'ਚ ਹੋਣ ਜਾ ਰਹੀ ਆ ਹਰ 5 ਸਾਲ ਬਾਅਦ ਹੁੰਦੀ ਆ ਅਤੇ ਸੈਂਸਸ ਵਾਲੇ ਦਿਨ ਜਿੰਨੇ ਵੀ ਲੋਕ ਇੱਥੇ ਆ ਕਈ ਲੋਕਾਂ ਨੂੰ ਭੁਲੇਖਾ ਹੁੰਦਾ ਕਿ ਮੰਨ ਲਓ ਜੀ ਮੈਂ ਤਾਂ ਸਟੂਡੈਂਟ ਹਾਂ ਮੈਂ ਵਿਜ਼ਟਰ ਵੀਜ਼ੇ 'ਤੇ ਆਇਆ ਹੋਇਆ ਹੈੱਡ ਕਾਊਂਟ ਆ ਮਤਲਬ ਜੋ ਵੀ ਆ ਜਿਵੇਂ ਵੀ ਆ ਉਹ ਗਿਣਤੀ ਕੀਤੀ ਜਾਣੀ ਆ ਅਤੇ ਉਸ ਲਿਹਾਜ਼ ਨਾਲ ਉਸ ਦਿਨ ਕਿੰਨੇ ਲੋਕ ਨੇ ਉਹ ਤੋਂ ਫਿਰ ਤੈਅ ਕੀਤਾ ਜਾਂਦਾ ਵੀ ਆਸਟ੍ਰੇਲੀਆ ਦੀ ਆਬਾਦੀ ਇੰਨੀ ਆ ਸੋ ਮੰਨ ਲਓ ਜੇ 1.5-2-3 ਮਿਲੀਅਨ ਬੰਦਾ ਇੱਥੇ ਕੱਚਾ ਕਹਿ ਲਓ ਜਾਂ ਕਹਿ ਲਓ ਹਜੇ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸ ਜਾਂ ਉਹਨਾਂ ਕੋਲ ਸਿਟੀਜ਼ਨਸ਼ਿਪ ਨਹੀਂ ਆ ਉਹਦੇ ਬਾਵਜੂਦ ਉਹਨਾਂ ਦੀ ਗਿਣਤੀ ਵਿੱਚ ਸ਼ੁਮਾਰ ਹੁੰਦੀ ਆ ਉਹਨਾਂ ਲੋਕਾਂ ਦੀ ਅਤੇ ਜਿਹੜੀ ਫਿਰ ਸੈਂਸਸ ਰਾਹੀਂ ਜਾਣਕਾਰੀ ਮਿਲਦੀ ਆ ਉਹਦੇ 'ਚ ਤੁਹਾਨੂੰ ਪਤਾ ਹੀ ਆ ਕਾਫੀ ਕੁਛ ਇਹ ਪੁੱਛਦੇ ਆ ਕਾਫੀ ਲੰਬਾ ਚੌੜਾ ਕੁਐਸਚਨੇਅਰ ਹੁੰਦਾ ਉਹਦੇ ਵਿੱਚ ਤੁਹਾਡੀ ਉਮਰ ਤੁਹਾਡੇ ਮਾਂ ਬਾਪ ਕਿੱਥੋਂ ਆਏ ਕਿਹੜਾ ਮੁਲਕ ਸੀ ਕਿਹੜੀ ਜ਼ੁਬਾਨ ਬੋਲੀ ਜਾਂਦੀ ਆ ਕਿੰਨੀ ਕੁ ਤੁਹਾਨੂੰ ਤਨਖਾਹ ਮਿਲਦੀ ਆ ਕੰਮ ਕਰਦੇ ਹੋ ਨਹੀਂ ਕਰਦੇ ਹੋ ਬੱਚੇ ਕਿੰਨੇ ਆ ਕਿਹੜੇ ਇਲਾਕੇ 'ਚ ਰਹਿੰਦੇ ਹੋ ਇਹ ਸਾਰੀਆਂ ਚੀਜ਼ਾਂ ਸਾਰੀਆਂ ਗੱਲਾਂ ਬਾਤਾਂ ਉਸ ਕੁਐਸਚਨੇਅਰ ਫੋਰਮ ਵਿੱਚ ਦਰਜ ਹੁੰਦੀਆਂ ਤੁਸੀਂ ਪੰਜਾਬੀ ਮੰਨਦੇ ਹੋ ਆਪਣੇ ਆਪ ਨੂੰ ਸਿੱਖ ਮੰਨਦੇ ਹੋ ਇੰਡੀਅਨ ਮੰਨਦੇ ਹੋ ਕਿਹੜੇ ਮੁਲਕ ਤੋਂ ਹੈ ਨਾ ਤੁਹਾਡੇ ਮਾਪੇ ਆਏ ਸੀ ਇਹ ਸਾਰਾ ਕੁਛ ਉਹਦੇ ਵਿੱਚ ਆ ਜਾਣਾ ਅਤੇ ਮਹੱਤਵਪੂਰਨ ਇਸ ਲਈ ਹੁੰਦੀ ਆ ਕਿਉਂਕਿ ਉਸ ਆਧਾਰ 'ਤੇ ਫਿਰ ਸਰਕਾਰ ਵੰਡ ਵਡਈਏ ਕਰਦੀ ਆ ਸਹੂਲਤਾਂ ਦਿੰਦੀ ਆ ਕੋਈ ਸਰਕਾਰੀ ਸੰਸਥਾਵਾਂ ਨੇ ਸਕੂਲ ਨੇ ਹਸਪਤਾਲ ਨੇ ਏਜ ਕੇਅਰ ਨੇ ਮਤਲਬ ਚਾਈਲਡ ਕੇਅਰ ਹੋਏ ਸੜਕਾਂ ਪਬਲਿਕ ਟਰਾਂਸਪੋਰਟ ਹਾਊਸਿੰਗ ਯੂ ਨੇਮ ਥਿੰਗ ਜਿਹਦੇ ਜਿਹਦੇ ਵਿੱਚ ਵੀ ਸਰਕਾਰੀ ਹਿੱਸੇਦਾਰੀ ਆ ਚੀਜ਼ 'ਚ ਉੱਥੇ ਫਿਰ ਆਪਣੀ ਭਾਸ਼ਾ ਦੇ ਆਧਾਰ 'ਤੇ ਤੁਹਾਨੂੰ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਮੰਨ ਲਓ ਤੁਸੀਂ ਕਿਸੇ ਹੋਰ ਭਾਸ਼ਾ ਨਾਲ ਸੰਬੰਧ ਰੱਖਦੇ ਹੋ ਤੁਸੀਂ ਇਹ ਵੀ ਦੇਖਦੇ ਹੋ ਇੱਕ ਛੋਟੀ ਜਿਹੀ ਉਦਾਹਰਣ ਆ ਕਿ ਹਸਪਤਾਲਾਂ 'ਚ ਮੰਨ ਲਓ ਕੋਈ ਆਪਣੀ ਮੈਂਟਲ ਹੈਲਥ ਨਾਲ ਰਿਲੇਟਡ ਸੇਵਾਵਾਂ ਨੇ ਉਹਦੇ ਫਿਰ ਜਿਹੜੇ ਕਿਤਾਬ 'ਚ ਛਾਪੇ ਜਾਂਦੇ ਆ ਤਾਂ ਉੱਥੇ ਪੰਜਾਬੀ ਹੁੰਦੀ ਆ। ਕੱਲ੍ਹ ਨੂੰ ਕੋਈ ਬਜ਼ੁਰਗ ਆ ਜਿਹੜਾ ਅੰਗਰੇਜ਼ੀ ਨਹੀਂ ਬੋਲ ਸਕਦਾ, ਹਸਪਤਾਲ 'ਚ ਭਰਤੀ ਆ ਤਾਂ ਉਹਦੇ ਲਈ ਫਿਰ ਇੰਟਰਪ੍ਰੇਟਰ ਜਿਹੜੇ ਆ ਉਹ ਉਹਨਾਂ ਦਾ ਇੰਤਜ਼ਾਮ ਕੀਤਾ ਜਾਂਦਾ। ਸੋ ਕੁੱਲ ਮਿਲਾ ਕੇ ਜਾਂ ਗੁਰਦੁਆਰੇ ਮੰਦਰ ਮਸਜਿਦ ਇਹ ਬਣਦੇ ਆ, ਸਰਕਾਰ ਦੇਖਦੀ ਆ ਵੀ ਇਸ ਭਾਈਚਾਰੇ ਦੇ ਇੰਨੇ ਕੁ ਲੋਕ ਨੇ, ਉਸ ਹਿਸਾਬ ਨਾਲ ਫਿਰ ਗ੍ਰਾਂਟਾਂ ਵਗੈਰਾ ਉਹਨਾਂ ਦਾ ਵਿਤਰਣ ਵੀ ਕੀਤਾ ਜਾਂਦਾ।
0: ਜੀ ਬਿਲਕੁਲ। ਸੋ ਇਹ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਆਪਾਂ ਰੇਡੀਓ ਦੇ ਰਾਹੀਂ ਵੀ ਤੁਹਾਨੂੰ ਆਵਾਜ਼ ਮਾਰ ਰਹੇ ਹਾਂ ਅਤੇ ਹੋਰ ਵੀ ਅਲੱਗ ਅਲੱਗ ਅਦਾਰਿਆਂ, ਗੁਰੂ ਘਰਾਂ ਦੇ ਵਿੱਚ ਵੀ ਤੁਹਾਨੂੰ ਇਹ ਇਨਫੋਰਮੇਸ਼ਨ ਮਿਲ ਰਹੀ ਹੈ ਅਤੇ ਅਲੱਗ ਅਲੱਗ ਅਦਾਰੇ ਵੀ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਰਹੇ ਨੇ। ਸੋ ਇਸ ਸੰਬੰਧ ਦੇ ਵਿੱਚ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਉਹ ਤੁਸੀਂ ਸਾਨੂੰ ਪਹੁੰਚਾ ਸਕਦੇ ਹੋ, ਉਸ ਆਧਾਰ ਦੇ ਉੱਤੇ ਵੀ ਗੱਲਬਾਤ ਹੋ ਸਕਦੀ ਹੈ ਅਤੇ ਨਹੀਂ ਤਾਂ ਫਿਰ ਤੁਸੀਂ ਆਪਣਾ ਐਕਸਪੀਰੀਅੰਸ ਵੀ ਜ਼ਰੂਰ ਸਾਨੂੰ ਦੱਸਿਓ ਕਿ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਅਤੇ ਕਿਵੇਂ ਕਿੰਨਾ ਕੁ ਜ਼ਰੂਰੀ ਤੁਸੀਂ ਸਮਝਦੇ ਹੋ ਜਨਗਣਨਾ ਨੂੰ ਅਤੇ ਕੀ ਲੱਗਦਾ ਤੁਹਾਨੂੰ ਕਿ ਤੁਸੀਂ ਸਰਦਾ ਬੰਦਾ ਜਿਹੜਾ ਯੋਗਦਾਨ ਹੈ ਉਹ ਇਹਦੇ ਵਿੱਚ ਤੁਸੀਂ ਪਾ ਰਹੇ ਹੋ ਅਤੇ ਜਾਂ ਫਿਰ ਕਿਉਂ ਨਹੀਂ ਪਾ ਰਹੇ ਅਤੇ ਜਾਂ ਫਿਰ ਜੇਕਰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਾਲੇ ਹੋਰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੀ ਲੋੜ ਹੈ। ਸੋ ਇਹੋ ਹੀ ਸਾਡੀ ਇੱਕ ਕੋਸ਼ਿਸ਼ ਰਹੂਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿ ਆਪਾਂ ਆਸਟ੍ਰੇਲੀਅਨ ਸੈਂਸਿਸ ਦੇ ਬਾਰੇ ਗੱਲਬਾਤ ਕਰੀਏ ਅਤੇ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆ ਉਹ ਆਪਾਂ ਇੱਕ ਦੂਸਰੇ ਦੇ ਨਾਲ ਸਾਂਝੀ ਕਰੀਏ ਆਪਾਂ। ਸੋ ਇਹਦੇ ਵਿੱਚ ਤੁਸੀਂ ਪਾਇਓ ਯੋਗਦਾਨ। ਅਤੇ ਰਾਮਪਾਲ ਜਿੰਦਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਹਰਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵਰਿੰਦਰ ਸ਼ਰਮਾ ਜੀ ਕਹਿੰਦੇ ਨੇ ਕਿ ਥੈਂਕ ਯੂ ਅਤੇ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਈਏ ਪ੍ਰੋਗਰਾਮ ਨੂੰ ਅੱਗੇ ਤੋਰਨ ਤੋਂ ਪਹਿਲਾਂ। ਇੱਕ 5 ਅਗਸਤ ਨੂੰ ਕਿਸੇ ਨੇ ਆਉਣਾ ਜੀ ਅੰਮ੍ਰਿਤਸਰ ਤੋਂ ਸਿੰਗਾਪੁਰ, ਮਾਫੀ ਚਾਹੁੰਦਾ, ਅੰਮ੍ਰਿਤਸਰ ਤੋਂ ਸਿੰਗਾਪੁਰ ਅਤੇ ਸਿੰਗਾਪੁਰ ਤੋਂ ਬ੍ਰਿਸਬੇਨ। ਸੋ ਇੱਦਾਂ ਕਹਿ ਲਓ ਕਿ ਅੰਮ੍ਰਿਤਸਰ ਤੋਂ ਬ੍ਰਿਸਬੇਨ ਆਉਣਾ ਇਹਨਾਂ ਨੇ ਸਿੰਗਾਪੁਰ ਏਅਰਲਾਈਨ ਦੇ ਉੱਤੇ ਅਤੇ ਇਹ 5 ਅਗਸਤ ਨੂੰ। ਅਤੇ ਇਹਨਾਂ ਦਾ ਮਕਸਦ ਇਹ ਹੈ ਕਿ ਜੇਕਰ ਕੋਈ ਆ ਰਿਹਾ ਹੋਵੇ ਨਾਲ ਤਾਂ ਇਹਨਾਂ ਦੇ ਬਜ਼ੁਰਗਾਂ ਦੀ ਨਾਲ ਹੈਲਪ ਹੋ ਜੂਗੀ। ਵੈਸੇ ਕਹਿੰਦੇ ਨੇ ਕਿ ਆਪਾਂ ਸਾਰਾ ਕੁਛ ਬੁੱਕ ਕਰਾਇਆ ਵਾ ਪਰ ਫਿਰ ਵੀ ਰਾਹ 'ਚ ਕੋਈ ਗੱਲਬਾਤ ਕਰਨ ਵਾਲਾ, ਕੋਈ ਗੱਪਸ਼ੱਪ ਵਾਲਾ, ਅਤੇ ਜੇਕਰ ਤੁਹਾਡੇ ਵਿੱਚੋਂ ਕੋਈ ਆ ਰਿਹਾ, ਕੋਈ ਜਾਣ ਪਛਾਣ 'ਚੋਂ ਕੋਈ ਆ ਰਿਹਾ ਵਾ, ਕਿਸੇ ਦੇ ਮੰਮੀ ਡੈਡੀ ਆ ਰਹੇ ਨੇ, ਅਤੇ ਦੋਵਾਂ ਦਾ ਸਾਥ ਬਣ ਜੂਗਾ। ਤੁਸੀਂ ਸਾਨੂੰ ਨੰਬਰ ਭੇਜ ਦਿਓ ਅਤੇ ਨੰਬਰ ਆਪਾਂ ਤੁਹਾਡਾ ਜਿਹੜੇ ਆਪਸ ਵਿੱਚ ਐਕਸਚੇਂਜ ਕਰਵਾ ਦਿਆਂਗੇ ਅਤੇ ਬਾਕੀ ਫਿਰ ਇੱਕ ਦੂਸਰੇ ਦੇ ਸਾਥ ਦਾ ਨਿੱਘ ਤੁਸੀਂ ਮਾਣਿਓ। ਸੋ ਇੱਦਾਂ ਦੀ ਮਦਦ ਜਿਹੜੀ ਕਰਦਿਆ ਕਰੋ ਇੱਕ ਦੂਸਰੇ,
1: ਇਹ ਜ਼ਰੂਰੀ ਆ ਰਣਜੋਤ ਸਿੰਘ ਜੀ, ਕਿਉਂਕਿ ਉਹਦੇ ਪਿੱਛੇ ਕਾਰਨ ਆ। ਬਜ਼ੁਰਗਾਂ ਨੂੰ ਹੁੰਦਾ ਵੀ ਦੇਸ਼ ਪ੍ਰਦੇਸ਼ ਜਾਂਦੇ ਹਾਂ, ਇੱਕ ਤਾਂ ਮਨ ਵਿੱਚ ਤੌਖਲਾ ਜਿਹਾ ਬੜਾ ਹੁੰਦਾ। ਕਈ ਵਾਰ ਇੱਕ ਬਜ਼ੁਰਗ ਨੇ ਸਫ਼ਰ ਕੀਤਾ ਹੁੰਦਾ ਪਹਿਲਾਂ, ਉਹਨੇ ਕਿਹੜਾ ਤਾਂ ਗੱਲ ਹੀ ਕੁਛ ਨਹੀਂ, ਹੋਰ ਨਹੀਂ ਤਾਂ ਬਾਥਰੂਮ ਜਾਣ ਲੱਗੇ ਭੈਣ ਜੀ ਪਰਸ ਫੜ ਲਿਓ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਸਫ਼ਰ ਸੁਖਾਵਾਂ ਬਣਾ ਦਿੰਦੀਆਂ। ਨਹੀਂ ਤਾਂ ਆਪਾਂ ਮੇਲੇ ਜਾਈਏ ਅਤੇ ਬਟੂਏ ਨੂੰ ਹੀ ਹੱਥ ਪਾਈ ਜਾਈਦਾ, ਮੇਲੇ ਦਾ ਆਨੰਦ ਮਾਣ ਨਹੀਂ ਹੁੰਦਾ। ਉਹ ਜਿਹੜਾ ਸਫ਼ਰ ਆ ਫਿਰ ਬੰਦਾ ਉਹ 'ਚ ਸਫ਼ਰ ਬਹੁਤ ਕਰਦਾ। ਹੋਰ ਨਹੀਂ ਤਾਂ ਇਹੀ ਹੁੰਦਾ ਵੀ ਮੈਂ ਗੋਲੀ ਲੈਣੀ ਆ, ਕੋਈ ਮੈਨੂੰ ਘਬਰਾਹਟ ਹੁੰਦੀ ਆ, ਲੈ ਭੈਣ ਜੀ ਹਾਜ ਮੁੱਲੇ ਦੀ ਕੈਂਡੀ ਪਾ ਲਾ ਮੂੰਹ 'ਚ, ਹੈ ਨਾ, ਆਹ ਚੁਇੰਗਮ ਲੈ ਲਓ ਬਾਪੂ ਜੀ, ਹੈ ਨਾ। ਮਤਲਬ ਬੋਲਿਆ ਰੱਬ ਦਾ ਕੀ ਪਾਉਣਾ, ਇੱਥੋਂ ਪੱਟ ਕੇ ਇੱਥੇ ਲਾਉਣਾ, ਮਨ ਹੁੰਦਾ ਉੱਧਰ ਨੂੰ ਹੋ ਜਾਂਦਾ। ਨਹੀਂ ਤਾਂ ਉਸੇ ਚੀਜ਼ ਨੂੰ ਸੋਚ ਸੋਚ ਕੇ ਬੰਦਾ ਘਬਰਾਈ ਜਾਂਦਾ।
0: ਨਹੀਂ ਆਪਾਂ ਕਹਿ ਦਿੰਦੇ ਅਕਸਰ ਹੀ ਵੀ ਕੋਈ ਨਹੀਂ, ਬਹੁਤ ਸਾਰੇ ਬਜ਼ੁਰਗ ਆਉਂਦੇ ਆ ਅਤੇ ਰਾਹ ਦੇ ਵਿੱਚ ਬੜਿਆਂ ਦਾ ਸਾਥ ਬਣ ਜਾਂਦਾ, ਏਅਰਪੋਰਟ 'ਤੇ ਹੀ ਸਾਥ ਬਣ ਜਾਂਦਾ। ਪਰ ਫਿਰ ਵੀ ਇਹ ਨਾ ਇੱਕ ਜਿਹੜਾ ਜਹਾਜ਼ ਵਾਲਾ ਸਫ਼ਰ ਹੈ, ਭਾਵੇਂ ਕੋਈ ਬਜ਼ੁਰਗ ਤਾਂ ਆਪਣੇ ਨਾਲੋਂ ਵੀ ਚਲੋ ਵਧੇਰੇ ਚਿੰਤਿਤ ਹੋਣਗੇ ਜਿਨ੍ਹਾਂ ਨੂੰ ਮਤਲਬ ਅੰਗਰੇਜ਼ੀ 'ਚ ਵੀ ਪ੍ਰੋਬਲਮ ਹੈ। ਆਪਾਂ ਆਪਣਾ ਵੀ ਵੇਖੀਏ ਅਤੇ ਮੈਂ ਈਵਨ ਆਪਣੀ ਵੀ ਗੱਲ ਕਰਾਂ ਅਤੇ ਜਹਾਜ਼ ਦਾ ਸਫ਼ਰ ਇੱਦਾਂ ਦਾ ਵਾ ਵੀ ਇੱਕ ਵਾਰੀ ਜ਼ਰੂਰ ਬੰਦਾ ਫੀਲ ਕਰਦਾ ਵਾ, ਅੱਧਾ ਜਿਹਾ ਤੁਸੀਂ ਹੋਏ ਹੁੰਦੇ ਹੋ ਜਿੰਨਾ ਚਿਰ ਤੁਸੀਂ ਬਹਿ ਨਹੀਂ ਜਾਂਦੇ, ਇੱਕ ਅਜੀਬ ਜੀ ਤੁਹਾਨੂੰ ਇੱਕ
1: ਬੋਝ ਹੈਗਾ
0: ਨਾ, ਬੋਝ ਹੈਗਾ ਵਾ ਇਸ ਚੀਜ਼ ਦਾ
1: ਤੁਹਾਨੂੰ ਦਿਸਦਾ ਬੋਝ।
0: ਹਾਂ, ਸੋ ਇਹ ਚੀਜ਼ਾਂ ਕੋਈ ਐਵੇਂ ਨਹੀਂ ਗੀਆਂ, ਉਹਨਾਂ ਚਿਰ ਉਹ ਰਹਿੰਦਾ ਵਾ। ਸੋ ਇਸ ਕਰਕੇ ਵਧੀਆ ਗੱਲ ਹੈ ਵੀ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ।
1: 8-10 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਆਏ ਸੀ, ਹੈ ਨਾ, ਅਤੇ ਹੁਣ ਚਲੋ ਦੁਨੀਆ 'ਤੇ ਹੈ ਨਹੀਂ, ਪਰ ਉਹਨਾਂ ਨੇ ਮਤਲਬ ਉਹ ਇੱਕ ਮੁੰਡੇ ਨੂੰ ਯਾਦ ਕਰਨਾ, ਉਹਨੇ ਕਹਿਣਾ ਯਾਰ ਮੇਰੇ ਕੋਲ ਪੈਸੇ ਹੈ ਨਹੀਂ ਸੀ ਅਤੇ ਮੇਰਾ ਕਾਰਡ ਕੂਡ ਚੱਲੇ ਕੋਈ ਨਾ, ਉਹਨੇ ਯਾਰ ਮਲੇਸ਼ੀਆ ਮੈਨੂੰ ਚਾਹ ਪਿਆਈ ਸੀ, ਮੁੰਡੇ ਨੇ ਬਿਸਕੁਟ ਮੇਰੇ ਕੋਲ ਸੀ, ਚਾਹ ਉਹਨੇ ਫੜ ਲਈ ਅਤੇ ਅਸੀਂ ਦੋਹਾਂ ਨੇ ਬਹਿ ਕੇ ਖਾਧੇ। ਫਿਰ ਮੈਂ ਉਹਨੂੰ ਪੁੱਛਿਆ ਸਾਰਾ ਕੁਛ, ਉਹਨੇ ਮੈਨੂੰ ਦੱਸਿਆ ਵੀ ਬਸ ਮੈਂ ਹੁਣ ਪੱਕਾ ਹੋ ਜਾਣਾ, ਫਿਰ ਮੈਂ ਆਪਣੀ ਘਰ ਵਾਲੀ ਨੂੰ ਇੰਡੀਆ ਤੋਂ ਲੈ ਕੇ ਆਉਣਾ। ਮਤਲਬ ਜਾਣੀ ਉਹ ਫਿਲਮ ਬਣ ਜਾਂਦੀ ਬਜ਼ੁਰਗਾਂ ਦੇ ਮਨ 'ਚ ਕਈ ਵਾਰ, ਤੁਹਾਨੂੰ ਕੋਈ ਪਿਆਰ ਨਾ ਬੁਲਾ ਲਵੇ ਜਾਂ ਕੋਈ ਤੁਹਾਡਾ ਕੋਈ ਸਾਥ ਬਣ ਜਾਏ ਨਾ, ਉਹਦੇ ਵਰਗੀ ਰੀਸ ਕੋਈ।
0: ਬੜੇ ਸਫ਼ਰ ਤੁਹਾਨੂੰ ਯਾਦ ਹੁੰਦੇ ਆ, ਜਿੱਦਾਂ ਤੁਸੀਂ ਉੱਥੇ ਜਹਾਜ਼ ਦੇ ਵਿੱਚ ਤੁਹਾਨੂੰ ਕੋਈ ਰੋਟੀ ਤੁਹਾਨੂੰ ਖਵਾ ਦੇ, ਕੋਈ ਕੋਈ ਤੁਹਾਡੀ ਮਾੜੀ ਮੋਟੀ ਕੋਈ ਉੱਤੋਂ ਬੈਗ ਹੀ ਲਾ ਕੇ ਫੜਾ ਦੇ, ਅਤੇ ਮੈਨੂੰ ਲੱਗਦਾ ਸਭ ਤੋਂ ਵੱਧ ਤੁਹਾਨੂੰ ਜਿਹੜੇ ਜਹਾਜ਼ ਦੇ ਸਫ਼ਰ ਹੀ ਚੇਤੇ ਰਹਿੰਦੇ, ਜਿਹੜੇ ਜਿਹੜੇ ਲੋਕ ਤੁਹਾਨੂੰ ਮਿਲੇ ਜਿਨ੍ਹਾਂ ਜਿਨ੍ਹਾਂ ਨਾਲ ਵੀ ਤੁਸੀਂ ਹੈਲੋ ਹਾਏ ਕਿਤੇ ਕੀਤੀ ਜਾਂ ਜਿਹੜੇ ਨਹੀਂ ਵੀ ਮਿਲੇ, ਉਹ ਚਿਹਰੇ ਤੁਹਾਨੂੰ ਯਾਦ ਰਹਿ ਜਾਂਦੇ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਖਾਸ ਤੌਰ ਦੇ ਉੱਤੇ ਤਾਂ ਮੈਂ ਇਹਨੇ ਰੱਖਦੀ ਹਾਂ ਕਿਉਂਕਿ ਉਹ ਲੋਕ ਜਿਹੜੇ ਤੁਹਾਡੇ ਆਪਣੇ ਹੀ ਨੇ ਪਰ ਤੁਸੀਂ ਉਹਨਾਂ ਨੂੰ ਜਾਣਦੇ ਨਹੀਂ ਹੋ ਅਤੇ ਉਹ ਇੱਕ ਸਾਂਝ ਹੈ ਜਿਹੜੀ ਇੱਕ ਦੂਸਰੇ ਦੇ ਉੱਤੇ ਉਹ ਟਰੱਸਟ ਬਿਲਕੁਲ ਇੱਕ ਸ਼ੋਰਟ ਟਰਮ ਦੇ ਲਈ ਆਪਾਂ ਮਿਲਦੇ ਹਾਂ ਅਤੇ ਉਹ ਹਮੇਸ਼ਾ ਦੇ ਲਈ ਕਈ ਵਾਰੀ ਕਈਆਂ ਦੀਆਂ ਸਾਂਝਾਂ ਬਣ ਜਾਂਦੀਆਂ ਇੱਥੇ ਮੈਂ ਇੱਕ ਦਿਨ ਉਹ ਮੁੰਡਾ ਮੈਨੂੰ ਮਿਲਿਆ ਅਤੇ ਮੈਨੂੰ ਕਹਿੰਦਾ ਵੀ ਇੱਦਾਂ ਉਹ ਕਿਸੇ ਦੇ ਪਾਠ 'ਤੇ ਚੱਲਿਆ ਅਤੇ ਮੈਂ ਵੀ ਕੌਣ ਆ ਅਤੇ ਕਹਿੰਦਾ ਵੀ ਇੱਦਾਂ ਉਹ ਨਾ ਸਾਡੇ ਹੋ ਗਈ ਸਾਂਝ 4 ਸਾਲ ਹੋ ਗਏ ਆ ਮੈਂ ਜਾਂਦਾ ਸੀ ਇੰਡੀਆ ਜਾਂਦਾ ਸੀ ਅਤੇ ਮੈਂ ਉਹਨਾਂ ਦੇ ਬਜ਼ੁਰਗ ਵਾਪਸੀ 'ਤੇ ਮੇਰੇ ਨਾਲ ਆਏ ਅਤੇ ਉਹਨਾਂ ਦੀ ਮੈਂ ਮਦਦ ਕੀਤੀ ਅਤੇ ਉਸ ਤੋਂ ਬਾਅਦ 'ਚ ਫਿਰ ਉਹ ਮੈਨੂੰ ਘਰ ਮਿਲਣ ਆਏ ਅਤੇ ਫਿਰ ਮੈਂ ਉਹਨਾਂ ਨੂੰ ਘਰ ਮਿਲਣ ਲੱਗਿਆ ਅਤੇ ਉਸ ਤੋਂ ਬਾਅਦ 'ਚ ਇੱਦਾਂ ਦੀ ਸਾਂਝ ਬਣੀ ਹੁਣ ਉਹ ਕਹਿੰਦਾ ਵੀ ਆਪਾਂ ਸੁੱਖ ਦੁੱਖ ਦੇ ਉੱਤੇ ਇੱਕ ਦੂਸਰੇ ਨੂੰ ਆਉਂਦੇ ਜਾਂਦੇ ਹਾਂ ਅਤੇ ਅੱਜ ਉਹਨਾਂ ਦੇ ਘਰ ਪਾਠ ਆ ਅਤੇ ਮੈਂ ਉੱਥੇ ਚੱਲਿਆ ਮੈਂ ਮਤਲਬ ਕਿੱਦਾਂ ਸਾਂਝ ਬਣ ਜਾਂਦੀ
1: ਜੀ ਅਤੇ ਅਸੀਂ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਕਈ ਵਾਰ ਬਜ਼ੁਰਗ ਹੁੰਦੇ ਆ ਉਹ ਹੈ ਗੱਲ ਉਹੀ ਆ ਨਾ ਤੇਰਾ ਇਹੀ ਸਵਰਗ ਹੋਣਾ ਪੂਜ ਬਜ਼ੁਰਗਾਂ ਨੂੰ ਕਦੇ ਤੈਂ ਵੀ ਬਜ਼ੁਰਗ ਹੋਣਾ ਅੱਜ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਦੁਨੀਆਂ 'ਚ ਕਿਸੇ ਨਾ ਕਿਸੇ ਰੂਪ ਤੁਹਾਡੀ ਕਿਸੇ ਨਾ ਕਿਸੇ ਰੂਪ 'ਚ ਮਦਦ ਹੋ ਜਾਣੀ ਆ ਇਸ ਲਈ ਇਹ ਉਸ ਕਿਸਮ ਦਾ ਬੂਟਾ ਵਾ ਜਿਹਨੂੰ ਪਾਣੀ ਦਿੰਦੇ ਹਾਂ ਉਹਦੀ ਛਾਵੇਂ ਕੋਈ ਹੋਰ ਬੈਠਦਾ ਪਰ ਜਿਹੜਾ ਬੂਟਾ ਛਾਵੇਂ ਤੁਸੀਂ ਬੈਠੇ ਹੋ ਕਿਸੇ ਹੋਰ ਨੇ ਲਾਇਆ ਹੋ ਸਕਦਾ ਇਹ ਗੱਲ ਉਹੀ ਆ ਕਿਸੇ ਦਾ ਪੈਸੈਂਜਰ ਕਾਰਡ ਤੁਸੀਂ ਭਰ ਦਿੰਦੇ ਹੋ ਬਜ਼ੁਰਗਾਂ ਨੂੰ ਲਿਖਣਾ ਨਹੀਂ ਆਉਂਦਾ ਅਤੇ ਪੈੱਨ ਫੜਾਇਆ ਲਿਆਓ ਜੀ ਮੈਂ ਭਰ ਦਿੰਦਾ ਪਾਸਪੋਰਟ ਨੰਬਰ ਹੈ ਨਾ ਅਤੇ ਉਹ ਗੱਲਾਂ ਛੋਟੀਆਂ ਛੋਟੀਆਂ ਹੀ ਨੇ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿੱਧਰ ਨੂੰ ਜਾਣਾ ਇੱਕ ਜਹਾਜ਼ ਜਦੋਂ ਬਦਲਣਾ ਪੈਂਦਾ ਉਦੋਂ ਬੜਾ ਦਿਮਾਗੀ ਬੋਝ ਹੁੰਦਾ ਕਈ ਬਜ਼ੁਰਗਾਂ ਦੇ ਵੀ ਕਿਤੇ ਰਹਿ ਹੀ ਨਾ ਜਾਈਏ ਉਹ ਹੁਣ 16 ਨੰਬਰ ਆ ਜੀ 18 ਨੰਬਰ ਆਏ T2 ਟਰਮੀਨਲ ਆਏ ਫਲਾਨਾ ਆਏ ਧਮਕਾਨਾ ਆਖੇ ਜੀ ਰੇਲ ਗੱਡੀ ਚੱਲਦੀ ਆ ਅੰਦਰੋਂ ਅੰਦਰੀ ਉਹਦੇ 'ਚ ਬਹਿ ਕੇ ਜਾਣਾ ਪੈਂਦਾ ਉਹ ਸੋਚਣ 'ਚ ਗੱਲ ਬਹੁਤ ਵੱਡੀ ਲੱਗ ਸਕਦੀ ਆ ਪਰ ਜੇ ਕੋਈ ਨਾਲ ਹੋਵੇ ਖਾਸ ਤੌਰ 'ਤੇ ਕੋਈ ਮੁੰਡਾ ਖੁੰਡਾ ਜਾਂ ਉਹ ਜਿਹਨੇ ਪਹਿਲਾਂ ਸਫ਼ਰ ਕੀਤਾ ਹੋਵੇ ਤਾਂ ਗੱਲ ਕੁਛ ਵੀ ਨਹੀਂ
0: ਬਿਲਕੁਲ ਹੁਣ ਜਿਹੜੀ ਅੱਜ ਆਪਾਂ ਮੰਨ ਲਓ ਗੱਲ ਕਰ ਰਹੇ ਹੈਗੀ ਤਾਂ ਵੀ ਸਾਥ ਦੀ ਹੁਣ ਜੋ ਮਰਜ਼ੀ ਤੁਸੀਂ ਕਹਿ ਲਓ ਪਰ ਜਦੋਂ ਸਾਨੂੰ ਇਹ ਚੀਜ਼ ਕਿਸੇ ਨੂੰ ਕਿਸੇ ਤਰ੍ਹਾਂ

0: ਇਸ ਪਾਸੇ ਨੂੰ ਅਦਾਰੇ ਜਿਹੜੇ ਸੀਰੀਅਸ ਲੈ ਰਹੇ ਉਹਨਾਂ ਨੂੰ ਪਤਾ ਵਾ ਵੀ ਪਿਛਲੀ ਵਾਰ ਦੇ ਕੀ ਸੈਂਸੇ ਸੀ
1: ਅਤੇ ਵੱਡੀ ਗੱਲ ਕਿਹੜੇ ਅਦਾਰੇ ਦੀ ਕਿੰਨੀ ਕੁ ਪੈਨੀਟ੍ਰੇਸ਼ਨ ਆ ਅਤੇ ਲੋਕ ਉਹਨੂੰ ਕਿੰਨਾ ਕੁ ਸੁਣਦੇ ਆ ਜਾਂ ਉਹਨਾਂ ਦਾ ਬੋਲਿਆ ਲੋਕਾਂ ਲਈ ਕਿੰਨੀ ਕੁ ਅਹਿਮੀਅਤ ਰੱਖਦਾ ਹੁਣ ਜੇ ਆਪਾਂ ਇਸ ਟੋਪਿਕ ਨੂੰ ਅਹਿਮੀਅਤ ਦੇ ਕੇ ਅੱਜ ਇਹਦੇ 'ਤੇ ਵਿਚਾਰ ਚਰਚਾ ਕਰ ਰਹੇ ਹਾਂ ਉਹਦੇ ਪਿੱਛੇ ਵੀ ਇਹੀ ਕਾਰਨ ਨੇ ਬਾਕੀ ਕੋਈ ਵੀ ਮੁਲਕ ਜਦੋਂ ਚਲਾਇਆ ਜਾਂਦਾ ਤਾਂ ਸਰਕਾਰਾਂ ਚਲਾਉਂਦੀਆਂ ਅਤੇ ਸਰਕਾਰਾਂ ਕੌਣ ਨੇ ਉਹ ਲੋਕ ਜਿਹੜੇ ਤੁਹਾਡੇ ਨੁਮਾਇੰਦੇ ਨੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਤੁਹਾਡੇ ਦੁਆਰਾ ਚੁਣੇ ਹੋਏ ਲੋਕ ਨੇ ਜਦੋਂ ਇਹ ਗਿਣਤੀ ਅਧਿਕਾਰਤ ਤੌਰ 'ਤੇ ਉਹਨਾਂ ਨੂੰ ਪੜ੍ਹਨ ਨੂੰ ਮਿਲਦੀ ਆ ਜਾਂ ਉਹਨਾਂ ਦੇ ਥਿੰਕ ਟੈਂਕਸ ਨੂੰ ਪੜ੍ਹਨ ਨੂੰ ਮਿਲਦੀ ਆ ਜਾਂ ਉਹਨਾਂ ਦੇ ਸਲਾਹਕਾਰਾਂ ਨੂੰ ਮਿਲਦੀ ਆ ਤਾਂ ਉਹਨਾਂ ਦੇ ਦਿਮਾਗ 'ਚ ਸੁੱਤੇ ਸਿੱਧ ਇਹ ਜ਼ਰੂਰ ਬੋਝ ਰਹਿੰਦਾ ਵੀ ਇਹ ਲੋਕਾਂ ਦੀ ਇੱਥੇ ਪ੍ਰੈਜੈਂਸ ਹੈਗੀ ਆ ਕੱਲ੍ਹ ਨੂੰ ਜਦ ਕਾਨੂੰਨ ਬਣਾਏ ਜਾਣੇ ਆ ਪੋਲਿਸੀਆਂ ਲਾਗੂ ਕੀਤੀਆਂ ਜਾਣੀਆਂ ਕੁਛ ਇਹੋ ਜਿਹਾ ਨਾ ਹੋ ਜੇ ਕਿ ਇਹ ਲੋਕਾਂ ਨੂੰ ਉਹਨਾਂ ਪੋਲਿਸੀਆਂ ਦੇ ਆਧਾਰ 'ਤੇ ਡਿਸਕ੍ਰਿਮੀਨੇਟ ਕੀਤਾ ਜਾਵੇ ਜਾਂ ਬੁਨਿਆਦੀ ਤੌਰ 'ਤੇ ਜਿਹੜੇ ਹੱਕ ਇੱਥੇ ਵਸਦੇ ਆਸਟ੍ਰੇਲੀਅਨ ਲੋਕਾਂ ਦੇ ਆ ਇਹਨਾਂ ਦੇ ਵੀ ਹੋਣੇ ਚਾਹੀਦੇ ਆ ਹੁਣ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਹੁਣ ਇੱਕ ਉਹ ਜਿਹੜੀ ਪਾਰਟੀ ਆ ਉਹ ਸੱਜੇ ਪੱਖੀ ਵਿਚਾਰਧਾਰਾ ਵਾਲੀ ਬੀਬੀ ਆ ਉਹਨੂੰ ਸੁੱਤੇ ਸਿੱਧੀ ਸਾਡੇ ਪੰਜਾਬੀ ਭਾਈਚਾਰੇ 'ਚੋਂ ਥੋੜ੍ਹੇ ਨਫ਼ਰਤੀ ਬੋਲ ਸਾਂਝੇ ਮਤਲਬ ਲੋਕ ਕਰਦੇ ਆ ਫੇਸਬੁੱਕ 'ਤੇ ਬੜੇ ਵੋਕਲ ਨੇ ਆਪਾਂ ਤੁਸੀਂ ਟਿਕਟੋਕ 'ਤੇ ਵੀਡੀਓ ਦੇਖੋਗੇ ਅਤੇ ਉਹਦੇ ਬਿਆਨ ਅਕਸਰ ਇਹੋ ਜਿਹੇ ਹੁੰਦੇ ਆ ਜਿਹੜੇ ਦੂਜੇ ਭਾਈਚਾਰੇ ਜਾਂ ਦੂਜੀ ਜ਼ਬਾਨ ਬੋਲਣ ਵਾਲੇ ਲੋਕਾਂ ਪ੍ਰਤੀ ਨਫ਼ਰਤ ਭਰੇ ਹੁੰਦੇ ਆ ਤਾਂ ਜ਼ਾਹਰਾ ਤੌਰ 'ਤੇ ਜਦ ਇਹਨਾਂ ਲੋਕਾਂ ਦੀ ਗਿਣਤੀ ਹੁਣ ਮੰਨ ਲਓ ਜੇ ਆਪਾਂ 2,40,000 ਹਾਂ ਕੱਲ੍ਹ ਨੂੰ 5,00,000 ਹੁੰਦੇ ਹਾਂ ਤਾਂ ਮੈਂਬਰ ਪਾਰਲੀਮੈਂਟ ਲਈ ਉਹਨਾਂ ਪਾਰਟੀਆਂ ਲਈ ਲੇਬਰ ਲਿਬਰਲ ਕੋਲੀਸ਼ਨ ਜਾਂ ਜਿਹੜੀਆਂ ਜਿਹੜੀਆਂ ਵੀ ਗ੍ਰੀਨਸ ਮੁੱਖ ਤਰ੍ਹਾਂ ਦੀਆਂ ਪਾਰਟੀਆਂ ਨੇ ਉਹਨਾਂ ਦੇ ਦਿਮਾਗ 'ਚ ਛਾਪ ਛਾਪਦੀ ਆ ਵੀ ਇਹਨਾਂ ਲੋਕਾਂ ਨੂੰ ਭਾਈ ਨਾਲ ਲੈ ਕੇ ਤੁਰਨਾ
0: ਸੋ ਇਹ ਜ਼ਰੂਰੀ ਹੋ ਜਾਂਦਾ ਸੋ ਇੱਕ ਸਮਾਂ ਹੀ ਆਸਟ੍ਰੇਲੀਆ ਦੇ ਵਿੱਚ ਹੁਣ ਨਾਲ ਤੁਹਾਡੇ ਪਿਛਲੇ ਥੋੜ੍ਹਾ ਜਿਹਾ ਆਪਣਾ ਅਤੀਤ 'ਤੇ ਵੀ ਝਾਤੀ ਮਾਰ ਲੈਂਦੇ ਆਸਟ੍ਰੇਲੀਆ 'ਚ ਕਹਿੰਦੇ ਇੱਕ ਸਮਾਂ ਹੀ ਜਦੋਂ ਇੱਥੋਂ ਦੇ ਮੂਲ ਨਿਵਾਸੀ ਜਿਹੜੇ ਉਹਨਾਂ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਸੈਂਸਿਸ ਦੀ ਇਹ ਅਹਿਮੀਅਤ ਆ ਤੁਸੀਂ ਇਹ ਸੋਚੋ ਵੀ ਜੇ ਇੱਕ ਆਮ ਜਿਹੀ ਗੱਲ ਹੁੰਦੀ ਅਤੇ ਫਿਰ ਇੰਨਾ ਜਦੋਂ ਜਾਇਦ ਉਹਨਾਂ ਨੂੰ ਨਾ ਕਰਨਾ ਪੈਂਦਾ ਸੋ ਉਹਨਾਂ ਨੂੰ ਵੀ ਬਾਅਦ ਵਿੱਚ ਕੀਤਾ ਵਾ ਇਹਨਾਂ ਨੇ ਸ਼ਾਮਲ ਜਦੋਂ 1967 ਦੇ ਵਿੱਚ ਜਿਹੜੇ ਆਦੀਵਾਸੀ ਨੇ ਜਾਂ ਐਬਰੀਜਨਲ ਨੇ ਉਹਨਾਂ ਨੂੰ ਪਹਿਲੀ ਵਾਰ ਆਬਾਦੀ ਦੀ ਗਿਣਤੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ 1911 ਦੇ ਵਿੱਚ ਜਦੋਂ ਸੈਂਸਿਸ ਸ਼ੁਰੂ ਹੁੰਦਾ ਵਾ ਅਤੇ 1911 ਤੋਂ ਲੈ ਕੇ 67 ਤੱਕ ਉਹਨਾਂ ਨੂੰ ਇਸ ਗਿਣਤੀ ਦਾ ਇਸ ਆਬਾਦੀ ਦਾ ਹਿੱਸਾ ਹੀ ਨਹੀਂ ਮੰਨਿਆ ਗਿਆ ਪਰ ਆਪਾਂ ਉਸ ਲਿਹਾਜ਼ ਦੇ ਨਾਲ ਜੇ ਵੇਖੀਏ ਅਤੇ ਆਪਾਂ ਉਹਨਾਂ ਲੋਕਾਂ 'ਚੋਂ ਹਾਂ ਜਾਂ ਆਪਾਂ ਕਹਿ ਲਈਏ ਕਿ ਆਪਾਂ ਲੱਕੀ ਹਾਂ ਕਿ ਆਪਾਂ ਡੇ ਫਸਟ ਤੋਂ ਇਸ ਸੈਂਸਿਸ 'ਚ
1: ਕੋਈ ਸ਼ੱਕ ਨਹੀਂ ਇਸ ਗੱਲ ਨੂੰ ਤਾਂ ਮੈਂ ਵੀ ਸਹਿਮਤੀ ਰੱਖਦਾ ਕਿਉਂਕਿ ਬੰਦੇ ਨੂੰ ਬੰਦਾ ਸਮਝਣਾ ਬਹੁਤ ਜ਼ਰੂਰੀ ਆ ਬੰਦੇ ਨੂੰ ਬੰਦਾ ਉਸ ਲਿਹਾਜ਼ ਨਾਲ ਸਮਝਣਾ ਵੀ ਇਹਦਾ ਪਾਸਪੋਰਟ ਦਾ ਰੰਗ ਕਿਹੜਾ ਉਹਦੇ ਵਰਗੀ ਮਾੜੀ ਗੱਲ ਵੀ ਕੋਈ ਨਹੀਂ ਸੋ ਇਸ ਲਈ ਜੋ ਸੁੱਖ ਸਹੂਲਤਾਂ ਦੀ ਗੱਲ ਕਰਦੇ ਹਾਂ ਮੰਨਦੇ ਹਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਸਰਬਪੱਖੀ ਵਿਕਾਸ 'ਚ ਆਪਣਾ ਬਣਦਾ ਸਰਦਾ ਯੋਗਦਾਨ ਪਾਇਆ ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਜਿਹੜਾ ਨਵਾਂ ਆਇਆ ਇਹ ਨਹੀਂ ਪਾਊਗਾ ਸੋ ਬੈਨੀਫਿਟ ਆਫ ਡਾਊਟ ਕਿਤੇ ਨਾ ਕਿਤੇ ਦੇਣਾ ਪੈਣਾ ਪ੍ਰਵਾਸੀ ਲੋਕਾਂ ਦੇ ਹੈ ਨਾ ਜਿਹੜੀ ਕੰਟਰੀਬਿਊਸ਼ਨ ਆ ਉਹਦੀ ਬੁਨਿਆਦ 'ਤੇ ਇਹ ਮੁਲਕ ਵਸਾਇਆ ਗਿਆ ਖੜ੍ਹਾ ਕੀਤਾ ਗਿਆ ਅਤੇ ਹੁਣ ਇਹਦਾ ਸਰਬਪੱਖੀ ਵਿਕਾਸ ਵੀ ਇਹਨਾਂ ਲੋਕਾਂ 'ਤੇ ਕਾਫੀ ਹੱਦ ਤੱਕ ਨਿਰਭਰ ਕਰਦਾ ਜੇ ਆਪਾਂ ਆਬਾਦੀ ਦੇ ਲਿਹਾਜ਼ ਨਾਲ ਗੱਲ ਕਰਨੀ ਹੋਵੇ ਜੇ 35-40% ਲੋਕ ਹਜੇ ਵੀ ਆਪਣੇ ਆਪ ਨੂੰ ਪਿੱਛੇ ਆਪਣੇ ਜੁੜੇ ਹੋਏ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਦੇ ਮਾਂ ਬਾਪ ਉੱਥੋਂ ਦੇ ਜੰਮੇ ਜਾਏ ਆ ਉਹ ਆਪ ਉੱਥੋਂ ਦੇ ਜੰਮੇ ਜਾਏ ਆ ਅਤੇ ਇਹਦੇ 'ਚ ਕੋਈ ਮਾੜੀ ਗੱਲ ਵੀ ਕੋਈ ਨਹੀਂ
0: ਬਿਲਕੁਲ ਸੋ ਇਹਦੇ 'ਚ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ 1911 ਦੇ ਵਿੱਚ ਤਾਂ ਆਸਟ੍ਰੇਲੀਆ ਦੀ ਜਨਗਣਨਾ ਦੱਸੀ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਜਿਹੜੀਆਂ ਅਲੱਗ ਅਲੱਗ ਕਲੋਨੀਆਂ ਸੀ ਉਹਨਾਂ ਦੀ ਆਪਣੇ ਪੱਧਰ ਦੇ ਉੱਤੇ ਕਹਿੰਦੇ ਨੇ ਕਿ ਗਿਣਤੀ ਕਰ ਲਈ ਜਾਂਦੀ ਸੀ ਹੁਣ ਜਿੱਦਾਂ 1901 ਦੇ ਵਿੱਚ ਜਦੋਂ ਇਹ ਸਾਰਾ ਕੁਛ ਜਿਹੜਾ ਆਪਸ ਵਿੱਚ ਇਕੱਠਾ ਕਰਕੇ ਅਤੇ ਫਿਰ ਇਹਨੂੰ ਇੱਕ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਨਿਊ ਸਾਊਥ ਵੇਲ ਦੇ ਵਿੱਚ ਜਿਹੜੀ ਪਹਿਲੀ ਗਿਣਤੀ ਸੀ ਉਹ 1828 ਦੇ ਵਿੱਚ ਉਹੀ ਵਿਕਟੋਰੀਆ ਮੰਨ ਲਓ ਆਪਣੀ ਬਾਅਦ ਵਿੱਚ ਕਰਦਾ ਰਿਹਾ 1828 ਦੇ ਵਿੱਚ ਨਿਊ ਸਾਊਥ ਵੇਲ ਨੇ ਸ਼ੁਰੂ ਕੀਤੀ ਕਿਉਂਕਿ ਮੇਨ ਤਾਂ ਨਿਊ ਸਾਊਥ ਵੇਲ ਹੀ ਉਸ ਸਮੇਂ ਦੇ ਵਿੱਚ ਅਤੇ ਕਾਗਜ਼ਾਂ ਦੇ ਉੱਤੇ ਹੁੰਦੀ ਸੀ ਪਹਿਲਾਂ ਆਪਾਂ ਇੰਡੀਆ 'ਚ ਵੀ ਵੇਖਦੇ ਆਏ ਹਾਂ ਵੀ ਕਾਗਜ਼ਾਂ ਦੇ ਉੱਤੇ ਹੁੰਦੀ ਰਹੀ ਹੈ 2006 ਦੇ ਵਿੱਚ ਪਹਿਲੀ ਵਾਰ ਔਨਲਾਈਨ ਸ਼ੁਰੂ ਹੋਇਆ ਅਤੇ 2016 ਦੇ ਵਿੱਚ ਜਦੋਂ ਔਨਲਾਈਨ ਕਹਿੰਦੇ ਕਿ ਥੋੜ੍ਹਾ ਜਿਹਾ ਜ਼ੋਰ ਪਾ ਕੇ ਕਿਹਾ ਗਿਆ ਅਤੇ ਉਦੋਂ ਵੈਬਸਾਈਟ ਕਰੈਸ਼ ਹੋ ਗਈ ਸੀ ਇਹ ਵੀ ਮਤਲਬ ਬੜਾ ਉਹ ਬਾਹਰ ਲਿਖਿਆ ਜਾਂਦਾ ਅਤੇ 2021 ਦੇ ਵਿੱਚ ਜਿਹੜੇ ਆ ਫਿਰ ਜ਼ਿਆਦਾ ਉਹ ਸਕਸੈਸਫੁੱਲ ਰਿਹਾ ਜਦੋਂ ਕੋਵਿਡ ਦੇ ਦਿਨ ਸੀ ਉਦੋਂ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਜਿਹਦੇ ਆਪਾਂ ਪਿਛਲੇ ਸੈਂਸਿਸ ਦੀ ਗੱਲ ਕਰਦੇ ਹਾਂ ਜਿਹਦੇ ਆਪਾਂ ਨਤੀਜੇ ਵੀ ਵੇਖਿਆ ਸੋ ਆਸਟ੍ਰੇਲੀਆ ਦੇ ਵਿੱਚ ਹਰ 5 ਸਾਲ ਬਾਅਦ ਜਿਹੜੇ ਸੈਂਸਿਸ ਕੀਤੇ ਜਾਂਦੇ ਨੇ ਇੰਡੀਆ ਦੇ ਵਿੱਚ ਆਪਾਂ ਇਸ ਚੀਜ਼ ਦੇ ਉੱਤੇ ਵੀ ਚੀਕਦੇ ਹਾਂ ਜਾਂ ਬੜੀ ਜਾਰੀ ਆਪਾਂ ਖ਼ਬਰਾਂ 'ਚ ਵੀ ਵੇਖਿਆ ਹੋਊਗਾ ਵੀ ਉੱਥੇ ਤਾਂ ਟਾਲ ਹੀ ਦਿੱਤਾ ਜਾਂਦਾ ਬਹੁਤ ਜਾਰੀ ਹੁਣ ਲੋੜ ਹੀ ਨਹੀਂ ਮਹਿਸੂਸ ਕੀਤੀ ਜਾਂਦੀ ਵੀ ਚਲੋ ਠੀਕ

0: ਜੇ ਪਤਾ ਲੱਗ ਵੀ ਜਾਊਗਾ ਵੀ ਆਪਾਂ ਇੰਨੇ ਹੋ ਗਏ ਹਾਂ, ਫਿਰ ਕਿਹੜਾ ਅਸੀਂ ਉਸ ਹਿਸਾਬ ਨਾਲ ਸੁੱਖ ਸੁਵਿਧਾਵਾਂ ਬਣਾਉਣੀਆਂ, ਠੀਕ ਹੈ ਚਲ ਇੱਕ ਸਟੇਜ ਉਹ ਆ ਜਾਂਦੀ ਆ ਜਦੋਂ ਬੰਦਾ ਕਹਿੰਦਾ ਵੀ ਯਾਰ ਹੁਣ ਮਤਲਬ ਇਸ ਟੂ ਮੈਨੀ ਹੈ ਨਾ,
1: ਆਹ ਮਤਲਬ ਗਰੀਬੀ ਗੁਰਬਤ ਹੈ ਨਾ, ਉਹ ਜਗਸੀਰ ਜੀ ਦਾ ਕਹਿੰਦਾ ਹੁੰਦਾ ਸਾਡੇ ਵਿਹੜਿਆਂ 'ਚ ਟੂਟੀਆਂ ਪਟਾ ਕੇ ਚੰਨ ਉੱਤੇ ਪਾਣੀ ਭਾਲ ਦੇ। ਹੁਣ ਉਹ ਹਰੇਕ ਬੰਦਾ ਆਪਣੇ ਢੰਗ ਨਾਲ ਸੋਚਦਾ ਨਾ, ਜਿਹੜੇ ਪ੍ਰੋਸਪੈਰਿਟੀ ਆ ਨੌਕਰੀ ਸ਼ੁਦਾ ਲੋਕ ਨੇ ਪੜ੍ਹੇ ਲਿਖੇ ਹੈ ਨਾ, ਜਿਨ੍ਹਾਂ ਦੀ ਆਮਦਨ ਦੇ ਸੀਲੇ ਵਸੀਲੇ ਵੱਧ ਨੇ, ਉਹਨਾਂ ਦਾ ਸੋਚਣ ਦਾ ਢੰਗ ਤਰੀਕਾ ਹੋਰ ਆ। ਜਿਹੜੇ ਗਰੀਬ ਗੁਰਬਤ ਆ ਹੈ ਨਾ, ਕੁੱਲੀਆਂ ਦੇ ਵਾਸੀ ਨੇ ਜਿੱਥੇ ਹੈ ਨਾ ਬਾਰਿਸ਼ ਨਹੀਂ ਮੀਂਹ ਪੈਂਦਾ, ਉਹ ਲੋਕਾਂ ਦਾ ਸੋਚਣ ਦਾ ਢੰਗ ਤਰੀਕਾ ਹੋਰ ਆ। ਉਹ ਕਹਿੰਦੇ ਚੱਲ ਜੇ ਗਿਣ ਕੇ ਲੈ ਵੀ ਜਾਓਗੇ ਤਾਂ ਵੀ ਖੈਰ।
0: ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਅਤੇ ਨਾਲ ਦੇ ਨਾਲ ਇਹ ਵੀ ਧਿਆਨ 'ਚ ਰੱਖੋ ਜਿਹੜੇ ਇਸ ਟਾਈਮ ਦੇ ਉੱਤੇ ਸਟੂਡੈਂਟ ਸੁਣ ਰਹੇ ਨੇ ਜਾਂ ਫਿਰ ਕੋਈ ਵੀ ਕਿਸੇ ਵੀ ਵੀਜ਼ੇ ਦੇ ਉੱਤੇ ਤੁਸੀਂ ਇਸ ਟਾਈਮ ਇੱਥੇ ਹੋ, ਅਤੇ ਚਾਹੇ ਤੁਸੀਂ ਸਿਟੀਜ਼ਨ ਹੋ, ਚਾਹੇ ਤੁਸੀਂ PR ਹੋ, ਚਾਹੇ ਤੁਸੀਂ ਸਟੂਡੈਂਟ ਹੋ, ਟੂਰਿਸਟ ਹੋ, ਟੈਂਪਰੇਰੀ ਵਰਕਰ ਹੋ, ਸੋ ਸਾਰੇ ਇਹ ਫਾਰਮ ਭਰ ਸਕਦੇ ਨੇ। ਸੋ
1: ਇਹ ਕੋਈ ਸਰਕਾਰੀ ਦਸਤਾਵੇਜ਼ ਨਹੀਂ, ਇਹ ਕੋਈ ਇੱਦਾਂ ਦਾ ਨਹੀਂ ਵੀ ਤੁਸੀਂ ਆਪਦੀ ਜ਼ਮੀਨ ਦੀ ਫਰਦ ਕਢਾ ਕੇ ਅਤੇ ਕਿਸੇ ਦੇ ਨਾਂ ਕਰਾਤੀ। ਸੱਚੋ ਸੱਚ ਉਹ 'ਚ ਦੱਸ ਦੇਣਾ ਵੀ ਜੇ $20,000 ਤਨਖਾਹ, ਤੁਹਾਡੀ ਆਮਦਨ ਸਾਲਾਨਾ 40, 50, 60, 80 ਜਿੰਨੀ ਵੀ ਆ, ਤੁਸੀਂ ਬੜੇ ਆਰਾਮ ਨਾਲ ਉਹਦੇ 'ਚ ਲਿਖਾ ਸਕਦੇ ਹੋ। ਉਹਨਾਂ ਨੇ ਮਹਿਜ਼ ਇਹਨੂੰ ਇੱਕ ਰੈਫਰੈਂਸ ਲੈਣਾ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਫਲਾਨੇ ਦੀ ਤਨਖਾਹ ਇੰਨੀ ਆ ਜਾਂ ਫਲਾਨੇ ਦਾ ਧਰਮ ਇਹ ਆ। ਉਸ ਆਧਾਰ 'ਤੇ ਤੁਹਾਨੂੰ ਕੋਈ ਡਿਸਕ੍ਰੀਮੀਨੇਟ ਨਹੀਂ ਕਰਦਾ। ਇਸ ਲਈ ਜੋ ਸੱਚੋ ਸੱਚ ਆ ਉਹ ਇਹਦੇ 'ਚ ਬੋਲ ਕੇ ਦੱਸਿਆ ਜਾ ਸਕਦਾ, ਲਿਖਾਇਆ ਜਾ ਸਕਦਾ। ਵੈਸੇ ਤਾਂ ਉਹਨਾਂ ਨੇ ਤੁਹਾਨੂੰ ਕੋਈ ਇੱਕ ਨੰਬਰ ਭੇਜ ਦੇਣੇ ਆ ਤੁਹਾਡੇ ਡਾਕਖਾਨੇ 'ਚ ਹੈ ਨਾ, ਜਿਹੜੇ ਪੋਸਟ ਬਾਕਸ ਆ ਉਹਨਾਂ 'ਚ ਸਾਰਾ ਕੁਛ ਆ ਜਾਣਾ। ਪਰ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਫੀਲਡ ਅਫਸਰ ਨੇ ਉਹ ਵੀ ਘਰੋ ਘਰੀ ਜਾਣਗੇ, ਜੇ ਕਿਸੇ ਨੂੰ ਕੰਪਿਊਟਰ 'ਤੇ ਉਹ ਜਾਣਕਾਰੀ ਭਰਨ 'ਚ ਸਮੱਸਿਆ ਆਉਂਦੀ ਆ ਤਾਂ ਉਹਨਾਂ ਦੀ ਮਦਦ ਉਹਨਾਂ ਲੋਕਾਂ ਨੇ ਕਰਨੀ ਆ।
0: ਸੋ ਇਹ ਤੁਹਾਨੂੰ ਪੂਰੀ ਮਦਦ ਜਿਹੜੀ ਆ ਉਹ ਦਿੱਤੀ ਜਾਊਗੀ। ਵੈਸੇ ਤਾਂ ਅੱਜ ਕੱਲ੍ਹ ਘਰੋ ਘਰੀ ਕੋਈ ਨਾ ਕੋਈ ਤਾਂ ਪੜ੍ਹਿਆ ਲਿਖਿਆ ਜ਼ਰੂਰ ਹੁੰਦਾ ਵਾ, ਸੋ ਇਹਨਾਂ ਦੇ ਵਿੱਚ ਤੁਸੀਂ ਮਦਦ ਲੈ ਸਕਦੇ ਹੋ। ਜਿੱਦਾਂ ਤੁਸੀਂ ਵੋਟ ਪਾਉਂਦੇ ਹੋ ਅਤੇ ਜੇਕਰ ਤੁਸੀਂ ਨਹੀਂ ਪਾਉਂਦੇ ਤਾਂ ਤੁਹਾਨੂੰ ਹਰਜਾਨਾ ਭਰਨਾ ਪੈਂਦਾ। ਬਿਲਕੁਲ, ਸੈਂਸਿਸ ਦੇ ਵਿੱਚ ਵੀ ਤੁਹਾਨੂੰ ਉਸੇ ਤਰ੍ਹਾਂ ਦੇ ਨਾਲ ਪਾਰਟ ਲੈਣਾ ਪਊਗਾ, ਕਿਉਂਕਿ 1905 ਦੇ ਵਿੱਚ ਸੈਂਸਿਸ ਐਂਡ ਸਟੈਟਿਕਸ ਐਕਟ 1905 ਦੇ ਤਹਿਤ ਹੁਣ ਹਰ ਉਹ ਵਿਅਕਤੀ ਜਿਹੜਾ ਕਿ ਇੱਥੇ ਸੈਂਸਿਸ ਦੀ ਰਾਤ ਆਸਟ੍ਰੇਲੀਆ ਦੇ ਵਿੱਚ ਮੌਜੂਦ ਆ ਉਹਨੂੰ ਇਹ ਫਾਰਮ ਭਰਨਾ ਲਾਜ਼ਮੀ ਹੈ, ਅਤੇ ਜੇਕਰ ਉਹ ਬਾਹਰ ਵੀ ਹੈ ਅਤੇ ਔਨਲਾਈਨ ਉਹਨੇ ਉਹ ਫਾਰਮ ਜਿਹੜਾ ਜ਼ਰੂਰ ਭਰਨਾ ਵਾ। ਜੇਕਰ ਕੋਈ ਜਾਣ ਬੁੱਝ ਕੇ ਨਹੀਂ ਭਰਦਾ ਤਾਂ ABS ਦੇ ਵੱਲੋਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਫਿਰ ਇਹ ਵੀ ਹੋ ਸਕਦਾ ਵੀ ਤੁਹਾਨੂੰ ਅਦਾਲਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਵੀ ਪੈਣ, ਅਤੇ ਜਾਂ ਫਿਰ ਮੋਟਾ ਮੋਟਾ ਜਿਹਾ ਜੋ ਮੈਂ ਵੈਬਸਾਈਟ ਦੇ ਉੱਤੇ ਵੇਖ ਪਾ ਰਿਹਾ ਵਾਂ ਲਗਭਗ $200 ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਜੁਰਮਾਨਾ ਵੀ ਤੁਹਾਨੂੰ ਲੱਗ ਸਕਦਾ। ਸੋ ਇਸ ਕਰਕੇ ਜਦੋਂ ਵੀ ਤੁਹਾਡੇ ਹੱਥੇ ਫਾਰਮ ਚੜੂਗਾ ਤੇ ਉਦੋਂ ਤੁਸੀਂ ਭਰ ਕੇ ਭੇਜ ਦਿਓ। ਕੋਈ ਬਹੁਤਾ ਲੰਮਾ ਚੌੜਾ ਨਹੀਂ ਆ, ਕੋਈ ਬਹੁਤ ਜ਼ਿਆਦਾ ਕੋਈ ਜਾਣਕਾਰੀ ਨਹੀਂ,
1: 7 ਮਿੰਟ ਮੇਰਾ ਖਿਆਲ ਵੱਧ ਤੋਂ ਵੱਧ।
0: ਹਾਂ, ਕੋਈ ਮਤਲਬ ਮੇਨ ਜਿਹੜੇ ਮੇਨ ਕੁਐਸਚਨ ਨੇ ਉਹ ਕੋਈ 8 ਤੋਂ 10 ਕੁਐਸਚਨ ਹੋਣਗੇ ਜਿਹਦੇ ਵਿੱਚ ਕਿ ਤੁਸੀਂ ਆਪਣਾ ਨਾਂ ਦੱਸਣਾ ਵਾ, ਉਮਰ ਦੱਸਣੀ ਆ, ਤੁਸੀਂ ਤੁਸੀਂ ਆਪਣਾ ਮੇਲ ਹੋ, ਫੀਮੇਲ ਹੋ, ਜੋ ਵੀ ਜਿਹੜੀਆਂ ਸਿਹਤ ਸੇਵਾਵਾਂ ਦੇ ਲਈ ਯੋਜਨਾਬੱਧੀ ਕੀਤੀ ਜਾਂਦੀ ਉਹਦੇ ਲਈ ਇਹ ਸਾਰਾ ਜ਼ਰੂਰੀ ਹੁੰਦਾ। ਕਿੱਥੇ ਤੁਸੀਂ ਜੰਮੇ ਹੋ, ਕਿੱਥੋਂ ਦੀ ਤੁਹਾਡੇ ਕੋਲ ਸਿਟੀਜ਼ਨਸ਼ਿਪ ਆ, ਕਿਹੜਾ ਤੁਸੀਂ ਧਰਮ ਤੁਹਾਡਾ, ਅਤੇ ਭਾਸ਼ਾ ਕਿਹੜੀ ਬੋਲਦੇ ਹੋ ਜਿਹਦੇ ਉੱਤੇ ਆਪਾਂ ਪਹਿਲਾਂ ਗੱਲਬਾਤ ਜਿਹੜੀ ਉਹ ਕਰ ਚੁੱਕੇ ਹਾਂ, ਅਤੇ ਆਮਦਨ ਕਿੰਨੀ ਕੁ ਆ ਤੁਹਾਡੀ ਨੌਕਰੀ ਦੇ ਬਾਰੇ, ਜਿੱਦਾਂ
1: ਪੜ੍ਹਾਈ ਲਿਖਾਈ
0: ਗੱਲ ਕੀਤੀ ਇਹਨਾਂ ਨੇ, ਪੜ੍ਹਾਈ ਲਿਖਾਈ ਕੀ ਆ, ਘਰ ਦੇ ਵਿੱਚ ਜਿਹੜੀ ਤੁਹਾਡੀ ਪ੍ਰੋਪਰਟੀ ਆ ਉਹ ਤੁਹਾਡੀ ਮਤਲਬ ਆਪਣੀ ਆ ਜਾਂ ਤੁਸੀਂ ਰੈਂਟ ਦੇ ਉੱਤੇ ਰਹਿੰਦੇ ਹੋ, ਇੱਦਾਂ ਦੀਆਂ ਜਾਣਕਾਰੀਆਂ ਤੁਹਾਡੇ ਕੋਲ ਲੈਣਗੇ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪੁੱਛਣਗੇ ਵੀ NDIS ਦੇ ਉੱਤੇ ਤਾਂ ਨਹੀਂ ਤੁਸੀਂ ਕਿਤੇ, ਤੁਸੀਂ ਘਰ ਦੇ ਵਿੱਚ ਕਿਸੇ ਨੂੰ ਕੋਈ ਡਿਸੇਬਿਲਟੀ ਤਾਂ ਨਹੀਂ ਆ। ਸੋ ਉਹਦੇ ਵਿੱਚ ਅੱਗੇ ਤੁਸੀਂ ਜੇ ਨਹੀਂ ਤੁਹਾਨੂੰ ਜਾਣਕਾਰੀ ਤਾਂ ਉਹ ਤੁਸੀਂ ਜਾਣਕਾਰੀ ਜਿਹੜੀ ਇੰਟਰਨੈਟ 'ਤੇ ਜਾ ਕੇ ਤੁਸੀਂ ਲੈ ਸਕਦੇ ਹੋ ਵੀ ਕਿਹੜੇ ਕਿਹੜੇ ਜਿਹੜੇ ਆ ਉਹ ਡਿਸੇਬਿਲਟੀ ਦੇ ਵਿੱਚ ਆਉਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਿੰਪਲ ਸਾਦੀਆਂ, ਅਤੇ ਇਸ ਵਾਰੀ ਪਿਛਲੀ ਵਾਰ ਥੋੜ੍ਹੀ ਜਿਹੀ ਕੰਫਿਊਜ਼ਨ ਹੀ ਪੰਜਾਬੀ ਜਿਹੜੀ ਉਹ ਸਾਨੂੰ ਅਦਰ ਵਿੱਚ ਲਿਖਣੀ ਪਈ ਸੀ, ਇਸ ਵਾਰੀ ਹੋਰ ਵੀ ਸਾਦਾ ਕਰ ਦਿੱਤਾ ਗਿਆ, ਹੁਣ ਪੰਜਾਬੀ ਜਿਹੜੀ ਆ ਉਹ ਤੁਹਾਨੂੰ ਕਿਉਂਕਿ ਪਿਛਲੀ ਵਾਰ ਤੁਸੀਂ ਭਾਗ ਲਿਆ, ਹਾਂ ਵੱਧ ਚੜ੍ਹ ਕੇ ਤੁਸੀਂ ਭਾਗ ਲਿਆ, ਅਤੇ ਹੁਣ ਪੰਜਾਬੀ ਵੀ ਠਾਹ ਕਰਕੇ ਸਿੱਧੀ ਟਿਕ ਵਾਲੀ ਆ ਗਈ। ਪਹਿਲਾਂ ਜਿਹੜਾ ਸੀ ਉਹ ਅਦਰਸ ਵਿੱਚ ਲਿਖੀ ਸੀ ਆਪਾਂ ਲਾਸਟ ਟਾਈਮ।
1: ਅੱਗੇ ਐਨਸੈਸਟਰੀ ਵੀ ਇੱਦਾਂ ਸੀ, ਕਈ ਕਈ ਮੁਲਕਾਂ ਦੇ ਹਿਸਾਬ ਨਾਲ ਸੀ, ਕਈ ਧਰਮਾਂ ਦੇ ਹਿਸਾਬ ਨਾਲ ਸੀ, ਕੋਈ ਇੰਡੀਅਨ ਲਿਖਦਾ ਸੀ, ਕੋਈ ਪੰਜਾਬੀ ਲਿਖਦਾ ਸੀ, ਕੋਈ ਸਿੱਖ ਲਿਖਦਾ ਸੀ। ਸੋ ਕੁਛ ਕੁੱਲ ਮਿਲਾ ਕੇ ਕਾਫੀ ਸਾਰੀਆਂ ਕਨਫਿਊਜ਼ਨਾਂ ਨੇ ਜਿਹੜੀਆਂ ਹੈ ਨਾ ਸੈਂਸਸ ABS ਸਮੇਂ ਸਮੇਂ 'ਤੇ ਦੂਰ ਕਰਨ ਦੀ ਕੋਸ਼ਿਸ਼ ਕਰਦਾ।
0: ਇਹ ਤਾਂ ਖੈਰ ਉਹ ਕੰਫਿਊਜ਼ਨਾਂ ਨੇ ਨਾ, ਜੇ ਆਪਾਂ ਥੋੜ੍ਹਾ ਜਿਹਾ ਇਹਨੂੰ ਗੌਰ ਨਾਲ ਵੇਖੀਏ ਤਾਂ ਇਹ ਤਾਂ ਕੰਫਿਊਜ਼ਨਾਂ ਮੈਂ ਕਹੂੰਗਾ ਵੀ ਸਾਡੀਆਂ ਆਪਣੀਆਂ ਕ੍ਰੀਏਟ ਕੀਤੀਆਂ ਨੇ, ਇਹੋ ਜਿਹੀਆਂ ਕੰਫਿਊਜ਼ਨਾਂ ਹੈਗੀਆਂ ਨਹੀਂ ਆ। ਅਤੇ ਜੋ ਚੀਜ਼ ਹੈਗੀ ਆ ਉਹ ਹੈਗੀ ਆ, ਜੋ ਦਸਤਾਵੇਜ਼ ਆ ਉਹ ਦਸਤਾਵੇਜ਼ ਹੀ ਆ। ਜੋ ਤੁਹਾਡਾ ਮੰਨ ਲਓ ਜੇ ਪਾਸਪੋਰਟ ਤੁਹਾਡਾ ਕਹਿ ਰਿਹਾ ਵਾ ਵੀ ਤੁਸੀਂ ਤੁਹਾਡੀ ਨਾਗਰਿਕਤਾ ਜਿਹੜੀ ਆ ਉਹ ਇੰਡੀਅਨ ਆ, ਅਤੇ ਫਿਰ ਤੁਸੀਂ ਉੱਥੇ ਜੇ ਪੰਜਾਬੀ ਲਿਖ ਰਹੇ ਹੋ ਤਾਂ ਐਵੇਂ ਇੱਕ ਆਪਣੀ ਵੋਟ ਹੀ ਖਰਾਬ ਕਰਨ ਵਾਲੀ ਗੱਲ ਹੈ, ਕਿਉਂਕਿ ਉਹ ਕਿਸੇ
1: ਸਭ ਤੋਂ ਵੱਡਾ ਝੰਡਾ ਜਿਹੜਾ ਸੈਂਸਸ ਦਾ ਉਹ ਜ਼ਬਾਨ ਅੰਡਰ ਹੀ ਆਉਂਦਾ। ਤੁਸੀਂ ਕਿਹੜੀ ਜ਼ਬਾਨ ਘਰ ਵਿੱਚ ਬੋਲਦੇ ਹੋ ਉਸ ਲਿਹਾਜ਼ 'ਤੇ ਗਿਣਤੀਆਂ ਮਿਣਤੀਆਂ ਹੁੰਦੀਆਂ। ਤੇ 239,033 ਇਹ ਸਾਡੀ ਆਬਾਦੀ ਸੀ 2021 ਦੇ ਹਿਸਾਬ ਨਾਲ
0: ਪੰਜਾਬੀ।
1: ਹਾਂਜੀ 240,000 ਕਹਿ ਲਈਏ ਆਸਾਨੀ ਰਹੂਗੀ ਆਪਾਂ ਨੂੰ, ਤੇ ਮੈਨੂੰ ਲੱਗਦਾ ਵੀ 300,000 ਹੋ ਗਈ ਹੋਣੀ ਹੁਣ
0: ਜ਼ਿਆਦਾ ਵਾਧੂ ਨਹੀਂ ਚਾਹੀਦੀ। 5 ਸਾਲ ਹੋ ਗਿਆ ਕਿਉਂਕਿ ਜਿਹੜੇ ਆਪਣੀ ਆਮਦ ਰੁਕੀ ਆ ਸਟੂਡੈਂਟ ਦੀ ਉਹ ਤੇ ਆਪਾਂ ਮੇਰੇ ਖਿਆਲ ਨਾਲ 2 ਸਾਲ ਹੀ ਹੋਏ ਆ।
1: ਹਾਂਜੀ
0: ਕੋਵਿਡ ਤੋਂ ਬਾਅਦ ਤੇ ਕਾਫੀ ਸੋਹਣੀ ਆਮਦ ਹੋਈ ਹੈ,
1: ਕੋਈ ਸ਼ੱਕ ਨਹੀਂ। ਤੇ ਵੈਸੇ ਵੀ ਜਦੋਂ ਲੋਕ ਆ ਜਾਂਦੇ ਆ, ਮੰਨ ਲਓ ਜੇ ਤੁਸੀਂ 2-3 ਲੱਖ ਬੰਦਾ ਇੱਥੇ ਹੈਗਾ ਤਾਂ ਉਹਨਾਂ ਦੇ ਵਿਜ਼ਟਰ ਵੀਜ਼ੇ ਤੇ ਆਉਣ ਵਾਲੇ ਲੋਕ ਵੀ 30-40-50,000
0: ਹੋ ਜਾਂਦੇ, ਉਹਨੇ ਬਾਅਦ ਹੋਰ ਵੱਧ ਜਾਂਦੇ।
1: ਤੇ ਉਸ ਲਿਹਾਜ਼ ਨਾਲ ਮੈਂ ਦੇਖਦਾ ਵੀ ਜੇ ਪਰ ਹਾਊਸਹੋਲਡ ਮਾਪੇ ਆ ਤਾਂ 2 ਜਣੇ ਹੋ ਜਾਣੇ ਆ, ਤੇ ਗਿਣਤੀ ਹੋਣੀ ਚਾਹੀਦੀ ਆ ਭਰੋਸਾ। ਉਸ ਲਿਹਾਜ਼ ਨਾਲ 4 ਲੱਖ ਤੱਕ ਵੀ ਜਾ ਸਕਦੇ ਆ।
0: ਸਟੇਟ ਵਾਈਡ ਵੀ ਹੈਗੇ ਆਪਣੇ ਕੋਲ ਅੰਕੜੇ,
1: ਆਪਣੇ ਕੋਲ
0: ਵਿਕਟੋਰੀਆ 'ਚ ਹੀ ਨੇ ਸਭ ਤੋਂ ਵੱਧ।
1: ਆਪਾਂ ਤਕਰੀਬਨ ਸਾਰਾ ਕੁਛ ਹੀ ਆਪਣੇ ਕੋਲ ਹੈਗਾ ਇਸ ਵੇਲੇ, ਅਤੇ ਮੇਰੇ ਕੋਲ ਵੈਬਸਾਈਟ ਹੈਗੀ ਆ ABS ਦੀ। ਸਭ ਤੋਂ ਪਹਿਲਾਂ ਤਾਂ ਉਹਨੂੰ ਦੇਖਦੇ ਆ ਵੀ ਪਲੇਸ ਆਫ ਬਰਥ ਕਿਹੜੀ ਆ, ਤੁਸੀਂ ਕਿੱਥੇ ਜੰਮੇ। ਸਭ ਤੋਂ ਵੱਧ ਜਿਹੜੀ ਆਬਾਦੀ 2,40,000 ਦਾ ਹਿੱਸਾ ਮੈਂ ਤੁਹਾਨੂੰ 2021 ਦੀ ਜਨਗਣਨਾ ਦੇ ਹਿਸਾਬ ਨਾਲ ਦੱਸ ਸਕਦਾ ਵੀ 74% ਲੋਕ ਆ ਜਿਹੜੇ ਇੰਡੀਅਨ ਬੋਰਨ ਨੇ।
0: ਓਕੇ,
1: ਜਾਣੀ ਬਹੁ ਗਿਣਤੀ ਕਹਿ ਲਈਏ
0: ਮਾਈਗ੍ਰੈਂਟਸ।
1: ਹਾਂਜੀ, ਅਤੇ ਉਸ 2,40,000 ਚੋਂ 52,220 ਲੋਕ ਆਸਟ੍ਰੇਲੀਆ ਦੇ ਜੰਮੇ ਜਾਏ ਆ। ਆਫਕੋਰਸ ਸਾਰਾ ਤੌਰ 'ਤੇ ਬਾਲ ਬੱਚੇ ਉਹਨਾਂ ਦੇ ਇੱਥੇ ਹੋਣਗੇ, ਅਤੇ 1,77,000 ਇੰਡੀਆ ਦੇ ਜੰਮੇ ਜਾਏ ਆ, 52,000 ਆਸਟ੍ਰੇਲੀਆ ਦਾ। ਅਤੇ ਅਕਸਰ ਪਾਕਿਸਤਾਨੀ ਪੰਜਾਬ ਦੇ ਕੁਛ ਸੱਜਣਾਂ ਜਿਹੜੇ ਰੌਲਾ ਪਾਉਂਦੇ ਆ ਵੀ ਸਾਡੀ ਸ਼ਾਹਮੁਖੀ ਨੂੰ ਜੀ ਉਹਨਾਂ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ, ਇਹ ਜਿਹੜੀ ਗੁਰਮੁਖੀ ਦੀ ਲਿਪੀ ਹੈ ਇਹਨੂੰ ਹੀ ਮੁੱਖ ਤੌਰ 'ਤੇ ਮੰਨਿਆ ਜਾਂਦਾ, ਸਾਡੀ ਸ਼ਾਹਮੁਖੀ 'ਚ ਵੀ ਹੋਣਾ ਚਾਹੀਦਾ, ਸਰਕਾਰ ਨੂੰ ਕਿਤਾਬ 'ਚ ਛਾਪਣੀ ਚਾਹੀਦੀ, ਅਸੀਂ ਵੀ ਤਾਂ ਪੰਜਾਬੀ ਹੋਈ ਹਾਂ। ਪਰ ਜਦੋਂ ਪੰਜਾਬੀ ਲਿਖਣ ਦੀ ਵਾਰੀ ਆਉਂਦੀ ਹੈ ਸੈਂਸਸ ਵਿੱਚ ਤਾਂ ਉਹ ਕਾਫੀ ਪਛੜ ਜਾਂਦੇ ਆ। 2021 ਦੇ ਆਂਕੜਿਆਂ ਦੇ ਹਿਸਾਬ ਨਾਲ ਮਹਿਜ 1300 ਬੰਦਾ ਪਾਕਿਸਤਾਨੀ ਪੰਜਾਬੀ ਨਾਲ ਸੰਬੰਧਿਤ ਸੀ। ਸੋ ਉਹ ਲਿਖਦੇ ਨਹੀਂ, ਉਹ ਉਰਦੂ ਲਿਖਦੇ ਆ।
0: ਸੋ ਅਵੇਅਰਨੈਸ ਨਹੀਂ ਉਸ ਹਿਸਾਬ ਦੇ ਨਾਲ, ਕਿਉਂਕਿ
1: ਉਹਨਾਂ ਦੀ ਗਿਣਤੀ ਹੋਈ ਉਨੀ ਹੋਣੀ,
0: ਗਿਣਤੀ ਤਾਂ ਵੱਧ ਹੋਊਗੀ ਕਿਉਂਕਿ ਪੰਜਾਬ ਬਹੁਤ ਵੱਡਾ ਵਾ
1: ਜੀ।
0: ਉੱਧਰਲੇ ਵੀ ਜੇ ਆਪਾਂ ਵੇਖੀਏ, ਮੈਂ ਜਿੰਨੇ ਕੁ ਨੂੰ ਜਾਣਦਾ ਵਾਂ ਬਹੁਤੇ ਪਾਕਿਸਤਾਨ
1: ਕਿੱਥੋਂ ਲੱਗਦੀ, ਲਾਹੌਰ ਦੀ ਹੈ।
0: ਹਾਂ, ਸੋ ਚੰਗੀ ਭਲੀ ਪੰਜਾਬੀ ਬੋਲਦੇ ਉਹ ਬਹੁਤੇ, ਅਤੇ ਇਸ ਕਰਕੇ ਉਹ ਮੈਂ ਜੇ ਵੇਖਾਂ ਤਾਂ ਪਹਿਲਾਂ ਬਹੁਤੀ ਅਵੇਅਰਨੈਸ ਸਾਡੇ 'ਚ ਵੀ ਨਹੀਂ ਹੈਗੀ। 21 ਤੋਂ ਪਹਿਲਾਂ ਆਪਾਂ ਵੀ ਕੋਈ ਬਹੁਤਾ ਐਡੀ ਅਹਿਮੀਅਤ ਨਹੀਂ ਦਿੰਦੇ, ਉਸ ਤੋਂ ਬਾਅਦ ਹੀ ਇਹ ਪ੍ਰਚਾਰ ਜਿਹੜਾ ਠੋਕ ਕੇ ਹੋਇਆ ਅਤੇ ਫਿਰ ਹੀ ਇਹ ਗਿਣਤੀ ਵਧੀ ਹੈ। ਚਲੋ, ਇਹ ਸਾਰੇ ਗੁਰੂ ਘਰਾਂ ਨੂੰ ਵੀ ਇਹਦਾ ਸੁਨੇਹ ਜਾਂਦਾ ਵਾ, ਉਹਨਾਂ ਨੇ ਬੜਾ ਜ਼ੋਰ ਮਾਰਿਆ,
1: ਕਾਫੀ ਹਿੰਮਤ ਕੀਤੀ ਹੈ,
0: ਅਲੱਗ ਅਲੱਗ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਜ਼ੋਰ ਮਾਰਿਆ, ਮੀਡੀਆ ਨੇ ਜ਼ੋਰ ਮਾਰਿਆ, ਅਤੇ ਇੱਕ ਆਪਣੇ ਆਪ ਜਿਹੜੀ ਅਵੇਅਰਨੈਸ ਆਪਣੇ ਆਪ ਦੇ ਵਿੱਚ ਵੀ ਆਉਂਦੀ ਹੈ, ਕਈ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ। ਕੁੱਲ ਮਿਲਾ ਕੇ ਆਪਾਂ ਇਹ ਕਹੀਏ ਵੀ ਹੁਣ ਆਪਾਂ ਉੱਥੋਂ ਹੋਰ ਗਾਂ ਲੈ ਕੇ ਜਾਣਾ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
5: ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ
4: 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
5: ਬੈਸਟੀ ਲਈ ਕਾਲ ਕਰੋ 04314651686 ਤੇ 2122160 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
1: ਫਿਰ ਪਲੇਸ ਆਫ ਬਰਥ ਦੇ ਹਿਸਾਬ ਨਾਲ ਪਾਕਿਸਤਾਨ ਤੋਂ ਬਾਅਦ ਨੰਬਰ ਆਉਂਦਾ ਜੀ ਮਲੇਸ਼ੀਆ ਦਾ 1257 ਲੋਕ ਮਲੇਸ਼ੀਆ ਦੇ ਜੰਮੇ ਜਾਏ ਆ ਨਿਊਜ਼ੀਲੈਂਡ ਦੇ 1100 ਲੋਕ ਨੇ ਇੰਗਲੈਂਡ ਦੇ ਜੰਮੇ ਵੀ 900 ਹੈਗੇ ਆ ਸਿੰਗਾਪੁਰ ਦੇ 600 ਲੋਕ ਹੈਗੇ ਆ ਇੱਥੇ ਜਿਹੜੇ ਜਿਨ੍ਹਾਂ ਨੇ ਪੰਜਾਬੀ ਲਿਖਾਈ ਆ ਅਤੇ ਕੀਨੀਆ ਦੇ 573 ਫਿਜੀ ਦੇ 203 ਕੈਨੇਡਾ ਦੇ 170 ਫਿਲੀਪੀਨਜ਼ ਦੇ 140 ਯੂਨਾਈਟਿਡ ਅਰਬ ਐਮੀਰਾਟਸ ਦੇ 127 ਅਤੇ ਅਮਰੀਕਾ ਦੇ 80 ਹੋਂਗਕੋਂਗ ਦੇ 60 ਇੱਦਾਂ ਬਹੁਤ ਸਾਰੇ ਮੁਲਕ ਨੇ ਛੋਟੇ ਛੋਟੇ ਜਿੱਥੋਂ 5, 10, 20, 30, 50 ਸੋ ਕੁੱਲ ਮਿਲਾ ਕੇ ਤਕਰੀਬਨ ਇਹ ਲਿਸਟ ਕਾਫੀ ਵੱਡੀ ਆ ਕਾਫੀ ਲੰਬੀ ਆ 64 ਮੁਲਕ ਨੇ ਜਿੱਥੇ ਹਾਂ ਜਿਹਨਾਂ ਦੇ ਉੱਥੋਂ ਦੇ ਬੋਰਨ ਲੋਕ ਨੇ ਜਿਹੜੇ ਅਤੇ ਮਤਲਬ ਐਲ ਸੈਲਵਾਡੋਰ ਉੱਥੋਂ ਵੀ 3 ਲੋਕ ਆਏ ਹੋਏ ਆ ਜਿਹੜੇ ਮੁਲਕਾਂ ਦਾ ਆਪਾਂ ਨਾਂ ਨਹੀਂ ਸੁਣਿਆ ਕਦੇ ਬੈਲਜੀਅਮ ਯੂਕਰੇਨ ਇਜਿਪਟ ਲੈਬਨੋਨ ਕੰਬੋਡੀਆ ਬ੍ਰਾਜ਼ੀਲ ਸੋ ਤਕਰੀਬਨ ਯੂ ਨੇਮ ਅ ਕੰਟਰੀ ਅਤੇ ਉਸ ਲਿਹਾਜ਼ ਨਾਲ ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਪੰਜਾਬੀ ਅਤੇ ਆਲੂ ਦੁਨੀਆਂ ਦੇ ਹਰ ਕੋਨੇ 'ਚ ਪਾਏ ਜਾਂਦੇ ਆ
0: ਪਰ ਚੰਗੀ ਗੱਲ ਇਹ ਵੇਖੋ ਇਹ ਤੋਂ ਸਾਨੂੰ ਇਹ ਪਤਾ ਲੱਗ ਗਿਆ ਨਹੀਂ ਤਾਂ ਫਿਰ ਕਿੱਦਾਂ ਕੋਈ ਕੰਮ ਨਾਲ ਕਿਤੇ ਕੋਈ ਕੰਮ ਕਾਰ ਕਰਦਾ ਹੋਵੇ ਤਾਂ ਫਿਰ ਭਾਵੇਂ ਪਤਾ ਲੱਗੇ ਨਹੀਂ ਤਾਂ ਆਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗ ਸਕਦਾ
1: ਜਾਂ ਕੇ ਪੱਗਾਂ ਤੋਂ ਪਤਾ ਲੱਗਦਾ ਬੰਦਾ ਕੀ ਨਹੀਂ ਹੈ ਤੋਂ ਆਇਆ ਹੋਇਆ ਹੈ
0: ਹਾਂ ਪਰ ਵੇਖੋ ਸਹੀ ਉਹ ਵੀ ਪਤਾ ਲੱਗ ਜਾਂਦਾ ਪਰ ਉੱਦਾਂ ਬਹੁਤੇ ਲੋਕ ਜਿਹੜੇ ਨੇ ਉਹ ਨਹੀਂ ਵੀ ਬੰਨਦੇ ਪੱਗ ਸੋ ਇਸ ਕਰਕੇ ਉਦੋਂ ਨਹੀਂ ਵੀ ਲੱਗਦਾ ਮੈਂ ਤਾਂ ਉੱਦਾਂ ਇੱਕ ਸੋਚ ਰਿਹਾ ਸੀ ਸਵੇਰੇ ਕਿ ਜਦੋਂ ਹੋ ਸਕਦਾ ਹਾਲ ਹੋਈ ਸੈਂਸਿਸ ਤਾਂ ਇਹ ਵੀ ਹੋ ਸਕਦਾ ਪੋਸੀਬਿਲਿਟੀ ਇਹ ਵੀ ਹੈਗੀ ਆ ਵੀ ਅਗਲੀ ਜਿਹੜੀ 5 ਸਾਲ ਲੰਘ ਜਾਣੇ ਆ ਜਿਹੜੇ ਹਿਸਾਬ ਦੇ ਨਾਲ ਟੈਕਨੋਲੋਜੀ AI ਇੰਨਾ ਰੌਲਾ ਪੈ ਰਿਹਾ ਇਹ ਵੀ ਕੋਈ ਪਤਾ ਨਹੀਂ ਵੀ ਅਲੱਗ ਅਲੱਗ ਸਾਡੇ ਦਸਤਾਵੇਜ਼ ਅਲੱਗ ਅਲੱਗ ਸਰੋਤਾਂ ਤੋਂ ਫੜ ਕੇ ਅਤੇ ਆਪਣੇ ਆਪ ਹੀ ਇਹ ਕੱਢ ਕੇ ਦੱਸ ਦੇਣ ਐਕੂਰੇਟ ਫਿਕਰ ਵੀ
1: ਹਾਲੋ
0: ਵੀ ਸਾਨੂੰ ਪਤਾ ਵਾ ਨਾ ਹੁਣ ਜਿਹੜਾ ਮੰਨ ਲਓ ATO ਦਾ ਡਾਟਾ ਉਹ ਵੀ ਉਹਨਾਂ ਦੇ ਕੋਲ ਆ ਵੀ ਇਨਕਮ ਵੀ ਆ ਗਈ ਹੈ ਨਾ ਜਿਹੜੇ ਆਪਾਂ ਦਸਤਾਵੇਜ਼ ਭਰੇ ਆ ਸਾਡੇ ਜਿਹੜੇ ਪੁਰਾਣੇ ਹੀ ਨਵੇਂ ਉਹ ਵੀ ਸਾਰੇ ਜਿਹੜੇ ਆ ਡਿਪਾਰਟਮੈਂਟ ਦੇ ਕੋਲ ਹੈ ਹੀ ਨੇ ਪਾਸਪੋਰਟ ਦਫ਼ਤਰ ਦੇ ਕੋਲ ਹਰ ਇੱਕ ਤਰ੍ਹਾਂ ਦੀ ਕਮਾਈ ਆ ਗਈ ਫਿਰ ਤੁਹਾਡੀ ਆਪਣੀ ਪਰਸਨਲ ਇਨਫੋਰਮੇਸ਼ਨ ਆ ਗਈ ਹੈ ਨਾ ਉਹਦੇ ਵਿੱਚ ਵੀ ਤਾਂ ਆਪਾਂ ਸਾਰਾ ਕੁਛ ਭਰਿਆ ਅਤੇ ਇਹ ਕੋਈ ਪਤਾ ਨਹੀਂ ਆ ਵੀ ਅਗਲੀ ਵਾਰੀ ਇਹ ਸਾਨੂੰ ਦੱਸਣ ਵੀ ਤੁਸੀਂ ਕੌਣ ਜੇ ਸੋ ਇਸ ਕਰਕੇ ਇਸ ਤੋਂ ਪਹਿਲਾਂ ਕਿ ਇਹ ਚੀਜ਼ਾਂ AI ਦੇ ਵਿੱਚ ਪੱਕੀਆਂ ਦਰਜ ਹੋ ਜਾਣ ਉਸ ਤੋਂ ਬਾਅਦ ਤੁਸੀਂ ਕਹੋ ਵੀ ਨਹੀਂ ਹੋਏ ਉਹ ਤਾਂ ਉਦੋਂ ਗਲਤ ਹੀ ਹੋਏ ਤਾਂ ਮੈਂ ਸਹੀ ਹੀ ਤਾਂ ਹੋਏ
1: ਪੀਜ਼ਾ ਔਡਰ ਕਰਨਾ ਹੋਵੇ ਅਤੇ ਉੱਥੇ ਲਿਖਿਆ ਜੇ ਤੁਹਾਡੀ ਕੋਲੈਸਟ੍ਰੋਲ ਪਹਿਲਾਂ ਹੀ ਬਹੁਤ ਵਧੀ ਹੋਈ ਆ GP ਨੇ ਤੁਹਾਨੂੰ ਆਹ ਰਿਕਮੈਂਡ ਕੀਤਾ ਸੀ ਤੁਸੀਂ ਅੱਜ ਪੀਜ਼ੇ ਦੀ ਬਜਾਏ ਗੋਭੀ ਗਾਜਰਾਂ ਖਾਓ
0: ਉਹ ਨਹੀਂ ਕਰਨ ਵਾਲੇ ਉਹ ਨਹੀਂ ਕਰਨ ਵਾਲੇ ਕਿਉਂਕਿ ਉਹਦੇ ਨਾਲ ਕਮਾਈ ਤਾਂ ਸਰ ਪੈਂਦਾ
1: ਠੀਕ ਹੈ ਮਾਰਕੀਟ 'ਤੇ ਕੰਜ਼ਿਊਮਰਿਜ਼ਮ ਦੇ ਅਗੇਂਸਟ ਆ ਉਹਦਾ ਉਹਦੇ ਪ੍ਰਾਈਵੇਸੀ ਕਲੋਜ਼ ਲਾਉਣਗੇ ਇਹ ਬੰਦੇ ਦਾ ਹੈ ਨਾ ਪ੍ਰਾਈਵੇਸੀ ਇਹਦੇ 'ਚ
0: ਹਾਂ ਜੇ ਕਰਨਗੇ ਵੀ ਨਾ ਤਾਂ ਇੰਨਾ ਕੁ ਕਰਨਗੇ ਵੀ ਓਕੇ ਯੂ ਸ਼ੁੱਡ ਕੇਅਰਫੁਲ
1: ਇੱਦਾਂ ਦੀ
0: ਮਿੱਠੀ ਮਿੱਠੀ
1: ਜੀ ਗੋਲ ਮੋਲ ਜਿਹਾ
0: ਹਾਂ ਮਿੱਠੀ ਮਿੱਠੀ ਜੀ ਗੋਲ ਮੋਲ ਜੀ ਦੇਣਗੇ ਯੂ ਸਟਿਲ ਵਾਂਟ ਟੂ ਈਟ
1: ਆਹੋ 2-3 ਵਾਰ ਡਿਸਕਲੇਮਰ ਜਿਹਾ ਲੈ ਕੇ ਜੇ ਤੁਸੀਂ ਖਾਂਦੇ ਹੋ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ
0: ਇਹ ਨਾ ਮੈਂ ਅੱਗੇ ਕਈ ਵਾਰੀ ਹੱਸਦਾ ਹੁੰਦਾ ਜਿਹੜੀ ਚੀਜ਼ ਕੋਈ ਮਤਲਬ ਇਹਨਾਂ ਦੇ ਮਤਲਬ ਦੀ ਹੈ ਨਾ ਕੋਈ ਡਿਪਾਰਟਮੈਂਟ ਦੀ ਜਾਂ ਕੋਈ ਮੰਨ ਲਓ ਕੋਈ ਤੁਹਾਡੀ ਕਮਾਈ ਜੋ ਕੁਛ ਮਤਲਬ ਜਾਣ ਦੀ ਤੇਲੀ ਚਵਾਨੀ ਇਹਨਾਂ ਨੂੰ ਅਤੇ ਉਹ ਚੀਜ਼ ਤੁਸੀਂ ਡਿਲੀਟ ਕਰਨੀ ਹੋਵੇ ਜਾਂ ਮੰਨ ਲਓ ਸੋਸ਼ਲ ਮੀਡੀਆ ਤੁਸੀਂ ਡਿਲੀਟ ਕਰਨਾ ਹੋਵੇ ਆਪਣਾ ਅਤੇ ਉਹ ਤੁਹਾਨੂੰ ਨਾ 2 ਜਾਂ 3 ਵਾਰੀ ਤੁਹਾਨੂੰ ਪੁੱਛਦੇ ਆਰ ਯੂ ਸਟਿਲ ਵਾਂਟ ਟੂ ਗੋ ਹੈਲ ਯੂ ਸ਼ੋਰ ਯੂ ਵਾਂਟ ਟੂ ਡਿਲੀਟ ਹੈ ਅਤੇ ਫਿਰ ਉਹ ਕਹਿਣਗੇ ਵੀ ਹੁਣ ਅੱਜ ਕੱਲ੍ਹ ਇੱਕ ਹੋਰ ਲੱਗ ਗਿਆ ਓਕੇ ਅਤੇ ਫਿਰ ਉਹ ਤੁਹਾਨੂੰ ਮੈਸੇਜ ਜਾਂਦਾ ਵਾ ਵੀ ਤੁਹਾਡੇ ਫੋਨ 'ਤੇ ਮੈਸੇਜ ਆਉਂਦਾ ਉੱਥੋਂ ਜਾ ਕੇ ਪਹਿਲਾਂ ਕੰਫਰਮ ਕਰੋ ਤੁਸੀਂ ਹੈ ਨਾ ਈਮੇਲ ਜਾਂਦੀ ਆ ਉੱਥੋਂ ਕਰੋ ਸੋ ਇੰਨੇ ਹਰਡ ਰੱਖ ਦਿੱਤੇ ਜਾਂਦੇ ਆ
1: ਕਾਰ ਦੀਆਂ ਪਾਲਿਸੀਆਂ ਕੈਂਸਲ ਕਰਾਉਣੀਆਂ ਹੋਵੇ ਨਾ ਅੱਗੇ ਹੁੰਦਾ ਸੀ ਔਨਲਾਈਨ ਜਾਓ ਅਤੇ ਉੱਥੇ ਜਾ ਕੇ ਕਲਿੱਕ ਕਰੋ ਵੀ ਮੈਂ ਆਹ ਚੀਜ਼ ਆਹ ਪ੍ਰੋਡਕਟ ਨਹੀਂ ਚਾਹੁੰਦਾ ਹੁਣ ਪਹਿਲਾਂ ਤੁਸੀਂ ਕਰੋਗੇ ਫਿਰ ਉਹ 8-9 ਚੀਜ਼ਾਂ ਕਰਕੇ ਨਹੀਂ ਨਹੀਂ ਤੁਹਾਨੂੰ ਕਿਸੇ ਕਸਟਮਰ ਕੇਅਰ ਬੰਦੇ ਨਾਲ ਗੱਲ ਕਰਨ ਦੀ ਲੋੜ ਆ ਉਹਦੇ 'ਚ ਇਹ ਹੁੰਦਾ ਵੀ ਨਾ ਜਾਂ ਛੱਡ ਕੇ ਸੱਜਣਾ ਵੀ ਅਸੀਂ ਤੈਨੂੰ ਸਸਤਾ ਸੌਦਾ ਵੇਚ ਦਿੰਦੇ ਹਾਂ, 190 ਦੀ ਜਗ੍ਹਾ ਤੂੰ 170 ਰੁਪਏ ਕਰ ਦੇ, 180। ਅੱਛਾ ਦੂਜੇ ਨੇ ਕਿੰਨੇ ਕਹੀ ਆ, ਉਹ ਜਿੱਥੇ ਵਪਾਰ ਆ ਗਿਆ ਬਾਜ਼ਾਰ ਆ ਗਿਆ ਉੱਥੇ ਘੇਰਾ ਸਾਨੂੰ ਪਾਉਣਾ ਹੀ ਪਾਉਣਾ,
0: ਉੱਥੇ ਪਾਉਣਾ ਪਾਉਣਾ। ਅਤੇ ਇਹੋ ਜਿਹੀ ਚੀਜ਼ ਜਿਹੜੀ ਹੈ ਮੈਂ ਵੇਖਣਾ ਵੀ ਉੱਤੇ ਮਾੜੀ ਮਾੜੀ ਜਿਹੀ ਲਿਖੀ ਹੁੰਦੀ ਹੈ ਨਾ ਵੀ ਤੰਬਾਕੂ ਨੋਸ਼ੀ ਸਿਹਤ ਕੇ ਲਈ ਨੁਕਸਾਨਦੇਹ, ਚਲੋ ਪੀਣੀ ਤਾਂ ਪੀ ਲਓ, ਕੋਈ ਗੱਲ ਨਹੀਂ, ਹਾਲਾ
1: ਕੈਂਸਰ ਵਾਲੇ ਹੱਥ ਜਿਹਾ ਗਲੇ ਜੇ ਪਰ ਕੁੰਦਰ ਸੁੱਕੇ
0: ਕੋਈ ਚੱਕਰ ਨਹੀਂ,
1: ਚੌਥੇ ਪੌਦੇ ਹੈਗੇ ਹੁਣ
0: ਮੋਦੀ ਕਰਕੇ ਰੱਖ ਲਓ, ਮੋਦੀ ਕਰਕੇ ਰੱਖ ਲਓ।
1: ਹੁਣ ਇੱਕ ਐਗਜ਼ਾਮਪਲ ਤੁਸੀਂ ਬੜੀ ਦਿੰਦੇ ਹੋ ਨਰਨ ਜੀ, ਉਹ ਜਿਹੜਾ ਜਦੋਂ ਤਾਂ ਵਿਆਜ ਦਰਾਂ ਵਧਾਉਣੀਆਂ ਤਾਂ ਬੈਂਕ ਹੈ ਨਾ ਐਡੇ ਲੰਬੇ ਲੱਤ ਜਿੱਡੇ ਜਿੱਡੇ ਹਨ
0: ਜੀ,
1: ਤੇ ਵਧਾ ਆਪ ਹੀ ਦੇਣੀ ਆ ਤੇ ਹਨਾ ਜਦੋਂ ਘਟਾਉਣੀ ਆ ਉਦੋਂ ਤੁਸੀਂ ਬੈਂਕ ਨਹੀਂ ਆਏ ਨਾ,
0: ਤੁਸੀਂ ਸਾਨੂੰ ਕਾਲ ਨਹੀਂ ਸੀ ਕੀਤੀ, ਤੁਸੀਂ ਵਿਜ਼ਿਟ ਨਹੀਂ ਕੀਤਾ, ਓਕੇ ਸੌਰੀ, ਹੋ ਗਿਆ
1: ਇਹ ਵੇਰੀਏਬਲ ਹੁੰਦਾ, ਇਹ ਫਿਕਸਡ ਹੁੰਦਾ, ਇਹ ਫਲਾਣਾ ਹੁੰਦਾ, ਆਪਰੀ ਕਡਾਵਰਾ ਗਿਲੀ ਗਿਲੀ ਚੋ,
0: ਉਦੋਂ ਫਿਰ ਉਦੋਂ ਵੀ ਤੁਸੀਂ ਹੋਲਡ ਰੱਖੋ ਹਨਾ, ਸੌਰੀ ਤੁਸੀਂ ਯੂ ਆਰ ਇਨ ਕਿਊ ਨੰਬਰ,
1: ਉਹ ਤਾਂ ਹੁਣ ਮਿਊਜ਼ਿਕ ਜਿਹਾ ਵੀ ਚੇਤੇ ਹੋ ਗਿਆ
0: 29 ਹੈ ਨਾ, ਉਹ 29 ਨਹੀਂ ਰਹਿੰਦਾ ਕਿੰਨਾ
1: ਚਿਰ, ਬੰਦਾ ਮੂੰਹ ਨਾਲ ਹੀ ਟੁੰਗ ਲੁੰਗ ਕਰਨ ਲੱਗ ਜਾਂਦਾ ਬਾਅਦ ਚੋਂ, ਵੀ ਜੇ ਬੰਦ ਵੀ ਕਰ ਦੋ ਭਰਾ ਸਾਨੂੰ ਪਤਾ ਹੀ ਆ। ਪਰ ਨਹੀਂ ਚਲੋ ਆਪਾਂ ਸੈਂਸਸ ਤੇ ਦੁਬਾਰਾ ਆਈਏ, ਇੱਕ ਹੋਰ ਸਵਾਲ ਆ ਜਿਹੜਾ ਰਣਜੋਤ ਲੋਕ ਅਕਸਰ ਪੁੱਛਦੇ ਆ, ਜਿਹੜੇ 240,000 ਲੋਕ ਨੇ 2021 ਜਿਹੜੇ ਆਏ, ਇਹਨਾਂ ਚੋਂ ਕਿੰਨੇ ਕੁ ਬੰਦੇ ਆ ਜਿਹਨਾਂ ਕੋਲ ਕੈਂਗਰੂ ਵਾਲਾ ਪਾਸਪੋਰਟ ਆ,
0: ਓਕੇ,
1: ਤੇ ਇਹ ਆਬਾਦੀ ਬਣਦੀ ਹੈ ਜੀ 53% ਲੋਕ ਇਹਦੇ ਚੋਂ ਆਸਟ੍ਰੇਲੀਅਨ ਸਿਟੀਜ਼ਨ ਨੇ, ਤੇ 46.7% ਕਹਿ ਲਓ ਜਿਹੜੇ ਆਪਾਂ ਨੋਨ ਸਿਟੀਜ਼ਨ ਨੇ, ਜਾਂ ਤਾਂ ਉਹ ਉਸ ਪਾਥ ਵਿੱਚ ਹੈਗੇ ਜਾਂ ਸਟੂਡੈਂਟ ਨੇ ਜਾਂ ਵਿਜ਼ਟਰ ਨੇ। ਅਤੇ ਸਭ ਤੋਂ ਵੱਧ ਜਿਹੜੀ ਆਬਾਦੀ ਦੀ ਆਮਦ ਹੋਈ ਹੈ ਪੰਜਾਬੀ ਲੋਕਾਂ ਦੀ, 2008 ਵਿੱਚ 18,000 ਬੰਦਾ ਆਇਆ ਸੀਗਾ,
0: ਓਕੇ,
1: ਅਤੇ ਫਿਰ ਇਹ 2019 ਦੀ ਗੱਲ ਆ ਜਦ 21,204 ਲੋਕ ਆਏ ਆ। ਸੋ ਇਹ ਦੋ ਵੱਡੀਆਂ ਸਪਾਈਕਸ ਨੇ, 2019 'ਚ 21,000 ਬੰਦਾ ਆਇਆ ਅਤੇ 2008 ਵਿੱਚ 18,000 ਆਇਆ, ਅਤੇ ਉਸ ਤੋਂ ਥੱਲੇ ਆਉਂਦਾ 2014 ਜਾਂ 13,000 ਬੰਦਾ ਆਇਆ। ਸੋ ਇਹ ਤਿੰਨ ਮੇਜਰ ਸਪਾਈਕਸ ਨੇ ਜਦੋਂ ਕਹਿ ਲਓ ਵਿਦਿਆਰਥੀਆਂ ਦੀ ਆਮਦ ਕਹਿ ਲਓ ਜਾਂ ਇੱਕਦਮ ਹੀ ਤੁਹਾਨੂੰ ਪਤਾ ਨਾ ਫਲੱਡ ਗੇਟ ਖੋਲ੍ਹ ਦਿੰਦੇ ਆ, ਉਹ ਤਾਂ ਬੁੜੀਆਂ ਨੇ ਵੀ ਚੁਟਕਲੇ ਬਣਾਏ ਸੀ, ਦੇਖ ਲਓ ਜੀ ਅੱਜ ਕੱਲ੍ਹ ਮੁੰਡੇ ਕੁੜੀਆਂ ਕੀ ਕਰਦੇ ਆ, ਕਹਿੰਦੀ ਸਾਫ ਜੀ ਲੈਣ ਭੇਜਿਆ ਆਉਂਦਾ ਹੋਇਆ ਆਸਟ੍ਰੇਲੀਆ ਦਾ ਵੀਜ਼ਾ ਲਵਾ ਲਿਆ, ਉਹ ਹੈ ਨਹੀਂ ਉਹ ਜੂਸ ਵਾਲੇ ਨੂੰ ਕਹਿੰਦਾ ਵੀ ਮੁੰਡਾ ਭੇਜਤਾ ਹੁਣ ਆਸਟ੍ਰੇਲੀਆ ਅਤੇ ਤੂੰ ਹੁਣ ਜੂਸ ਵਾਲਿਆ ਗੇੜਾ ਗੂੜਾ ਰੱਖਿਆ ਕਰ, ਹੁਣ ਆਪਾਂ ਸੰਤਰੇ ਦਾ ਜੂਸ ਪੀਆ ਕਰਨਾ। ਉਹ ਕਹਿੰਦਾ ਬਾਬੂ ਜੀ ਕਿਆ ਬਾਤ ਕਰਤੇ ਹੋ, ਮੇਰੇ ਤੋਂ ਆਪ ਦੋਨੋਂ ਬੇਟੇ ਵਹੀਂ ਭਰੇ। ਸੋ ਇਹ ਉਹ ਦੌਰ ਸੀ ਜਦੋਂ ਪੰਜਵਾਂ ਘਰ,
0: ਮੈਂ ਤਾਂ ਆਪ ਰੇੜੀ ਛੱਡਣ ਲੱਗਾ,
1: ਹਾਂ ਮੈਂ ਤਾਂ ਆਪ ਚੱਲਿਆ ਮਿਸਟਰ ਵੀਜ਼ੇ 'ਤੇ 18 ਮਹੀਨੇ 'ਚ 12 ਮਹੀਨੇ। ਅੱਛਾ ਠੀਕ ਹੈ, ਰਿਲੀਜਨ ਕਿਹੜਾ, ਧਰਮ ਕਿਹੜਾ ਲਿਖਾਇਆ ਲੋਕਾਂ ਨੇ 2000, ਜਿਹੜਾ ਆਪਾਂ 2021 ਦੀ ਜਨਗਣਨਾ, ਸਭ ਤੋਂ ਵੱਧ ਇੱਥੇ ਸਿੱਖਇਜ਼ਮ ਨਾਲ ਸੰਬੰਧਿਤ ਲੋਕ ਨੇ, ਸਿੱਖ ਲੋਕ ਨੇ, 80% ਆਬਾਦੀ ਉਹਨਾਂ ਦੀ, ਅਤੇ 1,91,000 ਬਣਦੇ ਆ 2,40,000 ਚੋਂ
0: ਜੀ,
1: ਅਤੇ ਹਿੰਦੂਇਜ਼ਮ 36,367 ਲੋਕ, ਅਤੇ ਇਹ ਆਬਾਦੀ ਦਾ 15% ਬਣਦਾ, ਇੱਥੋਂ ਤੱਕ ਕਿ 2% ਲੋਕ ਨੇ, 4,000 ਲੋਕ ਨੇ ਜਿਨ੍ਹਾਂ ਨੇ ਇਹ ਵੀ ਲਿਖਿਆ ਵੀ ਸਾਡਾ ਕੋਈ ਰਿਲੀਜਨ ਨਹੀਂ, ਜਾਂ ਬੰਦਾ ਕਹਿੰਦਾ ਵੀ ਅਸੀਂ ਮੈਨਸ਼ਨ ਹੀ ਨਹੀਂ ਕਰਨਾ, ਹੂ ਕੇਅਰਸ। ਇਸਲਾਮ 0.8%, ਮਤਲਬ 1,800 ਲੋਕ ਨੇ, 291-300 ਕਹਿ ਲਈਏ ਕ੍ਰਿਸਚੈਨਿਟੀ ਨਾਲ ਸੰਬੰਧਿਤ ਨੇ, 300 ਕੈਥੋਲਿਕ ਵੀ ਹੈਗੇ। ਸੋ ਥੋੜ੍ਹੇ ਥੋੜ੍ਹੇ ਸਪਿਰਚੁਅਲ ਬਿਲੀਫ ਵਾਲੇ ਹੈਗੇ, ਸੈਕੂਲਰ ਬਿਲੀਫ ਵਾਲੇ ਹੈਗੇ, ਮਿਸਲੇਨੀਅਸ ਰਿਲੀਜਨ ਹੈ ਨਾ, ਮਤਲਬ ਬੁੱਧਿਜ਼ਮ, ਇਹ ਮਤਲਬ 17-18 ਹੈਗੀਆਂ ਕੈਟੇਗਰੀਜ਼ ਜਿਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਹੈਗੀ ਆ 20 ਤੋਂ ਉੱਤੇ
0: ਜੀ,
1: ਕੋਈ 20, ਕੋਈ 40-50-60 ਹੈ ਨਾ, ਹਰ ਪ੍ਰਕਾਰ ਦੇ ਲੋਕ ਹੈਗੇ ਆ। ਅਤੇ ਇਹ ਲਿਸਟਾਂ ਜਿਹੜੀਆਂ ਡਿਪਾਰਟਮੈਂਟ ਦੀਆਂ ਬਣੀਆਂ ਹੋਈਆਂ ਨੇ, ਅਤੇ ABS ਦੀ ਜਿਹੜੀ ਵੈਬਸਾਈਟ ਆ ਉੱਥੋਂ ਹੀ ਸਾਰੀ ਜਾਣਕਾਰੀ ਲਈ ਜਾ ਸਕਦੀ ਆ। ਅਤੇ ਇੱਕ ਸਵਾਲ ਪੁੱਛਿਆ ਜਾਂਦਾ ਵੀ ਸਾਡੇ ਲੋਕ ਕਿੰਨੇ ਕੁ ਪੜ੍ਹੇ ਲਿਖੇ ਆ
0: ਜੀ,
1: ਕਿਉਂਕਿ ਅਸੀਂ ਇਸ ਚੀਜ਼ 'ਚ ਮਾਣ ਮਹਿਸੂਸ ਕਰਦੇ ਹਾਂ ਕਿ ਬਾਕੀ ਭਾਈਚਾਰਿਆਂ ਦੇ ਮੁਕਾਬਲੇ ਸਾਡੇ ਲੋਕਾਂ 'ਚ ਪੜ੍ਹਾਈ ਲਿਖਾਈ ਜ਼ਿਆਦਾ
0: ਜੀ।
1: ਘੱਟੋ ਘੱਟ 20% ਲੋਕ ਇਹੋ ਜਿਹੇ ਹੈਗੇ ਜਿਨ੍ਹਾਂ ਕੋਲ ਬੈਚਲਰਸ ਡਿਗਰੀ ਹੈਗੀ ਆ, 45-46,000 ਬਣਦਾ ਇਹ ਟੋਟਲ ਦਾ, ਅਤੇ ਪੋਸਟ ਗ੍ਰੈਜੂਏਟ ਡਿਗਰੀ ਵਾਲੇ ਵੀ 35-36,000 ਹੈਗੇ ਆ, 15% ਬਣਦਾ। ਐਡਵਾਂਸ ਡਿਪਲੋਮਾ ਜਾਂ ਡਿਪਲੋਮਾ 15%, ਇਹ ਵੀ 35,000 ਲੋਕ ਨੇ। ਘੱਟੋ ਘੱਟ ਸਰਟੀਫਿਕੇਟ ਦਾ ਜ਼ਰੂਰ ਹੀ ਕੀਤਾ ਹੋਇਆ 16,000, ਉਹ ਵੀ ਹੈਗੇ ਆ। ਗ੍ਰੈਜੂਏਟ ਡਿਪਲੋਮਾ, ਗ੍ਰੈਡ ਸਰਟੀਫਿਕੇਟ, ਇਹ ਸਾਰੀਆਂ ਚੀਜ਼ਾਂ ਉਹਦੇ 'ਚ ਮੈਨਸ਼ਨ ਹੈਗੀਆਂ। ਸੋ ਜ਼ਿਆਦਾ ਆਪਾਂ ਕਹਿ ਲਈਏ ਵੀ ਐਡਵਾਂਸ ਡਿਪਲੋਮਾ, ਪੋਸਟ ਗ੍ਰੈਜੂਏਟ ਡਿਗਰੀ ਅਤੇ ਬੈਚਲਰ ਡਿਗਰੀ, ਜੇ ਇਹਨਾਂ ਨੂੰ ਹੀ ਆਪਾਂ ਮਿਲਾ ਲਈਏ ਤਾਂ 15-30% 50% ਲੋਕ, ਜਾਣੀ ਅੱਧੀ ਆਬਾਦੀ ਘੱਟੋ ਘੱਟ ਇਹੋ ਜਿਹੀ ਆ ਜਿਹਨੂੰ ਆਪਾਂ ਚੰਗੀ ਪੜ੍ਹੀ ਲਿਖੀ ਕਹਿ ਸਕਦੇ ਹਾਂ, ਅਤੇ ਉਸ ਲਿਹਾਜ਼ ਨਾਲ ਸਾਡੇ ਸ਼ਾਬਾਸ਼ੇ ਵੀ ਆ। ਅਤੇ ਫੀਲਡ ਆਫ ਸਟੱਡੀ ਦਾ ਵੀ ਉਹਨਾਂ ਨੇ ਡਾਟਾ ਕੱਢਿਆ ਵੀ ਕਿਸ ਕਿਸਮ ਦੀ ਪੜ੍ਹਾਈ ਲਿਖਾਈ ਲੋਕਾਂ ਨੇ ਕੀਤੀ ਆ, ਸੋ 300 ਕੈਟੇਗਰੀਆਂ ਦੀ ਪੜ੍ਹਾਈ ਲਿਖਾਈ ਪੰਜਾਬੀਆਂ ਨੇ ਦਰਜ ਕਰਾਈ ਹੋਈ ਆ। ਸਭ ਤੋਂ ਵੱਧ ਉਹ ਚਾਹੁੰਦੀ ਆ ਇਨਫੋਰਮੇਸ਼ਨ ਟੈਕਨੋਲੋਜੀ ਆਈ ਟੀ ਨਾਲ ਸੰਬੰਧਿਤ ਲੋਕ ਨੇ 12,371, ਅਕਾਊਂਟਿੰਗ ਵਿੱਚ 12,000 ਲੋਕ ਨੇ, ਹੋਸਪਿਟੈਲਿਟੀ ਦੀ ਡਿਗਰੀ ਤਕਰੀਬਨ 11,000 ਲੋਕਾਂ ਨੇ ਕੀਤੀ ਹੋਈ ਆ। ਜਿਹੜਾ ਉਹ ਮੁੰਡਾ ਉਹ ਗਿਆ ਸੀ ਨਾ ਅਤੇ ਅੰਕਲ ਸਾਡੇ ਗਏ ਉਹਨਾਂ ਦੇ ਘਰ, ਕਹਿੰਦੇ ਬੇਟਾ ਥੈਂਕ ਯੂ ਹੈ ਨਾ ਵੀ ਤੁਸੀਂ ਖਾਣ ਪੀਣ ਨੂੰ ਬੜਾ ਵਧੀਆ ਸਮਾਨ ਬਣਾਇਆ ਹੋਇਆ ਸੀ, ਥੈਂਕ ਯੂ ਫੋਰ ਯੂਅਰ ਹੋਸਪਿਟੈਲਿਟੀ। ਨਹੀਂ ਅੰਕਲ ਜੀ, ਮੈਂ ਕੁੱਕਰੀ ਕਰਦੀ ਹਾਂ ਅਤੇ ਹੋਸਪਿਟੈਲਿਟੀ ਕੁੱਕਰੀ ਇਹ ਸਾਰੇ ਉਸ ਪਾਸੇ ਆ ਜਾਂਦੇ ਆ। ਅਤੇ ਇਹਨਾਂ ਨੇ ਸਰਟੀਫਿਕੇਟ ਕਰਕੇ, ਲੋਕਾਂ ਨੇ ਬੱਚਿਆਂ ਨੇ ਸਰਟੀਫਿਕੇਟ 3-4 ਜੋਬ ਰੈਡੀਆਂ ਕਰਕੇ ਬਹੁਤ ਸਾਰੇ ਰੈਸਟੋਰੈਂਟਾਂ ਨੂੰ ਭਾਗ ਲਾ ਰਹੇ ਅਤੇ ਬੜੇ ਲੋਕ ਨੇ ਜਿਨ੍ਹਾਂ ਦੇ ਪੀ ਆਰ ਦੇ ਰਾਹ ਸਿੱਧੇ ਹੋਏ ਆ ਹੋਸਪਿਟੈਲਿਟੀ 'ਚ। ਅਤੇ ਬੜੇ ਲੋਕ ਇਹੋ ਜਿਹੇ ਵੀ ਆ ਜਿਹੜੇ ਵਿਚਾਰੇ ਅੜੇ ਬੈਠੇ ਆ ਵੀ ਅਸੀਂ ਕਿਹੜਾ ਪੰਗਾ ਲੈ ਲਿਆ ਇਹ, ਹੁਣ ਕੋਈ ਰਾਹ ਨਹੀਂ ਲੱਭਦਾ ਅੱਗੇ ਜਾਣ ਦਾ। ਅਤੇ ਨਰਸਿੰਗ 'ਚ ਸਾਡੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਲੇਡੀਜ਼ ਨੇ, 8,000 ਤੋਂ 9,000 ਜਿਹੜਾ ਆਬਾਦੀ ਦੇ ਲਿਹਾਜ਼ ਨਾਲ, ਗਿਣਤੀ ਦੇ ਲਿਹਾਜ਼ ਨਾਲ ਆਪਾਂ ਕਰੀਏ, ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਆ। ਬਿਜ਼ਨਸ ਅਤੇ ਮੈਨੇਜਮੈਂਟ 6,000 ਆ, ਕੁੱਕਰੀ ਹੋਸਪਿਟੈਲਿਟੀ 9-8 ਆ, 58,100 ਲੋਕਾਂ ਨੇ ਕੁੱਕਰੀ ਵੀ ਕੀਤੀ ਹੋਈ ਆ। ਬਿਜ਼ਨਸ ਮੈਨੇਜਮੈਂਟ 5,000 ਆ, ਇੰਜੀਨੀਅਰਿੰਗ ਅਤੇ ਰਿਲੇਟਡ ਟੈਕਨੋਲੋਜੀ 3,500, ਆਟੋਮੋਟਿਵ ਇੰਜੀਨੀਅਰਿੰਗ ਅਤੇ ਟੈਕਨੋਲੋਜੀ 3,000, ਟੀਚਿੰਗ 'ਚ ਵੀ 2,300-2,600 ਲੋਕ ਹੈਗੇ ਆ, ਅਤੇ ਹੋਸਪਿਟੈਲਿਟੀ ਮੈਨੇਜਮੈਂਟ, ਕੰਪਿਊਟਰ ਸਾਇੰਸ। ਸੋ ਕੁੱਲ ਮਿਲਾ ਕੇ ਬਹੁਤ ਸਾਰੇ ਇਹ ਫੀਲਡ ਨੇ ਜਿਨ੍ਹਾਂ 'ਚ ਸਾਡੀ ਪੜ੍ਹਾਈ ਲਿਖਾਈ ਆ, ਜਾਂ ਘੱਟੋ ਘੱਟ ਅਸੀਂ ਉਹਨਾਂ ਫੀਲਡਸ ਵਿੱਚ ਕੰਮ ਕਰ ਰਹੇ ਹਾਂ। ਅਤੇ ਇਹ ਮੈਨੂੰ ਕਾਫੀ ਸਿਗਨੀਫਿਕੈਂਟ ਲੱਗਦਾ ਡਾਟਾ, ਉਸ ਲਿਹਾਜ਼ ਨਾਲ ਕਿ ਪੜ੍ਹਾਈ ਲਿਖਾਈ ਇਹ ਤੈਅ ਕਰਦੀ ਆ ਵੀ ਇਸ ਭਾਈਚਾਰੇ ਦੇ ਲੋਕ ਕਿੰਨੇ ਕੁ ਸਿਆਣੇ। ਅਤੇ ਵੱਡੀ ਗੱਲ, ਜਦ ਤੁਹਾਡੇ ਕੋਲ ਪੜ੍ਹਾਈ ਲਿਖਾਈ ਹੁੰਦੀ ਹੈ ਫਿਰ ਤੁਸੀਂ ਸਰਕਾਰੀ ਭੱਤਿਆਂ 'ਤੇ ਆਸ ਨਹੀਂ ਰੱਖਦੇ, ਤੁਸੀਂ ਕਮਾ ਕੇ ਖਾਣਾ ਚਾਹੁੰਦੇ
0: ਹੋ। ਇਹ ਵੀ ਚੀਜ਼ ਉਹਦੇ ਤੋਂ ਪਤਾ ਲੱਗ ਜਾਂਦਾ।
1: ਇਹ ਵੀ ਹੈ ਨਾ ਨੋਟ ਕੀਤਾ। ਅਤੇ ਵਰਕ ਐਂਡ ਇਨਕਮ, ਉਹਦਾ ਵੀ ਡਾਟਾ 2021 ਸਰਕਾਰ ਵੱਲੋਂ ਕੱਢਿਆ ਗਿਆ ਸੀ। ਸਭ ਤੋਂ ਜ਼ਿਆਦਾ ਟਰੱਕ ਡਰਾਈਵਰ ਨੇ, 12,000 ਲੋਕ ਨੇ, ਜਿਹੜਾ ਆਪਾਂ ਡਾਟਾ ਅੱਗੇ ਵੀ ਇੱਕ ਵਾਰ ਸ਼ੇਅਰ ਕੀਤਾ ਸੀ, ਜਦੋਂ ਟਰੱਕ ਡਰਾਈਵਰਸ ਨਾਲ ਰੇਸਿਜ਼ਮ ਜਿਹੜਾ ਹੋ ਰਿਹਾ ਉਸ ਸੰਬੰਧਿਤ ਆਪਾਂ ਇੱਕ ਖਾਸ ਪ੍ਰੋਗਰਾਮ ਨਸ਼ਰ ਕੀਤਾ ਸੀ। ਆਟੋਮੋਬਾਈਲ ਡਰਾਈਵਰਸ ਨੇ ਜਿਹੜੇ, ਹੈ ਨਾ, ਅਤੇ ਉਹ ਵੀ 7-8,000 ਹੈਗੇ। ਅਤੇ ਇਹਨੂੰ ਅਤੇ 12,000 ਨੂੰ ਜੋੜ ਲਈਏ ਤਾਂ 20,000 ਬਣ ਜਾਂਦਾ, ਟਰੱਕ ਡਰਾਈਵਰ ਅਤੇ ਆਟੋਮੋਬਾਈਲ ਡਰਾਈਵਰਸ ਨੂੰ, ਦੋਨਾਂ ਨੂੰ ਜੋੜ ਲਈਏ ਤਾਂ ਲਿਟਰਲੀ ਆਸਟ੍ਰੇਲੀਆ ਨੂੰ ਆਪਾਂ ਚਲਾ ਰਹੇ ਹਾਂ। ਬੱਸਾਂ ਚਲਾਉਣ ਦੀ ਗੱਲ ਕਰੀਏ, ਕੁਰੀਅਰ ਵੈਨ ਚਲਾਉਣ ਦੀ ਗੱਲ ਕਰੀਏ, ਊਬਰ ਦੀ ਗੱਲ ਕਰੀਏ, ਅਤੇ ਮੈਨੂੰ ਤਾਂ ਇਹ ਵੀ ਮਹਿਸੂਸ ਹੁੰਦਾ ਵੀ ਹੁਣ ਇਹ 2021 ਤੋਂ ਬਾਅਦ ਜਦ ਆਪਾਂ 2026 ਦੀ ਜਨਗਣਨਾ 'ਚ ਜਾਣਾ ਤਾਂ ਇਹ ਦੁੱਗਣੇ ਹੋ ਚੁੱਕੇ ਹੋਣੇ ਆ। ਘੱਟੋ ਘੱਟ 35-40,000 ਲੋਕ ਇਹਨਾਂ ਨਾਲ ਵਾਬਸਤਾ ਹੋਣਗੇ ਘੱਟੋ ਘੱਟ। ਅਤੇ ਏਜ ਕੇਅਰ ਅਤੇ ਡਿਸੇਬਿਲਿਟੀ ਕੇਅਰ, ਇਹਦੇ 'ਚ ਭੈਣਾਂ ਭਾਬੀਆਂ ਭਰਜਾਈਆਂ ਸਾਰੀਆਂ ਹੀ ਨੇ, ਹਰ ਦੂਜੇ ਚੌਥੇ ਘਰੋਂ ਕੋਈ ਨਾ ਕੋਈ ਹੈਗਾ। ਅਤੇ ਇਹ ਤਕਰੀਬਨ ਬਣਦਾ ਜੀ 6,000 ਤੋਂ 7,000 ਹੈਗੇ ਆ, ਅਤੇ 'ਚੋਂ ਜ਼ਿਆਦਾਤਰ ਮੈਂ ਮਹਿਸੂਸ ਕਰਦਾ ਫੀਮੇਲਸ ਹੋਣਗੀਆਂ। ਅਤੇ ਡਿਲੀਵਰੀ ਡਰਾਈਵਰ ਇਹ ਤੋਂ ਅਲੱਗ ਨੇ ਹਜੇ, ਉਹ ਵੀ ਮਤਲਬ 5,000 ਨੇ। ਸੋ 5,000 ਉਹ ਲਾ ਲਓ, ਆਟੋਮੋਬਾਈਲ ਡਰਾਈਵਰ ਹੋ ਗਏ, 7 ਉਹ ਹੋ ਗਏ ਅਤੇ 12 ਉਹ ਹੋ ਗਏ, ਤੁਸੀਂ ਦੇਖੋ ਗਿਣਤੀ ਜਾਂਦੀ ਕਿੱਥੇ ਆ। ਇਹੀ ਕਾਰਨ ਆ ਕਿ ਹਰ ਚੌਥਾ ਬੰਦਾ ਜਿਹੜਾ ਸਟੇਅਰਿੰਗ ਦੇ ਮਗਰਾ ਤੁਹਾਨੂੰ ਆਪਣਾ ਨਜ਼ਰ ਆਉਂਦਾ।
0: ਹਾਂ, ਕਈ ਵੇਲੇ ਕੋਈ 2 ਜੋਬ ਵੀ ਕਰ ਰਿਹਾ ਹੁੰਦਾ ਤਾਂ ਉਹ ਇੱਕ ਹੀ ਲਿਖਦਾ, ਆਪਾਂ ਇਹ ਮੰਨ ਕੇ ਚੱਲੀ ਵੀ ਗਿਣਤੀ ਵੱਧ ਹੋਣ ਦੇ ਚਾਂਸ ਹੈਗੇ ਆ।
1: ਸਹੀ ਆ। ਮੈਂ ਕਈ ਲੋਕਾਂ ਨੂੰ ਜਾਣਦਾ ਜਿਹੜੇ ਕਹਿੰਦੇ ਆ ਵੀ ਆਮਦਨ ਜਿਹੜੀ ਮੁੱਖ ਧਾਰਾ ਦੀ ਮੇਰੀ ਜੋਬ ਆ ਉਹਦੇ 'ਚੋਂ ਓਨੀ ਨਹੀਂ ਆ, ਇਸ ਕਰਕੇ ਭਾਅ ਜੀ ਵੀਕਐਂਡ 'ਤੇ ਆਪਾਂ ਊਬਰ ਚਲਾ ਲਈਦੀ ਜਾਂ ਆਹ ਕਰ ਲਈਦਾ ਜਾਂ ਉਹ ਕਰ ਲਈਦਾ ਨਾ,
0: ਉੱਪਰ ਇੱਥੇ ਨਹੀਂ ਆਉਣੀ।
1: ਹਾਂਜੀ। ਅਤੇ ਉਸ ਤੋਂ ਇਲਾਵਾ ਜੇ ਆਪਾਂ ਸ਼ੈਫਸ ਦੀ ਗੱਲ ਕਰੀਏ, 4,500 ਉਹ ਨੇ, ਸੇਲਸ ਅਸਿਸਟੈਂਟ 4,500, ਚਾਈਲਡ ਕੇਅਰ 'ਚ ਆਪਣੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਔਰਤਾਂ ਨੇ, ਅਤੇ 4,000 ਦੀ ਬਾਤੀ ਉਹ ਆ। ਨਰਸਿੰਗ ਸਪੋਰਟ ਅਤੇ ਪਰਸਨਲ ਕੇਅਰ ਵਰਕਰਸ ਨੇ 4,000-5,000। ਕਲੀਨਿੰਗ ਦੀ ਜੋਬ ਵੀ ਸਾਡੇ ਲੋਕ ਕਾਫੀ ਕਰਦੇ ਆ, 2,500-2,600। ਅਤੇ ਬੱਸ ਅਤੇ ਕੋਚ ਡਰਾਈਵਰ ਅਲੱਗ ਨੇ, 2,500 ਉਹ ਹੈਗੇ ਆ। ਅਤੇ ਰੀਟੇਲ ਮੈਨੇਜਰਸ ਵੀ ਹੈਗੇ, ਸਿਕਿਉਰਿਟੀ ਗਾਰਡ ਬਹੁਤ ਨੇ, ਕਿਚਨ ਹੈਂਡ, ਸਟੋਰ ਪਰਸਨ, ਮੋਟਰ ਮੈਕੈਨਿਕਸ। ਸੋ ਕੁੱਲ ਮਿਲਾ ਕੇ ਜੇ ਆਪਾਂ ਇਹ ਮੇਜਰ ਜਿਹੜੀਆਂ 15-16 ਖਾਸ ਕਿਸਮ ਦੇ ਕੰਮ ਨੇ ਜਿਹੜੇ ਸਾਡੇ ਲੋਕ ਕਰਦੇ ਨੇ।
0: ਜੀ ਬਿਲਕੁਲ। ਸੋ ਇਹ ਫਾਇਦਾ ਵਾ ਜਦੋਂ ਆਪਣੇ ਕੋਲ ਇੱਦਾਂ ਦੇ ਅੰਕੜੇ ਸਾਡੇ ਕੋਲ ਪਹੁੰਚ ਜਾਂਦੇ ਆ। ਅਤੇ ਵੈਸੇ ਵੀ ਜੇਕਰ ਤੁਸੀਂ ਨਹੀਂ ਕਹਿੰਦੇ ਹਿੱਸੇਦਾਰੀ ਪਾਉਂਦੇ ਤਾਂ $20 ਤੁਹਾਡੇ ਉੱਤੇ ਲੱਗ ਚੁੱਕੇ ਨੇ, ਭਾਵੇਂ ਤੁਸੀਂ ਪਾਉਂਦੇ ਭਾਵੇਂ ਨਹੀਂ ਪਾਉਂਦੇ। ਸੋ ਇੰਨਾ ਨੁਕਸਾਨ ਹੈ ਅਤੇ ਇਹ ਘੁੰਮ ਘੁੰਮਾ ਕੇ ਸਾਡਾ ਹੀ ਪੈਸਾ ਵਾ।
1: ਅਤੇ ਸਾਡੇ ਭਾਈਚਾਰੇ ਦੀ ਸਾਰਿਆਂ ਨਾਲੋਂ ਜ਼ਰੂਰੀ ਗੱਲ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਇਹ ਆ, ਸਾਡੇ ਭਾਈਚਾਰੇ ਦੇ 58% ਲੋਕ ਇੰਪਲੋਇਡ ਨੇ, ਵਰਕਫੋਰਸ ਵਿੱਚ ਨੇ,
0: ਡਿਪੈਂਡੈਂਟ,
1: ਦੈਟ ਇਜ਼ ਕੰਪੇਅਰ ਟੂ 47% ਆਸਟ੍ਰੇਲੀਆ ਦੀ ਓਵਰਆਲ ਜਿਹੜੀ ਵਧੀ ਆ,
0: ਜੋ ਉਹਨਾਂ ਦੀ ਰੇਸ਼ੋ ਆ।
1: ਹਾਂਜੀ, ਕੁੱਲ ਮਿਲਾ ਕੇ ਹਿਸਾਬ ਲਾਓ
0: ਕਰੋ ਤੁਸੀਂ,
1: ਘੱਟੋ ਘੱਟ ਆਪਾਂ 10% ਇਹਨਾਂ ਨਾਲੋਂ ਵੱਧ ਆ, 3% ਜੋ ਅਨਇੰਪਲੋਇਡ ਨੇ ਉਹ ਆਪਾਂ ਬੱਚਿਆਂ ਦੀ ਗਿਣਤੀ ਕੱਢ ਦਈਦੀ ਆ ਵਿੱਚੋਂ, ਹੈ ਨਾ। ਅਤੇ ਲੇਬਰ ਫੋਰਸ ਜਿਹੜੇ ਨਹੀਂ ਹੈਗੇ ਉਹ 16% ਨੇ, ਬਹੁਤ ਸਾਰੇ ਘਰਾਂ 'ਚ ਆਪਾਂ ਵੇਖਦੇ ਹਾਂ ਇੱਕ ਜੀ ਕਮਾਈ ਕਰਦਾ ਤਾਂ ਕਿ ਦੂਜਾ ਜੀ ਬੱਚਿਆਂ ਨੂੰ ਸੰਭਾਲ ਸਕੇ, ਬੱਚੇ ਛੋਟੇ ਆ ਜਿਹਨਾਂ ਦੇ। ਵੈਸੇ ਵੀ ਸਾਡਾ ਭਾਈਚਾਰਾ ਯੰਗਰ ਜਨਰੇਸ਼ਨ ਆ, 25 to 35 ਸਾਲ ਦੀ ਉਮਰ ਦੇ ਬਹੁਤ ਸਾਰੇ ਲੋਕ ਨੇ, ਉੱਥੇ ਤੁਹਾਡੀਆਂ ਪ੍ਰਾਇਓਰਟੀਜ਼ ਪਰਿਵਾਰ ਨੂੰ ਪਾਲਣ 'ਤੇ ਵੀ ਹੁੰਦੀਆਂ, ਇਸ ਕਰਕੇ ਤੁਸੀਂ ਇਹ ਵੀ ਲਿਖਾ ਦਿੰਦੇ ਹੋ ਵੀ ਮੈਂ ਹਾਊਸ ਵਾਈਫ ਹਾਂ ਜਾਂ ਹੋਮ ਮੇਕਰ।
0: ਵੈਸੇ ਮੇਰਾ ਖਿਆਲ 38 ਸਾਲ ਆ ਉਮਰ, ਹੈ ਨਾ, ਜਿਹੜੀ ਓਵਰਆਲ ਰੇਸ਼ੋ ਜੀ ਨਿਕਲਦੀ।
1: ਹਾਂਜੀ, ਅਤੇ ਉਹ ਵੀ ਆਪਾਂ ਹੈ ਨਾ ਸਾਰਾ ਡਿਸਕਸ ਕਰ ਸਕਦੇ ਹਾਂ। ਬਾਕੀ ਇਸ ਤੋਂ ਇਲਾਵਾ ਜੇ ਕਿਹੜੀਆਂ ਇੰਡਸਟਰੀਜ਼ ਨੇ ਜਿਹਦੇ 'ਚ ਟਿਪੀਕਲੀ ਵਰਕ ਚੱਲਦਾ, ਉਹਨੂੰ ਕੰਸੋਲੀਡੇਟ ਵੀ ਕੀਤਾ ਇਹਨਾਂ ਨੇ, ਜਿਵੇਂ ਰੈਜ਼ੀਡੈਂਸ਼ੀਅਲ ਕੇਅਰ ਸਰਵਿਸਿਜ਼ ਆ, ਉਹਦੇ 'ਚ 11,000 ਲੋਕ ਨੇ ਸਭ ਤੋਂ ਵੱਧ, ਕੈਫੇ ਰੈਸਟੋਰੈਂਟਾਂ ਅਤੇ ਟੇਕ ਅਵੇ ਫੂਡ ਸਰਵਿਸਿਜ਼ 11,000 ਲੋਕ ਕੰਮ ਕਰਦੇ ਆ, ਰੋਡ ਪੈਸੈਂਜਰ ਟਰਾਂਸਪੋਰਟ 'ਚ 9,000 ਆ, ਰੋਡ ਫਰੀ ਟਰਾਂਸਪੋਰਟ 'ਚ 9,000 ਆ, ਪੋਸਟਲ ਅਤੇ ਕੁਰੀਅਰ ਦੀਆਂ ਜਿਹੜੀਆਂ ਪਿਕਅਪ ਅਤੇ ਡਿਲੀਵਰੀ ਸਰਵਿਸਿਜ਼ ਨੇ ਉਹਦੇ 7,000 ਆ, ਸੁਪਰ ਮਾਰਕੀਟ ਗਰੋਸਰੀ ਸਟੋਰ 'ਚ 5,000 ਲੋਕ ਕੰਮ ਕਰਦੇ, ਹਸਪਤਾਲਾਂ 4-5,000 ਕੰਮ ਕਰਦੇ ਆ, ਚਾਈਲਡ ਕੇਅਰ 3,000 ਕਰਦੇ ਆ। ਸੋ ਬਿਲਡਿੰਗ, ਕਲੀਨਿੰਗ, ਪੈਸਟ ਕੰਟਰੋਲ, ਗਾਰਡਨਿੰਗ, ਸੋ ਬਹੁਤ ਸਾਰੇ ਇੱਦਾਂ ਦੇ ਓਕੂਪੇਸ਼ਨ ਨੇ ਜਿਹਦੇ 'ਚ ਪੰਜਾਬੀ ਭਾਈਚਾਰੇ ਦੀ ਹਾਜ਼ਰੀ ਆ। ਅਤੇ ਦੂਜਾ, ਇਹ ਲੋਕ ਕੀ ਕੰਮ 'ਤੇ ਜਾਣ ਵੇਲੇ ਆਪਣਾ ਵਹੀਕਲ ਯੂਜ਼ ਕਰਦੇ ਆ ਜਾਂ ਇਹ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ, ਉਹਦਾ ਵੀ ਡਾਟਾ ਇਹਨਾਂ ਕੋਲ ਮੌਜੂਦ ਆ। 40% ਲੋਕਾਂ ਕੋਲ ਆਪੋ ਆਪਣੇ ਵਹੀਕਲ ਨੇ, ਅਤੇ ਪਬਲਿਕ ਟਰਾਂਸਪੋਰਟ ਪਹਿਲਾਂ ਕਾਫੀ ਹੁੰਦਾ ਸੀਗਾ ਅਤੇ ਹੁਣ ਉਹ 2021 'ਚ ਕਾਫੀ ਘੱਟ ਗਿਆ। ਜੇ ਆਪਾਂ ਗੱਲ ਕਰਨੀ ਹੋਵੇ 2011 ਦੀ ਤਾਂ 11,577 ਜਾਣੀ 16% ਲੋਕ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਸੀ ਅਤੇ ਹੁਣ ਉਹ ਘੱਟ ਕੇ 5% ਰਹਿ ਗਿਆ। ਇਹ ਤੋਂ ਇਹ ਵੀ ਪਤਾ ਲੱਗਦਾ ਜਦ ਕਿਸੇ ਮੁਲਕ 'ਚੋਂ ਤੁਸੀਂ ਅਸਟੈਬਲਿਸ਼ ਹੋ ਜਾਂਦੇ ਆ, ਤੁਹਾਡੇ ਕੰਮ ਕਾਰ ਹੀਲੇ ਵਸੀਲੇ ਹੋ ਜਾਂਦੇ ਆ, ਤੁਸੀਂ ਇੱਕ ਮੰਨ ਲਓ ਸਟੂਡੈਂਟ ਆਏ ਹੋ ਉਦੋਂ ਤੁਸੀਂ ਡਿਪੈਂਡੈਂਟ ਹੋ, ਸੋ ਇਹ ਡਾਟੇ ਤੋਂ ਇਨਡਾਇਰੈਕਟਲੀ ਕਾਫੀ ਕੁਛ ਸਾਨੂੰ ਪਤਾ ਲੱਗਦਾ ਵੀ ਇਹ ਲੋਕਾਂ ਦੇ ਹੁਣ ਪੈਰ ਲੱਗ ਗਏ ਨੇ। ਹੁਣ ਜਦੋਂ ਇਹ 2011 ਦੀ ਗੱਲ ਹੋਊਗੀ ਉਦੋਂ ਸਿਰਫ 5-10-15% ਲੋਕਾਂ ਕੋਲ ਆਪਦੇ ਘਰ ਹੋਣਗੇ, ਜਦੋਂ ਇਹੀ ਲੋਕ ਉਸ ਮੁਲਕ 'ਚ ਆਪਣੇ ਪੈਰ ਪਸਾਰ ਲੈਂਦੇ ਆ, ਫਿਰ ਇੱਕ ਮਹਿਲ ਉਹ ਸਪਨੋ ਕਾ, ਤਾਂ ਫਿਰ ਉਹ ਗਿਣਤੀ ਵੱਧ ਕੇ 35-37-40% 'ਤੇ ਵੀ ਚਲੀ ਜਾਂਦੀ ਆ। ਅਤੇ ਲੋਕਾਂ ਦੀ ਆਮਦਨ ਕਿੰਨੀ ਆ ਉਹਦੇ 'ਤੇ ਵੀ ਡਾਟਾ ਹੈਗਾ। ਇਹਦੇ 'ਚ ਰਫਲੀ ਜੇ ਆਪਾਂ ਗੱਲ ਕਰਨੀ ਹੋਵੇ 41,000 ਤੋਂ ਲੈ ਕੇ 52,000 ਦੀ ਜਿਹੜੀ ਬਰੈਕਟ ਆ, ਉਹਦੇ 'ਚ 26,000 ਲੋਕ ਨੇ
0: ਸਲਾਨਾ।
1: ਹਾਂਜੀ, ਅਤੇ 52,000 ਤੋਂ 65,000 ਦੇ ਵਿਚਾਲੇ 26 ਨੇ, ਅਤੇ 26-52 ਲਾ ਲਈਏ, ਮਤਲਬ ਜਿਨ੍ਹਾਂ ਦਾ 40-65,000 ਦੇ ਵਿਚਾਲੇ ਗੁਜ਼ਾਰਾ ਚੱਲਦਾ।
0: ਸੋ ਉਹੀ ਮੈਂ ਕਹਿ ਰਿਹਾ ਹਾਂ ਕਿ ਜਦੋਂ AI ਪਿੱਕ ਕਰੂਗੀ ਉਦੋਂ ਇਹ ਡਾਟੇ ਆਪਣੇ ਆਪ ਸੁਧਰ ਜਾਣੇ।
1: ਕੋਈ ਸ਼ੱਕ ਨਹੀਂ,
0: ਕਿਉਂਕਿ ਬਹੁਤੀ ਵਾਰੀ ਇਹ ਮੰਨਿਆ ਜਾਂਦਾ ਨਾ ਵੀ ਇਹ ਡਾਟਾ ਪਤਾ ਨਹੀਂ ਸਾਡਾ ਕਿਤੇ ਕੋਈ ਯੂਜ਼ ਨਾ ਹੋਣਾ ਹੋਵੇ, ਪਰ ਜਦਕਿ ਵਾਰ ਵਾਰ ਇਹ ਵੀ ਐਸੇ ਚੀਜ਼ ਲਿਖਦੀ ਆ ਕਿ ਇਹ ਵਾਲਾ ਡਾਟਾ ਉਹ ਲਿਖਤੀ ਰੂਪ ਦੇ ਵਿੱਚ ਲੋ ਆ ਕਿ ਉਹ ਡਾਟਾ ਤੁਹਾਡਾ ਕਿਤੇ ਨਹੀਂ ਦਿੱਤਾ ਜਾਊਗਾ, ਨਾ ਸਿਟੀਜ਼ਨਸ਼ਿਪ ਦੇ ਵੇਲੇ ਤੁਹਾਡੇ ਉਹ ਵਰਤਿਆ ਜਾ ਸਕਦਾ, ਨਾ ਉਹ ਤੁਹਾਡਾ ਜਿਹੜਾ ਵਾ ਆਪਣਾ ATO ਨੂੰ ਦਿੱਤਾ ਜਾਊਗਾ। ਸੋ ਇਹ ਡਾਟਾ ਜਿਹੜਾ ਵਾ ਇਹ ਈਵਨ ਕੋਈ ਵੀ ਕੇਸ ਦੇ ਸਿਲਸਿਲੇ ਦੇ ਵਿੱਚ ਈਵਨ ਅਦਾਲਤ ਨੂੰ ਵੀ ਨਹੀਂ ਦੇ ਸਕਦਾ ABS, ਇੱਥੋਂ ਤੱਕ ਵੀ ਇਹ ਕਾਨੂੰਨ ਆ
1: ਜੀ। ਅਤੇ 5% ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਆਮਦਨ 100K ਤੋਂ ਜ਼ਿਆਦਾ, ਇਹ ਵੀ ਹੈਗੇ ਨੇ ਲੋਕ, 1,80,000 ਤੋਂ ਜ਼ਿਆਦਾ ਵਾਲੇ 1% ਨੇ। ਅਤੇ ਆਸਟ੍ਰੇਲੀਆ ਦੀ ਓਵਰਆਲ ਅਤੇ ਪੰਜਾਬੀਆਂ ਦੀ ਓਵਰਆਲ ਜਿਹੜੀ ਹੈਗੀ ਆ ਅਨਪੇਡ ਹਾਊਸ ਹੋਲਡ ਵਰਕ, ਬਹੁਤ ਸਾਰੇ ਲੋਕ ਆ ਜਿਹੜੇ ਘਰਾਂ 'ਚ ਕੰਮ ਕਰਦੇ ਆ ਅਤੇ ਪਰ ਉਹਦੇ ਲਈ ਮਤਲਬ ਕੋਈ ਪੇ ਨਹੀਂ ਹੈ ਲੈਂਦੇ, ਮਤਲਬ ਜਦੋਂ ਘਰ ਦਾ ਕੰਮ ਕਰਨਾ, ਅਤੇ ਤੁਹਾਨੂੰ ਪਤਾ ਨਾ ਆਸਟ੍ਰੇਲੀਆ ਦਾ ਸਿਸਟਮ ਤਾਂ
0: ਹੋਮ ਮੇਕਰ ਕਹਿ ਦਿੰਦੇ ਆਪਾਂ ਅੱਜ ਕੱਲ੍ਹ, ਹਾਊਸ ਵਾਈਫਸ ਹੋ ਗਈਆਂ ਜਾਂ ਬੱਚੇ ਹੋ ਗਏ ਆਪਣੇ ਕਾਰੋਬਾਰ 'ਚ ਜਿਹੜੇ ਹੱਥ ਆ ਕੇ ਵੰਡਾਉਂਦੇ ਆ, ਵਲੰਟੀਅਰਸ ਹੋ ਗਏ ਜੀ।
1: ਅਤੇ ਆਪਣੇ ਭਾਈਚਾਰੇ 'ਚ 40% ਹੈਗੇ ਆ ਜਿਹੜੇ ਪੰਜਾਬੀ ਮੈਨ, ਅਤੇ ਆਸਟ੍ਰੇਲੀਆ ਦੀ ਨੈਸ਼ਨਲ ਹੈਗੀ 51%, ਅਤੇ ਜਿਹੜੀ ਪੰਜਾਬੀ ਔਰਤਾਂ ਉਹਦੀ 47% ਆ, ਅਤੇ ਆਸਟ੍ਰੇਲੀਆ ਦੀ ਨੈਸ਼ਨਲ 69% ਆ। ਸੋ ਉਸ ਲਿਹਾਜ਼ ਨਾਲ ਸਾਡੇ ਜਿਹੜੇ ਲੋਕ ਨੇ ਉਹ ਮਤਲਬ ਕੰਮ ਨੂੰ ਕੰਮ ਸਮਝ ਕੇ ਕਰਦੇ, ਉਹ ਇਹ ਨਹੀਂ ਸਮਝਦੇ ਵੀ ਅਨਪੇਡ ਆ ਜਾਂ ਪੇਡ ਆ, ਉਹ ਤਾਂ ਕਹਿੰਦੇ ਪਰਿਵਾਰ ਪਾਲਣਾ ਕੋਈ ਇਹ ਕੰਮਾਂ 'ਚੋਂ ਕੰਮ ਆ, ਹੈ ਨਾ, ਜਾਂ ਕੁਐਸਚਨ ਹੀ ਉਸ ਢੰਗ ਨਾਲ ਕਈ ਵਾਰ ਫਲੈਗ ਕੀਤਾ ਜਾਂਦਾ ਵੀ ਕੀ ਜਿਹੜਾ ਤੁਸੀਂ ਘਰ 'ਚ ਕੰਮ ਕਰ ਰਹੇ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਉਹਦਾ ਪੇ ਹੋਣਾ ਚਾਹੀਦਾ। ਅਤੇ ਅਨਪੇਡ ਕੇਅਰ ਆ ਜਿਹੜੀ ਉਹ ਕਿੰਨੇ ਕੁ ਲੋਕ ਕਰਦੇ ਆ, ਇਹ ਮੇਰਾ ਖਿਆਲ ਇਨਸਿਗਨੀਫਿਕੈਂਟ ਆ ਡਾਟਾ, ਕਿਉਂਕਿ ਆਪਣੇ ਭਾਈਚਾਰੇ 'ਚ ਬਾਹਲੇ ਲੋਕ ਡਿਪੈਂਡੈਂਟ ਹੈ ਨਹੀਂ ਗੇ। ਜੇ ਸਿਆਣੇ ਬਜ਼ੁਰਗਾਂ ਦੀ ਗੱਲ ਕਰ ਲਈਏ ਜਾਂ ਕੋਈ ਡਿਸੇਬਿਲਿਟੀ ਕੇਅਰ ਦੀ ਗੱਲ ਕਰ ਲਈਏ, ਉਸ ਕਿਸਮ ਦੀ ਗਿਣਤੀ ਆਪਣੀ ਬਾਹਲੀ ਹੈ ਨਹੀਂ ਗੀ, ਯੰਗ ਕਮਿਊਨਿਟੀ ਹੋਣ ਕਰਕੇ ਵੀ ਕਿਹਾ ਜਾ ਸਕਦਾ। ਇਹ ਹੱਦ ਮੇਰਾ ਖਿਆਲ ਆ 5-8% ਦੀ ਗੱਲ ਆ
0: ਜੀ।
1: ਅਤੇ ਇਸ ਤੋਂ ਇਲਾਵਾ ਅਨਪੇਡ ਚਾਈਲਡ ਕੇਅਰ ਦੀ ਵੀ ਗੱਲ ਕਰਦੇ ਆ, ਉਹ ਕਹਿੰਦੇ ਵੀ ਹੁਣ ਮਾਵਾਂ ਜੇ ਬੱਚੇ ਸਾਂਭਦੀਆਂ ਤੇ ਇੱਕ ਤਰ੍ਹਾਂ ਨਾਲ ਹੈ ਤਾਂ ਉਹ ਅਨਪੇਡ ਵਰਕ ਹੀ ਕਿੱਥੇ ਉਹਨਾਂ ਨੂੰ ਚਾਇਲਡ ਕੇਅਰ 'ਚ ਰੱਖਿਆ ਜਾ ਸਕਦਾ ਸੀ ਅਤੇ ਕਿੰਨੇ ਘੰਟੇ ਕੰਮ ਕਰਦੇ ਆ ਇਹ ਲਾਸਟ ਵਾਲਾ ਹੋਊਗਾ ਕੰਮ ਕਾਜ ਨਾਲ ਸੰਬੰਧਿਤ ਚੀਜ਼ਾਂ 'ਚੋਂ ਰਫਲੀ 35 to 40 ਘੰਟੇ ਦਾ ਇੱਥੇ ਹਫ਼ਤਾ ਜਿਹੜਾ ਮੰਨਿਆ ਜਾਂਦਾ ਉਹਦੇ 'ਚ ਪੰਜਾਬੀ ਭਾਈਚਾਰੇ ਅਤੇ ਜਿਹੜੇ ਪੇਡ ਵਰਕਰ ਨੇ ਉਹ 13.7% ਨੇ ਮਤਲਬ 33,000 ਬੰਦਾ 35 to 39 ਘੰਟੇ ਹਫ਼ਤੇ ਦੇ ਕੰਮ ਕਰਦਾ ਹੀ ਕਰਦਾ ਸੋ ਉਸ ਲਿਹਾਜ਼ ਨਾਲ ਸ਼ਾਬਾਸ਼ ਵੀ ਆ ਕਿਰਤੀ ਲੋਕ ਨੇ
0: ਬਿਲਕੁਲ ਜੀ ਇਸ ਚੀਜ਼ ਦੇ ਉੱਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਅਤੇ ਇਹ ਤੁਹਾਡੇ ਨਾਲ ਇਸ ਕਰਕੇ ਵੀ ਸਾਂਝਾ ਕਰ ਰਹੇ ਹਾਂ ਕਿ ਸਾਰੀਆਂ ਜਾਣਕਾਰੀਆਂ ਇਸੇ ਕਰਕੇ ਸਾਡੇ ਕੋਲ ਔਨ ਪੇਪਰ ਨੇ ਔਨ ਰਿਕਾਰਡ ਨੇ ਕਿਉਂਕਿ ਆਪਾਂ ਪਿਛਲੀ ਵਾਰੀ ਇਹਦੇ ਵਿੱਚ ਹਿੱਸਾ ਲਿਆ ਵਾ ਆਸਟ੍ਰੇਲੀਆ ਇਸ ਚੀਜ਼ ਦੇ ਉੱਤੇ ਮਾਣ ਵੀ ਮਹਿਸੂਸ ਕਰਦਾ ਵਾ ABS ਕਿਉਂਕਿ ਆਸਟ੍ਰੇਲੀਆ ਦੇ ਵਿੱਚ ਔਨਲਾਈਨ ਪਾਰਟੀਸਪੇਸ਼ਨ ਕਰਨ ਵਾਲਿਆਂ ਦੀ ਗਿਣਤੀ ਦੁਨੀਆ ਭਰ ਦੇ ਵਿੱਚੋਂ ਵਧੇਰੇ 80% ਪਲੱਸ ਲੋਕ ਜਿਹੜੇ ਨੇ ਔਨਲਾਈਨ ਜਿਨ੍ਹਾਂ ਨੇ ਪਿਛਲੀ ਵਾਰ ਪਾਰਟੀਸਪੇਟ ਕੀਤਾ ਹਰ 5 ਸਾਲ ਬਾਅਦ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਸੈਂਸਿਸ ਹੁੰਦੇ ਨੇ ਹਾਲਾਂਕਿ ਅਮਰੀਕਾ ਵੀ ਸਾਡੇ ਤੋਂ ਪਿੱਛੇ ਅਮਰੀਕਾ 10 ਸਾਲ ਬਾਅਦ ਕਰ ਪਾਉਂਦਾ ਵਾ ਸੈਂਸਿਸ ਅਤੇ ਆਸਟ੍ਰੇਲੀਆ ਸਭ ਤੋਂ ਵਧੇਰੇ ਇਸ ਕੰਮ ਦੇ ਵਿੱਚ ਸਟ੍ਰਿਕਟ ਮੰਨਿਆ ਜਾਂਦਾ ਜਿਹੜਾ ਕਿ ਬੜੇ ਮਤਲਬ ਔਨ ਟਾਈਮ ਅਤੇ ਬੜੀ ਮਿਹਨਤ ਮੁਸ਼ਕਤ ਕਰਕੇ ਪਿਛਲੀ ਵਾਰ ਵੀ ਇਹ ਡਾਟੇ ਸਾਹਮਣੇ ਆਏ ਪਤਾ ਨਹੀਂ ਕਿੰਨੇ ਮਿਲੀਅਨ ਕਿਲੋਮੀਟਰ ਕਹਿੰਦੇ ਸੀ ਵੀ ਉਹਨਾਂ ਦੇ ਜਿਹੜੇ ABS ਦੇ ਜਿਹੜੇ ਲੋਕ ਸੀ ਉਹਨਾਂ ਨੇ ਵਾਕ ਕੀਤੀ ਘਰੋਂ ਘਰੀ ਪਹੁੰਚ ਕੀਤੀ ਸੋ ਇਹ ਵੀ ਇਸ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਸੀ ਪਿਛਲੀ ਵਾਰੀ ਅਤੇ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕਹਿ ਲਓ ਕਿ ਚੀਜ਼ਾਂ ਆਪਾਂ ਅੱਜ ਦੇ ਦਿਨ ਮਾਣਦੇ ਹਾਂ ਆਪਾਂ ਜਿੱਥੇ ਸਾਨੂੰ ਟਰਾਂਸਲੇਟਰ ਮਿਲਦੇ ਆ ਜਾਂ ਹਸਪਤਾਲਾਂ ਦੇ ਵਿੱਚ ਜਾਂ ਫਿਰ ਹੋਰ ਕੋਈ ਵੀ ਸੁੱਖ ਸੁਵਿਧਾ ਵਾ ਉਹਦੇ ਵਿੱਚ ਇਹ ਡਾਟੇ ਵਰਤ ਕੇ ਇਹਨਾਂ ਦੇ ਆਧਾਰ ਦੇ ਉੱਤੇ ਅੱਗੇ ਪਲੈਨਿੰਗਸ ਤਿਆਰ ਕੀਤੀਆਂ ਜਾਂਦੀਆਂ ਨੇ ਸੋ ਬਹੁਤ ਸਾਰੀਆਂ ਜੇਕਰ ਗਲਤ ਫਹਿਮੀਆਂ ਦੀ ਗੱਲ ਕਰੀਏ ਤਾਂ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਲੋਕ ਕਹਿੰਦੇ ਵੀ ਸਾਡੀ ਕਿਤੇ ਇਨਫੋਰਮੇਸ਼ਨ ਦੇ ਦਿੱਤੀ ਜਾਊਗੀ ਆਪਾਂ ਪੱਕੇ ਨਹੀਂ ਹਾਂ ਉਹਦੀ ਇਨਫੋਰਮੇਸ਼ਨ ਚਲੇ ਜਾਊਗੀ ਸਾਡੀ ਇਨਕਮ ਦੀ ਇਨਫੋਰਮੇਸ਼ਨ ਚਲੇ ਜਾਊਗੀ ਅਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਡਾਟਾ ਵਾ ATO ਆਫਿਸ ਦੇ ਨਾਲ ਵੀ ਨਹੀਂ ਸਾਂਝਾ ਕੀਤਾ ਜਾਂਦਾ ABS ਨੂੰ ਕਾਨੂੰਨੀ ਤੌਰ ਦੇ ਉੱਤੇ ਇਹ ਕਿਤੇ ਵੀ ਨਹੀਂ ਦੇ ਸਕਦਾ ਇਹ ਮਿੱਥ ਹੈ ਕਿ ਤੁਹਾਡੇ ਵੀਜ਼ੇ ਦੀ ਜਾਂਚ ਹੋ ਜਾਊਗੀ ਇਹਦੇ ਆਧਾਰ ਦੇ ਉੱਤੇ ਇਹ ਡਾਟਾ ਜਿਹੜਾ ਵਾ ਤੁਹਾਡਾ ਉਸ ਡਿਪਾਰਟਮੈਂਟ ਨੂੰ ਵੀ ਨਹੀਂ ਸਾਂਝਾ ਕੀਤਾ ਜਾਊਗਾ ਪੁਲਿਸ ਨੂੰ ਵੀ ਨਹੀਂ ਸਾਂਝਾ ਕੀਤਾ ਜਾਊਗਾ ਹੋਮ ਅਫੇਅਰ ਡਿਪਾਰਟਮੈਂਟ ਦੇ ਨਾਲ ਵੀ ਸਾਂਝਾ ਨਹੀਂ ਕੀਤਾ ਜਾਊਗਾ ਇਹ ਡੈਕਲੇਰੇਸ਼ਨ ਹੈ ABS ਦੇ ਵੱਲੋਂ ਚਾਹੇ ਤੁਸੀਂ ਸਟੂਡੈਂਟ ਹੋ ਅਤੇ ਭਾਵੇਂ ਤੁਹਾਨੂੰ ਫਾਰਮ ਭਰਨ ਦੀ ਲੋੜ ਹੈ ਚਾਹੇ ਤੁਸੀਂ ਇੱਥੇ ਘੁੰਮਣ ਫਿਰਨ ਆਏ ਹੋ ਅਤੇ ਜਿਹੜੀ ਰਾਤ ਸੈਂਸਿਸ ਆ ਉਸ ਰਾਤ 'ਤੇ ਤੁਸੀਂ ਇੱਥੇ ਹੋ ਈਵਨ ਹੋਟਲ ਦੇ ਵਿੱਚ ਵੀ ਰਹਿ ਰਹੇ ਹੋ ਅਤੇ ਹੋਟਲਾਂ ਦੇ ਵਿੱਚ ਵੀ ਤੁਹਾਨੂੰ ਫਾਰਮ ਮਿਲਣਗੇ ਉਹ ਤੁਸੀਂ ਫਾਰਮ ਭਰਨੇ ਨੇ ਕੋਈ ਕਿਸੇ ਕਿਸਮ ਦੇ ਉਹਦੇ ਵਿੱਚ ਚੱਕਣ ਦੀ ਲੋੜ ਨਹੀਂ ਉਹ ਇਸ ਕਰਕੇ ਅਗਾਂਹ ਫਿਰ ਜਦੋਂ ਤੁਸੀਂ ਕਿਤੇ ਆਓਗੇ ਘੁੰਮਣ ਤਾਂ ਤੁਹਾਨੂੰ ਬੈਟਰ ਸੁੱਖ ਸੁਵਿਧਾਵਾਂ ਮਿਲਣਗੀਆਂ ਹੋ ਸਕਦਾ ਤੁਹਾਨੂੰ ਉੱਥੇ ਪੰਜਾਬੀ 'ਚ ਪਿਆ ਤੁਹਾਨੂੰ ਪਰਚਾ ਮਿਲ ਜੇ ਅਤੇ ਉਹ ਪਰਚਾ ਤੁਹਾਡੇ ਕਿਸੇ ਕੰਮ ਆਵੇ ਨਾ ਆਵੇ ਤੁਹਾਨੂੰ ਲੱਗਦਾ ਹੋਊਗਾ ਮੈਨੂੰ ਅੰਗਰੇਜ਼ੀ ਆਉਂਦੀ ਹੈ ਪਰ ਜਿਹੜੀ ਗੱਲ ਸ਼ੁਰੂ 'ਚ ਮੈਂ ਕੀਤੀ ਆ ਮਾਣ ਕਿੰਨਾ ਮਹਿਸੂਸ ਹੁੰਦਾ ਯਾਰ ਆਪਾਂ ਹੁਣ ਕੈਨੇਡਾ ਦੇ ਬਾਰੇ ਗੱਲ ਕਰਦੇ ਹਾਂ ਯਾਰ ਉੱਥੇ ਬੋਰਡ ਪੰਜਾਬੀ 'ਚ ਲੱਗਿਆ ਕੀ ਆ ਉਹ ਬੋਰਡ ਮਲਵਾਨ ਨੂੰ ਕਿਹੜੇ ਵੀ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ
1: ਇੱਟ ਫੇਲਸ ਗੁੱਡ
0: ਹੈ ਨਾ ਇੱਕ ਮਤਲਬ ਫੀਲਿੰਗ ਹੈ ਕਿ ਯਾਰ
1: ਮਤਲਬ ਹੁਣ ATM ਮਸ਼ੀਨ ਆ ਉੱਥੇ ਹੈ ਨਾ ਲਿਖਿਆ ਕਾਰਡ

0: ਜਾਣਕਾਰੀਆਂ ਵੀ ਸਾਂਝੀਆਂ ਕਰ ਦੇਵਾਂਗੇ ਜਿਹੜੀਆਂ ਜਿਹੜੀਆਂ ਵੀ ਤੁਹਾਨੂੰ ਕਿਤੇ ਲੋੜੀਂਦੀਆਂ ਚਾਹੀਦੀਆਂ। ਅਤੇ ਇਸ ਸਭ ਦੇ ਦਰਮਿਆਨ ਜੇਕਰ ਤੁਹਾਨੂੰ ਹੋਰ ਕੋਈ ਕਿਸੇ ਕਿਸਮ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਬਾਅਦ ਵਿੱਚ ਵੀ ਭਰਨ ਦੇ ਦਰਮਿਆਨ ਵੀ, ਅਤੇ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਮੈਸੇਜ ਭੇਜ ਸਕਦੇ ਹੋ। ਚਾਹੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, 485 ਵੀਜ਼ੇ ਦੇ ਉੱਤੇ ਹੋ, TRO, ਅਤੇ ਸਪਸ਼ਟ ਲਿਖਿਆ ਗਿਆ ਕਿ ਤੁਸੀਂ ਸੈਂਸਿਸ ਦਾ ਫਾਰਮ ਭਰਨਾ ਵਾ, ਪਰਮਾਨੈਂਟ ਰੈਜੀਡੈਂਟ ਹੋ, ਭਾਵੇਂ ਤੁਸੀਂ ਸਿਟੀਜ਼ਨ ਹੋ, ਭਾਵੇਂ ਤੁਸੀਂ ਟੂਰਿਸਟ ਹੋ, ਭਾਵੇਂ ਤੁਸੀਂ ਵਿਜ਼ਿਟਰ ਹੋ, ਹਰ ਇੱਕ ਬੰਦੇ ਨੇ ਫਾਰਮ ਇਹ ਜ਼ਰੂਰ ਭਰਨਾ। ਚਾਹੇ ਤੁਸੀਂ ਰਿਫਿਊਜ਼ੀ ਹੋ, ਚਾਹੇ ਤੁਸੀਂ ਬ੍ਰਿਜਿੰਗ ਵੀਜ਼ੇ ਦੇ ਉੱਤੇ ਹੋ, ਤਾਂ ਵੀ ਤੁਹਾਡੇ ਲਈ ਇਹ ਲਾਜ਼ਮੀ ਆ।
1: ਚਾਹੇ ਇਲੀਗਲ ਵੀ ਹੋ,
0: ਹਾਂ ਉਹੀ ਹੋ ਗਿਆ,
1: ਹਾਂ,
0: ਪਰ ਉਹਦੇ ਵਿੱਚ ਤੁਹਾਨੂੰ ਕੋਈ ਪੁੱਛ ਗਿੱਛ ਇਸ ਆਧਾਰ ਦੇ ਉੱਤੇ ਇਹ ਕਹਿੰਦੇ ਨੇ ਕਿ ਨਹੀਂ ਹੋਊਗੀ, ਵੀ ਤੁਸੀਂ ਆਹ ਵਾਲਾ ਡਾਟਾ ਇੱਦਾਂ।
1: ਵੈਸੇ ਤਾਂ ਬੰਦਾ ਹੱਥ ਕੰਬਦਾ ਉਹਦਾ ਇੱਦਾਂ ਦੀ ਚੀਜ਼ ਲਿਖਣ ਲੱਗੇ, ਪਰ ਨਿਸ਼ਚਿੰਤ ਹੋ ਕੇ ਲਿਖਿਆ ਜਾ ਸਕਦਾ।
0: ਇਹਨਾਂ ਨੇ ਸਪਸ਼ਟ ਇਹ ਵੀ ਲਿਖਿਆ ਵਾ ਵੀ ਜੇ ਓਵਰ ਸਟੇ ਵੀ ਤੁਸੀਂ ਕੀਤਾ ਵਾ ਤਾਂ ਵੀ ਇਸ ਆਧਾਰ ਦੇ ਉੱਤੇ ਵੀ ਤੁਹਾਨੂੰ ਕੋਈ ਪੁੱਛ ਗਿੱਛ ਜਿਹੜੀ ਆ ਉਹ ਨਹੀਂ ਹੋ ਸਕਦੀ। 100% ਗੋਪਨੀਯਤਾ ਰੱਖੀ ਜਾਊਗੀ।
1: ਇਸ ਵਾਰ ਕੀ ਜਨਗਣਨਾ ਵਿੱਚ ਮਾਤਰ ਭਾਸ਼ਾ ਪੰਜਾਬੀ ਲਿਖਣਾ ਮਤ ਬੋਲਣਾ,
0: ਹਾਂ ਇਹ ਇਹ ਜ਼ਰੂਰ ਤੁਸੀਂ ਖਿਆਲ ਕਰ ਲਿਓ। ਅਤੇ ਹੁਣ ਆਪਾਂ ਇਜਾਜ਼ਤ ਲਈਏ ਫਿਰ ਇਸ ਸੈਗਮੈਂਟ ਦੇ ਵਿੱਚੋਂ।
1: ਹਾਂਜੀ, ਅਤੇ ਥੋੜ੍ਹਾ ਜਿਹਾ ਡਾਟਾ, ਹੁਣ ਡਾਟਾ ਬੜਾ ਹੋਈ ਜਾਂਦਾ, ਅਤੇ ਕਿਹੜੇ 10 ਟੌਪ ਦੇ ਸਬਬ ਨੇ ਜਿਨ੍ਹਾਂ 'ਚ ਪੰਜਾਬੀ ਆਬਾਦੀ ਆ, ਅਤੇ ਫੈਮਿਲੀ ਅਤੇ ਰਿਲੇਸ਼ਨਸ਼ਿਪ ਦੇ ਲਿਹਾਜ਼ ਨਾਲ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕੀ ਸਾਡੇ ਕੋਲ ਆਪੋ ਆਪਣੇ ਘਰ ਨੇ, ਉਹ ਚੀਜ਼ ਵੀ ਮੇਰਾ ਖਿਆਲ 15 ਮਿੰਟ ਆਪਾਂ ਡਿਸਕਸ ਕਰ ਸਕਦੇ ਹਾਂ। ਪਰ ਮੇਰਾ ਖਿਆਲ ਉਸ ਤੋਂ ਪਹਿਲਾਂ ਵਕਫਾ ਜ਼ਰੂਰੀ ਹੈ।
0: ਹਾਂਜੀ, ਨਹੀਂ ਜੇ ਤਾਂ ਆਪਾਂ ਮਤਲਬ ਇਹਨੂੰ ਫਿਰ ਇੱਥੇ ਨਿਬੇੜ ਕੇ ਆਪਾਂ ਕੁਇਕਲੀ ਜਾਈਏ, ਆਪਾਂ ਔਲਰੇਡੀ ਲੇਟ ਹਾਂ, ਅਤੇ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਨੀ ਹੈ। ਜਦੋਂ ਤੁਸੀਂ ਪਾਸਪੋਰਟ ਦੇ ਉੱਤੇ ਆਪਣਾ ਨਾਂ ਚੇਂਜ ਕਰਾਉਣਾ ਜਾਂ ਤੁਸੀਂ ਨੇਮ ਚੇਂਜ ਕਰਵਾਉਣਾ ਵਾ ਤੁਸੀਂ, ਅਤੇ ਉਹਦੇ ਲਈ ਕੀ ਕੀ ਜਾਣਕਾਰੀਆਂ ਜ਼ਰੂਰੀ ਨੇ, ਉਹ ਤੁਹਾਡੇ ਨਾਲ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਪਰ ਕੁਇਕਲੀ ਆਪਾਂ ਇੱਥੇ ਨਿਬੇੜ ਕੇ ਚੱਲਦੇ ਹਾਂ। ਹਾਂਜੀ
1: ਜੀ, ਫੈਮਿਲੀ ਸਾਈਜ਼ ਹੈ ਨਾ, ਘਰ 'ਚ ਕਿੰਨੇ ਲੋਕ ਰਹਿੰਦੇ ਆ, 2, 3, 4, ਇਹ ਕੈਟੇਗਰੀ 'ਚ ਜ਼ਿਆਦਾ ਪੰਜਾਬੀਆਂ ਦੀ ਹੈਗੀ ਗਿਣਤੀ। 32% ਜਿਹੜੇ ਲੋਕ ਨੇ ਉਹ ਘੱਟੋ ਘੱਟ 4 ਜਣੇ, ਮਾਪੇ ਅਤੇ 2 ਬੱਚੇ, ਅਤੇ ਕਿੰਨੇ ਬੱਚੇ ਨੇ ਇੱਕ ਪਰਿਵਾਰ 'ਚ ਰੰਜੋਦੇ, ਇਹ ਬੜਾ ਇੱਕ ਸਵਾਲ ਆ। ਇੱਕ ਬੱਚੇ ਵਾਲੇ ਪਰਿਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ।
0: ਇੱਕ ਬੱਚਾ ਸਿੰਗਲ,
1: ਸਿਰਫ ਇੱਕ ਬੱਚਾ, 33% ਲੋਕ ਨੇ ਜਿਨ੍ਹਾਂ ਦੇ ਸਿਰਫ ਇੱਕ ਬੱਚਾ, ਅਤੇ 34% ਲੋਕ ਨੇ ਜਿਨ੍ਹਾਂ ਦੇ 2 ਬੱਚੇ ਆ। ਤੁਸੀਂ ਦੇਖੋ ਉਹਦੇ ਬਰਾਬਰ ਹੀ ਜਾ ਖੜਿਆ ਕੰਮ। ਹੁਣ ਨਿਊਕਲੀਅਰ ਫੈਮਿਲੀਜ਼ ਦਾ ਜ਼ਮਾਨਾ ਆ ਗਿਆ, ਬੰਦਾ ਕਹਿੰਦਾ ਇੱਕ ਨਿਆਣਾ ਹੀ ਪਾਲ ਲਈਏ। ਇਹਦੇ 'ਤੇ ਆਪਾਂ ਇੱਕ ਵਾਰ ਟੌਪਿਕ ਵੀ ਕੀਤਾ ਸੀ। ਸਿਰਫ 4% ਲੋਕ ਨੇ ਜਿਨ੍ਹਾਂ ਦੇ ਘਰ 'ਚ 3 ਬੱਚੇ ਆ, ਅਤੇ ਉਦੋਂ ਬਾਅਦ 4, 5, 6 ਵਾਲਾ ਤਾਂ ਕੋਈ ਟਾਵਾਂ ਟੱਲਾ ਹੀ ਆ,
0: ਹੈ ਨਹੀਂ, ਮਤਲਬ ਆਪਣੇ ਭਾਈਚਾਰੇ 'ਚ ਨਹੀਂ,
1: ਆਪਣੇ ਭਾਈਚਾਰੇ
0: ਉੱਦਾਂ ਤਾਂ ਤੁਹਾਨੂੰ ਪ੍ਰੇਮਾਂ ਮਿਲ ਜਾਂਦੀਆਂ ਡਬਲ ਡੈਕਰ।
1: ਮੈਂ ਕਿਹਾ ਪੂਰੀਆਂ ਜੀ, ਆ ਸਪੈਸ਼ਲ ਕਾਰਾਂ ਬਣੀਆਂ ਹੋਈਆਂ, ਬੈਨਾਂ ਭਰੀਆਂ ਹੀ ਜਾਂਦੀਆਂ।
0: ਹਾਂਜੀ,
1: ਅਤੇ ਇਸ ਤੋਂ ਇਲਾਵਾ ਆਪੋਜ਼ਿਟ ਸੈਕਸ ਕਪਲ 93% ਆ, ਸੇਮ ਸੈਕਸ ਕਪਲ ਸਿਰਫ 84 ਫੈਮਿਲੀਜ਼ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੀਆਂ। ਸੋ ਉਸ ਲਿਹਾਜ਼ ਨਾਲ ਸਾਡੇ ਭਾਈਚਾਰੇ ਦਾ ਸਿੱਧ ਪੱਧਰਾ ਜਿਹਾ ਕੰਮ ਆ। ਅਤੇ ਜਿਹੜਾ ਆਪਣਾ ਮੈਰਿਟਲ ਸਟੇਟਸ ਆ, ਮੈਰਿਡ ਜਿਹੜੇ ਹੈਗੇ ਆ ਪੰਜਾਬੀ, ਜ਼ਿਆਦਾਤਰ 50% ਲੋਕ ਨੇ ਜਿਹੜੇ ਇਸ ਵੇਲੇ ਆਪਣੇ ਆਪ ਨੂੰ ਵਿਆਹ ਵਰਿਆ ਦਰਜ ਕਰਦੇ ਆ। ਨੋਟ ਮੈਰਿਡ ਜਿਹੜੇ ਆ 25% ਆ, ਡਿਫੈਕਟੋ 2% ਨੇ। ਸੋ ਉਸ ਲਿਹਾਜ਼ ਨਾਲ ਇਹ ਹੈਗੀ ਗਿਣਤੀ ਮਿਣਤੀ। ਅਤੇ ਕਿਸ ਟਾਈਪ ਦੀਆਂ ਫੈਮਿਲੀਜ਼ ਰਹਿ ਰਹੀਆਂ, ਘੱਟੋ ਘੱਟ ਜਿਹੜੇ 68% ਲੋਕ ਨੇ ਜਿਹੜੇ ਐਜ਼ ਏ ਕਪਲ ਅਤੇ ਚਿਲਡਰਨ ਨਾਲ ਰਹਿ ਰਹੇ ਆ, ਅਤੇ ਕਪਲ ਫੈਮਿਲੀਜ਼ ਵਿਦ ਨੋ ਚਿਲਡਰਨ 25% ਉਹ ਹੈਗੇ ਆ। ਸਿੰਗਲ ਪੇਰੈਂਟ ਫੈਮਿਲੀਜ਼ ਆਪਣੇ ਬਹੁਤ ਘੱਟ ਨੇ, ਪਰ ਹੁਣ ਇਹਨਾਂ ਦੀ ਆਬਾਦੀ ਵੈਸੇ ਪਹਿਲਾਂ ਦੇ ਮੁਕਾਬਲਤਨ ਵੱਧ ਰਹੀ ਆ। 3000 ਪਰਿਵਾਰ ਇਸ ਵੇਲੇ ਹੈਗੇ ਆ ਜਿਹੜੇ ਕਹਿੰਦੇ ਅਸੀਂ ਸਿੰਗਲ ਪੇਰੈਂਟ ਫੈਮਿਲੀ ਆ।
0: ਓਕੇ,
1: ਅਤੇ ਡਿਪੈਂਡੈਂਟ, ਨੋਨ ਡਿਪੈਂਡੈਂਟ, ਸੋ ਇਹ ਡਾਟਾ ਕਾਫੀ ਅੱਗੇ ਡੂੰਘਾ ਚੱਲਿਆ ਜਾਂਦਾ। ਅਤੇ ਮੇਰੇ ਖਿਆਲ ਨਾਲ ਇਸ ਹਿੱਸੇ 'ਚ ਆਪਾਂ ਇੰਨੀ ਕੁ ਜਾਣਕਾਰੀ ਉਹ ਦੇ ਦਈਏ ਤਾਂ ਬਹੁਤ ਆ।
0: ਬਿਲਕੁਲ ਜੀ, ਇਸ ਹਿੱਸੇ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਅਸੀਂ ਕਿਲਮੋਰ ਓਰੀਜਨਲ ਵਿਕਟੋਰੀਆ ਦੇ ਵਿੱਚ ਰਹਿੰਦੇ ਹਾਂ, ਕੈਥੋਲਿਕ ਹਾਈ ਸਕੂਲ, ਕਹਿੰਦੇ ਕਿ ਪੰਜਾਬੀ ਲੈਂਗੁਏਜ ਅਵੇਲੇਬਲ ਆ VC ਦੇ ਵਿੱਚ 11ਵੀਂ ਅਤੇ 12ਵੀਂ ਦੇ ਵਿੱਚ, ਅਤੇ ਮੇਰੀ ਬੇਟੀ ਕਰ ਰਹੀ ਹੈ। ਮੈਨੂੰ ਲੱਗਦਾ ਇਹ ਬੜੀ ਮਾਣ ਵਾਲੀ ਗੱਲ ਹੈ, ਅਤੇ ਬਹੁਤ ਵਧੀਆ ਮੌਕਾ ਸਾਡੇ ਬੱਚਿਆਂ ਲਈ। ਧੰਨਵਾਦ ਤੁਹਾਡਾ ਸਤਿਬੀਰ ਕੌਰ ਜੀ।
1: VSL ਦੀਆਂ ਜਿਹੜੀਆਂ ਸਰਵਿਸਿਜ਼ ਨੇ, ਬਹੁਤ ਸਾਰੇ ਸਕੂਲ ਨੇ ਜਿਹੜੇ ਵਿਕਟੋਰੀਅਨ ਆਪਣੇ ਹੈਗੇ, ਨਿਊ ਸਾਊਥ ਵੇਲਜ਼, ਜਿਹੜੇ ਜਿਹੜੇ ਵੀ ਬੋਰਡ ਆ ਉੱਥੇ ਪੰਜਾਬੀ ਸਕੂਲ ਚਲਾਏ ਜਾ ਰਹੇ ਆ ਕੌਮੀ ਪੱਧਰ 'ਤੇ।
0: ਅਤੇ ਕਹਿੰਦੇ ਕਿ ਭਾਅ ਜੀ, ਮੇਰੇ ਵੀ ਮੰਮੀ ਡੈਡੀ ਜੀ ਹੁਣੇ ਆ ਰਹੇ ਆ ਦਿੱਲੀ ਤੋਂ, ਕ੍ਰਾਈਸਟਚਰਚ ਨਿਊਜ਼ੀਲੈਂਡ ਦੇ ਵਿੱਚ, ਸਿੰਗਾਪੁਰ ਏਅਰਲਾਈਨ ਦੇ ਉੱਤੇ, ਅਤੇ ਡਿਪਾਰਚਰ ਉਹਨਾਂ ਦਾ ਹੈਗਾ 7 ਅਗਸਤ ਨੂੰ ਸਵੇਰੇ 9 ਵਜੇ। ਅਤੇ ਜੇਕਰ ਇਹਨਾਂ ਦਾ ਵੀ ਕੋਈ ਸਾਥ ਬਣ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ। ਇਹਨਾਂ ਦੇ ਬਾਰੇ ਵੀ ਤੁਸੀਂ ਜ਼ਰੂਰ ਭੇਜ ਦਿਓ, ਅਤੇ ਇੱਕ ਅਨਾਊਂਸਮੈਂਟ ਤੁਹਾਡੇ ਨਾਲ ਪਹਿਲੀ ਸਾਂਝੀ ਕਰ ਚੁੱਕੇ ਹਾਂ। ਅਤੇ ਸੁੱਖ ਜੀ ਕਹਿੰਦੇ ਨੇ ਕਿ ਮੈਂ ਜਦ ਕਹਿੰਦੇ ਪਹਿਲੀ ਵਾਰ ਆਸਟ੍ਰੇਲੀਆ ਆਈ ਸੀ ਤਾਂ ਅੰਕਲ ਆਂਟੀ ਮੇਰੇ ਨਾਲ ਸੀ, ਅਤੇ ਉਹਨਾਂ ਨੇ ਮੇਰੀ ਇੰਨੀ ਮਦਦ ਕੀਤੀ ਕਿ ਉਹ ਪਹਿਲਾਂ ਵੀ ਆਸਟ੍ਰੇਲੀਆ ਉਹ ਕਿਉਂਕਿ ਆ ਚੁੱਕੇ ਸੀ ਅਤੇ ਜਦ ਮੇਰੇ ਹਸਬੈਂਡ ਮੈਨੂੰ ਪਿੱਕ ਕਰਨ ਦੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: अवे सिडनी वालियों, तुसी सुन रहे हो अपना इंडियन रेडियो स्टेशन रेडियो हांजी 1674 AM। रेडियो
1: हांजी, उते जाओ।
2: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਸੋਹਣਾ ਤੁਹਾਡਾ ਦਿਨ ਰੇੜੇ ਪੈ ਗਿਆ ਹੋਊਗਾ ਅਤੇ ਹੋ ਸਕਦਾ ਧੁੱਪ ਲੱਗੀ ਹੋਵੇ ਅਤੇ ਹੋ ਸਕਦਾ ਵਾ ਵੀ ਕਿਤੇ ਮੀਂਹ ਪੈਣ ਲੱਗ ਪਿਆ ਹੋਵੇ ਅਤੇ ਹੋ ਸਕਦਾ ਕੰਮਾਂ ਕਾਰਾਂ 'ਚ ਪਤਾ ਹੀ ਨਹੀਂ ਲੱਗਾ ਵੇ ਕੀ ਹੋਈ ਜਾਂਦਾ ਵਾ ਆਸ ਪਾਸ ਸਾਡੇ ਵਾਂਗ ਕਿਤੇ ਅੰਦਰ ਹੀ ਵੜ ਕੇ ਬੈਠੇ ਹੋ। ਆਓ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
3: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੇ ਬੜੇ ਦੇਸ਼ਾਂ ਵਿੱਚ ਛੋਟੀ ਛੋਟੀ ਬਾਤਾਂ ਹੁੰਦੀ ਰਹਿੰਦੀ
2: ਹਾਂ, ਨਿੱਕਾ ਨਿੱਕਾ ਜਿਹਾ ਵੇਖੋ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਮੌਸਮ ਦੇ ਵਿੱਚ, ਸੁਭਾਅ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ ਅਤੇ ਹੋਰ ਸਭ ਕੁਛ ਦੇ ਵਿੱਚ ਅਤੇ ਨਾਲ ਦੀ ਨਾਲ ਨਾਵਾਂ ਦੇ ਵਿੱਚ।
3: ਇਹ ਬੜਾ ਜ਼ਰੂਰੀ ਮਸਲਾ, ਕਿਉਂਕਿ ਬੜੇ ਲੋਕ ਆ ਜਿਨ੍ਹਾਂ ਦੇ ਜਿਹੜੇ ਭਾਰਤੀ ਪਾਸਪੋਰਟ ਨੇ, ਉੱਥੇ ਤੁਹਾਨੂੰ ਪਤਾ ਹੀ ਆ ਕਿਵੇਂ ਬਣਦੇ ਆ ਆਪਣੇ, ਕਿਉਂਕਿ 10ਵੀਂ 12ਵੀਂ ਦੇ ਜਿਹੜੇ ਸਰਟੀਫਿਕੇਟ ਹੁੰਦੇ ਆ ਉੱਥੇ ਸਿੱਧ ਪੱਧਰਾ ਜਿਹਾ ਹੀ ਕੰਮ ਲਿਖਿਆ ਹੁੰਦਾ, ਉਹਦੇ ਵਿੱਚ ਸਰਨੇਮ ਜਾਂ ਫਸਟ ਨੇਮ, ਗਿਵਨ ਨੇਮ ਇੱਦਾਂ ਅੱਡ ਅੱਡ ਕਰਕੇ ਲਿਖਿਆ ਨਹੀਂ ਹੁੰਦਾ। ਅਤੇ ਜੋ ਆਪਾਂ ਸਨਤ ਕਹਿੰਦੇ ਹਾਂ, 10ਵੀਂ ਦੀ ਸਨਤ ਹੁੰਦੀ ਆ ਜਿਹੜੀ, ਉਹ ਜਿਹੜੀ ਜਿੱਦਾਂ ਪਟੇ 'ਤੇ ਚੜ੍ਹ ਗਈ ਮੁੜ ਕੇ ਫਿਰ ਸਾਰੀ ਉਮਰ ਜਿਵੇਂ ਉਹ ਫਸਿਆ ਨਹੀਂ ਸੀ ਬੰਦਾ, ਪਨੀਤ ਪਨੀਤ ਹੀ ਬਣਿਆ ਰਹਿ ਜਾਂਦਾ।
2: ਹਾਂਜੀ, ਉਦੋਂ ਉੱਥੇ ਧਿਆਨ ਵੀ ਨਹੀਂ ਨਾ, ਉੱਥੇ ਬੇਸਿਕਲੀ ਲੋਡ ਵੀ ਨਹੀਂ ਪੈਂਦੀ ਹੁੰਦਾ ਆਪਾਂ ਜੇ ਵੇਖੀਏ। ਇਕੱਲਾ ਸਾਡੇ ਨਹੀਂ ਗਾ, ਇਹ ਮੈਂ ਵੇਖ ਰਿਹਾ ਹਾਂ, ਇਹ ਇਕੱਲਾ ਸਾਡੇ ਨਾਲੋਂ ਵੱਧ ਹੋਰ ਕਈ ਨੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ, ਜਿੱਦਾਂ ਨੇਪਲੀਜ਼ ਨੂੰ ਬੜੀ ਕਹਿੰਦੇ ਪ੍ਰੋਬਲਮ ਆਉਂਦੀ ਆ, ਫਿਰ ਆਪਣੇ ਬੰਗਲਾਦੇਸ਼ੀਆਂ ਨੂੰ ਬੜੀ ਪ੍ਰੋਬਲਮ ਹੈ, ਪਾਕਿਸਤਾਨੀਆਂ ਨੂੰ ਬੜੀ ਪ੍ਰੋਬਲਮ ਹੈ। ਸੋ ਸਾਡੇ ਦੇਸ਼ਾਂ ਦੇ ਵਿੱਚ ਇਸ ਚੀਜ਼ ਦਾ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਨਾਂ ਅਤੇ ਸਰਨੇਮ ਜਿਹੜਾ ਦੋ ਵੱਖ ਵੱਖ ਕਰਕੇ ਚੀਜ਼ਾਂ ਲਿਖਣੀਆਂ ਨੇ। ਸੋ ਇਸੇ ਵਜ੍ਹਾ ਕਰਕੇ ਆਪਾਂ ਨੂੰ ਬੜੀ ਥਾਂ ਦੇ ਉੱਤੇ ਇਹ ਸਮੱਸਿਆ ਆਉਂਦੀ ਆ, ਖਾਸ ਤੌਰ ਦੇ ਉੱਤੇ ਜਦੋਂ ਆਪਾਂ ਆਸਟ੍ਰੇਲੀਆ ਵਰਗੇ ਦੇਸ਼ 'ਚ ਆ ਜਾਂਦੇ ਹਾਂ, ਜਾਂ ਫਿਰ ਉਹੋ ਜਿਹੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਚਲ ਜਾਂਦੇ ਹੋ ਜਿੱਥੇ ਸਰਨੇਮ ਨੂੰ ਅਹਿਮੀਅਤ ਦਿੱਤੀ ਜਾਂਦੀ ਆ, ਸਰਨੇਮ ਇਜ਼ ਕੀ।
3: ਪਰ ਸਾਡੇ ਉਹ ਬਿਲਕੁਲ ਉਹੀ ਸਨੈਰੀਓ ਆ ਜਿਵੇਂ ਕਹਿੰਦਾ, ਆਈ ਨੋ ਯੂਅਰ ਸਰਟੀਫਿਕੇਟਸ ਆਰ ਨੋਟ ਫੇਕ ਬਟ ਵਟ ਅਬਾਊਟ ਯੂਅਰ ਯੂਨੀਵਰਸਿਟੀ। ਸਾਡੇ ਜਾਤ ਪਾਤ ਹੀ ਇੰਨੀ ਆ ਵੀ ਸਰਨੇਮ ਦਾ ਵੀ ਬੇੜਾ ਗਰਕ ਕੀਤਾ ਪਿਆ ਸੀ ਤਾਂ।
2: ਸੋ ਸਾਨੂੰ ਇਹੋ ਹੀ ਨਹੀਂ ਸਮਝ ਆਉਂਦਾ,
3: ਉਦੋਂ ਵੀ ਅਗਲੇ ਲੈਵਲ 'ਤੇ ਜਾਂਦੇ ਹਾਂ। ਹੁਣ ਇੱਥੇ ਜੇ ਹੁਣ ਕੋਈ ਸਮਿਥ ਆ ਜਾਂ ਕੋਈ ਹੋਰ ਆ, ਹੈ ਨਾ, ਤਾਂ ਉਹਨਾਂ ਨੂੰ ਕੋਈ ਫਰਕ ਥੋੜ੍ਹੀ ਆ ਕੌਣ ਕੀ ਆ। ਸਾਡੇ ਤਾਂ ਜਾਤ ਪਾਤ ਨਾਲ ਜੁੜਿਆ ਜਾਂਦਾ ਸਰਨੇਮ ਨੂੰ।
2: ਵੇਖੋ ਉਹਨਾਂ ਨੇ ਕਿਹੜਾ ਕਿਤੇ ਜਾਣਾ, ਉਹਨਾਂ ਨੂੰ ਤਾਂ ਸ਼ੁਰੂ ਤੋਂ ਪਤਾ ਹੈ ਨਾ ਵੀ ਆਪਾਂ ਕੀ ਹਾਂ। ਉਹਨਾਂ ਦੇ ਜਿਹੜੇ ਇਹ ਨਹੀਂ ਵੀ ਉਹ ਨਹੀਂ ਬਦਲਦੇ, ਉਹਨਾਂ ਦੇ ਵੀ ਨਾਂ ਬਦਲਣ ਦੇ ਕਾਰਨ ਨੇ, ਹੈ ਨਾ। ਉਹ ਜਦੋਂ ਤਲਾਕ ਹੋ ਜਾਂਦਾ ਉਦੋਂ ਨਾਂ ਬਦਲਦੇ ਨੇ, ਕੋਈ ਕੰਮ ਕਾਰ ਬਦਲਦੇ ਨੇ, ਕੋਈ ਮਤਲਬ ਕੋਈ ਕਿਸੇ ਕਿਸਮ ਦੀ ਕੋਈ ਇੱਧਰ ਉੱਧਰ ਕੋਈ ਗਤੀਵਿਧੀ ਕਰ ਬੈਂਦੇ।
3: ਡੋਮੈਸਟਿਕ ਵਾਇਲੈਂਸ 'ਚ ਦੇਖ ਲਓ ਕਿੰਨੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਬਦਲਣਾ ਪੈਂਦਾ, ਹੈ ਨਾ, ਬਾਬੇ ਨੂੰ ਆਪਦੇ ਪਾਰਟਨਰ ਤੋਂ ਖਤਰਾ ਜਾਂ ਜੋ ਵੀ ਆ,
2: ਜਾਂ ਰਿਫਿਊਜ਼ੀ ਵੀ ਬਦਲ ਲੈਂਦੇ ਨੇ, ਕਿਉਂਕਿ ਉਹਨਾਂ ਦਾ ਉਹਨਾਂ ਕੋਲ ਵੀ ਆਧਾਰ ਹੁੰਦਾ ਵਾ ਵੀ ਮੈਨੂੰ ਖਤਰਾ ਵਾ, ਫਿਰ ਮੇਰੇ ਨਾਂ 'ਤੇ ਸਰਚ ਵੱਜ ਕੇ ਮੈਨੂੰ ਲੱਭਿਆ ਜਾ ਸਕਦਾ।
3: ਇੱਕ ਵਾਰ ਕਈ ਵਾਰ ਇਹ ਵੀ ਹੋ ਜਾਂਦਾ ਵੀ ਤੁਹਾਡੇ ਨਾਂ ਨਾਲ ਜੁੜਿਆ ਕੋਈ ਬੰਦਾ ਇਹੋ ਜਿਹਾ ਹੁੰਦਾ ਜਿਹਨੇ ਕੋਈ ਮਾੜਾ ਕੰਮ ਕੀਤਾ ਹੁੰਦਾ, ਕਈ ਵਾਰ ਤੁਹਾਨੂੰ ਵੀ ਬਦਲਣਾ ਪੈਂਦਾ। ਮੈਂ ਇੱਕ ਦੋ ਕੇਸਿਸ ਇਹੋ ਜਿਹੇ ਵੀ ਜਾਣਦਾ, ਉਹਨਾਂ ਦਾ ਡੇਟ ਆਫ ਬਰਥ ਵੀ ਸੇਮ ਸੀਗਾ ਅਤੇ ਨਾਂ ਵੀ ਸੇਮ ਸੀਗਾ, ਅਤੇ ਉਹ ਜਦੋਂ ਕਹਿੰਦੇ ਜਾਇਆ ਕਰਾਂ, ਮੈਂ ਉਹ ਕਹਿਣਾ ਵੀ ਤੁਹਾਡੇ ਨਾਲ ਤਾਂ ਇੰਨੀ ਫਰੋਡ ਬੋਲਦੇ ਆ, ਤਾਂ ਲਿਕੁਇਡੇਸ਼ਨ ਵੀ ਪਾਈ ਸੀ, ਆਹ ਸੀ ਉਹ ਸੀ। ਫਿਰ ਉਹ ਕਹਿੰਦੇ ਮੈਨੂੰ ਉਹ ਲੰਬਾ ਚੌੜਾ ਆਪਣੇ ਐਡਰੈਸ ਪਰੂਫ ਮੰਗਦੇ ਸੀ ਵੀ ਪਿਛਲੇ 10 ਸਾਲ ਤੁਸੀਂ ਕਿੱਥੇ ਰਹੇ, ਕਿਵੇਂ ਕਿਵੇਂ ਰਹੇ, ਫਿਰ ਉਹ ਕੰਪੈਰੀਜ਼ਨ ਕਰਕੇ ਕਹਾਣੀ ਬਣ
2: ਕਲੀਅਰ ਕਰਦੇ। ਆ ਪਿੱਛੇ ਜੇ ਕੋਈ ਦੱਸ ਰਿਹਾ ਸ਼ਾਇਦ ਰੇਡੀਓ 'ਤੇ ਇੱਕ ਦਿਨ ਕੋਈ ਗੱਲ ਕਰ ਰਿਹਾ ਕਿ ਉਹ ਕੋਈ ਗੈਂਗਸਟਰ ਸੀ, ਉਹ ਕਹਿੰਦਾ ਵੀ ਜਦੋਂ ਤੁਸੀਂ ਦੱਸ ਰਹੇ
3: ਮੇਰਾ ਮਨੈਸ਼ ਯੂਨੀਵਰਸਿਟੀ ਜਿਹੜਾ ਮੇਰਾ ਸੁਪਰਵਾਈਜ਼ਰ ਬੋਸ ਸੀਗਾ ਜੋਲੀਨ ਕੁਇਨ, ਉਹਦਾ ਜਿਹੜਾ ਪਹਿਲਾ ਨਾਂ ਸੀ ਉਹ ਹੋਰ ਸੀ, ਉਹ ਮਾਨਚੈਸਟਰ ਤੋਂ ਸੀ, ਉਹਦਾ ਕਿਸੇ ਗੈਂਗਸਟਰ ਨਾਲ ਮਿਲਦਾ ਸੀ, ਕਹਿੰਦਾ ਜਦੋਂ ਮੈਂ ਬਰਲਿਨ ਏਅਰਪੋਰਟ ਦੇਣਾ ਮੈਨੂੰ ਕਹਿੰਦਾ ਆਇਆ ਸਾਈਡ 'ਤੇ, ਕਹਿੰਦਾ ਮੈਂ ਬਥੇਰਾ ਕਹਿਣਾ ਮੈਂ ਟੋਪ ਨੋਟ ਸਾਇੰਟਿਸਟ, ਮੈਂ ਆਹ ਯੰਗ ਸਾਇੰਟਿਸਟ ਅਵਾਰਡ ਜਿੱਤਿਆ, ਫਲਾਨਾ ਜਿੱਤਿਆ, ਕਹਿੰਦਾ ਕਦ ਦੱਸ ਦਿਓ ਤੈਨੂੰ ਆ ਜਾ ਇੱਧਰ
2: ਇੱਧਰ ਆ ਜਾ ਪਾਸੇ,
3: ਸਾਰੇ ਹੀ ਐਂ ਕਹਿੰਦੇ ਹੁੰਦੇ।
2: ਸੋ ਤੁਹਾਡੇ ਕੋਲ ਜਾਂ ਸਾਡੇ ਕੋਲ ਬਹੁਤਿਆਂ ਕੋਲ ਰੀਜ਼ਨ ਹੋਰ ਨੇ ਨਾਂ ਚੇਂਜ ਕਰਨ ਦੇ। ਸਾਡੇ ਕੋਲ ਇਹ ਨੇ ਕਿ ਆਸਟ੍ਰੇਲੀਆ ਦੇ ਵਿੱਚ ਸਰਨੇਮ ਵਰਤੋਂ ਦੇ ਵਿੱਚ ਆਉਂਦਾ ਵਾ ਜ਼ਿਆਦਾ, ਅਤੇ ਸਾਡਾ ਸਾਰਾ ਦਾ ਸਾਰਾ ਨਾਂ ਜਿਹੜਾ ਗਿਵਨ ਨੇਮ ਦੇ ਵਿੱਚ, ਇਹ ਮੈਜੋਰਟੀ ਆਫ ਕੇਸਿਸ ਨੇ। ਅਤੇ ਜੇ ਤੁਹਾਡਾ ਵੀ ਇੱਦਾਂ ਦਾ ਕੇਸ ਹੈ ਜਾਂ ਤੁਸੀਂ ਨਾਂ 'ਚ ਜਿਹੜਾ ਚੇਂਜ ਕਰਨ ਦਾ ਸੋਚ ਰਹੇ ਹੋ ਜਾਂ ਨਾ ਕਰਕੇ ਤੁਹਾਨੂੰ ਸਮੱਸਿਆ ਆਉਂਦੀ ਆ, ਖਾਸ ਤੌਰ ਦੇ ਉੱਤੇ ਮੈਂ ਵੇਖਦਾ, ਈਵਨ ਮੈਨੂੰ ਵੀ ਇੰਨੇ ਚਿਰ ਸਮੱਸਿਆ ਨਹੀਂ ਆਈ ਇੱਥੇ ਰਹਿੰਦਿਆਂ, ਪਰ ਕੋਵਿਡ ਤੋਂ ਬਾਅਦ ਇਹ ਸਮੱਸਿਆ ਵਧੀ ਆ, ਜਾਂ ਫਿਰ ਕੋਵਿਡ ਦਾ ਨਾਂ ਹੀ ਲੱਗਾ ਵਾ। ਜਿਹੜੇ ਇੰਨੇ ਜ਼ਿਆਦਾ ਸਕੈਮ ਹੋਏ ਨੇ, ਸਕੈਮਸ ਤੋਂ ਬਾਅਦ ਜਿਹੜੀ ਸਖਤੀ ਕੀਤੀ ਗਈ ਆ ਜਾਂ ਸੋਫਟਵੇਅਰ ਉਸ ਹਿਸਾਬ ਦੇ ਨਾਲ ਅਪਡੇਟ ਕੀਤੇ ਗਏ ਨੇ, ਉਸ ਤੋਂ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਆ, ਕਿਤੇ ਕੋਈ ਨਾਂ ਪਿੱਕ ਕਰਦਾ, ਕਿਤੇ ਨਹੀਂ ਕਰਦਾ। ਸੋ ਉਹ ਸਾਰੇ ਕੁਛ ਦੇ ਵਿੱਚ ਫਿਰ ਆਖਿਰਕਾਰ ਮੈਨੂੰ ਵੀ ਇਹ ਮਹਿਸੂਸ ਹੋਇਆ ਵੀ ਨਹੀਂ ਯਾਰ, ਇਹ ਪ੍ਰੋਬਲਮ ਹੈਗੀ ਆ, ਕਿਉਂਕਿ ਸਰਨੇਮ ਜਿੱਥੇ ਤੁਹਾਡਾ ਨਾਂ ਹੋਵੇ, ਕੋਈ ਕਹਿ ਦਿੰਦਾ ਵਾ ਵੀ ਉੱਥੇ ਗਿਵਨ ਨੇਮ ਹੀ ਲਿਖ ਦਿਉ, ਕੋਈ ਕਹਿ ਦਿੰਦਾ ਉਹਨੂੰ ਖਾਲੀ ਛੱਡ ਦਿਉ, ਕਈ ਥਾਵਾਂ ਦੇ ਉੱਤੇ ਖਾਲੀ ਛੱਡਣ ਦੀ ਵੀ ਕੋਈ ਉਹ ਨਹੀਂ ਹੁੰਦੀ, ਕੋਈ ਕਹਿ ਦਿੰਦਾ ਇੱਥੇ ਡੋਟ ਹੀ ਪਾ ਦਿਉ ਨਿਕਾ ਜਿਹਾ, ਕੋਈ ਕਹਿ ਦਿੰਦਾ ਅਨਨੋਨ ਲਿਖ ਦਿਉ, ਪਰ ਜਿਹੜੇ ਏ ਆਈ ਸਿਸਟਮ ਆ ਉਹ ਚਾਹੇ ਤੁਸੀਂ ਡੋਟ ਪਾ ਦਿਓ ਚਾਹੇ ਅਨਨੋਨ ਪਾ ਦਿਓ ਉਹ ਪਿਓ ਦਾ ਪੁੱਤ ਉਹੀ ਚੁੱਕ ਕੇ ਚੇਪ ਦਿੰਦਾ ਕਿਉਂਕਿ ਉਹਦੇ ਲਈ ਦੋ ਅਤੇ ਦੋ ਚਾਰ ਹੀ ਆ
3: ਐਫ ਐਨ ਯੂ ਫਸਟ ਨੇਮ ਅਨਨੋਨ ਉਹ ਉੱਦਾਂ ਹੀ ਚੜ੍ਹ ਜਾਂਦਾ ਉਹ ਕਹਿੰਦੇ ਤੁਸੀਂ ਐਫ ਐਨ ਯੂ ਲਿਖਿਆ ਨਹੀਂ ਹੋਇਆ ਇੱਥੇ
2: ਇਹ ਇੱਦਾਂ ਹੀ ਚੱਲਦਾ ਵਾ ਕਿਉਂਕਿ ਮੈਂ ਫਿਰ ਨਾ ਸਾਨੂੰ ਭੁਲੇਖੇ ਬੜੇ ਪੈਂਦੇ ਆ ਜਿੱਦਾਂ ਹੋ ਸਕਦਾ ਮੈਂ ਤਾਂ ਸ਼ੇਅਰ ਕਰ ਰਿਹਾ ਵੀ ਹੋਰ ਬੜਿਆਂ ਦੇ ਨਾਲ ਇੱਦਾਂ ਵੀ ਹੁੰਦਾ ਹੋਊਗਾ ਇੰਡੀਅਨ ਪਾਸਪੋਰਟ ਜਦੋਂ ਮੈਂ ਰੀਨਿਊ ਕਰਾਉਣਾ ਸੀ ਅਤੇ ਮੈਂ ਉੱਥੇ ਵੀ ਜੋ ਹੁਣ ਆਸਟ੍ਰੇਲੀਆ ਦੇ ਵਿੱਚ ਆਪਣੇ ਨੂੰ ਹੁਣ ਆਦਤ ਪੈ ਗਈ ਉੱਥੋਂ ਖਾਲੀ ਛੱਡ ਕੇ ਅਤੇ ਡੋਟ ਪਾ ਕੇ ਇੱਦਾਂ ਗਾਂਹ ਵਧਣ ਦੀ ਅਤੇ ਉੱਥੇ ਵੀ ਮੈਂ ਪਾ ਦਿੱਤਾ ਅਤੇ ਉਹਦੇ ਤੋਂ ਮੁੜ ਕੇ ਉਹਨਾਂ ਨੇ ਡੋਟ ਚੁੱਕ ਲਿਆ ਉਹਨਾਂ ਨੇ ਕਿਹੜੀ ਪਰਵਾਹ ਮਾਰਨੀ ਹੁੰਦੀ
3: ਉਹਦਾ ਸਕੈਨਰ ਆ ਆਟੋਮੇਟਡ ਸਿਸਟਮ ਨੇ ਸਕੈਨਰ ਨੇ ਜੋ ਵਿੱਚ ਲਿਖਿਆ ਉਹਨੇ ਚੱਕ ਲੈਣਾ
2: ਸੋ ਇਹ ਪ੍ਰੋਬਲਮਾਂ ਸਾਨੂੰ ਆਉਂਦੀਆਂ ਨੇ ਅਤੇ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿਉਂਕਿ ਮੈਂ ਵੀ ਲੰਮਾ ਸਮਾਂ ਇਸੇ ਕਰਕੇ ਲੰਘਾ ਯਾਰ ਕਿਹੜਾ ਐਡੇ ਝੰਝਟਾਂ ਦੇ ਵਿੱਚ ਪਵੇ ਕਿ ਐਵੇਂ ਨਾਂ ਚੇਂਜ ਕਰਾਉਣਾ ਦਿਸ ਦੈਟ ਐਵੇਂ ਟਾਈਮ ਕੱਢਾਂਗੇ ਕਰਾਂਗੇ ਪਰ ਮੈਂ ਤਾਂ ਹੁਣ ਇਹ ਕਹੂੰਗਾ ਵੀ ਜੇ ਤੁਹਾਨੂੰ ਸਮੱਸਿਆ ਆਉਂਦੀ ਆ ਤਾਂ ਕਰਵਾ ਲਓ ਕੋਈ ਬਹੁਤ ਜ਼ਿਆਦਾ ਕੋਈ ਝੰਝਟ ਨਹੀਂ ਆ ਅਤੇ ਅੱਜ ਜਿਹਨਾਂ ਜਿਹਨਾਂ ਨੇ ਕਰਵਾ ਲਏ ਨੇ ਅਤੇ ਜੇ ਸਾਡੇ ਦੱਸਣ ਤੋਂ ਕੁਛ ਅਲੱਗ ਉਹਨਾਂ ਦਾ ਐਕਸਪੀਰੀਅੰਸ ਹੋਊਗਾ ਤਾਂ ਪਲੀਜ਼ ਜ਼ਰੂਰ ਦੱਸਿਓ ਅਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ ਇੱਧਰ ਉੱਧਰ ਦੀਆਂ ਜਿਹੜੀਆਂ ਕਾਲਸ ਨੇ ਉਹ ਆਪਾਂ ਨਹੀਂ ਲੈ ਪਾਵਾਂਗੇ ਮਾਫ਼ੀ ਚਾਹੁੰਦੇ ਸਮਾਂ ਸਾਡੇ ਕੋਲ ਥੋੜ੍ਹਾ ਵਾ ਅਤੇ ਇਨਫੋਰਮੇਸ਼ਨ ਇਸ ਸੈਗਮੈਂਟ ਦੇ ਵਿੱਚ ਵੀ ਕਾਫ਼ੀ ਹੋ ਜਾਣੀ ਹੈ ਥੋੜ੍ਹੀ ਥੋੜ੍ਹੀ ਜਿਹੀ ਕਰਕੇ ਅਤੇ ਜੇ ਇਸ ਵਿਸ਼ੇ ਦੇ ਨਾਲ ਰਿਲੇਟਿਡ ਕੁਛ ਆਪਾਂ ਮਿਸ ਕਰ ਗਏ ਤਾਂ ਪਲੀਜ਼ ਫਿਰ ਬੇਨਤੀ ਆ ਦੋਵੇਂ ਹੱਥ ਜੋੜ ਕੇ ਕਿ ਫਿਰ ਜ਼ਰੂਰ ਤੁਸੀਂ ਆਪਣੀ ਹੋਈ ਬੀਤੀ ਜ਼ਰੂਰ ਸਾਂਝੀ ਕਰਿਓ ਤਾਂ ਕਿ ਕਿਸੇ ਦਾ ਹੋਰ ਸਮਾਂ ਨਾ ਖਰਾਬ ਹੋਵੇ ਸੋ ਕਿੱਦਾਂ ਤੁਸੀਂ ਨਾਂ ਚੇਂਜ ਕਰਾ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਇਹ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਦੋਂ ਕਰਵਾ ਸਕਦੇ ਹੋ ਕੁਛ ਕੋਮਨ ਸਵਾਲ ਜਿਹੜੇ ਨੇ ਉਹ ਇਹ ਨੇ ਕਿ ਆਪਾਂ ਜਦੋਂ ਆਪਾਂ ਆਸਟ੍ਰੇਲੀਆ ਆਏ ਸਟੂਡੈਂਟ ਹਾਂ ਤਾਂ ਕੀ ਆਪਾਂ ਕਰਵਾ ਸਕਦੇ ਹਾਂ ਅਸੀਂ ਪੀ ਆਰ ਹਾਂ ਜਾਂ ਟੀ ਆਰ ਹਾਂ ਤਾਂ ਕੀ ਆਪਾਂ ਨਾਂ ਚੇਂਜ ਕਰਵਾ ਸਕਦੇ ਹਾਂ ਜਦੋਂ ਆਪਾਂ ਸਿਟੀਜ਼ਨਸ਼ਿਪ ਅਪਲਾਈ ਕਰਤੀ ਕੀ ਆਪਾਂ ਕਰਨ ਤੋਂ ਪਹਿਲਾਂ ਅਪਲਾਈ ਕਰੀਏ ਜਾਂ ਫਿਰ ਜਦੋਂ ਸਾਨੂੰ ਸਿਟੀਜ਼ਨਸ਼ਿਪ ਸਰਟੀਫਿਕੇਟ ਆ ਜਾਏ ਅਤੇ ਅਸੀਂ ਬਾਅਦ ਵਿੱਚ ਕਰੀਏ ਜਾਂ ਫਿਰ ਇੱਕ ਸਵਾਲ ਇਹ ਹੁੰਦਾ ਵੀ ਪਾਸਪੋਰਟ ਬਣ ਲੈਣਗੇ ਪਹਿਲਾਂ ਬਾਅਦ 'ਚ ਆਪਾਂ ਕਰਵਾਈਏ ਜਾਂ ਫਿਰ ਸਿਟੀਜ਼ਨਸ਼ਿਪ ਸਰਟੀਫਿਕੇਟ ਸਾਡਾ ਆ ਜਾਏ ਪਾਸਪੋਰਟ ਹਾਲੇ ਆਪਾਂ ਅਪਲਾਈ ਕਰਨਾ ਹੋਵੇ ਅਤੇ ਉਹਦੇ ਦਰਮਿਆਨ ਕਰੀਏ ਇੱਕ ਜਵਾਬ ਸਾਰਿਆਂ ਦਾ ਇਹ ਆ ਵੀ ਤੁਸੀਂ ਕਿਸੇ ਵੀ ਸੂਰਤ ਵਿੱਚ ਕਰਵਾ ਸਕਦੇ ਹੋ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਟੇਜ ਦੇ ਉੱਤੇ ਤੁਸੀਂ ਕਰਵਾ ਸਕਦੇ ਹੋ ਫਰਕ ਕੀ ਪੈਂਦਾ ਵਾ ਵੀ ਕਿਤੇ ਮਾੜਾ ਜਿਹਾ ਔਖਾ ਵਾ ਟਾਈਮ ਕੰਜ਼ਿਊਮਿੰਗ ਆ ਕਿਤੇ ਥੋੜ੍ਹਾ ਜਿਹਾ ਖਰਚਾ ਵੱਧ ਆ ਕਿਤੇ ਘੱਟ ਅਤੇ ਕਿਤੇ ਸੌਖਾ ਵਾ ਹੁਣ ਆਪਾਂ ਇਸ ਸਾਰੇ ਪ੍ਰੋਸੈਸ 'ਚੋਂ ਇਹ ਵੀ ਵੇਖ ਕੇ ਦੱਸਾਂਗੇ ਵੀ ਤੁਹਾਡੇ ਲਈ ਕਿਹੜਾ ਸੌਖਾ ਉਹ ਤੁਸੀਂ ਫਿਰ ਆਪ ਪਿੱਕ ਕਰ ਲਿਓ
3: ਹਾਂਜੀ ਕੋਈ ਸ਼ੱਕ ਨਹੀਂ ਕਿਉਂਕਿ ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਮੈਨੂੰ ਤੁਹਾਨੂੰ ਪਤਾ ਦਿਹਾੜੀ 'ਚ ਕਈ ਹੈ ਨਾ ਪਾਸਪੋਰਟਾਂ ਨਾਲ ਜੂਝਣਾ ਪੈਂਦਾ ਅਤੇ ਸਾਨੂੰ ਜਿਹੜੀਆਂ ਇੰਸਟਰਕਸ਼ਨਸ ਉਹ ਨੇ ਵੀ ਇੱਥੇ ਜਿਹੜਾ ਫੈਮਿਲੀ ਨੇਮ ਆ ਉਹ ਬਹੁਤ ਇੰਪੋਰਟੈਂਟ ਆ ਜੇ ਉਹ ਰਣਜੋਤ ਸਿੰਘ ਗਿਵਨ ਨੇਮ 'ਚ ਲਿਖਿਆ ਤਾਂ ਸਾਨੂੰ ਇੰਸਟਰਕਸ਼ਨ ਇਹ ਨੇ ਤੁਸੀਂ ਸਾਰਾ ਰਣਜੋਤ ਸਿੰਘ ਚੱਕ ਕੇ ਫੈਮਿਲੀ ਨੇਮ 'ਚ ਲਿਖ ਦੇਣਾ ਗਿਵਨ ਨੇਮ ਨੂੰ ਖਾਲੀ ਛੱਡ ਦੇਣਾ
2: ਰਣਜੋਤ ਸਿੰਘ ਰਣਜੋਤ ਸਿੰਘ ਹੋ ਗਿਆ
3: ਹਾਂਜੀ ਉਹ ਥੱਲੇ ਖਾਲੀ ਉਹ ਛੱਡ ਦੇਣਾ ਰਣਜੋਤ ਸਿੰਘ ਦੋ ਵਾਰ ਲਿਖਣ ਦੀ ਲੋੜ ਨਹੀਂ ਤਾਂ ਵੀ ਸਿਸਟਮ ਨੇ ਤੁਹਾਨੂੰ ਜਿਹੜਾ ਇਮੀ ਪੋਰਟਲ ਆ ਉਹਨੇ ਪਿੱਕ ਕਰ ਸੋ
2: ਉਹਨੇ ਫਿਰ ਸਾਨੂੰ ਫਿਰ ਇਹਦਾ ਮਤਲਬ ਇਹ ਹੋਇਆ ਕਿ ਉਹਨੇ ਸਾਡਾ ਸਰਨੇਮ ਕਰਤਾ ਰਣਜੋਤ ਸਿੰਘ
3: ਹਾਂਜੀ
2: ਗਿਵਨ ਨੇਮ ਕੋਈ ਨਹੀਂ ਆ
3: ਹਾਂਜੀ ਉਹ ਰਣਜੋਤ ਸਿੰਘ ਚਲਿਆ ਗਿਆ
2: ਜੀ
3: ਪਰ ਨਾਲ ਡਿਪਾਰਟਮੈਂਟ ਇਹ ਵੀ ਕਹਿੰਦਾ ਵੀ ਜੇ ਤੁਸੀਂ ਸਿੰਘ ਸਰਨੇਮ 'ਚ ਪਾ ਦਿਓ ਰਣਜੋਤ ਸਿੰਘ ਗਿਵਨ ਨੇਮ 'ਚ ਲਿਖ ਦਿਓ ਸਾਨੂੰ ਤਾਂ ਵੀ ਮਨਜ਼ੂਰ ਆ ਦੂਜੇ ਪਾਸੇ
2: ਕਿਉਂਕਿ ਉਹਨਾਂ ਨੂੰ ਪਤਾ
3: ਕਨਫਿਊਜ਼ਨ ਉਹਨਾਂ ਆਪਣੇ ਲਈ ਆ ਉਹਨਾਂ ਲਈ ਨਹੀਂ ਹੈ ਉਹ ਕਹਿੰਦੇ ਕੌਰ ਇੱਥੇ ਲਿਖ ਦਿਓ ਉੱਪਰ ਥੱਲੇ ਕਰ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਪਤਾ ਵੀ ਇਹ ਇੰਡੀਆ 'ਚ ਇਹ ਕਾਮਨ ਪ੍ਰੋਬਲਮ ਆ ਜਾਂ ਦੂਜੀਆਂ ਕੰਟਰੀਜ਼ 'ਚ ਵੀ ਹੋ ਸਕਦਾ
2: ਪਰ ਪ੍ਰੋਸੈਸ 'ਚ ਡਿਲੇ ਦੇ ਚਾਂਸ ਵੱਧ ਜਾਂਦੇ
3: ਹਾਂਜੀ ਕਈ ਵਾਰ ਮਤਲਬ ਹੋ ਜਾਂਦਾ ਪਰ ਫਿਲਹਾਲ ਮਤਲਬ ਸਾਡੇ ਕਲਾਇੰਟਸ ਨੂੰ ਕਦੇ ਬਾਹਲੀ ਸਮੱਸਿਆ ਆਈ ਨਹੀਂ ਸਮੱਸਿਆ ਉਦੋਂ ਆਉਂਦੀ ਜਦ ਰਣਜੋਤ ਸਿੰਘ ਆਸਟ੍ਰੇਲੀਅਨ ਬਣ ਜਾਂਦਾ ਜਦ ਉਹ ਪੀ ਆਰ ਹੋ ਜਾਂਦਾ ਉਹਨੂੰ ਮੈਡੀਕੇਅਰ ਕਾਰਡ ਆ ਉਹਦੇ 'ਚ ਵੀ ਇੱਦਾਂ ਹੀ ਲਿਖਿਆ ਆ ਜਾਂਦਾ ਸਰਨੇਮ ਖਾਲੀ ਆ ਸਾਈਡ ਜੇ ਤੇ ਅੱਖਰ ਜਿਹੜੇ ਤੁਹਾਡੇ ਉਹ ਬਾਹਰ ਨਿਕਲ ਜਾਂਦੇ ਕਾਰਡ ਤੋਂ ਹੈ ਨਾ ਅਤੇ ਉਦੋਂ ਬਹੁਤ ਪ੍ਰੋਬਲਮ ਆਉਂਦੀ ਆ ਜਾਂ ਜਿੰਨੀਆਂ ਸਰਕਾਰੀ ਸਹੂਲਤਾਂ ਨੇ ਉਹਨਾਂ ਸਾਰਿਆਂ 'ਚ ਸਰਨੇਮ ਮੰਗਿਆ ਜਾਂਦਾ ਕਿਤੇ ਵੀ ਜਾਂਦੇ ਹੋ ਉਹ ਸਾਰਿਆਂ 'ਤੇ ਫਿਰ ਤੁਹਾਡਾ ਉੱਦਾਂ ਦੀ ਉੱਦਾਂ ਸਰਨੇਮ 'ਚ ਵੀ ਕਈ ਵਾਰ ਤੁਸੀਂ ਆਪ ਕਨਫਿਊਜ਼ ਹੁੰਦੇ ਹੋ ਮੈਂ ਸਰਨੇਮ 'ਚ ਵੀ ਰਣਜੋਤ ਸਿੰਘ ਅਤੇ ਗਿਵਨ ਨੇਮ 'ਚ ਵੀ ਰਣਜੋਤ ਸਿੰਘ ਲਿਖਾਂ ਉਹ ਉੱਦਾਂ ਹੀ ਕਈ ਵਾਰ ਪਟੇ 'ਤੇ ਚੜ੍ਹ ਜਾਂਦਾ ਮੁੜ ਕੇ ਜਦ ਉਸ ਕਿਸਮ ਦੇ ਆਈ ਡੀਜ਼ ਬਣ ਜਾਂਦੇ ਆ ਕੱਲ੍ਹ ਨੂੰ ਤੁਹਾਨੂੰ ਕੋਈ ਕਹਿੰਦਾ ਜੀ ਆਪਣਾ ਡਰਾਈਵਿੰਗ ਲਾਇਸੈਂਸ ਦਵੋ ਉਹ ਜਿੱਥੇ ਤੁਸੀਂ ਡਰਾਈਵਿੰਗ ਲਾਇਸੈਂਸ ਦਿੱਤਾ ਉੱਥੇ ਰਿਕਾਰਡ 'ਚ ਤੁਹਾਡਾ ਨਾਂ ਉੱਦਾਂ ਹੀ ਚੜ੍ਹ ਗਿਆ ਹੁਣ ਕੱਲ੍ਹ ਨੂੰ ਜਦ ਤੁਸੀਂ ਨਾਂ ਬਦਲਦੇ ਹੋ ਉਹਨੂੰ ਸਿੰਪਲੀਫਾਈ ਕਰਦੇ ਹੋ ਤਾਂ ਇੰਨੀਆਂ ਥਾਵਾਂ 'ਤੇ ਤੁਹਾਡਾ ਉਹ ਗਲਤ ਚੜ੍ਹਿਆ ਹੋਇਆ ਇਸ ਕਰਕੇ ਸ਼ਰਟ ਦਾ ਜਾਂ ਥੱਲੇੜਾ ਬਟਨ ਗਲਤ ਲੱਗ ਜਾਂਦਾ ਹੈ ਫਿਰ ਕਾਲਰ ਤੱਕ ਉੱਦਾਂ ਹੀ ਲੱਗਦਾ ਜਾਂਦਾ ਇਸ ਲਈ ਰਿਕਮੈਂਡਡ ਤਾਂ ਇਹ ਆ ਅਸੀਂ ਆਪਣੇ ਕਲਾਇੰਟਸ ਨੂੰ ਵੀ ਕਹਿੰਦੇ ਹਾਂ ਵੀ ਜਿਹੜਾ ਇਹ ਅਦਾਰਾ ਹੈਗਾ ਬਰਥਸ ਡੈਥ ਅਤੇ ਮੈਰਿਜਸ ਦਾ ਵਿਕਟੋਰੀਆ 'ਚ ਵੀ ਹੈਗਾ ਨਿਊ ਸਾਊਥ ਵੇਲਸ ਕੁਈਨਜ਼ਲੈਂਡ ਇਹ ਸਾਰਿਆਂ ਤਕਰੀਬਨ ਹੁੰਦਾ ਹੀ ਆ ਡੇਢ ਕੁ ਸੌ ਡਾਲਰ ਲੱਗਦਾ ਮੇਰਾ ਖਿਆਲ ਇਹਨਾਂ ਦਾ 148
2: ਹਾਂਜੀ ਅਲੱਗ ਅਲੱਗ ਆਈ ਥਿੰਕ ਥੋੜ੍ਹਾ ਥੋੜ੍ਹਾ ਜਿਹਾ ਫਰਕ ਹੈਗਾ ਵਾ ਹਰ ਇੱਕ
3: ਵਿਕਟੋਰੀਆ ਚ ਇੰਨਾ ਖੋਣਾ
2: ਸੋ ਆਪਾਂ
3: ਹੋਸਟਲ ਚਾਰਜਸ ਹੋਣਗੇ ਰਫਲੀ ਚਲੋ ਮੰਨ ਲਓ ਅੰਦਾਜ਼ਨ ਲਾ ਲਓ ਵੀ ਹੈ ਨਾ 100 ਤੋਂ ਲੈ ਕੇ $200 ਦੇ ਵਿਚਾਲੇ ਖਰਚਾ ਹੋਊ ਜਾਂ ਜੋ ਵੀ ਹੋਊ ਜਾਂ ਜਿੰਨਾ ਵੀ ਹੋਊ ਇੰਨਾ ਬੰਦਾ ਕਹਿੰਦਾ
2: $148 ਜਿਹੜੇ ਨੇ ਉਹ ਲੱਗਦੇ ਆ ਤੁਹਾਡੇ ਮਤਲਬ ਡਾਕ ਸਮੇਤ ਜੇ ਤੁਸੀਂ ਮਤਲਬ ਡਾਕ ਵੀ ਮੰਗਾਉਣੀ ਆ ਤੇ ਉਦਾਂ ਫਿਰ ਇਹ ਹੁੰਦਾ ਵਾ ਵੀ ਤੁਹਾਨੂੰ ਆਨਲਾਈਨ ਹੀ ਸ਼ਾਇਦ ਦਿੰਦੇ ਆ ਹੈ ਨਾ ਸੇ ਸਰਟੀਫਿਕੇਟ ਤੁਹਾਨੂੰ ਵਿਦ ਸਰਟੀਫਿਕੇਟ ਤੇ ਨਾਲ ਉਹ ਪੁੱਛਦੇ ਵੀ ਪੋਸਟੇਜ ਵੀ ਭੇਜ ਦਈਏ ਸੋ $150 ਲਾ ਲਓ ਤੁਸੀਂ
3: ਬਹੁਤ ਸਾਰੇ ਲੋਕ ਨੇ ਜੋ ਜਿਹੜੇ ਜਿਹੜਾ ਫਿਜ਼ੀਕਲ ਸਰਟੀਫਿਕੇਟ ਆ ਉਹ ਮੰਗਦੇ ਆ ਹੁਣ ਜਿਵੇਂ ਮੇਰੀ ਮਿਸਿਜ਼ ਸੀ ਉਹਨੇ ਆਪਣਾ ਨਾਂ ਚੇਂਜ ਕਰਾਇਆ ਮੁੜ ਕੇ ਫਿਰ ਉਹ ਐਨ ਡੀ ਏ ਐਸ ਦੇ ਸਿਸਟਮ 'ਚ ਵੀ ਚੇਂਜ ਕਰਾਉਣਾ ਪੈਂਦਾ ਜਿਹੜਾ ਤੁਹਾਡਾ ਐਨ ਡੀ ਏ ਐਸ ਵਰਕਰ ਸਕਰੀਨਿੰਗ ਆ ਉਹ ਕਹਿੰਦੇ ਆ ਸਰਟੀਫਿਕੇਟ ਉਹ ਵੀ ਅਟੈਸਟਡ
2: ਜੀ
3: ਮਤਲਬ ਜਾਣੀ ਤੁਸੀਂ ਇਹ ਓਰੀਜਨਲ ਸਰਟੀਫਿਕੇਟ ਇਸ਼ੂ ਕਰਾ ਲਓ ਤਾਂ ਵਧੀਆ ਰਹੋ ਨਹੀਂ ਤੁਹਾਨੂੰ ਦੁਬਾਰਾ ਕਰਾਉਣ ਲਈ ਕਈ ਵਾਰ ਟਾਈਮ ਲੱਗ ਜਾਂਦਾ ਇਸ ਲਈ ਜੇ ਚੇਂਜ ਕਰਾਉਣਾ ਤਾਂ ਲੈ ਹੀ ਲਓ ਸੇਫ ਸਾਈਡ 'ਤੇ ਅਤੇ ਇਹਦੀਆਂ ਸਰਟੀਫਾਈਡ ਕਾਪੀਜ਼ ਕਈ ਵਾਰ ਫਿਰ ਡਰਾਈਵਿੰਗ ਲਾਈਸੈਂਸ ਵਾਲੇ ਵੀ ਮੰਗਦੇ ਆ ਹੋਰ ਵੀ ਮੰਗਦੇ ਆ ਏ ਟੀ ਓ ਨੂੰ ਤੁਸੀਂ ਚੇਂਜ ਕਰਾਉਣਾ ਆਪਣੀਆਂ ਇੰਸ਼ੋਰੈਂਸ ਪੋਲਿਸੀਆਂ 'ਤੇ ਚੇਂਜ ਕਰਾਉਣਾ ਕੋਈ ਤੁਹਾਡੇ ਨਾਂ 'ਤੇ ਟਰੱਸਟ ਬਣਾਇਆ ਹੋਇਆ ਉੱਥੇ ਚੇਂਜ ਕਰਾਉਣਾ ਬੈਂਕ ਨੂੰ ਦੇਣਾ ਤਾਂ ਉਹ ਆਸਾਨੀ ਨਾਲ ਉਹ ਕੰਮ ਕੀਤਾ ਜਾ ਸਕਦਾ
2: ਜੀ ਸੋ ਬਹੁਤ ਸਾਰਾ ਇੱਦਾਂ ਕੁਛ ਆ ਇਹ ਆਪਣੀਆਂ ਵੱਧ ਦੀਆਂ ਆ ਗਈਆਂ ਚੀਜ਼ਾਂ ਵੀ ਹੋਰ ਤੁਸੀਂ ਕੀ ਕਰਨਾ ਵਾ
3: ਆਪਾਂ ਵਿਕਟੋਰੀਆ ਦੀ ਇਗਜ਼ਾਮਪਲ ਲੈ ਲੈਂਦੇ ਹਾਂ ਮੰਨ ਲਓ ਕੋਈ 18 ਸਾਲ ਤੋਂ ਵੱਧ ਉਮਰ ਦਾ ਇੱਥੇ ਰਹਿੰਦਾ ਅਤੇ ਆਸਟ੍ਰੇਲੀਆ ਤੋਂ ਬਾਹਰ ਬੋਰਨ ਹੋਏ ਸੀ ਪਰ ਵਿਕਟੋਰੀਆ 'ਚ ਪਿਛਲੇ 12 ਮਹੀਨੇ ਤੋਂ ਰਹਿ ਰਹੇ ਹੋ ਅਤੇ ਯੂ ਹੈਵ ਅ ਲੀਗਲ ਰਾਈਟ ਟੂ ਲਿਵ ਇਨ ਆਸਟ੍ਰੇਲੀਆ ਜਿਹੜੀ ਆਪਣੀ ਬਰਥਸ ਡੈਥਸ ਅਤੇ ਮੈਰਿਜ ਵਿਕਟੋਰੀਆ ਵਾਲੀ ਹੈਗੀ ਨਾ ਉਹਨਾਂ ਦਾ ਇਹ ਮੰਨਣਾ ਵੀ ਜੇ ਤੁਸੀਂ ਤੁਹਾਡੇ ਕੋਲ ਲੀਗਲ ਰਾਈਟ ਹੈਗੀ ਆਸਟ੍ਰੇਲੀਆ 'ਚ ਰਹਿਣ ਦੇ ਇਹ ਉਹਨਾਂ ਨੇ ਕਲੈਰਿਟੀ ਨਹੀਂ ਦਿੱਤੀ ਵੀ ਪੀ ਆਰ ਚਾਹੀਦਾ ਨਹੀਂ ਚਾਹੀਦਾ ਪਰ ਇਹਦੇ 'ਚ ਪ੍ਰੋਬਲਮ ਇਹ ਆਉਂਦੀ ਆ ਮੰਨ ਲਓ ਤੁਸੀਂ ਸਟੂਡੈਂਟ ਹੋ ਫਿਰ ਤੁਹਾਨੂੰ ਮੁੜ ਕੇ ਫਿਰ ਇੰਡੀਅਨ ਪਾਸਪੋਰਟ ਵੀ ਚੇਂਜ ਕਰਾਉਣਾ ਪੈਣਾ ਤੁਹਾਡੇ ਲਈ ਰਸਤਾ ਲੰਬਾ ਹੋ ਜਾਣਾ ਫਿਰ ਉਹ ਤੁਹਾਨੂੰ ਇੰਡੀਅਨ ਪੁਲਿਸ ਕਲੀਅਰੈਂਸ ਕਰਾ ਨੇਮ ਚੇਂਜ ਕਰਾ ਇਸ ਲਈ ਮੇਰੀ ਰੈਕਮੈਂਡੇਸ਼ਨ ਤਾਂ ਇਹ ਆ ਵੀ ਜਦ ਤੁਸੀਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਜਾਂ ਪਾਸਪੋਰਟ ਲੈਣ ਦੀ ਕਗਾਰ 'ਤੇ ਪਹੁੰਚਦੇ ਹੋ ਜੇ ਉਦੋਂ ਇਹ ਛੇੜਾ ਛੇੜੋ ਤਾਂ ਜ਼ਿਆਦਾ ਵਧੀਆ
2: ਜਾਂ ਫਿਰ ਜਦੋਂ ਤੁਸੀਂ ਕੋਈ ਤੁਹਾਡੇ ਕੋਲ ਸਟੇਟਸ ਆ ਜਾਂਦਾ ਵਾ
3: ਹਾਂਜੀ
2: ਇੱਥੋਂ ਦਾ ਜਿਹੜਾ ਵਾ ਇਹ ਰੈਜੀਡੈਂਸ਼ੀਅਲ ਕੋ ਮੈਂ ਵੀ ਵੇਖ ਰਿਹਾ ਹਾਂ ਉਹਦੇ 'ਚ ਉਹ ਕਲੀਅਰ ਨਹੀਂ ਆ ਪਰ ਜੇ ਕਿਸੇ ਨੂੰ ਕੋਈ ਪਤਾ ਵਾ ਕੋਈ ਇਹਦੇ ਉੱਤੇ ਕਿਸੇ ਨੇ ਕੀਤਾ ਵਾ ਵਰਕਆਊਟ ਤਾਂ ਉਹ ਤੁਸੀਂ ਦੱਸ ਦਿਓ ਕਿਉਂਕਿ ਜ਼ਿਆਦਾਤਰ ਜਿਹੜੇ ਉਹਦੇ ਜਿਹੜੇ ਕਾਗਜ਼ ਪੱਤਰ ਮੈਂ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆ ਉਹ ਜਦੋਂ ਤੁਸੀਂ ਟੀ ਆਰ ਪੀ ਆਰ ਹੋ ਜਾਂਦੇ ਹੋ ਉਸ ਤੋਂ ਬਾਅਦ ਫਿਰ ਉਹ ਈਜ਼ੀ ਹੁੰਦਾ ਵਾ ਵੀ ਤੁਸੀਂ ਸ਼ੋਅ ਕਰੋ ਵੀ ਹਾਂ ਮੈਂ ਇਸ ਸਟੇਟ ਦੇ ਵਿੱਚ ਆਹ ਮੇਰਾ ਸਟੇਟਸ ਹੈ
3: ਉਹ ਜ਼ਿਆਦਾ ਸਮੂਥ ਵੀ ਹੋਊਗਾ ਅਦਰਵਾਈਜ਼ ਤੁਸੀਂ ਦੇਖੋਗੇ ਸਾਰੇ ਫਾਰਮਾਂ 'ਤੇ ਲਿਖੇ ਹੈਵ ਯੂ ਬਿਨ ਨੋਨ ਬਾਏ ਐਨੀ ਅਦਰ ਨੇਮ ਉਹ ਹੁਣ ਕਿੰਨੀਆਂ ਕੁ ਫਾਰਮਾਂ 'ਤੇ ਕਿੰਨੀ ਕੁ ਜਗ੍ਹਾ ਭਰੀ ਜਾਓਗੇ ਪਾਗਲ ਹੋ ਜਾਓਗੇ ਅਤੇ ਮੁੜ ਕੇ ਫਿਰ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਉਹ ਤਾਂ ਉਸ ਨਾਂ ਨਾਲ ਹੋਇਆ ਹੋਣਾ ਜਿਹੜਾ ਪੁਰਾਣਾ ਉਹ ਹੋਰ ਨਾਂ 'ਤੇ ਹੋਇਆ ਫਿਰ ਤੁਸੀਂ ਪੁਲਿਸ ਕਲੀਅਰੈਂਸ ਇੰਡੀਆ ਭੇਜਣਾ ਵੀ ਇਸ ਨਾਂ ਦਾ ਵੀ ਯਾਰ ਪੁਲਿਸ ਕਲੀਅਰੈਂਸ ਮੈਨੂੰ ਦਿਓ ਉਹ ਕਹਿਣਗੇ ਤੇਰੇ ਪਾਸਪੋਰਟ 'ਤੇ ਨਾ ਹੋਰ ਆਧਾਰ ਕਾਰਡ 'ਤੇ ਹੋਰ ਆ
2: ਹੋ ਸਕਦਾ ਕਿਸੇ ਦਾ ਆਈਲੈਟਸ 'ਤੇ ਰਹਿ ਜੇ ਆਈਲੈਟਸ ਦੇ ਸਰਟੀਫਿਕੇਟ
3: ਮਤਲਬ ਉਹ
2: ਕੁਛ ਵੀ ਹੋ ਸਕਦਾ
3: ਇੱਕ ਤਰ੍ਹਾਂ ਨਾਲ ਕਿਉਂਕਿ ਜਦ ਤੁਸੀਂ ਹਜੇ ਸਿਟੀਜ਼ਨ ਨਹੀਂ ਬਣੇ ਹੁੰਦੇ ਤਾਂ ਤੁਹਾਡੇ ਕੋਲ 3600 ਪ੍ਰਕਾਰ ਦੇ ਡਾਕੂਮੈਂਟ ਹੁੰਦੇ ਆ
2: ਜਾਂ ਫਿਰ ਪੀ ਆਰ ਕਹਿ ਲਓ
3: ਹਾਂ
2: ਪੀ ਆਰ ਤੋਂ ਅੱਗੇ ਤੁਸੀਂ ਕਰ ਸਕਦੇ ਹੋ ਕਈ
3: ਕਰ ਸਕਦੇ ਹੋ ਕਈ
2: ਚੀਜ਼ਾਂ ਉਹ ਪੀ ਆਰ ਤੋਂ ਲੈ ਕੇ ਚੱਲਦੇ ਆ
3: ਉਹ ਹੋਵੇ ਤਾਂ ਮੇਰੇ ਖਿਆਲ ਨਾਲ ਤੁਹਾਡੀ ਜਾਨ ਜ਼ਿਆਦਾ ਸੌਖੀ ਰਹੂ ਨਹੀਂ ਤੁਹਾਨੂੰ ਬਹੁਤ ਜ਼ਿਆਦਾ ਇਹ ਕੰਪਲੀਕੇਟ ਹੋ ਜੂ ਤੁਹਾਡਾ ਕੰਮ ਅਤੇ ਤੁਸੀਂ ਦੇਣਾ ਕੀ ਆ ਡਿਪਾਰਟਮੈਂਟ ਨੂੰ ਜਿਹੜਾ ਆਪਣਾ ਬੀ ਡੀ ਐਮ ਉਹਨਾਂ ਨੂੰ ਇੱਕ ਤਾਂ ਜਿਹੜੀਆਂ ਤੁਹਾਡੀਆਂ ਡੇਟ ਆਫ ਬਰਥ ਅਤੇ ਨਾਲ ਆਪਣਾ ਜਿਹੜਾ ਪਾਸਪੋਰਟ ਆਧਾਰ ਕਾਰਡ ਜਾਂ ਜੋ ਵੀ ਉਹ 'ਚੋਂ ਇੱਕ ਚੀਜ਼ ਤੁਸੀਂ ਦੇ ਸਕਦੇ ਹੋ ਅਤੇ ਰੀਜ਼ਨ ਕੀ ਆ ਤੁਸੀਂ ਆਪਣਾ ਨਾਂ ਕਿਉਂ ਚੇਂਜ ਕਰ ਰਹੇ ਹੋ ਆਮ ਤੌਰ 'ਤੇ ਰੀਜ਼ਨ 'ਚ ਉਹਦੇ 'ਚ ਇਹੀ ਲਿਖ ਦਈਦਾ ਵੀ ਜਿਹੜਾ ਮੇਰਾ ਇੰਡੀਅਨ ਪਾਸਪੋਰਟ ਆ ਅਤੇ ਇੰਡੀਆ 'ਚ ਇਟਸ ਅ ਕੋਮਨ ਪ੍ਰੈਕਟਿਸ ਕਿ ਗਿਵਨ ਨੇਮ 'ਚ ਹੀ ਲਿਖਿਆ ਹੁੰਦਾ ਅਤੇ ਮੈਂ ਆਪਣਾ ਗਿਵਨ ਨੇਮ ਵਿੱਚੋਂ ਸਰਨੇਮ ਸਿੰਘ ਜਾਂ ਕੌਰ ਜਾਂ ਜੋ ਵੀ ਲਿਖਿਆ ਜਾਂ ਉਹਨੂੰ ਮੈਂ ਅਲੱਗ ਕਰਕੇ ਲਿਖਣਾ ਚਾਹੁੰਦਾ ਜਾਂ ਚਾਹੁੰਦੀ ਹਾਂ ਅਤੇ ਕੀ ਚਾਹੁੰਦੇ ਹੋ ਕਈ ਵਾਰ ਇਹ ਵੀ ਹੋ ਜਾਂਦਾ ਬਹੁਤ ਸਾਰੀਆਂ ਲੇਡੀਜ਼ ਨੇ ਜਿਹੜੀਆਂ ਆਪਣੇ ਹਸਬੈਂਡ ਦਾ ਸਰਨੇਮ ਅਡੋਪਟ ਕਰ ਲੈਂਦੀਆਂ ਉਹ ਤੁਸੀਂ ਉਹਦੇ 'ਚ ਐਡ ਕਰਾ ਸਕਦੇ ਹੋ ਅਤੇ ਆਪਣੀ ਆਈਡੈਂਟੀ ਦਾ ਪਰੂਫ ਦੇਣਾ ਹੁੰਦਾ ਤੁਸੀਂ ਆਪਣਾ 12 ਮਹੀਨੇ ਤੋਂ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਆਪਣੇ ਯੂਟੀਲਿਟੀ ਬਿੱਲ ਨਾਲ ਲਾ ਸਕਦੇ ਹੋ ਸੋ ਉਹਦੇ 'ਚੋਂ ਇੱਕ ਲਿਸਟ ਏ ਅਤੇ ਲਿਸਟ ਬੀ ਦੋ ਚੀਜ਼ਾਂ ਨੇ ਲਿਸਟ ਏ ਆ ਜਿਹੜੀ ਜਾਂ ਲਿਸਟ 1 ਆ ਉਹਦੇ 'ਚ ਤਾਂ ਇੱਕ ਪਾਸਪੋਰਟ ਸਾਰਿਆਂ ਨਾਲੋਂ ਇੰਪੋਰਟੈਂਟ ਹੁੰਦਾ ਜਾਂ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਵੀ ਦੇ ਸਕਦੇ ਹੋ ਅਤੇ ਲਿਸਟ 2 ਆ ਉਹਦੇ 'ਚ ਤੁਸੀਂ ਆਸਟ੍ਰੇਲੀਅਨ ਡਰਾਈਵਰ ਲਾਈਸੈਂਸ ਮੈਡੀਕੇਅਰ ਹੋ ਗਿਆ ਯੂਟੀਲਿਟੀ ਬਿੱਲ ਹੋ ਗਿਆ ਏ ਟੀ ਓ ਦਾ ਜਿਹੜਾ ਆਪਣਾ ਨੋਟਿਸ ਆਫ ਅਸੈਸਮੈਂਟ ਹੁੰਦਾ ਉਹ ਵੀ ਲਾਇਆ ਜਾ ਸਕਦਾ ਕ੍ਰੈਡਿਟ ਕਾਰਡ ਜਾਂ ਬੈਂਕ ਸਟੇਟਮੈਂਟ ਲਾਈ ਜਾ ਸਕਦੀ ਆ ਐਡਰੈਸ ਪਰੂਫ ਲਾਏ ਜਾ ਸਕਦੇ ਆ ਅਤੇ ਘੱਟੋ ਘੱਟ ਇੱਕ ਡਾਕੂਮੈਂਟ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ 'ਤੇ ਤੁਹਾਡੀ ਫੋਟੋ ਅਤੇ ਸਿਗਨੇਚਰ ਹੋਣ ਮਤਲਬ ਜਾਣੀ ਡਿਪਾਰਟਮੈਂਟ ਵੇਰੀਫਾਈ ਕਰ ਸਕਦਾ ਹੋਵੇ ਕਿ ਤੁਸੀਂ ਹੀ ਹੋ ਤੁਸੀਂ ਹੋ
2: ਜੀ
3: ਅਦਰਵਾਈਜ਼ ਉਹਨਾਂ ਲਈ ਵੀ ਔਖਾ ਅਤੇ ਉਸ ਤੋਂ ਇਲਾਵਾ ਇਹਦੀ ਜਿਹੜੀ ਕੋਸਟ ਆ ਉਹ ਪੇ ਕਰਨੀ ਆ ਉਸ ਤੋਂ ਬਾਅਦ
2: $148
3: ਹਾਂਜੀ 48 ਇੱਕ ਦਿਨ ਇਹ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਲਿਖਿਆ ਪਰ ਤੁਸੀਂ ਮੋਟਾ ਜਿਹਾ ਅੰਦਾਜ਼ਾ ਲਾ ਕੇ ਚੱਲੋ ਵੀ ਆਮ ਤੌਰ 'ਤੇ 4 to 6 ਹਫ਼ਤਿਆਂ ਦੇ ਵਿੱਚ
2: ਪਹਿਲਾਂ ਹੀ ਆ ਜਾਂਦਾ, ਡਿਪੈਂਡ ਕਰਦਾ ਤੁਸੀਂ ਕਿਹੜੀ ਸਟੇਟ 'ਚ।
3: ਇਸ ਚੀਜ਼ 'ਤੇ ਵੀ ਡਿਪੈਂਡ ਕਰਦਾ ਵੀ ਤੁਹਾਡੇ ਨਾਂ ਨਾਲ ਮਿਲਦੇ ਜੁਲਦੇ ਆਸਟ੍ਰੇਲੀਆ 'ਚ ਕਿੰਨੇ ਕੁ ਲੋਕ ਨੇ।
2: ਹਾਂ, ਅਤੇ ਇਹ 'ਤੇ ਵੀ ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ, ਸਰਟੀਫਿਕੇਟ ਜਿਹੜੇ ਤੁਸੀਂ ਨੱਥੀ ਕੀਤੇ ਨੇ ਉਹ ਕਿੰਨੇ ਕੈਲਕੂਲੇਟ ਕੀਤੇ ਨੇ। ਇਹਦੇ ਵਿੱਚ ਜਿਹੜਾ ਦੇਰੀ ਦਾ ਸਬੱਬ ਬਣਦਾ ਉਹ ਇੱਕ ਇਹ ਜ਼ਰੂਰ ਬਣਦਾ ਵਾ, ਕਿਉਂਕਿ ਕਈ ਵਾਰ ਆਪਾਂ ਟੈਸਟਿਡ ਨਹੀਂ ਲਾਉਂਦੇ। ਉਹਨਾਂ ਨੇ ਜਿੱਥੇ ਲਿਖਿਆ ਵੀ ਆਹ ਚੀਜ਼ ਜਿਹੜੀ ਆ ਇਹ ਤੁਸੀਂ ਨੋਟਰੀ ਕਰਕੇ ਲਾਓ, ਤੁਸੀਂ ਟੈਸਟਿਡ ਲਾਓ, ਉਹ ਸਾਰੇ ਜਿਹੜੇ ਆ ਉਹ ਤੁਸੀਂ ਉੱਦਾਂ ਹੀ ਲਾਓ ਜਿੱਦਾਂ ਉਹਨਾਂ ਕਹੇ ਆ, ਅਤੇ ਬਹੁਤ ਘੱਟ ਸਮੇਂ ਦੇ ਵਿੱਚ ਆ ਜਾਂਦਾ। ਅਦਰਵਾਈਜ਼ ਉਹ ਫਿਰ ਤੁਹਾਨੂੰ ਫਿਰ ਈਮੇਲ ਪਾਉਣਗੇ, ਫਿਰ ਤੁਹਾਡਾ ਕੰਮ ਉੱਥੇ ਲਮਕੂਗਾ।
3: ਕਹਿੰਦਾ ਜੀ ਰੱਬ ਨੂੰ ਜਾਂਦਾ ਰਾਹ ਔਖਾ ਕਾਹਤੇ ਆ, ਕਹਿੰਦਾ ਤੇਰੇ ਬਚਦੀ ਹੋ ਕੇ ਜਾਂਦਾ ਤਾਂ ਔਖਾ।
2: ਸੋ ਇਹਦੇ ਵਿੱਚ ਕੁਛ ਇੱਕ ਸ਼ਰਤਾਂ ਨੇ ਜਿਹਦੇ ਕਰਕੇ ਥੋੜ੍ਹਾ ਹੋਰ ਲੇਟ ਵੀ ਹੁੰਦਾ। ਕਈ ਵਾਰੀ ਜੇ ਤੁਹਾਡੇ ਕੋਈ ਕਿਸੇ ਕਿਸਮ ਦਾ ਕੋਈ ਕੇਸ ਤੁਹਾਡੇ ਨਾਂ 'ਤੇ ਬੋਲਦਾ ਅਤੇ ਉਹ ਤੁਸੀਂ ਡੈਕਲੇਰੇਸ਼ਨ ਨਹੀਂ ਕੀਤੀ, ਅਤੇ ਉਹਦੇ ਵਿੱਚ ਵੀ ਇਹ ਪੰਗਾ ਪੈਂਦਾ ਵਾ
3: ਮਿੱਤਰਾਂ ਦਾ ਨਾਂ ਚੱਲਦਾ।
2: ਹਾਂਜੀ, ਸੋ ਉੱਥੇ ਉਸ ਸਿਨੈਰੀਓ ਦੇ ਵਿੱਚ ਤੁਹਾਨੂੰ ਜਿਹੜੀ ਪੁਲਿਸ ਕਲੀਅਰੈਂਸ ਆ ਉਹ ਵੀ ਤੁਹਾਨੂੰ ਲੈਣੀ ਪਊਗੀ। ਅਤੇ ਇੱਕ ਚੀਜ਼ ਹੋਰ ਆ ਉਹਦੇ ਵਿੱਚ, ਤੁਹਾਨੂੰ ਜਿਹੜਾ ਆਪਣਾ ਕਿਸੇ ਵੇਲੇ ਇਹ ਵੀ ਮੰਨਿਆ ਜਾਂਦਾ ਵੀ ਬੰਦੇ ਦਾ ਕੋਈ ਬੈਂਕਰਪਸੀ ਹੋਈ ਹੋਵੇ ਤਾਂ ਐਵੇਂ ਨਾਂ ਚੇਂਜ ਕਰਕੇ ਬਹਿ ਜੇ, ਹੈ ਨਾ, ਉਹ ਚੀਜ਼ ਧਿਆਨ ਦੇ ਵਿੱਚ ਰੱਖਦੇ ਹਾਂ। ਇਹ ਤੁਹਾਡੀ ਜਿਹੜੀ ਕ੍ਰੈਡਿਟ ਹਿਸਟਰੀ ਆ, ਕ੍ਰੈਡਿਟ ਚੈੱਕ, ਉਹ ਸਿੰਪਲ ਜਿਹੜਾ ਆਮ ਫਰੀ ਵਾਲਾ ਜਿਹੜਾ ਹੁੰਦਾ ਵਾ ਉਹ ਵੀ ਮੰਗਿਆ ਜਾਂਦਾ ਵਾ ਤੁਹਾਡੇ ਕੋਲ, ਅਤੇ ਉਹਦੇ ਲਈ ਇਹ ਵੀ ਉਹ ਨਾਲ ਦੀ ਨਾਲ ਹੀ ਤੁਹਾਨੂੰ ਉਹ ਤਾਂ ਮਿਲ ਜਾਂਦਾ ਵਾ ਉਸੇ ਵੇਲੇ। ਸੋ ਉਹ ਚੀਜ਼ਾਂ ਜਿਹੜੀਆਂ ਨੇ ਜਿਹੜੀ ਤੁਸੀਂ ਕੈਟੇਗਰੀ 'ਚੋਂ ਜਦੋਂ ਤੁਸੀਂ ਇਹ ਫਿਲ ਕਰੋਗੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਰੀਜ਼ਨ ਕੀ ਆ ਤੁਹਾਡਾ, ਅਤੇ ਜਦੋਂ ਤੁਸੀਂ ਇਹ ਸਾਰਾ ਕੁਛ ਦੱਸੋਗੇ ਵੀ ਤੁਹਾਡਾ ਸਟੇਟਸ ਕੀ ਆ, ਤੁਸੀਂ ਕਿਹੜੀ ਕੈਟੇਗਰੀ 'ਚ ਫੋਲ ਕਰਦੇ ਹੋ, ਜਦੋਂ ਡਿਫਾਈਨ ਹੋ ਗਿਆ ਤਾਂ ਫਿਰ ਉਹ ਤੁਹਾਨੂੰ ਦੱਸ ਦੇਣਗੇ ਵੀ ਆਹ ਚੀਜ਼ਾਂ ਤੂੰ ਨਾਲ ਨੱਥੀ ਕਰਨੀਆਂ ਨੇ।
3: ਅਤੇ ਇੱਕ ਵਾਰ ਤਸੱਲੀ ਨਾਲ ਹੋਸ਼ੋ ਹਵਾਸ 'ਚ ਇਹ ਸਾਰੀਆਂ ਚੀਜ਼ਾਂ ਕਰਨੀਆਂ, ਕਿਉਂਕਿ 12 ਮਹੀਨਿਆਂ 'ਚ ਸਿਰਫ ਇੱਕ ਵਾਰ ਤੁਸੀਂ ਨਾਂ ਚੇਂਜ ਕਰ ਸਕਦੇ ਹੋ, ਕਿਉਂਕਿ ਜੋ ਪਟੇ 'ਤੇ ਛੱਡ ਗਿਆ ਉਹ ਹੀ ਹੋਣਾ
2: ਜੀ।
3: ਅਤੇ ਤਮਾਮ ਉਮਰ 'ਚ ਸਿਰਫ 3 ਵਾਰ ਨਾਂ ਚੇਂਜ ਕੀਤਾ,
2: ਵਾਰ ਵਾਰ ਨਹੀਂ ਕਰ ਸਕਦੇ ਤੁਸੀਂ।
3: ਹਾਂਜੀ, ਇਹ ਉਹੋ ਜਿਹਾ ਕੰਮ ਆ, ਵੈਸੇ ਤਾਂ ਇੱਕ ਵਾਰ ਹੋ ਜੇ ਉਹੀ ਬਹੁਤ ਆ,
2: ਕਰਨਾ ਹੀ ਕਿਉਂ ਆ, ਪਰ ਇਹ ਆ ਵੀ ਕਈ ਵਾਰੀ ਤੁਸੀਂ ਜਿਹੜਾ ਜੋ ਵੀ ਤੁਹਾਡੇ ਸਵਾਲ ਨੇ ਕਈਆਂ ਦੇ ਨਾ, ਬਹੁਤੇ ਇਸ ਵਾਰੀ ਇਸ ਟਾਈਪ ਦੇ ਵੀ ਸਵਾਲ ਹੁੰਦੇ ਆ ਵੀ ਆਪਾਂ ਕਰੀਏ ਕੀ। ਹੁਣ ਮੰਨ ਲਓ ਰਣਜੋਤ ਸਿੰਘ ਆ ਅਤੇ ਸਿੰਘ ਨੂੰ ਮੈਂ ਤੋੜ ਕੇ ਸਰਨੇਮ 'ਚ ਲੈ ਜਾਂ ਫਿਰ ਮੰਨ ਲਓ ਜੇ ਮੈਂ ਔਲਖਿਆਂ ਅਤੇ ਮੈਂ ਔਲਖ ਸਰਨੇਮ ਦੇ ਵਿੱਚ ਲੈਵਾਂ, ਸਿੰਘ ਦਾ ਫਿਰ ਕੀ ਕਰਾਂ, ਸਿੰਘ ਨੂੰ ਮਿਡਲ 'ਚ ਰੱਖ ਲਾਂ, ਜਾਂ ਫਿਰ ਕਈ ਕੀ ਕਰਦੇ ਆ ਗਿਵਨ ਨੇਮ ਦੇ ਵਿੱਚ ਤੁਸੀਂ ਰਣਜੋਤ ਸਿੰਘ ਰੱਖ ਲਓਗੇ ਅਤੇ ਜਿਹੜਾ ਤੁਹਾਡਾ ਆ ਗਿਆ ਲਾਸਟ ਨੇਮ ਉਹਦੇ ਵਿੱਚ ਤੁਸੀਂ ਆਪਣਾ ਔਲਖ ਰੱਖ ਲਓਗੇ। ਇਹ ਕੰਪਲੀਟਲੀ ਅਪ ਟੂ ਯੂ, ਇਹ ਤੁਸੀਂ ਪਹਿਲਾਂ ਜਿੱਦਾਂ ਭਾਈ ਨੇ ਕਿਹਾ ਤੁਸੀਂ ਪਹਿਲਾਂ ਡਿਸਾਈਡ ਇਹ ਕਰ ਲਓ ਪੱਕੇ ਤੌਰ ਦੇ ਉੱਤੇ, ਆਪਣੇ ਪਰਿਵਾਰ ਨਾਲ ਸਲਾਹ ਕਰ ਲਓ ਵੀ ਤੁਸੀਂ ਕਰਨਾ ਕੀ ਆ, ਅਤੇ ਫਿਰ ਤੁਸੀਂ ਡਿਸਾਈਡ ਕਰੋ ਫਿਰ, ਕਿਉਂਕਿ ਤੁਸੀਂ ਬਾਅਦ 'ਚ ਚੇਂਜ ਕਰਨਾ ਤੁਹਾਡੇ ਲਈ ਵਾਰ ਵਾਰ ਔਖਾ, ਤੁਸੀਂ ਚਾਹੇ ਸਾਲ ਬਾਅਦ ਫਿਰ ਕਰ ਸਕਦੇ ਹੋ, ਪਰ ਮਸਲਾ ਇਹ ਆ ਵੀ ਵਾਰ ਵਾਰ ਸਾਰੇ ਦੇ ਸਾਰੇ ਡਾਕੂਮੈਂਟ ਕਿੱਦਾਂ ਚੇਂਜ ਕਰੋਗੇ। ਫਿਰ ਕਈ ਥਾਵਾਂ ਇੱਦਾਂ ਦੀਆਂ ਆਉਂਦੀਆਂ ਨੇ ਜਿੱਥੇ ਤੁਸੀਂ ਉਹ ਨੇਮ ਚੇਂਜ ਦੇ ਸਰਟੀਫਿਕੇਟ ਤੁਹਾਨੂੰ ਹਰ ਥਾਂ ਕੈਰੀ ਕਰਨੇ ਪੈਂਦੇ, ਸੋ ਬਿਹਤਰ ਆ ਵੀ ਇੱਕ ਕੈਰੀ ਕਰਿਓ ਜੋ ਕਰਨਾ।
3: ਹਾਂਜੀ, ਅਤੇ ਮੁੜ ਤੁਹਾਨੂੰ ਉਹ ਵੀ ਲਿਖਣਾ ਪੈਣਾ ਆਲਸੋ ਨੋਨ ਐਜ਼ ਪ੍ਰੀਵੀਅਸ ਨਾਂ ਚੇਂਜ ਕੀਤਾ ਕੋਈ, ਕਿਉਂਕਿ ਡਿਪਾਰਟਮੈਂਟ ਬਹੁਤ ਸਖਤ ਹੈ ਇਹਨੂੰ, ਉੱਦਾਂ ਲਾ ਕੇ ਦੇਖੋ ਵੀ ਮੰਨ ਲਓ ਕੋਈ ਮਾੜਾ ਸ਼ਖਸ ਆ ਜਾਂ ਹੈ ਨਾ ਕੋਈ ਕ੍ਰਿਮੀਨਲ ਮਾਈਂਡਡ ਬੰਦਾ ਅਤੇ ਉਹ ਇੰਨਾ ਕੁਛ ਕਰਕੇ ਅਤੇ ਬਾਅਦ 'ਚੋਂ ਆਪਣਾ ਨਾਂ ਬਦਲ ਕੇ ਮੰਨ ਲਓ ਹੁਣ ਚਾਈਲਡ ਕੇਅਰ 'ਚ ਕੰਮ ਕਰਨ ਲੱਗ ਗਿਆ, ਉਹ ਕੋਈ ਇਹੋ ਜਿਹੀ ਥਾਂ 'ਤੇ ਕੰਮ ਕਰਨ ਲੱਗ ਗਿਆ ਜਿੱਥੇ ਉਹਦਾ ਨਹੀਂ ਹੋਣਾ ਬਣਦਾ, ਇਸੇ ਲਈ ਡਿਪਾਰਟਮੈਂਟ ਵੱਲੋਂ ਜਾਂ ਆਪਣੇ ਰੁਜ਼ਗਾਰਦਾਤਾ ਵੱਲੋਂ ਅਕਸਰ ਇੱਦਾਂ ਦੀਆਂ ਚੀਜ਼ਾਂ ਫਾਰਮਾਂ 'ਚ ਲਿਖੀਆਂ ਜਾਂਦੀਆਂ, ਡੈਕਲਰੇਸ਼ਨ ਲਈ ਜਾਂਦੀ ਆ ਬਈ ਕੀ ਮੈਨੂੰ ਜਾਂ ਤੁਹਾਨੂੰ ਕੋਈ ਪਹਿਲਾਂ ਕਿਸੇ ਹੋਰ ਨਾਂ ਨਾਲ ਜਾਣਿਆ ਜਾਂਦਾ ਸੀ ਤੁਹਾਨੂੰ, ਇਸ ਲਈ ਅਗਰ ਹਾਂ ਤਾਂ ਉਸ ਨਾਂ ਦਾ ਵੀ ਤੁਸੀਂ ਮੈਨੂੰ ਆਪਣੇ ਰੈਜ਼ੀਡੈਂਸ਼ੀਅਲ ਪ੍ਰੂਫ ਪਿਛਲੇ 10 ਸਾਲਾਂ ਦੇ ਦਿਓ ਅਤੇ ਨਾਲ ਪੁਲਿਸ ਕਲੀਅਰੈਂਸ ਵੀ ਦਿਓ। ਕਈ ਨੌਕਰੀਆਂ ਇੰਨੀਆਂ ਸੈਂਸਿਟਿਵ ਨੇ, ਇਸ ਕਰਕੇ ਡਿਪਾਰਟਮੈਂਟ ਤੁਹਾਡੇ ਦੱਸਣ ਦਾ ਭਾਵ ਇਹ ਆ ਇਹਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ
2: ਜੀ। ਸੋ ਇਹਦੇ 'ਚ ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦਾ ਕਿ ਜਿਹੜੀ ਆਪਾਂ ਸਟੇਟ ਟੈਰੀਟਰੀ ਦੀ ਗੱਲ ਕਰ ਰਹੇ ਹਾਂ ਜਿੱਥੇ ਵਿਕਟੋਰੀਆ ਦੇ ਵਿੱਚ 1 ਸਾਲ ਦਾ ਸਮਾਂ, ਬਾਕੀ ਲਗਭਗ ਹਾਂ ਸਾਰੀਆਂ ਥਾਵਾਂ ਦੇ ਉੱਤੇ ਸਟੇਟ ਟੈਰੀਟਰੀਜ਼ ਦੇ ਵਿੱਚ 1 ਸਾਲ ਦਾ ਹੀ ਸਮਾਂ, ਪਰ ਜੇ ਤੁਸੀਂ ਨਿਊ ਸਾਊਥ ਵੇਲ ਦੇ ਵਿੱਚ ਹੋ ਤਾਂ ਫਿਰ 3 ਸਾਲ ਦਾ ਸਮਾਂ। ਇਹ ਉਹ ਸਮਾਂ ਕਿ ਅਪਲਾਈ ਕਰਨ ਤੋਂ ਪਹਿਲਾਂ ਲਗਾਤਾਰ ਤੁਸੀਂ ਉਸ ਸਟੇਟ ਦੇ ਵਿੱਚ 3 ਸਾਲ ਤੱਕ ਰਹਿੰਦੇ ਹੋਣੇ ਚਾਹੀਦੇ ਹੋ, ਇਹ ਸ਼ਰਤ ਆ। ਅਤੇ ਜੇ ਬਾਕੀ ਕਿਸੇ ਤੁਸੀਂ ਸਟੇਟ ਟੈਰੀਟਰੀ ਦੇ ਵਿੱਚ ਹੋ ਤਾਂ ਫਿਰ ਇਹ 1 ਸਾਲ ਦਾ ਸਮਾਂ
3: ਜੀ। ਅਤੇ ਨਾਲੋਂ ਨਾਲ ਇਹ ਵੀ ਆ ਜਦੋਂ ਤੁਹਾਡਾ ਇਹ ਨਾਂ ਤਬਦੀਲ ਹੋ ਜਾਂਦਾ, ਘੱਟੋ ਘੱਟ 1 ਡਾਕੂਮੈਂਟ 'ਤੇ ਤੁਹਾਡਾ ਨਾਂ ਚੜ੍ਹ ਜਾਂਦਾ, ਮੰਨ ਲਓ ਪਾਸਪੋਰਟ 'ਤੇ ਆ ਗਿਆ, ਅਤੇ ਮੁੜ ਕੇ ਫਿਰ ਤੁਸੀਂ ਦੂਜੇ ਡਿਪਾਰਟਮੈਂਟਸ ਨੂੰ ਵੀ ਵਿਦਇਨ 14 ਡੇਜ਼ ਨੋਟੀਫਾਈ ਕਰਨਾ,
2: ਅਪਡੇਟ ਕਰਨਾ ਜੀ।
3: ਹੁਣ ਖਾਸ ਤੌਰ 'ਤੇ ਵਿਕ ਰੋਡ ਤਾਂ ਇਹਨੂੰ ਲੈ ਕੇ ਕਾਫੀ ਸਖਤ ਆ ਵੀ 14 ਦਿਨਾਂ ਦੇ ਵਿੱਚ ਤੁਸੀਂ ਆਪਣੀ ਡਰਾਈਵਿੰਗ ਲਾਇਸੈਂਸ 'ਤੇ ਇਹ ਚੇਂਜ ਕਰਾਉਣੀ ਆ ਸਾਡੇ ਤੋਂ, ਅਤੇ ਉਹਦੇ 'ਚ ਫਿਰ ਤੁਸੀਂ ਆਪਣਾ ਜਿਹੜਾ ਉਹ ਨੇਮ ਚੇਂਜ ਸਰਟੀਫਿਕੇਟ ਆ ਉਹ ਉਹਨਾਂ ਨੂੰ ਲੈ ਕੇ ਜਾਣਾ ਮੌਕੇ 'ਤੇ, ਅਤੇ ਮੌਕੇ 'ਤੇ ਉਹ ਤੁਹਾਡੀ ਤਸਵੀਰ ਖਿੱਚਦੇ ਆ ਅਤੇ ਤੁਹਾਡੇ ਸਾਈਨ ਕਰਵਾਉਂਦੇ ਆ, ਅਤੇ ਉਹ ਸਾਈਨ ਫਿਰ ਮੈਚ ਕੀਤੇ ਜਾਂਦੇ ਆ ਉਸ ਡਾਕੂਮੈਂਟ ਨਾਲ ਜਿਹੜੇ ਡਾਕੂਮੈਂਟ 'ਤੇ ਘੱਟੋ ਘੱਟ ਤੁਹਾਡੀ ਫੋਟੋ ਅਤੇ ਸਾਈਨ ਦੋਨੋਂ ਇੱਕੋ ਥਾਂ 'ਤੇ ਹੈਗੇ ਆ।
2: ਜੀ ਸੋ ਇਹ ਸਾਰੀਆਂ ਜਿਹੜੀਆਂ ਤੁਹਾਡੀਆਂ ਥਾਵਾਂ ਨੇ ਉਹ ਤੁਹਾਨੂੰ ਚੇਂਜ ਕਰਾਉਣੀਆਂ ਪੈਣਗੀਆਂ ਜਿੱਦਾਂ ਡਰਾਈਵਿੰਗ ਲਾਇਸੈਂਸ ਦੀ ਗੱਲ ਕੀਤੀ ਤੁਸੀਂ ਮੈਡੀਕੇਅਰ ਦੇ ਉੱਤੇ ਵੀ ਤੁਹਾਨੂੰ ਚੇਂਜ ਕਰਨਾ
3: ਡਰਾਈਵਿੰਗ ਲਾਇਸੈਂਸ ਇੱਕ ਵਾਰ ਹੋ ਗਿਆ ਰਣਜੋਤ ਕਿਉਂਕਿ ਉੱਥੇ ਤੁਹਾਡਾ ਨਾਂ ਵੀ ਹੈਗਾ ਐਡਰੈਸ ਵੀ ਹੈਗਾ ਡੇਟ ਆਫ ਬਰਥ ਵੀ ਹੈਗੀ ਸਿਗਨੇਚਰ ਵੀ ਹੋਏਗਾ ਇਸ ਕਰਕੇ ਡਰਾਈਵਿੰਗ ਲਾਇਸੈਂਸ ਨੂੰ ਆਸਟ੍ਰੇਲੀਆ 'ਚ ਬੜਾ ਸੀਰੀਅਸਲੀ ਲਿਆ ਜਾਂਦਾ ਇਹ ਹਾਥੀ ਕੇ ਪਾਉਂ ਮੈਂ ਸਬਕਾ ਪਾਊਂਗਾ ਮੇਰੀ ਤਾਂ ਰੈਕਮੈਂਡੇਸ਼ਨ ਇਹ ਹੋਊਗੀ ਇੱਕ ਵਾਰ ਜਦ ਤੁਸੀਂ ਇਹ ਨੇਮ ਚੇਂਜ ਸਰਟੀਫਿਕੇਟ ਲੈ ਲਿਆ ਸਭ ਤੋਂ ਪਹਿਲਾਂ ਕੰਮ ਬੰਦਾ ਕਰੇ ਡਰਾਈਵਿੰਗ ਲਾਇਸੈਂਸ ਦਾ ਨਾਲੋਂ ਨਾਲ ਪਾਸਪੋਰਟ ਦਾ ਹੋ ਜਾਣਾ ਅਤੇ ਉਸ ਤੋਂ ਬਾਅਦ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਜਦ ਤੁਸੀਂ ਦੋਨੋਂ ਲਾਏ ਅਤੇ ਮੁੜ ਕੇ ਭਾਵਾਂ ਕਿਸੇ ਬੈਂਕ ਨੂੰ ਵੀ ਕਰਕੇ ਭੇਜ ਦਈਏ ਏ ਟੀ ਓ ਨੂੰ ਭੇਜ ਦਿਉ ਜਾਂ ਤੁਸੀਂ ਆਪਣਾ ਮੈਡੀਕੇਅਰ ਜਾਂ ਸੈਂਟਰ ਲਿੰਕ ਆ ਉਹਦੇ ਵਿੱਚ ਵੀ ਆਪਣਾ ਡਾਟਾ ਅਪਡੇਟ ਕਰਾ ਲਓ
2: ਜੀ ਸੋ ਇਸ ਤੋਂ ਇਲਾਵਾ ਜਿਹੜੀਆਂ ਕਈ ਥਾਵਾਂ ਨੇ ਉਹ ਤੁਸੀਂ ਡਿਪਾਰਟਮੈਂਟ ਆਫ ਹੋਮ ਅਫੇਅਰ ਜੇਕਰ ਕੋਈ ਵੀਜ਼ੇ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਅਤੇ ਔਨਲਾਈਨ ਜਾ ਕੇ ਅਤੇ ਤੁਸੀਂ ਉੱਥੇ ਜਿੱਦਾਂ ਜਿਹੜੇ ਵੀ ਤੁਹਾਡੇ ਮਾਈਗ੍ਰੇਸ਼ਨ ਏਜੰਟ ਨੇ ਉਹਨਾਂ ਨੂੰ ਕਹਿ ਕੇ ਅਤੇ ਤੁਸੀਂ ਉਹ ਵੀ
3: ਈਵਨ ਚਾਹੁੰਦਾ ਈਮੀ ਪੋਰਟਲ ਦਾ ਐਕਸੈਸ ਤੁਹਾਡੇ ਕੋਲ ਹੈਗਾ ਕਈ ਵਾਰ ਤੁਸੀਂ ਆਪ ਹੀ ਹੈ ਨਾ ਵਿਜ਼ਟਰ ਵੀਜ਼ਾ ਬਹੁਤ ਸਾਰੇ ਲੋਕਾਂ ਨੇ ਲਾਇਆ ਹੁੰਦਾ ਅਤੇ ਉਹ ਈਮੀ ਅਕਾਊਂਟ ਜਾ ਕੇ ਐਪਲੀਕੇਸ਼ਨ ਵਾਲੀ ਟੈਬ ਦੇ ਵਿੱਚ ਨਾ ਇੱਕ ਅਪਡੇਟ ਡੀਟੇਲ ਕਰਕੇ ਸੈਕਸ਼ਨ ਬਣਿਆ ਹੋਇਆ ਉਹਦੇ ਵਿੱਚ ਚੇਂਜ ਆਫ ਪਾਸਪੋਰਟ ਡਿਟੇਲਸ ਪਾ ਦੇਈ ਦੀਆਂ ਅਤੇ ਉਹ ਪਾਸਪੋਰਟ ਦੀ ਕਾਪੀ ਨਾਲ ਲਾ ਦੇਈ ਦੀ ਹੈ ਅਤੇ ਉਹ ਫਿਰ ਉਸ ਹਿਸਾਬ ਨਾਲ ਚੇਂਜ ਕਰ ਦਿੰਦੇ ਆ
2: ਬਿਲਕੁਲ ਉਹਨੇ ਚਿਰ ਨੂੰ ਤੁਹਾਡੇ ਕੋਲ ਨੇਮ ਚੇਂਜ ਵਾਲਾ ਆ ਗਿਆ ਹੋਊਗਾ ਜੇ ਉਹ ਤੁਸੀਂ ਨਾਲ ਹਰ ਥਾਂ ਦੇ ਉੱਤੇ ਦੇਣਾ ਵਾ
3: ਅਤੇ ਆਮ ਤੌਰ 'ਤੇ 3 ਤੋਂ 5 ਦਿਨ ਡਿਪਾਰਟਮੈਂਟ ਲੈਂਦਾ ਹਫ਼ਤਾ ਲਾ ਲਓ ਚਲੋ
2: ਜੀ ਸੋ ਉਹਦੇ ਵਿੱਚ ਤੁਹਾਡਾ ਆਜੂਗਾ ਫਿਰ ਨੈਕਸਟ ਤੁਹਾਡਾ ਇਹ ਆ ਵੀ ਜਿਹੜੇ ਵੀ ਤੁਸੀਂ ਬੈਂਕ ਖਾਤੇ ਨੇ ਕ੍ਰੈਡਿਟ ਕਾਰਡ ਨੇ ਉਹ ਵੀ ਤੁਸੀਂ ਚੇਂਜ ਕਰਾ ਲਓ ਏ ਟੀ ਓ ਦੇ ਵਿੱਚ ਤੁਸੀਂ ਆਪਣੇ ਅਕਾਊਂਟੈਂਟ ਦੇ ਨਾਲ ਗੱਲ ਕਰ ਲਓ ਸੁਪਰ ਐਨੂਏਸ਼ਨ ਵਾਲਾ ਜਿਹੜਾ ਤੁਹਾਡਾ ਅਕਾਊਂਟ ਆ ਉੱਥੇ ਵੀ ਤੁਹਾਨੂੰ ਅਪਡੇਟ ਕਰਨਾ ਪਊਗਾ ਸੈਂਟਰ ਲਿੰਕ ਦੇ ਵਿੱਚ ਜੇਕਰ ਤੁਹਾਡਾ ਚੱਲ ਰਿਹਾ ਵਾ ਖਾਤਾ ਜੋ ਕਿ ਹੁੰਦਾ ਹੀ ਹੈ ਸਾਰਿਆਂ ਦਾ ਵੈਸੇ ਅੱਜ ਕੱਲ੍ਹ ਸਰਵਿਸ ਵਿਕਟੋਰੀਆ ਦੇ ਉੱਤੇ ਜਾ ਕੇ ਤੁਸੀਂ ਚੇਂਜ ਕਰ ਕਾਫੀ ਹੱਦ ਤੱਕ ਤੁਹਾਡੇ ਉੱਥੇ ਹੋ ਜਾਣੇ ਆ ਫਿਰ ਜਿਹੜਾ ਤੁਹਾਡਾ ਇੰਪਲੋਇਰ ਆ ਤੁਸੀਂ ਆਪਣੇ ਹੈੱਡ ਆਫ ਡਿਪਾਰਟਮੈਂਟ ਨੂੰ ਜ਼ਰੂਰ ਅਪਡੇਟ ਕਰਨਾ ਹੁੰਦਾ ਉਹਦੇ ਕੋਲ ਤੁਹਾਡੀਆਂ ਡਿਟੇਲਸ ਫਿਰ ਤੁਹਾਡੇ ਬਾਕੀ
3: ਕਿਉਂਕਿ ਉਹਨੇ ਫਿਰ ਸੁਪਰ ਨਾਲ ਕੋਆਰਡੀਨੇਟ ਕਰਨਾ ਅਤੇ ਸਾਰਾ ਕੁਝ ਹੋਣਾ ਤੁਹਾਡੀਆਂ ਪੇ ਸਲਿੱਪਾਂ 'ਤੇ ਨਾ ਉਸ
2: ਹਿਸਾਬ ਦੇ ਨਾਲ ਆਉਣਾ ਅਤੇ ਉਹਦੇ ਵਿੱਚ ਤੁਹਾਡਾ ਬਾਅਦ 'ਚ ਸੁਪਰ ਜਿਹੜਾ ਉਹ ਤੁਹਾਡੇ ਅਕਾਊਂਟ 'ਚ ਐਡ ਨਹੀਂ ਤਾਂ ਹੋਣਾ ਅਤੇ ਫਿਰ ਆ ਜਾਂਦਾ ਤੁਹਾਡੇ ਆਪਣੇ ਘਰਾਂ ਦੇ ਬਿੱਲ ਜਿਹੜੇ ਆ ਬਿਜਲੀ ਦਾ ਗੈਸ ਦਾ ਪਾਣੀ ਦਾ ਇੰਟਰਨੈਟ ਦਾ ਕੋਈ ਬਿੱਲ ਆ ਕਿਤੇ ਲੋਡ ਪੈ ਜਾਂਦੀ ਅਗਲੇ ਕਹਿੰਦੇ ਕਈ ਥਾਵਾਂ 'ਤੇ ਲਿਆਓ ਬਿਜਲੀ ਦਾ ਬਿੱਲ ਦਿਓ ਉੱਥੇ ਤੁਹਾਡਾ ਨਾਂ ਡਿਫਰੈਂਟ ਆ ਉਹ ਫਿਰ ਕੰਗਾ ਪਊਗਾ ਜੇ ਤੁਸੀਂ ਕਿਰਾਏ 'ਤੇ ਰਹਿੰਦੇ ਹੋ ਤਾਂ ਰੀਅਲ ਸਟੇਟ ਵਾਲਿਆਂ ਨੂੰ ਵੀ ਤੁਸੀਂ ਅਪਡੇਟ ਕਰ ਲਓ ਜਿਹੜਾ ਤੁਹਾਡਾ ਐਗਰੀਮੈਂਟ ਹੋਇਆ ਪਿਆ ਉਹਨਾਂ ਨਾਲ ਲੀਜ਼ ਸਾਈਨ ਹੋਈ ਪਈ ਆ ਉਹਦੇ 'ਤੇ ਅਪਡੇਟ ਹੋ ਜਾਊਗਾ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਆਪਣਾ ਸਿਟੀਜ਼ਨ ਹੋ ਤਾਂ ਫਿਰ ਆਪਣੀ ਤੁਹਾਡੀ ਵੋਟ ਵਾਲਾ ਜਿਹੜਾ ਹੁੰਦਾ ਵਾ ਉਹ
3: ਇਲੈਕਟ੍ਰੋਲ ਵੀ ਜ਼ਰੂਰੀ
2: ਹਾਂਜੀ ਇਲੈਕਟ੍ਰੋਲ ਡਿਪਾਰਟਮੈਂਟ
3: ਮੁੱਖ ਦੀ ਗੱਲ ਇਹ ਆ ਤੁਸੀਂ ਮਤਲਬ ਜਾਣੀ ਗੂਗਲ 'ਤੇ ਹੈ ਨਾ ਟਾਈਪ ਕਰੋ ਕਿ ਭਾਈ ਮੈਂ ਆਪਣਾ ਨਾਂ ਚੇਂਜ ਕੀਤਾ ਕਿਹੜੀਆਂ ਕਿਹੜੀਆਂ ਥਾਵਾਂ ਨੇ ਜਿੱਥੇ ਮੈਨੂੰ ਚੇਂਜ ਕਰਨ ਦੀ ਲੋੜ ਆ ਉਹਨੇ ਫਿਰ ਕਾਰ ਪੋਲਿਸੀਆਂ ਜਾਂ ਜੋ ਵੀ ਆ ਉਹਨੇ ਤੁਹਾਨੂੰ 10-12-13-15 ਚੀਜ਼ਾਂ ਦੀ ਲਿਸਟ ਦੇ ਦੇਣੀ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇੱਕ ਪਾਸਿਓਂ ਵਾਢਾ ਧਰ ਕੇ ਇਹ ਦੇਖਣ ਨੂੰ ਹੀ ਲੱਗਦਾ ਤੁਹਾਨੂੰ ਵੀ ਬੜਾ ਔਖਾ ਜਿਹਾ ਕੰਮ ਆ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਡਿਜੀਟਲ ਨੇ ਬੜਾ ਕੁਛ ਔਨਲਾਈਨ ਆ ਇਹ ਮਤਲਬ ਘੰਟੇ 2 ਘੰਟੇ 'ਚ ਚਾਹੋ ਤੁਸੀਂ 5-6-7 ਜਗ੍ਹਾ ਨਾਂ ਚੇਂਜ ਦੀ ਐਪਲੀਕੇਸ਼ਨ ਪਾ ਸਕਦੇ ਹੋ ਉਹ ਦਿਨ ਹੁਣ ਗਏ ਜਦ ਘੰਟਾ ਘੰਟਾ ਤੁਸੀਂ ਤੁਹਾਡੀ ਵੇਟ ਹੋਈ ਜਾਂਦੀ ਹੁੰਦੀ ਸੀ ਕਸਟਮਰ ਕੇਅਰ ਵੀ ਲਾਈਨ ਰੇਤੇ ਕੇ ਨੀਚੇ ਹੈ ਕਿਰਪਾ ਥੋੜ੍ਹੀ ਦੇਰ ਬਾਅਦ ਮਨਾ ਦਬਾਏ ਇੱਕ ਦਬਾਏ 2 ਦਬਾਏ ਹੋਈ ਜਾਂਦੀ ਹੈ ਉਹ ਚੀਜ਼ਾਂ ਹੁਣ ਨਹੀਂ ਰਹੀਆਂ ਸੋ ਆਮ ਤੌਰ 'ਤੇ ਤੁਸੀਂ ਹਲਕਾ ਜਿਹਾ ਦਿਮਾਗ ਦੀ ਵਰਤੋਂ ਕਰਕੇ ਤੁਸੀਂ ਆਪਣੀ ਜਾਨ ਸੌਖੀ ਕਰ ਸਕਦੇ ਹੋ
2: ਬਿਲਕੁਲ ਬਾਕੀ ਤੁਹਾਡਾ ਜੇਕਰ ਕੋਈ ਪ੍ਰਾਈਵੇਟ ਇੰਸ਼ੋਰੈਂਸ ਤੁਸੀਂ ਕਰਵਾਈ ਆ ਹੈਲਥ ਇੰਸ਼ੋਰੈਂਸ ਕਰਵਾਈ ਆ ਜਾਂ ਫਿਰ ਓ ਸੀ ਆਈ ਕਾਰਡ ਆ ਤੁਹਾਡਾ ਅਤੇ ਇਹ ਅਪਡੇਟ ਕਰ ਦਿਉ ਹੁਣ ਜਿਹੜੀ
3: ਓਸੀਆਈ ਵੀ ਹੁਣ ਤਾਂ ਡਿਜੀਟਲ ਹੋ ਗਿਆ
2: ਹਾਂਜੀ ਹੁਣ ਉਹ ਥੋੜ੍ਹਾ ਜਿਹਾ ਆਸਾਨ ਉਹਨਾਂ ਨੇ ਕੀਤਾ ਬਾਕੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਇੱਕ ਸੁਣ 'ਚ ਤੁਹਾਨੂੰ ਲਿਸਟ ਲੰਮੀ ਲੱਗ ਰਹੀ ਹੋਊਗੀ ਪਰ ਇਹਦੇ ਵਿੱਚ ਇੱਕ ਹੈਕ ਆ ਉਹ ਇਹ ਆ ਕਿ ਜਦੋਂ ਜਿਹੜੇ ਤਾਂ ਪੁਰਾਣੇ ਆਏ ਨੇ ਨਵੇਂ ਆਏ ਜਿਹੜੇ ਨੇ ਉਹ ਮੰਨ ਲਓ ਕੋਈ 20 ਤੋਂ ਬਾਅਦ ਆਇਆ ਵਾ ਜਾਂ ਇੱਥੇ ਕਿ ਜੇ ਕੋਈ ਆਇਆ ਤਾਂ ਉਹਨੂੰ ਜਦੋਂ ਸਕੈਮ ਸਕੂਮ ਹੋਣੇ ਸ਼ੁਰੂ ਹੋਏ ਜਦੋਂ ਡਿਪਾਰਟਮੈਂਟ ਸਖਤ ਹੋਇਆ ਅਤੇ ਉਹ ਤੋਂ ਬਾਅਦ 'ਚ ਜਿਹੜੇ ਆਏ ਨੇ ਉਹਨਾਂ ਨੂੰ ਹੋ ਸਕਦਾ ਥੋੜ੍ਹੇ ਜਿਹੇ ਵੱਧ ਥਾਵਾਂ ਦੇ ਉੱਤੇ ਚੇਂਜ ਚੂੰਜ ਕਰਾਉਣਾ ਪਵੇ ਜਾਂ ਕਿੱਦਾਂ ਜਾਂ ਉਹਨਾਂ 'ਚ ਤਾਂ ਉੱਦਾਂ ਵੀ ਅਵੇਅਰਨੈਸ ਆ ਚੁੱਕੀ ਹੈ ਜਿਹੜੇ ਆਪਾਂ ਆ ਜਿਹੜੇ ਪਹਿਲਾਂ ਆਏ ਹਾਂ ਜਦੋਂ ਬਹੁਤ ਸਕੈਮ ਨਹੀਂ ਚੱਲਦਾ ਹੁੰਦਾ ਜਾਂ ਕੋਵਿਡ ਤੋਂ ਪਹਿਲਾਂ ਮੋਟਾ ਮੋਟਾ ਜਿਹਾ ਲਾ ਲਓ 20 ਤੋਂ ਪਹਿਲਾਂ ਅਤੇ ਉਹਦੇ ਵਿੱਚ ਕੀ ਆ ਕਿ ਆਪਾਂ ਜ਼ਿਆਦਾਤਰ ਬਹੁਤਿਆਂ ਨੇ ਇਹੋ ਹੀ ਕੀਤਾ ਵਾ ਵੀ ਸਾਡੀ ਬਹੁਤਿਆਂ ਦੀ ਜਿਹੜੀ ਹੈ ਨਾ ਉਹ ਇਮੈਜਿਨਰੀ ਇਹ ਹੀਗਾ ਕਿਉਂਕਿ ਅਸੀਂ ਤਾਂ ਆਪਣੇ ਪਾਸਪੋਰਟ ਵੀ ਧਿਆਨ ਦੇ ਨਾਲ ਨਹੀਂ ਵੇਖੇ ਉਹ ਸਾਡੀ ਲਾਪਰਵਾਹੀ ਆ ਜਾਂ ਕੁਛ ਵੀ ਕਹਿ ਲਓ ਵੀ ਸਾਨੂੰ ਤਾਂ ਇਹ ਬਹੁਤ ਬਾਅਦ ਪਤਾ ਲੱਗਾ ਵਾ ਵੀ ਉਹ ਸਾਡਾ ਤਾਂ ਸਰਨੇਮ ਹੀ ਨਹੀਂ ਹੈਗਾ ਹੈ ਨਾ ਸ਼ੁਰੂ ਦੇ ਵਿੱਚ ਕੀ ਹੁੰਦਾ ਸੀ ਜਦੋਂ ਆਪਾਂ ਈਵਨ ਵਿਕ ਰੋਡ ਦੇ ਵਿੱਚ ਵੀ ਲਾਇਸੈਂਸ ਵਗੈਰਾ ਵੀ ਬਣਾਏ ਜਾਂ ਬੈਂਕਾਂ ਦੇ ਵਿੱਚ ਖਾਤੇ ਵੀ ਖਿਲਾਏ ਜਾਂ ਆਪਾਂ ਹੋਰ ਵੀ ਸਿਟੀ ਸੈਂਟਰ ਲਿੰਕ ਦੇ ਵਿੱਚ ਜਾਂ ਜਿੱਥੇ ਵੀ ਆਪਾਂ ਗਏ ਅਤੇ ਉੱਥੇ ਆਪਾਂ ਸਿੰਘ ਹੀ ਲਿਖ ਰਹੇ ਹਾਂ ਸਰਨੇਮ ਦੇ ਵਿੱਚ ਫੋਰ ਐਗਜ਼ਾਮਪਲ ਮੈਂ ਮਤਲਬ ਮੰਨ ਲਓ ਜੇ ਮੈਂ ਰਣਜੋਤ ਸਿੰਘ ਹਾਂ ਜਾਂ ਤੁਸੀਂ ਜੋ ਵੀ ਤੁਹਾਡਾ ਨਾਂ ਆ ਅਤੇ ਅਸੀਂ ਉਹ ਜਿਹੜਾ ਸੁੱਤੇ ਸਿੱਧੀ ਆਪਾਂ ਸਿੰਘ ਹੀ ਲਿਖ ਰਹੇ ਹਾਂ ਕਿਉਂਕਿ ਸਾਡੀ ਇਮੈਜੀਨੇਸ਼ਨ ਦੇ ਵਿੱਚ, ਸਾਡੀ ਜਾਣਕਾਰੀ ਦੇ ਵਿੱਚ, ਸਾਡੇ ਕੌਨਸ਼ੀਅਸ ਦੇ ਵਿੱਚ ਤਾਂ ਸਿੰਘ ਹੀ ਆ, ਪਰ ਸਾਨੂੰ ਇਹ ਨਹੀਂ ਪਤਾ ਵੀ ਪਾਸਪੋਰਟ ਦੇ ਵਿੱਚ ਜਿਹੜਾ
3: ਨੇਮ ਇੱਥੇ ਲਿਖਿਆ,
2: ਕਦੀ ਲੋੜ ਹੀ ਨਹੀਂ ਪਈ ਕਦੀ ਇਹਨਾਂ ਚੀਜ਼ਾਂ ਦੀ, ਕਦੀ ਆਈ ਨਹੀਂ ਦਿੱਕਤ। ਸੋ ਇਸ ਕਰਕੇ ਤੁਹਾਨੂੰ ਬਹੁਤੇ ਥਾਵਾਂ ਦੇ ਉੱਤੇ ਕਰਨਾ ਕੁਛ ਨਹੀਂ ਪੈਣਾ, ਪਰ ਫਿਰ ਵੀ ਸਾਡਾ ਫਰਜ਼ ਹੈ ਤੁਹਾਨੂੰ ਇਹ ਜਾਣਕਾਰੀ ਦੇ ਦਈਏ।
3: ਸਾਨੂੰ ਪਤਾ ਉਦੋਂ ਲੱਗਣਾ ਸ਼ੁਰੂ ਹੋਇਆ ਜਦੋਂ ਤੁਸੀਂ ਨਾ, ਤੁਹਾਡੇ ਯਾਦ ਹੋਣਾ, ਅਸੀਂ ਔਨਲਾਈਨ ਚੈੱਕ ਇਨ ਕਰਦੇ ਹੋ ਇੰਟਰਨੈਸ਼ਨਲ ਫਲਾਈਟ ਦਾ, ਉੱਥੇ ਤੁਸੀਂ ਸਰਨੇਮ ਪਾਉਂਦੇ ਨਹੀਂ, ਗਿਵਨ ਨੇਮ ਦੇ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਕਹਿੰਦੇ ਆ ਬਲੌਕ ਕਰਤਾ ਤੁਹਾਨੂੰ, ਹੈ ਨਾ, ਤੁਹਾਡੇ ਲਈ ਇਹ ਸੁਵਿਧਾ ਉਪਲਬਧ ਨਹੀਂ ਆ ਔਨਲਾਈਨ ਚੈੱਕ ਇਨ ਦੀ।
2: ਹਾਂਜੀ,
3: ਉਹ ਤੁਹਾਨੂੰ ਉੱਥੇ ਜਾ ਕੇ ਦਿਖਾ ਕੇ ਫਿਰ ਕਰਨਾ ਪੈਂਦਾ।
2: ਜਾਂ ਫਿਰ ਪਹਿਲੀ ਵਾਰੀ ਪੰਗਾ ਪਿਆ ਸੀ ਜਦੋਂ ਆਪਾਂ ਉਹ ਕੋਵਿਡ ਵਾਲੇ ਇੰਜੈਕਸ਼ਨ ਲੱਗੇ ਵਾਲੇ ਸਰਟੀਫਿਕੇਟ ਕੱਢਣੇ ਸੀ, ਉਹਨੂੰ ਕਹਿੰਦੇ
3: ਉੱਤੇ ਮੈਚਿੰਗ ਨਹੀਂ ਸੀ ਹੁੰਦੀ,
2: ਉੱਤੇ ਮੈਚ ਨਹੀਂ ਹੁੰਦਾ, ਫਿਰ ਸਰਵਿਸ ਵਿਕਟੋਰੀਆ ਨੇ ਪਹਿਲੀ ਵਾਰੀ ਪੰਗਾ ਪਾਇਆ ਵੀ ਹਾਂ ਆਹ ਚੀਜ਼ਾਂ ਇੱਦਾਂ ਨੇ ਅਤੇ ਤੁਹਾਨੂੰ ਸਾਰੇ ਭਾਈਚਾਰੇ ਨੂੰ ਇਹ ਪ੍ਰੋਬਲਮ ਆ ਰਹੀ ਹੈ, ਇੱਦਾਂ ਇੱਦਾਂ ਅਤੇ ਇੱਦਾਂ ਕਰਕੇ ਕਰ ਲਓ। ਸੋ ਇਹ
3: ਬੜੇ ਲੋਕਾਂ ਨੂੰ ਤਾਂ ਰਣਜੋਤ ਐਫੀਡੈਵਿਟ ਵੀ ਦੇਣੇ ਪੈਂਦੇ ਆ ਵੀ ਰਣਜੋਤ ਸਿੰਘ, ਸਿੰਘ ਰਣਜੋਤ ਅਤੇ ਰਣਜੋਤ ਸਿੰਘ ਸਰਨੇਮ ਗਿਵਨ ਨੇਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
2: ਸੇਮ ਹੀ ਆ, ਗੰਗਾਧਾਰੀ ਸ਼ਕਤੀਮਾਨ ਹੈ। ਸੋ ਇਹ ਤਾਂ ਹੋ ਗਈ ਸਾਡੇ ਕੋਲ ਮੁੱਢਲੀ ਮੁੱਢਲੀ ਜਿਹੀ ਜਾਣਕਾਰੀ। ਅਤੇ ਹੁਣ ਜੇਕਰ ਤੁਹਾਡੇ ਕੋਲ ਹੋਰ ਕੋਈ ਸਵਾਲ ਨੇ ਜਾਂ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਆ, ਤੁਸੀਂ ਇਸ ਸਾਡੀ ਜਾਣਕਾਰੀ ਦੇ ਵਿੱਚ ਐਡ ਔਨ ਕਰਨਾ ਚਾਹੁੰਦੇ ਹੋ, ਅਤੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਤੁਸੀਂ ਹੁਣ ਕਾਲ ਕਰ ਲਿਓ 044-7-17-16-74। ਸਮਾਂ ਸਾਡੇ ਕੋਲ ਅੱਜ ਬਹੁਤ ਸੀਮਿਤ ਜਿਹਾ, ਥੋੜ੍ਹਾ ਜਿਹਾ, ਅਤੇ ਜੇਕਰ ਤੁਸੀਂ ਮਤਲਬ ਚਾਹੋ ਤਾਂ ਹੁਣੇ ਹੁਣੇ ਕਰਕੇ ਅਤੇ ਆਪਣੀ ਗੱਲ ਰੱਖ ਲਿਓ, ਅਤੇ ਰੱਖਿਓ ਵੀ ਥੋੜ੍ਹੀ ਜਿਹੀ ਕੁਇਕ, ਕਿਉਂਕਿ ਆਪਾਂ ਬਹੁਤ ਜ਼ਿਆਦਾ ਸਮਾਂ ਨਹੀਂ ਦੇ ਪਾਵਾਂਗੇ ਅੱਜ, ਥੋੜ੍ਹਾ ਜਿਹਾ ਔਲਰੇਡੀ ਆਪਾਂ ਲੇਟ ਹਾਂ। ਸੋ ਇੱਥੇ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਹੋਰ ਮੈਂ ਐਡ ਔਨ ਕਰ ਦਿੰਦਾ ਵੀ ਤੁਸੀਂ ਜਿਹੜੀ ਸਿਟੀਜ਼ਨਸ਼ਿਪ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਅਪਲਾਈ ਕਰਨ ਤੋਂ ਪਹਿਲਾਂ ਵੀ ਤੁਸੀਂ ਕਰ ਸਕਦੇ ਹੋ, ਪਰ ਆਈਡੀਅਲ ਇਹ ਆ ਕਿ ਜਦੋਂ ਤੁਹਾਡੀ ਪੀ ਆਰ ਆ ਜਾਂਦੀ ਆ ਤੁਹਾਨੂੰ ਇਨਫੋਰਮੇਸ਼ਨ ਬੜੀ ਤਰ੍ਹਾਂ ਦੀ ਤੁਹਾਨੂੰ ਮਿਲੂਗੀ, ਪਰ ਜਦੋਂ ਤੁਸੀਂ ਅੱਗੇ ਚੱਲ ਕੇ ਅਤੇ ਸਾਰੇ ਤੁਸੀਂ ਇਕੱਠੇ ਕਰੋਗੇ ਆਪਣੇ ਸਰਟੀਫਿਕੇਟ ਵਗੈਰਾ ਜਾਂ ਫਿਰ ਡਾਕੂਮੈਂਟ ਜਿਹੜੇ ਚਾਹੀਦੇ ਨੇ, ਅਤੇ ਉਹਨਾਂ ਦੇ ਵਿੱਚ ਹੋ ਸਕਦਾ ਵਾ ਵੀ ਤੁਸੀਂ ਫਿਰ ਕਿਤੇ ਨਾ ਕਿਤੇ ਤੁਸੀਂ ਮਾਤ ਖਾ ਜਾਓ। ਹਾਂ, ਉਹ ਡੂਏਬਲ ਨੇ, ਪਰ ਉਹ ਆਪਾਂ ਕੰਪਲੀਕੇਟ ਨਹੀਂ ਕਰਨਾ ਚਾਹੁੰਦੇ ਇਸ ਚੀਜ਼ ਨੂੰ, ਉਹ ਫਿਰ ਥੋੜ੍ਹਾ ਜਿਹਾ ਹੋਰ ਪਰਿਉਂ ਦੀ ਜਾ ਕੇ ਆਉਣਾ ਪੈਂਦਾ। ਸੋ ਜਦੋਂ ਤੁਸੀਂ ਹੁਣ ਸਵਾਲ ਇਹ ਆ ਕਈਆਂ ਦਾ, ਇੱਕ ਕਈਆਂ ਦਾ ਵੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਜਦੋਂ ਚੱਲਦੇ ਹਾਂ ਜਾਂ ਸਾਡੀ ਲੱਗੀ ਆ ਅਤੇ ਆਪਾਂ ਕਰ ਸਕਦੇ ਹਾਂ, ਹਾਂ ਤੁਸੀਂ ਕਰ ਸਕਦੇ ਹੋ, ਪਰ ਉਹੀ ਆ ਤੁਸੀਂ ਸਿਟੀਜ਼ਨਸ਼ਿਪ ਤੁਹਾਡੀ ਲੱਗੀ ਆ, ਤੁਸੀਂ ਅਪਲਾਈ ਕੀਤੀ ਆ ਅਤੇ ਉਹਦੇ ਦਰਮਿਆਨ ਤੁਸੀਂ ਅਪਲਾਈ ਕਰ ਦਿਓ, ਪਰ ਇਹੋ ਹੀ ਆ ਵੀ ਤੁਹਾਨੂੰ ਫਿਰ ਉਹ ਪੋਰਟਲ 'ਤੇ ਜਾ ਕੇ ਤੁਹਾਨੂੰ ਜੇ ਤੁਸੀਂ ਏਜੰਟ ਦੇ ਰਾਹੀਂ ਕੀਤਾ ਜਾਂ ਆਪ ਕੀਤਾ ਅਤੇ ਇਵੀਂ ਅਕਾਊਂਟ ਦੇ ਉੱਤੇ ਜਾ ਕੇ ਤੁਹਾਨੂੰ ਅਪਡੇਟ ਕਰਨਾ ਪਊਗਾ ਕਿ ਤੁਹਾਡਾ ਹੁਣ ਨਵਾਂ ਨਾਂ ਕੀ ਆ, ਨਵਾਂ ਜਿਹੜਾ ਤੁਹਾਡਾ ਸਰਟੀਫਿਕੇਟ ਆਇਆ ਵਾ ਉਹ ਤੁਹਾਨੂੰ ਅਪਡੇਟ ਕਰਨਾ ਪਊਗਾ, ਜਿਹਦੇ ਨਾਲ ਦੇਰੀ ਦੇ ਚਾਂਸ ਹੋ ਜਾਂਦੇ ਆ, ਉਹ ਤੁਹਾਡੀ ਐਪਲੀਕੇਸ਼ਨ 'ਚ ਡਿਲੇ ਆ ਜੂਗੀ, ਬਾਕੀ ਉਹ ਤੁਸੀਂ ਵਧੇਰੇ ਦੱਸ ਦਿਓ ਕਿੰਨਾ ਕਹੋ ਤੁਸੀਂ ਜੇ ਉਦੋਂ, ਕਿਉਂਕਿ ਸਾਨੂੰ ਕਾਹਲੀ ਹੁੰਦੀ ਵੀ ਹੁਣ ਦਵਾ ਦਵਾ ਹੱਲ ਹੋਵੇ,
3: ਇਹੀ ਗੱਲ ਆ,
2: ਸੋ ਇਸ ਕਰਕੇ ਤੁਹਾਨੂੰ ਕੋਈ ਕਹਿ ਦਊਗਾ, ਪਰ ਇਸ ਤੋਂ ਥੋੜ੍ਹਾ ਜਿਹਾ ਬਿਹਤਰ ਆ ਵੀ ਆਪਾਂ ਵੇਟ ਕਰ ਲਈਏ।
3: ਆਮ ਤੌਰ 'ਤੇ ਤਾਂ ਮਾਈਗ੍ਰੇਸ਼ਨ ਏਜੰਟ ਇਹੀ ਰਿਕਮੈਂਡ ਕਰਦੇ ਆ ਵੀ ਭਾਈ ਇੱਕ ਵਾਰ ਸਿਟੀਜ਼ਨ ਬਣ ਜਾਓ,
2: ਆ ਜਾਓ, ਹੈ ਨਾ,
3: ਅਤੇ ਮੁੜ ਕੇ ਉਹ ਫਿਰ ਡਾਕੂਮੈਂਟੇਸ਼ਨ ਦਾ ਥੱਬਾ ਇਕੱਠਾ ਕਰਨਾ, ਉਹਨਾਂ ਨੂੰ ਫਿਰ ਪਹੁੰਚਦਾ ਕਰਨਾ ਡਿਪਾਰਟਮੈਂਟ ਕੋਲ, ਡਿਪਾਰਟਮੈਂਟ ਦਾ ਫਿਰ ਉਹਨੂੰ ਕ੍ਰੋਸ ਚੈੱਕ ਕਰਨਾ, ਡਿਪਾਰਟਮੈਂਟ ਨੇ ਫਿਰ ਉਹਦੇ ਪੁਲਿਸ ਕਲੀਅਰੈਂਸ ਲੈਣੇ, ਉਸ ਨਾਂ ਨਾਲ ਪੁਲਿਸ ਕਲੀਅਰੈਂਸ ਨਾ ਮੈਚ ਕਰਨੇ, ਐਡਰੈਸਾਂ ਨਾਲ ਨਾਂ ਨਾ ਮੈਚ ਕਰਨਾ, ਕਈ ਵਾਰ ਉਹ ਥੋੜ੍ਹਾ ਜਿਹਾ ਇਸ਼ੂ ਆਉਂਦਾ। ਪਰ ਮੈਂ ਕੁਛ ਲੋਕ ਇਹੋ ਜਿਹਿਆਂ ਨੂੰ ਵੀ ਜਾਣਦਾ ਜਿਹੜੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਅਸੀਂ ਸਿਟੀਜ਼ਨਸ਼ਿਪ ਦੌਰਾਨ ਹੀ ਆਪਣਾ ਉਹ ਦਿੱਤਾ ਸੀ, ਨਾਲ ਕਈ ਉਹ ਸਟੈਟ ਡੈਕ ਵੀ ਦੇ ਦਿੰਦੇ ਆ ਬਈ ਆਲਸੋ ਨੋਨ ਐਜ਼, ਜਿਵੇਂ ਪ੍ਰੀਤਿੰਦਰ ਸਿੰਘ, ਆਲਸੋ ਨੋਨ ਐਜ਼ ਪ੍ਰੀਤਿੰਦਰ ਸਿੰਘ ਗਰੇਵਾਲ, ਬੋਰਨ ਔਨ ਦਿਸ ਸਟੇਟ, ਲਿਵਿੰਗ ਔਨ ਦਿਸ ਐਡਰੈਸ ਐਟ ਦ ਸੇਮ ਪਰਸਨ, ਇੱਦਾਂ ਵੀ ਲੋਕ ਕਈ ਕਰਦੇ ਆ ਐਫੀਡੈਵਿਟ ਦੇ ਨਾਲ ਇਹ ਵਾਲਾ ਵੀ।
2: ਹਾਂ, ਜਾਂ ਫਿਰ ਤੁਸੀਂ ਜਿੱਦਾਂ ਐਪਲੀਕੇਸ਼ਨ ਸਿਟੀਜ਼ਨਸ਼ਿਪ ਲਈ ਤੁਸੀਂ ਐਲੀਜੀਬਲ ਹੋ ਗਏ ਹੋ ਮੰਨ ਲਓ, ਅਤੇ ਜਾਂ ਫਿਰ ਤੁਹਾਨੂੰ ਪਤਾ ਤੁਸੀਂ ਹੁਣ ਪੀ ਆਰ ਹੋ, ਆਫਕੋਰਸ ਤੁਸੀਂ ਮਤਲਬ ਕਿੰਨਾ 4 ਸਾਲ ਤੁਸੀਂ ਰਹਿਣਾ ਹੁੰਦਾ ਪੀ ਆਰ, ਅਤੇ ਉਹਦੇ ਦਰਮਿਆਨ ਤੁਸੀਂ ਐਪਲੀਕੇਸ਼ਨ ਲਾ ਸਕਦੇ ਹੋ, ਅਤੇ ਉਹਦੇ ਦਰਮਿਆਨ ਤੁਹਾਡਾ ਜਿਹੜਾ ਨੇਮ ਚੇਂਜ ਦਾ ਆਜੂਗਾ ਤੁਹਾਡਾ ਸਰਟੀਫਿਕੇਟ, ਉਹ ਲੈ ਕੇ ਫਿਰ ਤੁਸੀਂ ਅਪਲਾਈ ਕਰ ਸਕਦੇ
3: ਜੀ। ਉਹ ਲੈ ਕੇ ਫਿਰ ਤੁਹਾਨੂੰ ਡਿਪਾਰਟਮੈਂਟ ਦੇ ਇਮੀ ਪੋਰਟਲ 'ਚ ਜਾ ਕੇ ਉੱਥੇ ਅਪਡੇਟ ਕਰਾਉਣੀਆਂ ਪੈਣੀਆਂ ਡਿਟੇਲਸ, ਤਾਂ ਕਿ ਤੁਹਾਡਾ ਜਿਹੜਾ ਵੀਜ਼ਾ ਡਾਕੂਮੈਂਟ ਆ ਉਹਦੇ 'ਤੇ ਰਿਫਲੈਕਟ ਕਰੇ,
2: ਪੀ ਆਰ ਵਾਲੇ ਦੇ ਉੱਤੇ ਉਹ ਚੀਜ਼ ਸ਼ੋਅ ਹੋਣੀ ਸ਼ੁਰੂ ਹੋ ਜਾਵੇ।
3: ਹਾਂਜੀ,
2: ਅਤੇ ਇਹ ਇੱਕ ਤਰੀਕਾ, ਅਤੇ ਦੂਸਰਾ ਜਿਹੜਾ ਤਰੀਕਾ ਵਾ ਫਿਰ ਉਹ ਹੈਗਾ ਦਰਮਿਆਨ 'ਤੇ ਨਾ ਹੀ ਛੇੜੋ, ਜਿੱਦਾਂ ਤੁਹਾਡਾ ਸਵਾਲ ਹੈ, ਤੁਸੀਂ ਇੱਕ ਵਾਰੀ ਆ ਲੈਣ ਦਿਓ, ਅਤੇ ਜਦੋਂ ਆਜੂਗੀ ਤੁਹਾਡੀ ਸਿਟੀਜ਼ਨਸ਼ਿਪ ਅਪਰੂਵ ਹੋ ਕੇ, ਸੈਰੇਮਨੀ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲਓ, ਚਾਹੇ ਸੈਰੇਮਨੀ ਤੁਹਾਡੀ ਨਹੀਂ ਹੋਈ, ਜਾਂ ਫਿਰ ਇਹ ਵੀ ਕਰ ਸਕਦੇ ਹੋ ਤੁਸੀਂ ਜਿੱਥੇ ਇੰਨਾ ਵੇਟ ਕੀਤਾ, ਫਿਰ ਇੱਕ ਹੋਰ ਥੋੜ੍ਹਾ ਜਿਹਾ ਕਰ ਸਕਦੇ ਹੋ ਵੀ ਸੈਰੇਮਨੀ ਵੀ ਹੋ ਲੈਣ ਦਿਓ, ਸਰਟੀਫਿਕੇਟ ਆ ਲੈਣ ਦਿਓ ਤੁਹਾਡਾ ਸਿਟੀਜ਼ਨਸ਼ਿਪ।
3: ਅਸੀਂ ਇੱਦਾਂ ਕੀਤਾ, ਸਰਟੀਫਿਕੇਟ ਨੂੰ ਨਾਲ ਅਟੈਚ ਕਰਕੇ ਉਹਨੂੰ ਐਜ਼ ਅ ਮੈਟਰ ਆਫ ਪਰੂਫ ਦੇ ਕੇ, ਅਤੇ ਨਾਲ ਇਹ ਸਰਟੀਫਿਕੇਟ ਜਿਹੜਾ ਬੀ ਡੀ ਐਮ ਵੱਲੋਂ ਇਸ਼ੂ ਸੀ ਇਹ ਦੇ ਕੇ ਅਤੇ ਪਾਸਪੋਰਟ ਇਸ਼ੂ ਕਰਾਇਆ ਸੀ।
2: ਸੋ ਉਹ ਤੁਹਾਡਾ ਸਰਟੀਫਿਕੇਟ ਆ ਗਿਆ ਉਹਦੇ 'ਤੇ ਚਾਹੇ ਨਾਂ ਤੁਹਾਡਾ ਪਹਿਲਾਂ ਵਾਲਾ ਹੀ ਆਇਆ ਵਾ, ਪਰ ਉਹ ਤੋਂ ਬਾਅਦ 'ਚ ਤੁਸੀਂ ਹਾਂ ਇੱਕ ਚੀਜ਼ ਜ਼ਰੂਰ ਆ, ਪਾਸਪੋਰਟ ਬਣਾਉਣ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਲਿਓ, ਕਿਉਂਕਿ ਇੱਕ ਵਾਰੀ ਜਦੋਂ ਪਾਸਪੋਰਟ ਵੀ ਬਣ ਗਿਆ ਤੁਹਾਡਾ ਤਾਂ ਫਿਰ ਕੀ ਆ, ਫਿਰ ਤੁਹਾਡੀ ਫਿਰ ਦੇਰੀ ਲੱਗਣੀ ਆ ਅਤੇ ਨਾਲੇ ਪੈਸੇ ਵੀ ਲੱਗਣੇ ਆ, ਕਿਉਂਕਿ ਪਾਸਪੋਰਟ ਇੱਕ ਵਾਰੀ ਤੁਸੀਂ ਪੈਸੇ ਦੇ ਲਏ ਆ ਗਿਆ, ਇੱਕ ਤਾਂ ਟਾਈਮ ਕਿੰਨਾ ਲੱਗ ਗਿਆ ਉਹਦੇ ਆਉਣ ਆਉਣ ਦੇ ਵਿੱਚ, ਅਤੇ ਫਿਰ ਦੁਬਾਰਾ ਤੋਂ ਤੁਹਾਡਾ ਜਿਹੜਾ ਪਾਸਪੋਰਟ ਦੇ ਉੱਤੇ ਨਾਂ ਚੇਂਜ ਹੋ ਕੇ ਆਉਣਾ, ਇੱਕ ਤੁਹਾਡੇ ਉਹਦੇ ਪੈਸੇ ਲੱਗਣੇ, ਨੇਮ ਚੇਂਜ ਦੇ ਪੈਸੇ ਲੱਗਣੇ, ਅਤੇ ਇੱਕ ਚੀਜ਼ ਹੋਰ ਤੁਸੀਂ ਕਰ ਸਕਦੇ ਹੋ, ਜਿਹੜਾ ਤੁਹਾਡਾ ਸਿਟੀਜ਼ਨਸ਼ਿਪ ਸਰਟੀਫਿਕੇਟ ਆ ਉਹਦੇ ਉੱਤੇ ਵੀ ਤੁਸੀਂ ਨਾਂ ਚੇਂਜ ਕਰਵਾ ਸਕਦੇ ਹੋ, ਪਰ ਉਹਦੀ ਕੋਈ ਬਹੁਤੀ ਲੋੜ ਜ਼ਿਆਦਾਤਰ ਪੈਂਦੀ ਨਹੀਂ, ਪਰ ਤੁਸੀਂ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਔਨ ਟੇਬਲ ਨੇ, ਤੁਸੀਂ ਵੇਖਣਾ ਵਾ ਵੀ ਤੁਸੀਂ ਕਿਹੜੀ ਚੀਜ਼ ਨੂੰ ਹੱਥ ਪਾਉਣਾ।
3: ਅਤੇ ਘੱਟੋ ਘੱਟ ਸਿੰਪਲੀਫਾਈ ਇਹ ਜ਼ਰੂਰ ਤੁਹਾਨੂੰ ਕਰ ਸਕਦੇ ਹਾਂ ਕਿ ਤੁਸੀਂ ਇੱਕ ਸ਼ਬਦ ਯਾਦ ਰੱਖਣਾ, ਬੀ ਡੀ ਐਮ ਜਿਹੜਾ ਬਰਥ ਡੈਥ ਦੀ ਜਿਹੜੀ ਹੈਗੀ ਆਪਣੀ, ਇਹਨਾਂ ਦੀ ਬਾਡੀਜ਼ ਬਣੀਆਂ ਵਿਕਟੋਰੀਆ ਨਿਊ ਸਾਊਥ ਵੇਲਸ ਸਾਰੀਆਂ ਸਟੇਟਾਂ ਦੀ, ਅਤੇ ਬਰਥ ਡੈਥ ਅਤੇ ਮੈਰਿਜ ਇਹਦੀ ਰਜਿਸਟ੍ਰੇਸ਼ਨ ਲਈ ਉਹ ਜ਼ਿੰਮੇਵਾਰ ਅਦਾਰਾ ਵਾ, ਅਤੇ ਉੱਥੋਂ ਨੇਮ ਚੇਂਜ ਸਰਟੀਫਿਕੇਟ ਤੁਹਾਨੂੰ ਇਸ਼ੂ ਕਰਾਉਣਾ ਪੈਣਾ। ਦੂਜਾ ਇਹ ਆ ਕਿ ਕੋਸ਼ਿਸ਼ ਕਰੋ ਕਿ ਸਿਟੀਜ਼ਨਸ਼ਿਪ ਤੋਂ ਬਾਅਦ ਜੇ ਤੁਸੀਂ ਪਾਸਪੋਰਟ ਬਣਾਉਣ ਵੇਲੇ ਜਾਂ ਜਿਹੜੀਆਂ ਚੀਜ਼ਾਂ ਜਿਹਦੇ 'ਚ ਸਮਾਂ ਲੱਗਦਾ ਜਿਵੇਂ ਰਣਜੋਤ ਨੇ ਕਿਹਾ, ਜਾਂ ਪੈਸੇ ਲੱਗਦੇ ਆ, ਉੱਥੇ ਭਾਈ ਤੁਸੀਂ ਪਹਿਲਾਂ ਹੀ ਇਹ ਕੰਮ ਕਰਾ ਕੇ ਰੱਖ ਲਓ ਤਾਂ ਜ਼ਿਆਦਾ ਵਧੀਆ। ਬਾਕੀ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਇਹ ਦੋਨਾਂ ਚੀਜ਼ਾਂ ਦੀ ਆਸਟ੍ਰੇਲੀਆ 'ਚ ਬੜੀ ਅਹਿਮੀਅਤ ਆ, ਇਹ ਹਰ ਜਗ੍ਹਾ ਇਹਨਾਂ ਦੀ ਕਾਪੀ ਲੱਗਦੀ ਆ, ਐਜ਼ ਅ ਨੇਮ ਪਰੂਫ, ਐਜ਼ ਅ ਡੇਟ ਆਫ ਬਰਥ ਜਾਂ ਤੁਹਾਡੇ ਹਸਤਾਖਰ ਜਾਂ ਸਿਗਨੇਚਰ, ਜਦੋਂ ਇਹ ਦੋਨੋਂ ਹੋ ਜਾਂਦੇ ਆ ਤਾਂ ਫਿਰ ਬਾਕੀ ਸਾਰੀਆਂ ਥਾਵਾਂ 'ਤੇ ਹੋਣਾ ਬੜਾ ਆਸਾਨ ਹੋ ਜਾਂਦਾ
2: ਜੀ। ਸੋ ਇਹਦੇ ਵਿੱਚ ਜਿੱਦਾਂ ਪਿਛਲੇ ਵੀ ਪ੍ਰੋਗਰਾਮ ਦੇ ਵਿੱਚ ਇੱਕ ਸਵਾਲ ਸੀਗਾ ਵੀਰੋ ਰੰਦਾ, ਅਤੇ ਕੋਈ ਪ੍ਰੋਗਰਾਮ ਆਪਾਂ ਸਾਰਾ ਜਿਹੜਾ ਪੋਡਕਾਸਟ 'ਤੇ ਪਾ ਦਾਂਗੇ, ਇਸ ਕਰਕੇ ਉਹ ਸਵਾਲ ਮੈਂ ਇਹਦੇ ਵਿੱਚ ਵੀ ਰੱਖ ਦਿੰਦਾ ਵਾਂ, ਕਿਉਂਕਿ ਉਹ ਇੰਪੋਰਟੈਂਟ ਆ, ਤੁਹਾਡੇ ਮਨ 'ਚ ਵੀ ਕੱਲ੍ਹ ਨੂੰ ਆ ਸਕਦਾ ਜਾਂ ਆਇਆ ਹੋਊਗਾ ਕਿ ਪਿੱਛੇ ਇੰਡੀਆ ਆਪਾਂ ਇੱਥੇ ਨਾਂ ਚੇਂਜ ਕਰਾ ਲਿਆ ਅਤੇ ਪਿੱਛੇ ਇੰਡੀਆ 'ਚ ਸਾਡੀ ਜਾਇਦਾਦ ਦਾ ਕੀ ਹੋਊਗਾ। ਸੋ ਉਹਦੇ ਲਈ ਫਿਰ ਤੁਹਾਨੂੰ ਐਫੀਡੇਵਿਟ ਲਾਉਣੇ ਪੈਣਗੇ ਨਾਲ। ਸੋ ਤੁਹਾਨੂੰ ਨਾਂ ਚੇਂਜ ਤੁਸੀਂ ਕਰਾਇਆ ਵਾ, ਉਹ ਤੁਸੀਂ ਤੁਹਾਡੇ ਕੋਲ ਪਰੂਫ ਚਾਹੀਦਾ ਵਾ, ਪੁਰਾਣਾ ਜਿਹੜਾ ਵਾ ਤੁਹਾਡਾ ਉਹ ਹੀ ਬੋਲਦਾ ਰਹਿਣਾ ਇੰਡੀਅਨ ਦਸਤਾਵੇਜ਼ਾਂ ਦੇ ਉੱਤੇ, ਅੰਟਿਲ ਅਨਲੈਸ ਤੁਸੀਂ ਉੱਥੇ ਵੀ ਜਾ ਕੇ ਤੁਸੀਂ
3: ਚੇਂਜ ਕਰਾਓ
2: ਕਰਵਾਇਆ ਜਾਂ ਕਿੱਦਾਂ। ਸੋ ਜਿਹੜਾ ਉਹ ਆ ਉਹਦੇ ਵਿੱਚ ਇਹੋ ਹੀ ਆ ਕਿ ਤੁਹਾਡੀ ਉੱਥੇ ਕੋਈ ਜ਼ਮੀਨ ਜਾਇਦਾਦ ਹੈ ਕਿੱਦਾਂ ਵੀ ਆ, ਅਤੇ ਉਹ ਤੁਸੀਂ ਐਫੀਡੇਵਿਟ ਜਾਂ ਜਦੋਂ ਵੀ ਤੁਸੀਂ ਇੰਡੀਆ ਜਾਣਾ ਮੈਂ ਤਾਂ ਕਹੂੰਗਾ ਵੀ ਨਾਲ ਉਹਦੀ ਕਾਪੀ ਤੁਸੀਂ ਕੈਰੀ ਕਰ ਲਓ।
3: ਹਾਂਜੀ, ਇੱਦਾਂ ਦੇ ਕਿਸੇ ਕੰਮ ਚੱਲਿਓ, ਪੁਰਾਣਾ ਪਾਸਪੋਰਟ OCI ਜਾਂ ਜੋ ਵੀ ਆ ਉਹਨਾਂ ਆਧਾਰ ਕਾਰਡ ਉਹਨਾਂ ਸਾਰਿਆਂ 'ਤੇ, ਕਿਉਂਕਿ ਤੁਹਾਡਾ ਨਾਂ ਡੇਟ ਆਫ ਬਰਥ ਅਤੇ ਤਸਵੀਰ ਸੇਮ ਆ ਅਤੇ ਤੁਹਾਨੂੰ ਕੋਈ ਇਸ਼ੂ ਆਉਣਾ ਨਹੀਂ ਚਾਹੀਦਾ, ਪਰ ਜੇ ਚੇਂਜ ਕਰਾ ਲਉਂਗੇ ਤਾਂ ਜਾਣ ਸੌਖੀ ਹੈ।
2: ਸੋ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ, ਅਤੇ ਹੁਣ ਕੁਛ ਇੱਕ ਆਪਾਂ ਮੈਸੇਜ ਲੈ ਲੈਂਦੇ ਹਾਂ, ਅਤੇ ਜੇ ਤੁਹਾਡੇ ਕੋਈ ਸਵਾਲ ਨੇ ਤਾਂ ਉਹ ਤੁਸੀਂ ਭੇਜ ਦਿਓ, ਜੇ ਕਾਲ ਕਰਨੀ ਹੈ ਕਿਸੇ ਨੇ ਤਾਂ ਤੁਸੀਂ ਉਹੀ ਕਰਿਓ, ਜੇ ਕਿਸੇ ਦੀ ਕੋਈ ਕਾਲ ਰਹਿ ਗਿਆ ਵਾ ਕੋਈ ਸਵਾਲ ਜਾਂ ਇਸ ਤੋਂ ਵਧੇਰੇ ਕਿਸੇ ਕੋਲ ਜਾਣਕਾਰੀ ਆ ਅਤੇ ਤੁਸੀਂ ਐਡ ਔਨ ਕਰਨਾ ਚਾਹੁੰਦੇ ਹੋ, ਅਤੇ ਅਗਲੇਰੇ ਪ੍ਰੋਗਰਾਮਾਂ ਦੇ ਵਿੱਚ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੱਗੇ ਤੁਸੀਂ ਪਰ ਅੱਜ ਦੇ ਵਿੱਚ ਸ਼ਾਮਿਲ ਕਰ ਦੋਗੇ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਪੂਰਾ ਇੱਕ ਕੰਪਲੀਟ ਪੋਡਕਾਸਟ ਹੋ ਜੂਗਾ, ਜਿਹਦੇ ਵਿੱਚ ਬੰਦਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਬਾਅਦ 'ਚ ਕਿਸੇ ਨੇ ਸੁਣਨੀ ਆ ਅਤੇ ਉਹ ਸੁਣ ਸਕਦਾ ਵਾ। ਸੋ ਇਹ ਕੋਈ ਬਹੁਤ ਜ਼ਿਆਦਾ ਸੁਣਨ ਦੇ ਵਿੱਚ ਜੇ ਕਿਸੇ ਨੂੰ ਲੱਗ ਰਿਹਾ ਵੀ ਕਿੰਨਾ ਟਾਈਮ ਲੱਗ ਗਿਆ ਜਾਂ ਇਹ ਕਿੰਨਾ ਕੰਪਲੀਕੇਟਿਡ ਆ, ਅਤੇ ਪਰ ਉੱਦਾਂ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਵੀ ਜੇ ਦੱਸਾਂ ਤਾਂ ਇਹ ਕੋਈ ਬਹੁਤ ਕੰਪਲੀਕੇਟਿਡ ਨਹੀਂ ਆ, ਬਿਲਕੁਲ ਸਿੱਧਾ ਸਿੱਧਾ ਜਿਹਾ ਸਾਦਾ ਪ੍ਰੋਸੈਸ ਹੈ, ਕੋਈ ਕਿਸੇ ਕਿਸਮ ਦੀ ਕੋਈ ਐਵੇਂ ਉਹ ਨਹੀਂ ਗੀ ਇਫ, ਬਟ ਬਹੁਤ ਈਜ਼ੀਲੀ ਤੁਹਾਡਾ ਨਾਂ ਚੇਂਜ ਹੋ ਜਾਣਾ,
3: ਸਮਾਂ ਜ਼ਰੂਰ ਲੱਗਦਾ, ਇਸ ਲਈ ਆਪਣੇ 5-7-8 ਹਫ਼ਤੇ ਨੂੰ ਲਾ ਕੇ ਚੱਲੋ, ਪਰ ਉਹਦੇ 'ਚ ਇਹ ਆ ਵੀ ਇੱਕ ਤਰ੍ਹਾਂ ਨਾਲ ਸਰਟੀਫਿਕੇਟ ਇਸ਼ੂ ਕਰਾਉਣ ਲਈ ਆਪਾਂ ਦਸਤਾਵੇਜ਼ ਜਮ੍ਹਾਂ ਕਰਾ ਤੇ ਉੱਥੇ ਭੁੱਲ ਜਾਓ, ਅਤੇ ਉਹ 5-6 ਹਫ਼ਤਿਆਂ ਬਾਅਦ ਕਈ ਵਾਰ ਜਿਵੇਂ ਰਣਜੋਤ ਹੁਣ ਦੱਸਿਆ 3 ਹਫ਼ਤਿਆਂ 'ਚ ਵੀ ਕਈ ਲੋਕਾਂ ਦੇ ਆਉਂਦੇ ਵੇਖੇ ਆ।
2: ਉਹ ਬਾਕੀ ਜਿੱਦਾਂ ਪਾਸਪੋਰਟ ਜਮ੍ਹਾਂ ਕਰਾਉਣ ਲੱਗੇ ਉਹ ਕਹਿ ਨਹੀਂ ਦਿੰਦੇ ਵੀ ਜੇ ਤੁਸੀਂ ਰੀਸੈਂਟਲੀ ਟਰੈਵਲ ਕਰਨ ਦਾ ਪਲੈਨ ਕਰ ਰਹੇ ਹੋ ਆਉਣ ਵਾਲੇ ਦਿਨਾਂ 'ਚ, ਤਾਂ ਫਿਰ ਥੋੜ੍ਹੀ ਵੇਟ ਕਰ ਲਓ, ਉਹ ਫਿਰ ਕਿਸੇ ਵੇਲੇ ਦੇਰ ਸਵੇਰ ਲੱਗ ਜਾਂਦੀ ਆ। ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕਿ PR ਤੋਂ ਬਾਅਦ ਹੀ ਗੁੱਡ ਆ ਜੀ, ਅਤੇ ਸਿਟੀਜ਼ਨਸ਼ਿਪ ਤੋਂ ਪਹਿਲਾਂ ਠੀਕ ਆ ਜੀ, ਮੈਨੂੰ 16 ਹੋ ਗਏ ਸਿਟੀਜ਼ਨ ਹੋ ਕੇ ਬਾਅਦ ਵਿੱਚ ਨਾਮ ਬਦਲੇ ਨੂੰ, ਅਤੇ ਅਜੇ ਤੱਕ ਕਹਿੰਦੇ ਕਿ ਪਹਿਲੇ ਨਾਮ ਦੇ ਉੱਤੇ ਵੋਟ ਦਾ ਜੁਰਮਾਨਾ ਆ ਜਾਂਦਾ ਆ, ਅਤੇ ਹਰ ਵਾਰੀ ਵੋਟਾਂ ਤੋਂ ਬਾਅਦ ਆ ਜਾਂਦਾ। ਓਕੇ, ਸੋ ਹੁਣ ਮੈਨੂੰ ਲੱਗਦਾ ਇਹ ਤੁਸੀਂ 16 ਸਾਲਾਂ ਦੀ ਕਰ ਰਹੇ ਹੋ ਗੱਲ, ਅਤੇ ਹੁਣ ਸਿਸਟਮ ਪਹਿਲਾਂ ਦੇ ਨਾਲੋਂ ਬਹੁਤ ਅਪਡੇਟ ਹੋ ਗਿਆ, ਆਈ ਥਿੰਕ ਉਹਨਾਂ ਸਮਿਆਂ ਵਾਲਿਆਂ ਨੂੰ ਹਾਲੇ ਤੱਕ ਭੁਗਤਣਾ ਪੈ ਰਿਹਾ ਅੱਜ ਕੱਲ੍ਹ, ਅਤੇ ਨਾਲ ਦੀ ਨਾਲ ਹੀ ਜਿਹੜੀ ਉਹ ਔਨਲਾਈਨ ਚੜ੍ਹ ਜਾਂਦੀਆਂ ਨੇ ਚੀਜ਼ਾਂ, ਪਰ ਹਾਂ ਇਹ ਆ ਵੀ ਇਹ ਤਾਂ ਵੋਟ ਦੇ ਟਾਈਮ ਦੀ ਗੱਲ ਹੋ ਗਈ, ਪਰ ਉੱਦਾਂ ਸਾਨੂੰ ਹਰ ਇੱਕ ਥਾਂ ਦੇ ਉੱਤੇ ਹੀ ਭੁਗਤਣਾ ਪੈਂਦਾ ਵਾ ਅੱਜ ਕੱਲ੍ਹ, ਇਹ ਬੜੀ ਸਮੱਸਿਆ। ਅਤੇ ਜਿੱਦਾਂ ਸਕੈਮਸ ਕਿਉਂ ਵੱਧ ਰਹੇ ਨੇ ਹੁਣ ਬਰੀਕੀਆਂ ਦੇ ਵਿੱਚ, ਜਿੱਦਾਂ ਇਹਨਾਂ ਨੇ ਲੇਅਰਸ ਵਧਾ ਦਿੱਤੀਆਂ, ਇਹ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਬਲਮ ਸਾਨੂੰ ਵੱਧ।
3: ਤੁਸੀਂ ਇਹ ਵੀ ਦੇਖੋ ਜੋਧ, ਕਈ ਵਾਰ ਤੁਹਾਡੇ ਪਾਸਪੋਰਟ ਡਾਟਾ ਹੈ ਨਾ ਇਹ ਸਾਰਾ ਵੈੱਬ 'ਤੇ ਲੀਕ ਕਰ ਦਿੰਦੇ ਆ, ਡਾਰਕ ਵੈੱਬ 'ਤੇ, ਅਤੇ ਉਸ ਕੇਸ ਵਿੱਚ ਵੀ ਡਿਪਾਰਟਮੈਂਟ ਕਈ ਵਾਰ ਵੀ ਆਪਣਾ ਭਾਈ ਨਾਂ ਪਾਸਪੋਰਟ ਵਗੈਰਾ ਬਦਲ ਲਓ ਜੇ ਚਾਹੋ, ਅਦਰਵਾਈਜ਼ ਤੁਹਾਡੀਆਂ ਇਹ ਸਾਰੀਆਂ ਡਿਟੇਲਸ ਜਾ ਚੁੱਕੀਆਂ ਡਾਕ ਵੈਬ 'ਤੇ। ਇੱਦਾਂ ਦੇ ਮਾਹੌਲ 'ਚ ਵੀ ਆਪਾਂ ਹੁਣ ਉਸ ਸਮੇਂ 'ਚ ਵੀ ਜਿਉਂ ਰਹੇ ਹਾਂ।
2: ਜਿਉਂ ਰਹੇ ਵਿਨੋਦ ਕੁਮਾਰ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣਾ ਨਾਂ ਬਦਲਵਾ ਕੇ ਪਾਸਪੋਰਟ ਅਪਡੇਟ ਕਰਵਾਉਂਦੇ ਹੋ ਤਾਂ ਤੁਹਾਡਾ ਮੌਜੂਦਾ ਪਾਸਪੋਰਟ ਬਣੇ ਤੋਂ ਜੇਕਰ 2 ਸਾਲ ਦਾ ਘੱਟ ਸਮਾਂ ਹੋਇਆ ਤਾਂ ਪਾਸਪੋਰਟ ਅਪਡੇਟ ਕਰਨ ਦੀ ਫੀਸ $265 ਹੁੰਦੀ ਹੈ। ਪਰ ਇਸ ਦੇ ਲਈ ਤੁਹਾਨੂੰ ਪਾਸਪੋਰਟ ਦਫ਼ਤਰ ਦੇ ਵਿੱਚ ਅਪੁਆਇੰਟਮੈਂਟ ਲੈਣੀ ਪਵੇਗੀ, ਅਤੇ ਜੇਕਰ ਤੁਸੀਂ ਜਿਹੜਾ ਪੋਸਟ ਆਫਿਸ ਦੇ ਰਾਹੀਂ ਆਮ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਉਹੀ ਉਹ $422 ਫੀਸ ਲੱਗਦੀ ਹੈ। ਮੈਂ ਪਿਛਲੇ ਮਹੀਨੇ ਕਹਿੰਦੇ ਆਪਣੀ ਪਤਨੀ ਦਾ ਸਰਨੇਮ ਅਪਡੇਟ ਕਰਵਾਇਆ। ਧੰਨਵਾਦ ਜੀ ਤੁਹਾਡਾ, ਇਹ ਵੀ ਕਿਸੇ ਲਈ ਜਾਣਕਾਰੀ ਲਾਭਦਾਇਕ ਹੋ ਸਕਦੀ ਹੈ। ਬਲਜੀਤ ਜੀ ਕਹਿੰਦੇ ਨੇ ਕਿ ਵੀਰ ਜੀ ਮੈਂ ਵੀ ਸਰਨੇਮ ਐਡ ਕਰਵਾਇਆ ਸੀ ਬੇਟੇ ਦੇ ਸਰਟੀਫਿਕੇਟ ਟਾਈਮ, ਬਟ ਕਹਿੰਦੇ ਕਿ ਉਹ ਨਹੀਂ ਹੋਇਆ ਸੀ ਬਰਥ ਸਰਟੀਫਿਕੇਟ ਦੇ ਉੱਤੇ, ਬਟ ਇਟ ਵਾਜ਼ ਅਪਡੇਟਿਡ ਟੂ ਆਲ ਡਾਕੂਮੈਂਟਸ ਆਫਟਰਵਰਡਸ। ਮਤਲਬ ਸਮਝ ਲੱਗੀ ਤੁਹਾਨੂੰ ਕੀ
3: ਨਹੀਂ, ਇਹਨਾਂ ਨੇ ਬਰਥ ਸਰਟੀਫਿਕੇਟ 'ਤੇ ਕਰਵਾ ਲਿਆ ਸੀਗਾ ਜਾਂ ਨਹੀਂ ਕਰਵਾਇਆ?
2: ਸੋ ਉਹੀ ਮੈਨੂੰ ਸਮਝ ਨਹੀਂ ਲੱਗੀ। ਕਹਿੰਦੇ ਕਿ ਵੀਰ ਜੀ ਮੈਂ ਸਰਨੇਮ ਐਡ ਕਰਵਾਇਆ ਸੀ ਬੇਟੇ ਦੇ ਬਰਥ ਸਰਟੀਫਿਕੇਟ ਟਾਈਮ, ਬਟ ਉਹ ਨਹੀਂ ਹੋਇਆ ਸੀ। ਅੱਛਾ, ਅਤੇ ਬਰਥ ਸਰਟੀਫਿਕੇਟ ਦੇ ਉੱਤੇ ਬਟ ਇਟ ਵਾਜ਼ ਅਪਡੇਟਿਡ ਟੂ ਆਲ ਦਾ ਡਾਕੂਮੈਂਟਸ ਆਫਟਰਵਰਡ। ਇਹ ਕਰੀ ਹੁਣ ਵੈਸੇ ਦੁਬਾਰਾ ਕਰਕੇ ਵੇਖ ਲਓ, ਉਹਦਾ ਰੀਜ਼ਨ ਉਹਨਾਂ ਨੇ ਤੁਹਾਨੂੰ ਦਿੱਤਾ ਹੋਊਗਾ ਵੀ ਕਿਉਂ ਨਹੀਂ ਆਪਾਂ ਕਰ ਸਕਦੇ। ਇੱਕ ਰੀਜ਼ਨ ਤਾਂ ਉਹਦਾ ਇਹ ਆ ਵੀ ਕਿਉਂਕਿ ਤੁਹਾਡਾ ਸਰਨੇਮ, ਕਿਉਂਕਿ ਮਾਂ ਦਾ ਸਰਨੇਮ ਚੜ੍ਹਦਾ ਵਾ ਅਤੇ ਉਹ ਤੁਹਾਡੇ ਨਾਲ ਨਹੀਂ ਉਹ ਕਰ ਰਿਹਾ ਹੋਣਾ। ਸੋ ਉਹ ਤੁਸੀਂ ਰੀਜ਼ਨਿੰਗ ਪਹਿਲਾਂ ਤੁਸੀਂ ਵੇਖੋਗੇ ਅਤੇ ਤੁਹਾਨੂੰ ਇਹਦਾ ਆਨਸਰ ਸ਼ਾਇਦ ਉੱਥੋਂ ਬਿਹਤਰ ਮਿਲੂਗਾ, ਜਾਂ ਅਸੀਂ ਕੁਛ ਤਾਂ ਹੀ ਦੱਸ ਸਕਦੇ ਹਾਂ ਜੇ ਉਹਦੀ ਰੀਜ਼ਨਿੰਗ ਪਤਾ ਹੋਵੇ।
3: ਜ਼ਿਆਦਾ ਕਰਦੇ ਨਹੀਂ ਉਹ ਇੱਦਾਂ ਦਾ, ਕਿਉਂਕਿ ਜਿਵੇਂ ਮੈਂ ਆਪਦੀ ਐਗਜ਼ਾਮਪਲ ਦੇਵਾਂ ਅਤੇ ਹੈ ਨਾ, ਮੇਰਾ ਵੀ ਪ੍ਰੀਤਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਹੈ ਨਾ ਉਹ ਸੀਗਾ, ਪਰ ਬੱਚਿਆਂ ਦੇ ਨਾਂ 'ਤੇ ਗਰੇਵਾਲ ਲਿਖਵਾਇਆ ਸੀ
2: ਬਹੁਤਿਆਂ ਦੇ, ਇੱਦਾਂ ਹੀ ਆ ਕੋਈ
3: ਅਤੇ ਉਹ ਉਹਨਾਂ ਨੇ ਕਰਤਾ ਸੀਗਾ ਬਰਥ ਸਰਟੀਫਿਕੇਟ 'ਤੇ ਇਸ਼ੂ ਉੱਦਾਂ ਹੀ।
2: ਸੋ ਇਹ ਵੀ ਸਾਡਾ ਇੱਕ ਗੁੱਡ ਪੁਆਇੰਟ ਆ, ਸਾਡੇ ਬੜਿਆਂ ਜਾਣਿਆਂ ਨੂੰ ਇਹ ਵਹਿਮ ਆ ਵੀ ਸਾਡੇ ਪਰਿਵਾਰ ਦਾ ਜੀ ਸਾਡਾ ਸਰਨੇਮ ਹੋ ਰਿਹਾ, ਬੱਚਿਆਂ ਦਾ ਹੋ ਰਿਹਾ, ਇੱਦਾਂ ਕਿੱਦਾਂ ਹੋਊਗਾ। ਅਤੇ ਇੱਕ ਚੀਜ਼ ਯਾਦ ਰੱਖੋ ਕਿ ਅਸੀਂ ਉਸ ਦੇਸ਼ 'ਚ ਰਹਿ ਰਹੇ ਹਾਂ
3: ਜਿੱਥੇ ਡੈਕਲੇਰੇਸ਼ਨ ਬਹੁਤ ਇੰਪੋਰਟੈਂਟ,
2: ਡੈਕਲੇਰੇਸ਼ਨ ਤਾਂ ਇੰਪੋਰਟੈਂਟ ਹੈ ਹੀ ਆ,
3: ਫਾਰਮ ਕਰਤਾ ਡਿਕਲੇਅਰ ਵੀ ਆ ਪਾਈਏ ਇਸ ਨਾਂ 'ਤੇ ਨੇ।
2: ਨਹੀਂ ਪਰ ਉਸ ਤੋਂ ਪਹਿਲਾਂ ਦੀ ਵੇਖੋ ਨਾ ਤੁਸੀਂ ਵੀ ਅਸੀਂ ਉਸ ਦੇਸ਼ 'ਚ ਹਾਂ ਜਿੱਥੇ ਡਿਵੋਰਸ ਆਮ ਆ, ਠੀਕ ਆ। ਹੁਣ ਹਰ ਕੋਈ ਤਾਂ ਆਪਣਾ ਨਾਂ ਚੇਂਜ ਕਰਦਾ ਨਹੀਂ ਆ, ਬੱਚੇ ਉਹਨਾਂ ਦੇ ਨਾਂ ਦੇ ਉੱਤੇ ਚੜ੍ਹ ਵੀ ਜਾਂਦੇ ਆ, ਨਹੀਂ ਵੀ ਚੜ੍ਹਦੇ। ਸੋ ਇੱਥੇ ਸਰਨੇਮ ਜਿਹੜਾ ਵਾ ਉਹ ਆਮ ਡਿਫਰੈਂਟ ਹੋਣਾ ਸਾਰੇ ਪਰਿਵਾਰ ਦਾ, ਕੋਈ ਕੋਈ ਵੱਡੀ ਗੱਲ ਨਹੀਂ ਆ। ਇਸ ਗੱਲ ਦੇ ਉੱਤੇ ਤੁਹਾਨੂੰ ਕੋਈ ਕੁਛ ਨਹੀਂ ਕਹਿ ਸਕਦਾ ਇੱਥੇ। ਇਹ ਉਹ ਨਹੀਂ ਆ ਵੀ ਤੁਸੀਂ ਇਹ ਜੀ ਡੈਡੀ ਦੇ ਨਾਲ ਸਰਨੇਮ ਕਿਉਂ ਨਹੀਂ ਮੈਚ ਕਰਦਾ, ਇਹ ਮੈਂ ਨਹੀਂ ਵੇਖਿਆ ਕਦੀ ਕਿਸੇ ਨੇ ਇੱਦਾਂ ਦੇ ਸਵਾਲ ਕੀਤੇ ਹੋਣ। ਉਹ ਐਵੇਂ ਕੋਈ ਸਾਡੇ ਵਰਗਾ ਹੀ ਕੋਈ ਅੱਗੇ ਬੈਠਾ ਹੋਵੇ ਤਾਂ ਭਾਵੇਂ ਕਰ ਲਏ, ਉਹ ਕਿਸੇ ਨੂੰ ਸ਼ੱਕ ਪਵੇ ਅਤੇ ਉਹ ਭਾਵੇਂ ਕਰ ਲਏ, ਅਦਰਵਾਈਜ਼ ਇਹ ਕੋਈ ਐਡਾ ਮਸਲਾ ਨਹੀਂ ਆ। ਮਤਲਬ ਹੋ ਸਕਦਾ ਤੁਸੀਂ ਹੋਰ ਐਡ ਕਰ ਸਕਦੇ ਹੋ ਜੇ ਕਿਸੇ ਨੂੰ ਪਤਾ ਤਾਂ। ਅਤੇ ਗੁਰਵਿੰਦਰ ਸਿੰਘ ਕਹਿੰਦੇ ਕਿ ਨਾਮ ਆ ਅਤੇ ਗਿਵਨ ਨੇਮ ਦੇ ਵਿੱਚ ਇੰਡੀਅਨ ਪਾਸਪੋਰਟ ਦੇ ਵਿੱਚ, ਅਤੇ ਸਰਨੇਮ ਕਹਿੰਦੇ ਕਿ ਨਹੀਂ ਆ। ਹਾਂ ਠੀਕ ਆ, ਅਤੇ ਜੇ ਕਹਿੰਦੇ ਕਿ ਇੱਦਾਂ ਇਹ ਚੱਲਣ ਦਈਏ ਤਾਂ ਕਿੱਥੇ ਕਿੱਥੇ ਪ੍ਰੋਬਲਮ ਆਉਂਦੀ ਆ? ਡਰਾਈਵਿੰਗ ਲਾਇਸੈਂਸ ਦੇ ਵਿੱਚ ਗੁਰਵਿੰਦਰ ਸਿੰਘ ਹੀ ਕੈਪੀਟਲ ਦੇ ਵਿੱਚ ਆ, ਅਤੇ ਮੈਡੀਕਲ ਦੇ ਵਿੱਚ ਵੀ ਸੇਮ ਆ ਕੈਪੀਟਲ ਦੇ ਵਿੱਚ, ਕਿੱਦਾਂ ਕਰੀਏ? ਮੈਨੂੰ ਲੱਗਦਾ ਹੁਣ ਤੱਕ ਦੀਆਂ ਜਿੰਨੀਆਂ ਆਪਾਂ ਗੱਲਾਂ ਕਰ ਚੁੱਕੇ ਤੁਹਾਨੂੰ ਤੁਹਾਡਾ ਆਨਸਰ ਮਿਲ ਚੁੱਕਾ ਹੋਣਾ ਚਾਹੀਦਾ, ਅਤੇ ਜੇ ਨਹੀਂ ਮਿਲਿਆ ਹਾਲੇ ਤੱਕ ਤਾਂ ਫਿਰ ਆ ਲੈਣ ਦੋ ਪ੍ਰੋਬਲਮ ਆ,
3: ਫਿਰ ਪਤਾ ਲੱਗ ਜਾਵੇ। ਹਜੇ ਤੱਕ ਆਈਆਂ ਨਹੀਂ ਨਾ, ਤਾਂ ਕਹਿੰਦੇ ਵੀ ਲੋੜ ਤਾਂ ਹੈ ਨਹੀਂ ਯਾਰ।
2: ਹਾਂਜੀ, ਪ੍ਰੋਬਲਮ ਵੇਖੋ ਮੈਂ ਤਾਂ ਅੱਗੇ ਤੁਹਾਨੂੰ ਦੱਸਿਆ ਵਾ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਵੇਲੇ ਆਈਆਂ ਸੀ ਜਦੋਂ ਆਪਾਂ ਕੋਵਿਡ ਵਾਲੇ ਸਰਟੀਫਿਕੇਟ ਜੇ ਲੈਣੇ ਹੁੰਦੇ ਸੀ, ਅਤੇ ਉਦੋਂ ਨਹੀਂ ਉਹ ਮੈਚ ਕਰਦੀਆਂ, ਠੀਕ ਹੈ। ਫਿਰ ਉਹ ਇੱਕ ਵਾਰੀ ਤੁਹਾਡੀ ਜਦੋਂ ਸ਼ੁਰੂ ਹੋ ਗਈ ਇਹ ਪ੍ਰੋਬਲਮ ਆਉਣੀ, ਅਤੇ ਸਭ ਤੋਂ ਵੱਡੀ ਹੁਣ ਤੁਹਾਨੂੰ ਪ੍ਰੋਬਲਮ ਆਉਣੀ ਆ, ਤੁਸੀਂ ਹੋ ਸਕਦਾ ਫ੍ਰੀਕੁਐਂਟਲੀ ਟਰੈਵਲ ਨਾ ਕੀਤਾ ਹੋਵੇ, ਜਦੋਂ ਆਪਾਂ ਟਿਕਟ ਕਰਾਉਂਦੇ ਹਾਂ ਤਾਂ ਉਦੋਂ ਵੀ ਸਾਨੂੰ ਇਹ ਪ੍ਰੋਬਲਮ। ਇਸ ਇਟ ਇਜ਼ ਮੈਨੇਜੇਬਲ, ਪਰ ਤੁਹਾਨੂੰ ਜਿੱਦਣ ਕਿਸੇ ਨੇ ਘੇਰ ਲਿਆ ਉਦਣ ਤੁਹਾਨੂੰ ਇੰਨੀ ਕੁ ਪਰੇਸ਼ਾਨੀ ਹੋਣੀ ਆ ਵੀ ਤੁਸੀਂ ਆ ਕੇ ਸਭ ਤੋਂ ਪਹਿਲਾਂ ਕੰਮ ਇਹੋ ਹੀ ਕਰਨਾ।
3: ਵੈਸੇ
2: ਚੱਲੀ ਜਾਂਦਾ ਤਾਂ ਚੱਲੀ ਜਾਂਦਾ,
3: ਵੈਸੇ ਵੀ ਨਾਲ ਨਾਲ ਜਿਹੜੀਆਂ ਰਿਸੈਪਸ਼ਨਿਸਟ ਜੀ ਹੈ ਉਹਦੇ ਨਾਲ ਗੱਲ ਕਰਨ ਦਾ ਬਹਾਨਾ ਜਿਹਾ ਭਾਲਦੇ ਹੋ, ਹੋਰ ਚੀਜ਼ ਹੈ। ਇੱਥੇ ਫਿਰ ਮੈਂ ਹੁਣ ਗਿਵਨ ਨੇਮ ਲਿਖਾਂ ਕਿ ਸਰਨੇਮ ਲਿਖਾਂ, ਉਹ ਹਰੇਕ ਜਗ੍ਹਾ ਹੀ ਪੁੱਛਣਾ ਜੀ ਪੈਂਦਾ ਫਿਰ ਉਹਨਾਂ ਨੂੰ
2: ਜੀ। ਅਤੇ ਮਤਲਬ ਉਲਟਾ ਮੇਰਾ ਤੁਹਾਨੂੰ ਸਵਾਲ ਇਹ ਹੋਊਗਾ ਵੀ ਚਲੋ ਠੀਕ ਆ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਮੈਂ ਨਾਮ ਹੀ ਕਰਾਵਾਂ ਤਾਂ ਠੀਕ ਹੈ, ਮੈਨੂੰ ਕਿੱਥੇ ਪ੍ਰੋਬਲਮ ਆਉਂਦੀ ਆ? ਪ੍ਰੋਬਲਮ ਤਾਂ ਚਲੋ ਹੁਣ ਡਿਪੈਂਡ ਕਰਦਾ ਕਿੱਥੇ ਵਾਹ ਵਾਸਤਾ ਪੈ ਗਿਆ ਅਤੇ ਕਿੱਥੇ ਤੁਹਾਨੂੰ ਆਈ, ਜਾਂ ਹੋ ਸਕਦਾ ਕਦੀ ਵੀ ਨਾ ਆਵੇ। ਪਰ ਮੇਰਾ ਸਵਾਲ ਤੁਹਾਨੂੰ ਮੋੜਵਾਂ ਇਹ ਆ ਵੀ ਜੇ ਤੁਸੀਂ ਕਰਵਾ ਲੈਂਦੇ ਹੋ ਤਾਂ ਉਹਦੇ 'ਚ ਕੀ ਸਮੱਸਿਆ ਤੁਹਾਨੂੰ?
3: ਇੱਕ ਤਰ੍ਹਾਂ ਨਾਲ ਜਾਣ ਸੌਖੀ ਕਰਨ ਵਾਲੀ ਗੱਲ ਆ, ਜੇ ਨਹੀਂ ਪ੍ਰੋਬਲਮ ਆਈ ਚੰਗੀ ਗੱਲ ਆ, ਪਰ ਕਿਤੇ ਆ ਨਾ ਜਾਵੇ
2: ਜੀ। ਅਸੀਂ ਤਾਂ ਇਹ ਕਹਿ ਰਹੇ
3: ਉਹਦੇ ਲਈ ਆ
2: ਜਾਵੇ, ਆਪਾਂ ਇਹ ਨਹੀਂ ਕਹਿ ਰਹੇ ਵੀ ਸਾਰੇ ਜਣੇ ਜਾਓ ਚੇਂਜ ਕਰਾ ਲਓ, ਆਪਾਂ ਤਾਂ ਇਹ ਕਹਿ ਰਹੇ ਹਾਂ ਸਾਰਿਆਂ ਨੂੰ ਬੇਨਤੀ ਇਹ ਆ ਵੀ ਜੇ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇੱਦਾਂ ਤੁਸੀਂ ਕਰਵਾ ਸਕਦੇ ਹੋ। ਹੁਣ ਕੱਢਣ ਨੂੰ ਤਾਂ ਮੈਂ, ਮੈਨੂੰ ਹੁਣ 21 ਸਾਲ ਹੋ ਗਏ ਇੱਥੇ, ਮੈਂ ਨਹੀਂ, ਮੈਂ ਹੁਣ ਜਾ ਕੇ ਕਰਵਾਇਆ ਵਾ, ਚੱਲੀ ਜਾਂਦਾ ਵਾ, ਕੋਈ ਏਡਾ ਉਹ ਮਸਲਾ ਨਹੀਂ ਹੈ, ਕੋਈ ਇਹ ਨਹੀਂ ਹੈ ਵੀ ਕੰਪਲਸਰੀ ਹੈ ਅਤੇ ਅੱਜ ਹੀ ਤੁਸੀਂ ਕਰਨਾ ਹੀ ਕਰਨਾ ਵਾ, ਨਾ ਕਰੋ ਤੁਸੀਂ, ਇਹ ਸਿਰਫ ਇੱਕ ਜਾਣਕਾਰੀ ਹੈ ਜੇ ਤੁਸੀਂ ਕਰਨਾ ਤਾਂ ਆਹ ਇੱਕ ਵੇ ਆਊਟ ਹੈ। ਔਨਲਾਈਨ ਓਨਲੀ ਜਾਂ ਫਿਰ ਸਰ ਨੇ ਕਹਿੰਦੇ ਕਿ ਕਿੱਥੇ ਜਾ ਕੇ ਅਪਡੇਟ ਕਰ ਸਕਦੇ ਹਾਂ, ਔਨਲਾਈਨ ਓਨਲੀ ਜਾਂ ਫਿਰ ਔਫਿਸ ਜਾ ਕੇ, ਕਹਿੰਦੇ ਕਿੱਥੇ ਹੁੰਦਾ, ਨਹੀਂ ਔਨਲਾਈਨ ਹੀ ਹੋ ਜਾਣਾ ਜੇ ਔਨਲਾਈਨ ਇਹਨਾਂ ਦਾ ਫਾਰਮ ਤੁਸੀਂ ਭਰਨਾ ਵਾ, ਅਤੇ ਬਾਕੀ ਜਾਣਕਾਰੀ ਆਪਾਂ ਸਾਰੀ ਦੇ ਦਿੱਤੀ ਹੈ। ਜੇ ਤੁਸੀਂ ਮਿਸ ਕੀਤਾ ਤਾਂ ਇਹਨੂੰ ਆਪਾਂ ਪੋਡਕਾਸਟ 'ਤੇ ਪਾ ਦਾਂਗੇ ਪ੍ਰੋਗਰਾਮ ਨੂੰ, ਇਹਨੂੰ ਤੁਸੀਂ ਦੁਬਾਰਾ ਪਲੀਜ਼ ਜ਼ਰੂਰ ਸੁਣ ਲਿਓ, ਨਾਲ ਆਪਾਂ ਜਿਹੜਾ ਇਹਦਾ ਪੇਪਰ ਆ ਉਹਦਾ ਲਿੰਕ ਵੀ ਨਾਲ ਕੋਸ਼ਿਸ਼ ਕਰਕੇ ਆਪਾਂ ਨੱਥੀ ਕਰ ਦਾਂਗੇ, ਅਤੇ ਉਹ ਤੁਸੀਂ ਫਾਰਮ ਭਰਨਾ ਹੁੰਦਾ। ਵੈਸੇ ਗੂਗਲ 'ਤੇ ਭਰੋਗੇ ਤੁਸੀਂ ਨੇਮ ਚੇਂਜ, ਜਿਹੜੀ ਵੀ ਸਟੇਟ ਦੇ ਵਿੱਚ ਉਹ ਉੱਥੋਂ ਦਾ ਆ ਜਾਊਗਾ। ਸੋ ਕਿਉਂਕਿ ਹਰ ਇੱਕ ਸਟੇਟ ਦਾ ਹੋ ਸਕਦਾ ਵੱਖਰਾ ਹੋਵੇ, ਇਸ ਕਰਕੇ ਆਪਾਂ ਉਹ 'ਤੇ ਤੁਹਾਨੂੰ ਕੰਫਿਊਜ਼ ਨਹੀਂ ਕਰਦੇ, ਪਰ ਜਦੋਂ ਤੁਸੀਂ ਭਰੋਗੇ
3: ਔਨਲਾਈਨ ਐਂਟਰੀ ਮਾਰਨੀ ਹੈ ਜਾਂ ਤੁਸੀਂ ਹੈ ਨਾ, ਉਹਨੇ ਕਾਫੀ ਤੁਹਾਡੀ ਜਾਣ ਸੌਖੀ ਕਰ ਦੇਣੀ ਹੈ।
2: ਭਾਅ ਜੀ ਮੇਰਾ ਅਤੇ ਮੇਰੇ ਵਾਈਫ ਦਾ ਨਾਂ 'ਤੇ ਕਹਿੰਦੇ ਕਿ ਬਹੁਤ ਪੰਗਾ ਹੈ, ਜਤਿੰਦਰਪਾਲ ਸਿੰਘ ਲਾਸਟ ਨੇਮ ਨੇਮ 'ਚ ਅਤੇ ਓਨਲੀ ਨੇਮ ਇਨ ਗਿਵਨ ਨੇਮ 'ਚ ਮਾਈ ਸਮ ਪਲੇਸਿਸ ਡੋਟ ਜਾਂ ਫਿਰ ਐਕਸ ਐਕਸ ਐਕਸ ਹੈ। ਓਕੇ, ਇਹਨਾਂ ਜਗ੍ਹਾ ਦੇ ਚੇਂਜ ਕਰਨੇ ਪੈਣੇ, ਇਹ ਪੰਗੇ ਕਰਕੇ ਕਹਿੰਦੇ ਕਿ ਚੇਂਜ ਹੀ ਨਹੀਂ ਕਰਦਾ ਪਾਸਪੋਰਟ, ਹੁਣ ਕਹਿੰਦੇ ਕਿ ਚੇਂਜ ਕਰਨਾ ਪਊ, ਬਟ ਕਹਿੰਦੇ ਕਿ ਤੁਹਾਡੀ ਜਾਣਕਾਰੀ 'ਤੇ ਹੱਲਾਸ਼ੇਰੀ ਕਰਕੇ ਲੱਗਦਾ ਹੈ ਕਿ ਇਹ ਵੀ ਕਰ ਲਿਆ।
3: ਨਹੀਂ ਨਹੀਂ, ਹੱਕ ਚੱਬ ਲਓ ਇੱਕ ਵਾਰ।
2: ਹਾਂ, ਇਹ ਤੁਸੀਂ ਵੇਖੋ, ਜੇ ਤਾਂ ਤੁਸੀਂ ਮਤਲਬ ਸਲਾਹ ਮੰਗ ਰਹੇ ਹੋ ਤਾਂ ਸਲਾਹ ਇਹ ਆ ਵੀ ਇਹਨੂੰ ਕਰਵਾ
3: ਕੀ ਕਰੋ,
2: ਕਰਵਾ ਲਓ ਇਹਨੂੰ। ਅਤੇ ਕਹਿੰਦੇ ਕਿ ਪੁਟਿੰਗ ਐਫ ਐਨ ਯੂ, ਇਹ ਕੀ ਹੁੰਦਾ ਜੀ? ਫੋਰ ਬਾਇੰਗ ਟਿਕਟ
3: ਨੇਮ ਅਨਨੋਨ।
2: ਅੱਛਾ, ਫਸਟ ਨੇਮ। ਓਕੇ, ਪੁਟਿੰਗ ਐਫ ਐਨ ਯੂ ਫੋਰ ਬਾਇੰਗ ਟਿਕਟਸ ਫੋਰ ਇੰਟਰਨੈਸ਼ਨਲ ਟਿਕਟਸ ਟੂ ਇੰਡੀਆ, ਨੋ ਫਸਟ ਨੇਮ ਇਨ ਆਸਟ੍ਰੇਲੀਅਨ ਪਾਸਪੋਰਟ, ਡਜ਼ ਇਟ ਅਫੈਕਟ ਵਾਈਲ ਟਰੈਵਲਿੰਗ? ਵੇਖੋ, ਇਹ ਸਵਾਲ
3: ਏਅਰਲਾਈਨ ਲਾਸਟ ਟਾਈਮ ਜਦ ਆਪਾਂ ਗੱਲ ਕਰਦੇ ਸੀ, ਉਹਨੇ ਕਿਹਾ ਸੀ ਵੀ ਉਹ ਕਹਿੰਦੇ ਐਫ ਐਨ ਯੂ ਤੇਰਾ ਨਾਂ ਵਾ, ਐਫ ਐਨ ਯੂ ਦਿਖਾ ਕਿੱਥੇ ਲਿਖਿਆ? ਉਹ ਕਹਿੰਦਾ ਯਾਰ ਇਹ ਤਾਂ ਯੂਨੀਵਰਸਲ ਇੱਕ ਹੈਗੀ ਐਬਰੀਵੇਸ਼ਨ,
2: ਮੈਨੂੰ ਨਹੀਂ ਪਤਾ
3: ਹੈ ਨਾ, ਉਹ ਯੂਨੀਵਰਸਲ ਐਬਰੀਵੇਸ਼ਨ ਆ ਜਿਹੜਾ ਆਪਾਂ ਨੂੰ ਆਇਆ ਸੀ ਨਾ ਉਧਰੋਂ ਬ੍ਰਿਸਬਨ ਦੇ ਨਾਲੋਂ, ਟਵੁੰਬੇ ਤੋਂ ਫੋਨ ਆਇਆ ਸੀ, ਉਹਨੇ ਦੱਸਿਆ ਸੀ ਵੀ ਸਾਨੂੰ ਇਸ ਚੱਕਰ 'ਚ ਇੰਨਾ ਨੁਕਸਾਨ ਹੋਇਆ, ਖੜੇ ਪੈਰ ਹੋਰ ਟਿਕਟਾਂ ਬੁੱਕ ਕਰਨੀਆਂ ਪਈਆਂ।
2: ਹਾਂ, ਸੋ ਇਹ ਪ੍ਰੋਗਰਾਮ ਜਿਹੜਾ ਆਪਾਂ ਅੱਜ ਕਰ ਰਹੇ ਹਾਂ ਨਾ, ਉਹ ਇਹ ਤੁਹਾਡਾ ਜਿਹੜਾ ਇਹ ਸਵਾਲ ਆਇਆ ਇਸ ਟਾਈਮ, ਇਹ ਉਸੇ ਤੋਂ ਉਪਜੋਈ ਹੈ ਇਸ ਪ੍ਰੋਗਰਾਮ ਦੇ,
3: ਉਹਨਾਂ ਦੇ ਤੇ ਐਫ ਐਨ ਯੂ ਲਿਖਿਆ ਹੋਇਆ ਸੀ।
2: ਸੋ ਜੇ ਨਹੀਂ ਤੇ ਇਹ ਅੱਜ ਹੈਗੀ ਆ 29 ਤਰੀਕ,
3: ਨਵੀਆਂ ਟਿਕਟਾਂ ਲੈਣੀਆਂ ਪਈਆਂ ਉਹਨਾਂ ਨੂੰ।
2: ਅੱਜ 29 ਜੁਲਾਈ ਆ, ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤੇ ਇਸ ਤੋਂ ਪਿਛਲੇ ਬੁੱਧਵਾਰ ਕਿੰਨੀ ਡੇਟ ਹੋਊਗੀ ਉਦੋਂ? 22 ਸੀ,
3: 22 ਕਰ ਲਓ।
2: ਹਾਂਜੀ, 22 ਦਾ ਜਿਹੜਾ ਪੋਡਕਾਸਟ ਪਿਆ ਹੋਊਗਾ ਸਾਡੇ ਪੇਜ 'ਤੇ, ਵਧੇਰੇ ਜਾਣਕਾਰੀ ਦੇ ਲਈ ਤੁਸੀਂ ਉਹ ਸੁਣ ਲਿਓ ਵੀ ਇਹ ਗੱਲ ਕਿੱਥੋਂ ਸ਼ੁਰੂ ਹੋਈ, ਉਹਨਾਂ ਨੂੰ ਕੀ ਕੀ
3: ਪੰਗੇ ਲੜਾਈ ਲੈਣੀ ਪਈ ਉਹਨਾਂ ਨੂੰ।
2: ਅਤੇ ਬਾਕੀ ਇੱਕ ਚੀਜ਼ ਹੋਰ ਹੈ ਕਿ ਇਹ ਜਿਹੜਾ ਤੁਹਾਡਾ ਸਵਾਲ ਆ, ਇਹਦਾ ਐਗਜੈਕਟ ਆਨਸਰ ਤੁਹਾਨੂੰ ਤੁਹਾਡਾ ਟਰੈਵਲ ਏਜੰਟ ਜ਼ਿਆਦਾ ਵਧੀਆ ਦਊਗਾ, ਕਿਉਂਕਿ ਉਹਨਾਂ ਨੂੰ ਨਿੱਤ ਦਾ ਉਹਨਾਂ ਨੂੰ ਵਾਹ ਵਾਸਤਾ ਪੈਂਦਾ। ਸੋ ਇਸ ਕਰਕੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ।
3: ਕਈ ਏਅਰਲਾਈਨਾਂ 'ਚ ਠੀਕ ਆ ਜੀ, ਕਈਆਂ 'ਚ ਹੈ ਨਹੀਂ ਗਾ, ਕਈਆਂ 'ਚ ਪੰਗੇ ਆ, ਕਈਆਂ 'ਚ ਨਹੀਂ ਹੈ।
2: ਉਹਨੂੰ ਪਤਾ ਹੁੰਦਾ ਨਾ
3: ਏਅਰਲਾਈਨਸ ਵਾਲੇ, ਹੈ ਨਾ, ਉਹ ਜਦ ਪਹਿਲੀ ਵਾਰ ਪੰਗਾ ਪੈ ਜਾਂਦਾ ਮੁੜ ਕੇ ਫਿਰ ਉਹ ਕਹਿੰਦੇ ਅੱਛਾ ਇੱਥੇ ਪੰਗਾ ਪੈਂਦਾ, ਕਈ ਜਗ੍ਹਾ ਖਾਲੀ ਛੱਡ ਕੇ ਸਰ ਜਾਂਦਾ, ਕਈ ਵਾਰ ਐਫ ਐਨ ਯੂ ਲਿਖ ਕੇ ਅੱਗੇ ਜਾਂਦਾ ਉਹ, ਅਤੇ ਕਈ ਵਾਰ ਤੁਸੀਂ ਸਿੰਘ ਸਰਨੇਮ 'ਚ ਲਿਖ ਦਿੰਦੇ ਹੋ, ਥੱਲੇ ਗਿਵਨ ਨੇਮ 'ਚ ਹੋਰ ਲਿਖਿਆ ਹੁੰਦਾ, ਉਹ ਫਿਰ ਸਿੰਘ ਅਤੇ ਉਹ ਦੋਨੋਂ ਚੀਜ਼ਾਂ ਮੈਚ ਨਹੀਂ ਕਰਦੀਆਂ, ਕਿਉਂਕਿ ਤੁਹਾਡਾ ਜਿਹੜਾ ਟਰੈਵਲ ਡਾਕੂਮੈਂਟ ਆ ਉਹਦੇ ਉੱਤੇ ਉਹ ਗਿਵਨ ਨੇਮ 'ਚ ਲਿਖਿਆ ਹੋਇਆ। ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਆ, ਜੇ ਨਹੀਂ ਆਈ ਹਜੇ ਤੱਕ ਤਾਂ ਦੈਨ ਕੰਸਿਡਰ ਯੂਰ ਸੈਲਫ ਲੱਕੀ ਇਨਫ।
2: ਸੋ ਬਿਹਤਰ ਇਹ ਆ ਕਿ ਤੁਸੀਂ ਇਹੋ ਜਿਹੇ ਸਵਾਲ, ਹੁਣ ਮੰਨ ਲਓ ਸਾਨੂੰ ਸਵਾਲ ਹੀ ਪੁੱਛਣਾ ਪੈ ਰਿਹਾ ਵੀ ਆਪਾਂ ਇਹਨੂੰ ਆ ਕਿੱਥੇ ਲਿਖੀਏ, ਕਿੱਦਾਂ ਲਿਖੀਏ, ਅਤੇ ਇਸ ਸਵਾਲ ਦਾ ਹੱਲ ਆ ਕੋਈ 2-4-6 ਹਫ਼ਤੇ ਅਤੇ ਪਲੱਸ $150, ਅਤੇ ਜਿੱਥੇ ਆਪਾਂ ਇੰਨੇ ਖਰਚਦੇ ਹਾਂ, ਆਪਾਂ ਇਹ ਕਹਾਂਗੇ ਵੀ ਇਹ ਵਾਲੀ ਸਿਰਦਰਦੀ ਨੂੰ ਬਚਾਉਣ ਦੇ ਲਈ ਤੁਸੀਂ ਇਹਨੂੰ ਕਰ ਸਕਦੇ ਹੋ, ਤੁਸੀਂ ਖੁੱਡੇ ਖੁੱਡੇ ਜੋ
3: ਇੱਕ ਦਿਨ ਦੀ ਤਨਖਾਹ ਨਾ ਦੇਖ ਲਿਆ ਕਰੋ। ਉਹ ਕਹਿੰਦਾ ਮੈਂ ਅੱਜ ਹੈ ਨਾ ਬੂਟ ਲੈਣ ਗਿਆ ਦੁਕਾਨ 'ਤੇ, ਅਤੇ ਉਹਦਾ ਰੈਪਰ ਜਿਹਾ ਲਾ ਕੇ ਦੇਖਿਆ, ਕਹਿੰਦਾ ਵਿੱਚ ਮੇਰੀ ਤਨਖਾਹ ਲਿਖੀ ਹੋਈ।
2: ਸੋ ਇਹ ਤਨਖਾਹ ਲਿਖੀ ਆ, ਅਤੇ ਤੁਸੀਂ ਵੈਸੇ ਮੈਨੂੰ ਪਤਾ ਵਾ ਕਿਉਂਕਿ ਮੇਰੀ ਵੀ ਉਹ ਸਾਈਕਲ ਚੱਲਦੀ ਰਹੀ ਵੀ ਯਾਰ ਕੋਈ ਨਹੀਂ ਚੱਲੀ ਜਾਣ ਡਿਆ ਵਾ, ਕਿਹੜਾ ਰੋਜ਼ ਰੋਜ਼ ਟਰੈਵਲ ਕਰਨਾ ਵਾ, ਕਿਹੜਾ ਕਿੱਥੇ ਇੱਥੇ ਪੰਗਾ ਪਿਆ ਵਾ,
3: ਕਿਹੜਾ ਰੋਜ਼ ਜਾਂਦੇ
2: ਆ। ਪਰ ਉਹ ਕਾਹਦੇ ਕਰਕੇ ਡਿਲੇ ਕੀਤਾ, ਕਿਉਂਕਿ ਯਾਰ ਹਰ ਥਾਂ 'ਤੇ ਅਪਡੇਟ ਕਰਾਉਣਾ ਪਊਗਾ ਯਾਰ, ਟਾਈਮ ਲੱਗੂਗਾ, ਹੈ ਨਾ, ਆਪਣੇ ਮਨ ਦੇ ਨਾਲ ਹੀ ਗੱਲਾਂ ਕਰੀ ਜਾਈਦੀਆਂ। ਪਰ ਤੁਹਾਨੂੰ ਮੈਂ ਦੱਸ ਦਿੰਦਾ ਵੀ ਬਹੁਤ ਜ਼ਿਆਦਾ ਕੋਈ ਸਮਾਂ ਨਹੀਂ ਲੱਗਦਾ, ਬਹੁਤ ਜ਼ਿਆਦਾ ਕੋਈ ਪੈਸੇ ਤਾਂ ਚਲੋ ਤੁਹਾਨੂੰ ਦੱਸ ਹੀ ਦਿੱਤੇ, ਬਹੁਤ ਜ਼ਿਆਦਾ ਕੋਈ ਟਾਈਮ ਨਹੀਂ ਲੱਗਦਾ, ਬਹੁਤ ਜ਼ਿਆਦਾ ਕੋਈ ਔਖਾ ਨਹੀਂ ਆ। ਜਿਹੜਾ ਥਾਂ ਥਾਂ 'ਤੇ ਚੇਂਜ ਕਰਾਉਣ ਵਾਲੀ ਕਹਾਣੀ ਆ ਤੁਹਾਡੇ ਮਨ ਦੇ ਵਿੱਚ, ਉਹ ਮੇਰੇ ਵੀ ਸੀ, ਅਤੇ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ। ਹੁਣ ਮੈਂ ਜਿੱਥੇ ਜਿੱਥੇ ਵੀ ਕੰਟੈਕਟ ਕੀਤਾ ਵਾ ਉੱਥੇ ਉੱਥੇ ਬਹੁਤੀ ਥਾਵਾਂ ਦੇ ਉੱਤੇ ਤਾਂ ਔਲਰੇਡੀ ਮੇਰਾ ਜਿਹੜਾ ਉੱਦਾਂ ਹੀ, ਕਿਉਂਕਿ ਮੈਨੂੰ ਯਾਦ ਆਇਆ ਵੀ ਉਹ ਪਹਿਲਾਂ ਤਾਂ ਆਪਾਂ ਲਿਖਦੇ ਹੀ ਸੁੱਤੇ ਸਿੱਧ ਹੋ ਰਹੇ ਹਾਂ ਵੀ ਹਾਂਜੀ ਸਰ ਨੇ ਵੀ ਆ ਜੀ ਸਿੰਘ, ਨਾ ਹੀ ਉਹ ਬਹੁਤਾ ਚੈੱਕ ਕਰਦੇ ਸੀ ਉਦੋਂ। ਸੋ ਹੁਣ ਤੁਸੀਂ ਆਪਣਾ ਜਿਹੜਾ ਹਿਸਾਬ ਕਿਤਾਬ ਤੁਸੀਂ ਲਾ ਲਓ, ਅਤੇ ਬਾਕੀ ਇਹ ਹੈ ਵੀ ਜਦੋਂ ਜਦੋਂ ਜਿੱਥੇ ਜਿੱਥੇ ਤੁਹਾਡਾ ਵਾਹ ਵਾਸਤਾ ਪਊਗਾ ਉੱਥੇ ਤੁਸੀਂ ਇੱਕ ਹੀ ਮੈਸੇਜ ਲਿਖਣਾ, ਅਤੇ ਉਹ ਤੁਸੀਂ ਉੱਥੇ ਜਾ ਜਾ ਕੇ ਹਰ ਥਾਂ 'ਤੇ ਦੇਈ ਜਾਣਾ। ਇੱਕ ਤੁਸੀਂ ਕਾਪੀ ਜਿਹੜੀ ਅਟੈਸਟਿਡ ਕਰਾਉਣੀ ਆ, ਇੱਕੋ ਵਾਰੀ ਕਰਾਉਣੀ ਆ, ਤੇ ਉਹ ਤੁਸੀਂ ਹਰ ਥਾਂ ਦੇ ਉੱਤੇ ਦੇਈ ਜਾਣੀ, ਕਿੰਨਾ ਕੁ ਔਖਾ ਕੰਮ।
3: ਜਾਂ ਆਪਣੇ ਮਨ ਨੂੰ ਇੱਦਾਂ ਟਿਕਾ ਲਓ ਵੀ ਹਫ਼ਤੇ ਦੇ 3 ਦਿਨ ਸੋਸ਼ਲ ਮੀਡੀਆ ਤੇ ਜਿੰਨਾ ਟਾਈਮ ਲਾਉਂਦੇ ਹੋ ਉਨਾ ਕੁ ਟਾਈਮ ਤੁਹਾਡਾ ਲੱਗਣਾ।
2: ਇੰਨਾ ਵੀ ਨਹੀਂ ਲੱਗਦਾ, ਸੋਸ਼ਲ ਮੀਡੀਆ ਦੇ ਉੱਤੇ ਤੇ 1 ਘੰਟਾ ਲਾ ਲਓ ਤੁਸੀਂ ਜਿੰਨਾ ਲਾਉਂਦੇ ਹੋ।
3: ਕਈਆਂ ਦਾ ਜ਼ਿਆਦਾ ਹੁੰਦਾ, ਮਤਲਬ ਕਈਆਂ ਦਾ
2: ਨਹੀਂ ਸਾਲਾ
3: ਦੇਖਣਾ ਪੈਂਦਾ।
2: ਜਿੰਨੇ ਵੀ ਡਿਪਾਰਟਮੈਂਟ ਨੇ, ਮੰਨ ਲਓ ਜੇ ਇਕੱਲੇ ਇਕੱਲੇ 'ਚ ਵੀ ਕਰਨਾ ਪਵੇ ਤੇ 1 ਘੰਟੇ ਦਾ ਕੰਮ ਆ, ਬਹੁਤਾ ਨਹੀਂ ਆ।
3: ਆਪਾਂ ਅੱਜ ਕਨਵਿੰਸ ਕਰਕੇ ਹਟਣਾ ਇਹਨਾਂ ਨੂੰ।
2: ਨਹੀਂ ਮੈਂ
3: ਕਹਿੰਦਾ ਭਾਜੀ ਤੁਸੀਂ ਕਨਵੈਨਸ਼ਨ ਬਹੁਤ ਕਰਤੀ ਮੇਰੀ ਅੱਜ।
2: ਚਲੋ ਚੱਲੀਏ ਫਿਰ ਆਪਾਂ
3: ਆਪਾਂ ਮੈਂ ਕਿਹਾ ਵਿਦਾ ਲਈਏ ਹੁਣ।
2: ਚਲੋ ਮੈਂ ਹੋਰ ਵੀ ਕੋਈ ਹੋਊਗਾ ਤੁਹਾਡਾ ਸਵਾਲ ਤੇ ਤੁਸੀਂ ਬਾਅਦ ਵਿੱਚ ਤੁਸੀਂ ਕਰ ਲਿਓ। ਆਫਟਰ ਸਿਟੀਜ਼ਨ ਕਹਿੰਦੇ ਕਿ ਇਟਸ ਇਜ਼ ਵੈਰੀ ਈਜ਼ੀ, ਮਾਈ ਵਾਈਫ ਵੈਂਟ ਟੂ, ਹਾਂਜੀ ਆਫਟਰ ਸਿਟੀਜ਼ਨ ਪਰ ਪਾਸਪੋਰਟ ਅਪਲਾਈ ਕਰਨ ਤੋਂ ਪਹਿਲਾਂ, ਇਹੋ ਹੀ ਅਸੀਂ ਕਹਿ ਰਹੇ ਹਾਂ ਜੋ ਸਾਡੀ ਵੀ ਰਿਲਾਈਜੇਸ਼ਨ ਆ ਉਹ ਇਹੋ ਹੀ ਆ ਵੀ ਤੁਸੀਂ ਮਤਲਬ ਸਿਟੀਜ਼ਨ ਤੋਂ ਬਾਅਦ ਸਰਟੀਫਿਕੇਟ ਤੁਹਾਡਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਉਹ ਬੇਸ਼ੱਕ ਕਿਉਂਕਿ ਅੱਜ ਕੱਲ੍ਹ ਨਾਲ ਦੀ ਨਾਲ ਆ ਜਾਂਦਾ, ਇਹ ਪਹਿਲੀ ਪੁਰਾਣੀ ਕੋਈ ਤੁਹਾਨੂੰ ਇਨਫੋਰਮੇਸ਼ਨ ਦਊਗਾ ਵੀ ਸਰਟੀਫਿਕੇਟ ਆਉਣ ਤੋਂ ਪਹਿਲਾਂ ਕਰ ਲਿਓ, ਸਿਟੀਜ਼ਨਸ਼ਿਪ ਅਪਰੂਵ ਹੋ ਜੂਗੀ, ਸਰਟੀਫਿਕੇਟ ਆਉਣ ਦੇ ਦਰਮਿਆਨ ਕਰ ਲਿਓ, ਪਰ ਅੱਜ ਕੱਲ੍ਹ ਉਹ ਨਾਲ ਹੀ ਦੇ ਦਿੰਦੇ ਆ। ਮਾਸਟਰ ਜੀ ਗੁੜ ਖਾਦਾ ਨੀ ਆਉਂਦਾ ਵੀ ਹਾਂ ਕੱਲ ਨੂੰ ਆਇਓ, ਉਹ ਵਾਲਾ ਕੰਮ ਹੈ ਨਾ। ਤੇ ਕਹਿੰਦੇ ਕਿ ਮਾਈ ਵਾਈਫ ਵੈਂਟ ਟੂ BDD ਵਿਦ ਆਲ ਡਾਕੂਮੈਂਟਸ ਐਂਡ ਫਿਲਡ ਦਾ ਫੋਰਮ, ਪੇ ਦਾ ਫੀ ਐਂਡ ਸਬਮਿਟ ਦੇਅਰ ਆਫਟਰ 3 ਵੀਕਸ ਵੀ ਗੋਟ ਦਾ ਸਰਟੀਫਿਕੇਟ ਐਂਡ ਦੈਨ ਅਪਲਾਈਡ ਪਾਸਪੋਰਟ। ਇਹ ਮੇਰਾ ਖਿਆਲ ਪੁਰਾਣੀ ਗੱਲ ਹੋਊਗੀ ਜੀ, ਤੁਸੀਂ ਥੋੜ੍ਹਾ ਜਿਹਾ ਮੇਕ ਸ਼ੋਰ ਕਰ ਦਿਓ ਸਾਨੂੰ ਤਾਂ ਕਿ ਸਾਡਾ ਵੀ ਥੋੜ੍ਹੇ ਜਿਹੇ ਜਾਣਕਾਰੀ 'ਚ ਵਾਧਾ ਹੋ ਜੇ। ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੇਰੇ ਖਿਆਲ ਦੇ ਨਾਲ ਇਹ ਥੋੜ੍ਹੀ ਪੁਰਾਣੀ ਹੋਊਗੀ, ਇਹ ਰੀਸੈਂਟ ਜਾਣਕਾਰੀ ਨਹੀਂ ਹੈ। ਅਤੇ ਕਹਿੰਦੇ ਕਿ ਵੀਰ ਜੀ ਮੇਰਾ ਮਤਲਬ ਸੀ ਕਿ ਬਰਥ ਸਰਟੀਫਿਕੇਟ 'ਤੇ ਐਡ ਨਹੀਂ ਹੋਇਆ ਸੀ ਉਸ ਟਾਈਮ, ਲਾਈਕ ਕੌਰ ਗਿਵਨ ਨੇਮ ਨਾਲ ਵੀ ਹੈ ਐਂਡ ਕੌਰ ਐਜ਼ ਸਰਨੇਮ ਵੀ ਹੈ, ਬਟ ਇਟ ਵਾਜ਼ ਅਪਡੇਟਿਡ ਟੂ ਆਲ ਦ ਡਾਕੂਮੈਂਟਸ ਆਫਟਰਵਰਡਸ, ਹੋਪ ਯੂ ਕੈਨ ਅੰਡਰਸਟੈਂਡ ਵਟ ਆਈ ਮੀਨ ਟੂ ਸੇ। ਹਾਂਜੀ ਨਿਊ ਮੈਸੇਜ ਤਾਂ ਤੁਹਾਡਾ ਸਮਝ ਲੱਗ ਰਿਹਾ ਵਾ ਸਾਨੂੰ, ਪਰ ਉਹ ਇਸ ਜਾਣਕਾਰੀ ਦੇ ਨਾਲ ਕਿੱਥੇ ਆਪਾਂ ਕੋਰਲੇਟ ਕਰ ਰਹੇ ਹਾਂ ਉਹ ਨਹੀਂ, ਨਾਤਾ ਨਹੀਂ ਸਮਝ ਆ ਰਿਹਾ। ਅਤੇ ਚਲੋ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਵੈਰੀ ਯੂਸਫੁਲ ਇਨਫੋਰਮੇਸ਼ਨ, ਮੈਂ ਵੀ ਕਹਿੰਦੇ ਕਿ ਚੇਂਜ ਕਰਨਾ ਆ ਭਾਅ ਜੀ, ਪਲੀਜ਼ ਟਾਕ ਅਬਾਊਟ ਵਿਲ ਐਜ਼ ਵੈਲ ਇਨ ਦ ਕਮਿੰਗ ਵੀਕਸ। ਵੇਖੋ ਵਿਲ ਬਾਰੇ ਜਿਹੜੀ ਜਾਣਕਾਰੀ ਆ ਨਾ ਉਹ ਹੁੰਦਾ ਆ ਥੋੜ੍ਹਾ ਜਿਹਾ ਕਾਨੂੰਨੀ ਕੰਮ, ਇਹ ਆਪਾਂ ਜਿਹੜਾ ਵਾ ਇਹ ਵਕੀਲਾਂ ਦੇ ਨਾਲ ਹੀ ਕਰ ਸਕਦੇ ਹਾਂ। ਤੁਸੀਂ ਮਤਲਬ ਇਹ ਜਿਹੜਾ ਇਹ ਅਸੀਂ ਜਾਣਕਾਰੀ ਕੋਈ ਦੇ ਵੀ ਦੇਵਾਂਗੇ ਅਤੇ ਉਹ ਫਿਰ ਤੁਹਾਨੂੰ ਤੇ ਜਾਣਾ ਤੇ ਫਿਰ ਵਕੀਲ ਕੋਈ ਪੈਣਾ, ਆ ਉਹ ਕੰਮ ਆ ਅਸੀਂ ਆਹ ਤਾਂ ਜਾਣਕਾਰੀ ਤੁਹਾਨੂੰ ਦੇ ਰਿਹਾ ਵੀ ਇਹ ਤੇ ਅਸੀਂ ਤੁਹਾਨੂੰ ਜਾਣਕਾਰੀ ਦੇ ਤੀ ਤੇ ਤੁਸੀਂ ਘਰ ਬਹਿ ਕੇ ਕਰ ਲਈ।
3: ਜੋੜਾਂ ਦਾ ਦਰਦ ਦਾ ਸੰਬੰਧ ਜੋੜਿਆਂ ਨਾਲ ਹੈ ਨਾ, ਤਾਂ ਕਰਕੇ
2: ਹਾਂ
3: ਉਹ ਸਾਨੂੰ ਥੋੜ੍ਹਾ ਜਿਹਾ ਆਈਡੀਆ ਹੈਗਾ।
2: ਸੋ ਵੈਰੀ ਸੂਨ ਆਪਾਂ ਜਿਹੜਾ ਕਿਸੇ ਵਕੀਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਕਰਕੇ ਅਤੇ ਫਿਰ ਉਹ ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ। ਵੈਸੇ ਉਹ ਵੀ ਕੋਈ ਐਡਾ ਔਖਾ ਨਹੀਂ ਆ, ਪਰ ਹਾਂ ਕਰ ਲੈਣਾ ਚਾਹੀਦਾ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੁਣ ਕੇ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਅਤੇ ਮੈਂ ਬਹੁਤ ਧੱਕੇ ਖਾ ਕੇ ਕਹਿੰਦੇ ਸਭ ਤੋਂ ਸ਼ੁਰੂ ਦੇ ਵਿੱਚ ਮੈਂ ਇੰਡੀਆ ਟਰਾਈ ਕੀਤਾ ਅਤੇ ਬਹੁਤ ਔਖਾ ਇੰਡੀਆ ਦੇ ਵਿੱਚ, ਫਿਰ ਮੈਂ ਕੁਈਨਜ਼ਲੈਂਡ ਬ੍ਰਿਸਬੇਨ ਵਿੱਚ ਕੀਤਾ ਜੀ ਅਤੇ ਪੂਰੇ ਟਾਈਮ 'ਤੇ ਸਿਟੀਜ਼ਨਸ਼ਿਪ ਸੈਰਮਨੀ ਦੇ ਉੱਤੇ ਕੀਤਾ ਜੀ ਅਤੇ ਗੁੱਡ ਟਾਈਮਿੰਗ, ਥੈਂਕ ਯੂ ਜੀ। ਅਤੇ ਕਹਿੰਦੇ ਇਨਸੈਪਟਨ 2000 ਉਹ ਹੀ ਹੋ ਗਿਆ ਨਾ, ਹਾਂ 2025 ਦੇ ਵਿੱਚ ਤੁਸੀਂ ਕੀਤਾ, ਹੁਣ ਰੀਸੈਂਟ ਜਿਹੜਾ ਵਾ ਉਹ ਅੱਜ ਕੱਲ੍ਹ, ਜਾਂ ਫਿਰ ਇਹ ਵੀ ਹੋ ਸਕਦਾ ਵਾ ਵੀ ਅੱਜ ਕੱਲ੍ਹ ਕੌਂਸਲ ਟੂ ਕੌਂਸਲ ਵੀ ਵਰੀ ਕਰਦਾ ਕਿਉਂਕਿ ਜਿੱਥੇ ਟਾਈਮ ਲੱਗਦਾ ਵਾ ਆਈ ਥਿੰਕ ਸੈਰੀਮਨੀ ਦੇ ਵਿੱਚ ਟਾਈਮ ਪੈ ਜਾਂਦਾ, ਉੱਥੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਵਿੱਚ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਕਰ ਸਕਦੇ ਹੋ।
3: ਸੱਚ ਪੁੱਛੋ ਹੁਣ ਬਾਹਲੇ ਟਾਈਮਾਂ 'ਚ ਯਾਰ ਇਹ ਘੋਲ ਹੀ ਹੁੰਦੀ, ਮੈਂ ਇਹ ਮਹਿਸੂਸ ਕੀਤੀ ਆ।
2: ਹੈ ਹਾਂ ਹੈ ਤਾਂ ਸਾਡੀ ਉਹੀ ਆ,
3: ਇਹ ਘੋਲ ਤੋਂ ਥੋੜ੍ਹਾ ਜਿਹਾ ਨਿਕਲ ਕੇ ਕਰਨ ਵਾਲਾ ਕੰਮ ਆ। ਉਹ ਬੰਦਾ ਕਹਿੰਦਾ ਨਾ, ਕਹਿੰਦਾ ਮੈਂ ਆਪਦੇ ਸਾਰੇ ਸੁਪਨੇ ਪੂਰੇ ਕਰਕੇ ਰਹੂੰਗਾ ਚਾਹੇ ਉਹਦੇ ਲਈ ਮੈਨੂੰ ਕਿੰਨਾ ਹੀ ਸੌਣਾ ਪਵੇ।
2: ਹਾਂ ਆ ਠੀਕ ਹੈ,
3: ਬੰਦੇ ਬੰਦੇ 'ਤੇ ਡਿਪੈਂਡ ਕਰਦਾ।
2: ਹਾਂਜੀ ਚੱਲੀਏ ਫਿਰ ਆਪਾਂ
3: ਲਈਏ ਜੀ ਹੁਣ ਪਾਈਏ ਰਵਾਨਗੀ, ਅਤੇ ਬਾਕੀ ਅੱਜ ਦੀ ਜਿਹੜੀ ਜਾਣਕਾਰੀ ਹੈ ਇਹਨੂੰ ਇੱਕ ਪੋਡਕਾਸਟ ਬਣਾ ਕੇ ਸਾਡੀ ਜਿਹੜੀ ਐਪ ਆ ਉਹਦੇ 'ਤੇ ਵੀ ਮੌਜੂਦ ਰਹੂ, ਵੈਬਸਾਈਟ 'ਤੇ ਵੀ ਰਹੂਗਾ। ਅਤੇ ਦੋ ਪ੍ਰਕਾਰ ਦੀਆਂ ਜਾਣਕਾਰੀਆਂ ਦਿੱਤੀਆਂ, ਪਹਿਲੇ ਸੈਗਮੈਂਟ 'ਚ ਅੱਜ ਜਨਗਣਨਾ ਮਰਦਮਸ਼ੁਮਾਰੀ ਨਾਲ ਸੰਬੰਧਿਤ ਜਾਣਕਾਰੀ ਸੀ, 11 ਅਗਸਤ ਨੂੰ ਮਰਦਮਸ਼ੁਮਾਰੀ ਹੋਣ ਜਾ ਰਹੀ ਆ, ਉਹ ਸੈਗਮੈਂਟ ਵੀ ਜ਼ਰੂਰ ਸੁਣ ਲਿਓ। ਅਤੇ ਇਹ ਨੇਮ ਚੇਂਜ ਹੈ ਨਾ ਜਿਹੜਾ ਸਮੱਸਿਆ ਅਕਸਰ ਭਾਰਤੀ ਭਾਈਚਾਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ 'ਤੇ ਜਿਹੜਾ ਨਾਂ ਹੁੰਦਾ, ਗਿਵਨ ਨੇਮ 'ਚ ਸਾਰਾ ਨਾਂ ਲਿਖਿਆ ਹੁੰਦਾ, ਸਰ ਨੇਮ 'ਚ ਕੁਛ ਨਹੀਂ ਲਿਖਿਆ ਹੁੰਦਾ, ਉਹਦਾ ਕੀ ਹੱਲ ਆ ਉਹਦੇ 'ਤੇ ਵਿਚਾਰ ਚਰਚਾ ਹੋਈ ਹੈ।
2: ਬਿਲਕੁਲ, ਸੋ ਮੁੱਖ ਦੀ ਗੱਲ ਇਹ ਵੀ ਤੁਸੀਂ ਜੇ ਤੁਹਾਡਾ ਵੀ ਸਰ ਨੇਮ ਨਹੀਂ ਹੈਗਾ ਅਤੇ ਉਸ ਸਨੈਰੀਓ ਦੇ ਵਿੱਚ ਤੁਹਾਨੂੰ ਆਸਟ੍ਰੇਲੀਆ 'ਚ ਰਹਿ ਰਹੇ ਹੋ ਤਾਂ ਸਰਨੇਮ ਕਰਵਾ ਲਓ ਅਤੇ ਤੁਹਾਨੂੰ ਬੜੀਆਂ ਸਾਰੀਆਂ ਔਕੜਾਂ ਤੋਂ ਤੁਸੀਂ ਬਚੋਗੇ। ਜਿੱਦਾਂ ਵੀਰ ਹੋਰੀ ਦੱਸ ਹੀ ਰਿਹਾ ਸ਼ੈਪਟਨ ਵਾਲੇ ਵੀ 3 ਹਫ਼ਤੇ ਦਾ ਥਮਾਂ ਲੱਗਾ ਇਹਨਾਂ ਨੂੰ ਅਤੇ ਇਹਨਾਂ ਦਾ ਸਰਟੀਫਿਕੇਟ ਆ ਗਿਆ, 3 ਦਿਨ ਨਹੀਂ 4 ਲੱਗ ਜਾਣਗੇ, ਕਿਸੇ ਦਾ ਹੋ ਸਕਦਾ ਦੋਵਾਂ 'ਚ ਹੀ ਆ ਜੇ।
3: ਜੇ ਦੁੱਖ ਤਕਲੀਫ ਸੁਣਨੀ ਹੈ ਤਾਂ ਉਹਦੇ ਲਈ ਸਾਨੂੰ ਪਿਛਲਾ ਪੋਡਕਾਸਟ ਸੁਣਨਾ,
2: ਪਿਛਲਾ ਸੁਣ ਲਿਓ।
3: ਉਹ ਬ੍ਰਿਸਬਨ ਦੇ ਨੇੜੇ ਜਿਹੜਾ ਟਵੁੰਬਾ ਏਰੀਆ, ਉੱਥੇ ਇੱਕ ਸੱਜਣ ਸੀ, ਉਹਨਾਂ ਨੂੰ ਕਾਫ਼ੀ ਖੜ੍ਹੇ ਪੈਰ ਨਵੀਂ ਟਿਕਟ ਲੈ ਕੇ ਫਿਰ ਜਹਾਜ਼ ਚੜ੍ਹਨਾ ਪਿਆ ਅਤੇ ਉਹਨਾਂ ਨੂੰ ਇਸ ਨੇਮ ਦੇ ਚੱਕਰ 'ਚ, FNU ਵਾਲੇ ਚੱਕਰ 'ਚ ਕਾਫ਼ੀ ਫਾਈਨੈਂਸ਼ਲੀ ਨੁਕਸਾਨ ਝੱਲਣਾ ਪਿਆ ਅਤੇ ਜਿਹੜੀ ਖੱਜਲ ਖਰਾਬੀ ਹੋਈ ਅਤੇ ਉਹ ਅੱਡ ਬੱਚਿਆਂ ਲਈ, ਉਹ ਕਹਿੰਦੇ ਇੱਕ ਮੈਂਟਲ ਟਰੋਮਾ ਸੀ ਬੱਚਿਆਂ ਨੂੰ, ਇਹੀ ਲੱਗਣਾ ਸੀ ਵੀ ਹੁਣ ਡੈਡੀ ਨੂੰ ਜਹਾਜ਼ ਨਹੀਂ ਚੜ੍ਹਨ ਦੇਣਾ, ਸਾਨੂੰ ਇਕੱਲਿਆਂ ਨੂੰ ਜਹਾਜ਼ ਚੜ੍ਹ ਕੇ ਜਾਣਾ ਪੈਣਾ। ਕਈ ਵਾਰ ਗੱਲ ਪੈਸੇ ਨਾਲ ਨਹੀਂ ਜੁੜਦੀ ਹੁੰਦੀ, ਹੋਰ ਬੜੀਆਂ ਸਮੱਸਿਆਵਾਂ ਨਾ ਤੁਹਾਡੇ ਤੁਹਾਡੇ ਮੈਂਟਲ ਹੈਲਥ ਲਈ ਉਹ ਚੀਜ਼ਾਂ ਠੀਕ ਨਹੀਂ ਹੁੰਦੀਆਂ। ਇਹ ਸਾਰੀ ਜਿਹੜੀ ਜਾਣਕਾਰੀ ਆ ਇਹ ਅਸੀਂ ਇੱਕ ਤੁਹਾਨੂੰ ਇਹ ਵੀ ਬੇਨਤੀ ਕਰ ਦਈਏ, ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਉਹਦਾ ਲਿੰਕ ਵੀ ਅਸੀਂ ਪਾਉਂਦੇ ਰਹਿੰਦੇ ਹਾਂ, ਜੇ ਤੁਹਾਨੂੰ ਸਾਡੀ ਕੋਈ ਵੀ ਜਾਣਕਾਰੀ ਲੱਗਦੀ ਹੁੰਦੀ ਆ ਵੀ ਇਹ ਠੀਕ ਆ, ਹੋਰ ਲੋਕਾਂ ਨਾਲ ਸਾਂਝੀ ਕਰਨੀ ਜ਼ਰੂਰੀ ਆ। ਸਾਡੇ ਤੋਂ ਬਾਹਲਾ ਉਹ ਪੰਜਾਬੀ ਕਹਿੰਦੇ ਸੰਘ ਪੜ ਪੜੇ, ਇਹ ਤਾਂ ਨਹੀਂ ਕਿਹਾ ਹੁੰਦਾ, ਲਾਈਕ ਕਰੇ, ਸ਼ੇਅਰ ਕਰੇ, ਕਮੈਂਟ ਕਰੇ, ਹੈ ਨਾ ਉਹ, ਪਰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਜੇ ਤੁਹਾਨੂੰ ਕੋਈ ਲੱਗਦਾ ਹੁੰਦਾ ਵੀ ਜਾਣਕਾਰੀ ਸਾਂਝੀ ਕਰਨ ਵਾਲੀ ਬਣਦੀ ਆ ਤਾਂ ਕਰ ਦਿਆ ਕਰੋ ਪਲੀਜ਼, ਆਪਣੇ ਫੇਸਬੁੱਕ ਪੇਜ 'ਤੇ ਜਾਂ ਇੰਸਟਾਗ੍ਰਾਮ ਦੇ ਪੇਜ 'ਤੇ, ਜਾਂ ਹੁਣ ਤਾਂ ਵਟਸਐਪ ਵੀ ਇੱਕ ਜ਼ਰੀਆ ਬਣ ਚੁੱਕਿਆ।
2: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਜੇਕਰ ਕੁਛ ਗਲਤ ਆਖਿਆ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ, ਅਤੇ ਤੁਸੀਂ ਲੇਟਰ ਔਨ ਵੀ ਸੁਣ ਕੇ ਕੋਈ ਵੀ ਕਿਸੇ ਵੀ ਕਿਸਮ ਦੀ ਤੁਹਾਡੀ ਫੀਡਬੈਕ ਲੱਗੇ, ਕੋਈ ਜਾਣਕਾਰੀ ਕੁਛ ਵੱਖਰੀ ਲੱਗੇ, ਕੁਛ ਐਡ ਔਨ ਲੱਗੇ ਤਾਂ ਉਹ ਤੁਸੀਂ ਦੱਸ ਦਿਓ ਆਉਣ ਵਾਲੇ ਪ੍ਰੋਗਰਾਮਾਂ ਦੇ।

0: US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਟੈਨਸ਼ਨ ਦੇਣੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
1: ਮੇਰਾ ਨਾਮ ਹੈ ਰਤਨ ਨੂਰਾ, ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ। IME ਐਡਵਾਈਜ਼ਰ
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲਦੀ ਲੰਘ ਜਾਂਦੇ ਨੇ।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
4: ਰਿਲੀਜ਼ਿੰਗ ਔਨ 31st July।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। 29 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਔਰ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਪਹਿਲੀ ਖਬਰ ਜਾਪਾਨ ਦੇ ਭੂਚਾਲ ਦੇ ਨਾਲ ਜੁੜੀ ਹੋਈ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਜਾਪਾਨ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਇੱਕ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਪਰ ਸਵੇਰ ਵੇਲੇ ਦੀ ਖਬਰਾਂ ਦੇ ਵਿੱਚ ਵਧੇਰੇ ਜਾਣਕਾਰੀਆਂ ਜਿਹੜੀਆਂ ਅਪਡੇਟ ਹੋ ਕੇ ਨਹੀਂ ਸੀ ਆਈਆਂ। ਹੁਣ ਪਤਾ ਚੱਲ ਰਿਹਾ ਹੈ ਕਿ ਇਹਨਾਂ ਭੂਚਾਲ ਦੇ ਘਟਨਾਵਾਂ ਦੇ ਚੱਲਦਿਆਂ 13 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਜਾਪਾਨ ਦੀ ਪ੍ਰਧਾਨ ਮੰਤਰੀ ਸਨਾਈ ਤਕਾਈਚੀ ਨੇ ਕਿਹਾ ਹੈ ਕਿ ਰਾਹਤ ਤੇ ਬਚਾਅ ਦੇ ਕੰਮ ਲਗਾਤਾਰ ਚੱਲ ਰਹੇ ਨੇ। ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਸ਼ਾਮ 4:30 ਦੇ ਆਸ ਪਾਸ ਕਿਊਸ਼ੂ ਟਾਪੂ ਦੇ ਅੰਦਰੂਨੀ ਹਿੱਸੇ ਦੇ ਵਿੱਚ ਇਹ ਭੂਚਾਲ ਆਇਆ ਸੀ, ਜਿਸ ਦੀ ਅਮਰੀਕੀ ਜੀਓਲੋਜੀਕਲ ਸਰਵੇ ਨੇ ਤੀਬਰਤਾ 6.8 ਰਿਕਟਰ ਪੈਮਾਨੇ ਦੇ ਉੱਤੇ ਦੱਸੀ ਹੈ। ਭੂਚਾਲ ਦੇ ਚੱਲਦਿਆਂ ਹੋਇਆਂ ਕੁਮਾਮੋਤੋ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਵੀ ਜ਼ਾਹਰ ਕੀਤੀ ਜਾ ਰਹੀ ਸੀ। ਮਾਲ ਦੀ ਦੂਸਰੀ ਮੰਜ਼ਿਲ ਡਿੱਗ ਪਈ। ਜਾਪਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲ ਦੇ ਵਿੱਚ ਜਿੰਨੇ ਲੋਕਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਉਨੇ ਉਹ ਨਹੀਂ ਮਿਲ ਪਾ ਰਹੇ ਨੇ, ਜਦਕਿ ਇੱਕ ਹੋਰ ਫੈਕਟਰੀ ਦੀ ਚਿਮਨੀ ਡਿੱਗਣ ਦੇ ਨਾਲ ਵੀ ਕੁਝ ਲੋਕ ਜ਼ਖਮੀ ਹੋਏ ਨੇ। ਕੁਮਾਮੋਤੋ ਸੂਬੇ ਦੇ ਮੁਤਾਬਕ 9,872 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਗਿਆ। 36,000 ਤੋਂ ਵਧੇਰੇ ਘਰਾਂ ਦੀ ਬਿਜਲੀ ਇਸ ਵਕਤ ਵੀ ਗੁੱਲ ਦੱਸੀ ਜਾ ਰਹੀ ਹੈ। ਉੱਥੇ ਹੀ ਅਗਲੀ ਖਬਰ ਅਮਰੀਕੀ ਪ੍ਰਸ਼ਾਸਨ ਦੇ ਨਾਲ ਜੁੜੀ ਹੋਈ, ਜਿੱਥੇ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਦੇ ਦਿਨ ਅਮਰੀਕਾ ਦੇ ਵਿੱਚ ਹਿਊਮਨਾਈਡ ਰੋਬਟ ਤੋਂ ਜਿਹੜਾ ਇੰਪੋਰਟ ਟੈਕਸ ਹੈ ਉਸ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਐਲਾਨ ਕਰ ਦਿੱਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੋਬਟ ਦੇਸ਼ ਦੀ ਸੁਰੱਖਿਆ ਦੇ ਲਈ ਜੋਖਮ ਪੈਦਾ ਕਰ ਸਕਦੇ ਨੇ, ਇਸ ਕਰਕੇ ਇਹਨਾਂ ਦੀ ਇੰਪੋਰਟ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਪਾਬੰਦੀ ਜਿਹੜੇ ਡਿਵੈਲਪ ਕੀਤੇ ਗਏ ਰੋਬੋਟਸ ਨੇ ਉਹਨਾਂ ਦੇ ਉੱਤੇ ਲਾਗੂ ਹੋਏਗੀ, ਜਿਨ੍ਹਾਂ ਦੇ ਵਿੱਚ ਹਿਊਮਨਾਈਡ ਜਾਂ 4 ਪੈਰਾਂ ਦੇ ਉੱਤੇ ਚੱਲਣ ਵਾਲੇ ਰੋਬੋਟ ਸ਼ਾਮਲ ਨੇ। ਇਹਨਾਂ ਦੇ ਵਿੱਚ ਕਈ ਰੋਬੋਟ ਚੀਨ ਦੇ ਵਿੱਚ ਬਣਾਏ ਗਏ ਨੇ। ਚੀਨ ਅਤੇ ਅਮਰੀਕਾ ਇਸ ਸਮੇਂ ਰੋਬੋਟਿਕਸ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ AI ਦੇ ਖੇਤਰ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕੀ ਸੰਚਾਰ ਕਮਿਸ਼ਨ FCC ਨੇ ਪਾਵਰ ਇਨਵਰਟਰ ਦੇ ਉੱਤੇ ਵੀ ਇੰਪੋਰਟ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਨਵਰਟਰ ਦਾ ਇਸਤੇਮਾਲ ਡੇਟਾ ਸੈਂਟਰ ਅਤੇ ਸੋਲਰ ਪੈਨਲ ਦੇ ਵਿੱਚ ਕੀਤਾ ਜਾਂਦਾ। FCC ਦਾ ਕਹਿਣਾ ਹੈ ਕਿ ਇਹ ਉਪਕਰਨ ਅਮਰੀਕੀ ਅਰਥ ਵਿਵਸਥਾ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਜ਼ੋਖਮ ਪੈਦਾ ਕਰ ਸਕਦੇ ਨੇ। FCC ਦੇ ਪ੍ਰਮੁੱਖ ਬ੍ਰੈਂਡਨ ਕਾਰਡ ਨੇ ਕਿਹਾ ਹੈ ਕਿ ਏਜੰਸੀ ਅਮਰੀਕਾ ਦੀ ਮਹੱਤਵਪੂਰਨ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਬਸ, ਪਰ ਇਸ ਦਾ ਸਥਾਨਕ ਵਪਾਰਾਂ ਦੇ ਉੱਤੇ ਅਸਰ ਜ਼ਰੂਰ ਪਏਗਾ। FCC ਨੇ ਕਿਹਾ ਹੈ ਕਿ ਇਹਨਾਂ ਰੋਬੋਟਸ ਅਤੇ ਇਨਵਰਟਰਸ ਨੂੰ ਆਪਣੀ ਕਵਰਡ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਕਵਰਡ ਲਿਸਟ ਦੇ ਵਿੱਚ ਉਹਨਾਂ ਵਸਤਾਂ ਜਾਂ ਉਹਨਾਂ ਸੇਵਾਵਾਂ ਨੂੰ ਰੱਖਿਆ ਜਾਂਦਾ ਜੋ ਅਮਰੀਕੀ ਕੌਮੀ ਹਿੱਤ ਦੇ ਲਈ ਖਤਰਾ ਮੰਨੇ ਜਾਂਦੇ ਨੇ ਜਾਂ ਸੰਭਾਵਿਤ ਖਤਰਾ ਹੁੰਦੇ ਨੇ। ਹਾਲੇ ਤੱਕ ਚੀਨ ਦੀ ਤਰਫ ਤੋਂ ਇਹਨਾਂ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਮੱਧ ਪੂਰਬ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਅਚਾਨਕ ਹਮਲਾ ਕੀਤਾ ਹੈ ਔਰ ਇਸ ਦੇ ਵਿੱਚ ਕਈ ਬਲੈਸਟਿਕ ਮਿਜ਼ਾਈਲਾਂ ਤਾਕੀਆਂ ਨੇ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹ ਸਾਰੀਆਂ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਇੰਟਰਸੈਪਟ ਕਰ ਦਿੱਤਾ ਗਿਆ ਸੀ, ਯਾਨੀ ਹਵਾ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ ਇਹ ਹਮਲਾ ਮੰਗਲਵਾਰ ਸ਼ਾਮ ਨੂੰ ਹੋਇਆ। ਸੰਭਾਵਿਤ ਨਿਸ਼ਾਨੇ ਜਾਂ ਟਿਕਾਣਿਆਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਸ ਦੇ ਜਵਾਬ ਦੇ ਵਿੱਚ ਅਮਰੀਕਾ ਅਤੇ ਸਾਊਦੀ ਅਰਬ ਦੀਆਂ ਫੌਜਾਂ ਨੇ ਇਰਾਕ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਚੱਲਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਨਿਸ਼ਾਨਾ ਬਣਾਇਆ। ਸੈਂਟਕੌਮ ਨੇ ਕਿਹਾ ਹੈ ਕਿ ਇਹ ਕਾਰਵਾਈ ਪਿਛਲੇ 72 ਘੰਟਿਆਂ ਦੇ ਵਿੱਚ ਅਮਰੀਕੀ ਟਿਕਾਣਿਆਂ ਦੇ ਉੱਤੇ ਹੋਏ 30 ਡਰੋਨ ਹਮਲਿਆਂ ਦੇ ਜਵਾਬ 'ਚ ਕੀਤੀ ਗਈ ਹੈ, ਜਿਸ ਦੇ ਪਿੱਛੇ ਈਰਾਨ ਦੀ ਹਮਾਇਤ ਹੋਣ ਦਾ ਦੋਸ਼ ਮੜਿਆ ਗਿਆ। ਅਮਰੀਕਾ ਨੇ ਕੋਈ ਇਸ ਦੇ ਲਈ ਸਬੂਤ ਵੀ ਪੇਸ਼ ਨਹੀਂ ਕੀਤੇ ਨੇ। ਤਹਿਰਾਨ ਨੇ ਵੀ ਇਹਨਾਂ ਦੋਸ਼ਾਂ ਦੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਹੈ ਨਾ ਪੁਸ਼ਟੀ ਕੀਤੀ ਹੈ, ਪਰ ਕਿਹਾ ਗਿਆ ਹੈ ਕਿ ਕਥਿਤ ਮਿਜ਼ਾਈਲ ਹਮਲਿਆਂ ਦੇ ਉੱਤੇ ਦੇ ਨਾਲ ਜਿਹੜਾ ਕਿੰਨਾ ਨੁਕਸਾਨ ਹੋਇਆ ਇਸ ਦੇ ਬਾਰੇ ਵੀ ਅਮਰੀਕਾ ਨੇ ਕੋਈ ਜਵਾਬ ਨਹੀਂ ਦਿੱਤਾ। ਪਰ ਇਹ ਜੰਗ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਊਦੀ ਅਰਬ ਨੇ ਅਮਰੀਕਾ ਦਾ ਸਾਥ ਜੰਗ ਦੇ ਵਿੱਚ ਦਿੱਤਾ ਹੋਵੇ। ਹੁਣ ਤੱਕ ਤਾਂ ਸਾਊਦੀ ਅਰਬ ਸਿਰਫ ਆਪਣੇ ਫੌਜੀ ਅੱਡਿਆਂ ਨੂੰ ਅਮਰੀਕਾ ਤੱਕ ਸਪੁਰਦ ਕਰਕੇ ਹੀ ਅਸਿੱਧੇ ਤਰੀਕੇ ਦੇ ਨਾਲ ਸਾਥ ਦੇ ਰਿਹਾ ਸੀ, ਪਰ ਹੁਣ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 29 ਜੁਲਾਈ ਨੂੰ ਉਹਨਾਂ ਨੇ ਅਮਰੀਕਾ ਦੇ ਨਾਲ ਸਾਥ ਦੇ ਕੇ ਇਰਾਕ ਦੇ ਵਿੱਚ ਈਰਾਨ ਦੇ ਹਮਾਇਤ ਦੇ ਨਾਲ ਚੱਲਦੇ ਮਿਲਸ਼ੀਆ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਰਾਕ ਦੀ ਤਰਫ ਤੋਂ ਉਡਾਏ ਗਏ ਕਈ ਡਰੋਨਸ ਨੂੰ ਰਾਹ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਇਹ ਡਰੋਨ ਪਹਿਲਾਂ ਸਾਊਦੀ ਅਰਬ ਦੀਆਂ ਤੇਲ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਭੇਜੇ ਗਏ ਸੀ। ਉੱਥੇ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਇੱਕ ਲੜਾਕੂ ਜਹਾਜ਼ ਦੇ ਨਾਲ ਵੀ ਪੂਰਬੀ ਇਰਾਕ ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਾਊਦੀ ਅਰਬ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਸਾਊਦੀ ਅਰਬ ਤਣਾਅ ਨਹੀਂ ਵਧਣ ਦੇਣਾ ਚਾਹੁੰਦਾ, ਇਸ ਲਈ ਉਸ ਦੇ ਖਿਲਾਫ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਪਹਿਲਾਂ ਹੀ ਦਿੱਤਾ ਜਾਏਗਾ। ਉੱਥੇ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ
ਭਾਰਤ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ ਜਿੱਥੇ ਯੂਕਰੇਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਾਰਗੋ ਜਹਾਜ਼ ਐਮਬੀ ਐਜੀਜ਼ਨ ਰੋਗਰਰ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਹੁਣ ਬਿਆਨ ਜਾਰੀ ਕੀਤਾ ਹੈ ਸਫਾਰਤਖਾਨੇ ਨੇ ਐਕਸ ਦੇ ਉੱਤੇ ਬਿਆਨ ਜਾਰੀ ਕਰਦਿਆਂ ਕਿ ਐਮਵੀਜੀਐਨ ਰੋਗਰ ਦੇ ਨਾਲ ਜੁੜੇ ਘਟਨਾਕ੍ਰਮ ਦੇ ਉੱਤੇ ਅਸੀਂ ਲਗਾਤਾਰ ਨਜ਼ਰ ਰੱਖ ਰਹੇ ਹਾਂ ਇਹ ਜਹਾਜ਼ ਬੀਤੀ ਕੱਲ੍ਹ ਓਡੀਸ਼ਾ ਬੰਦਰਗਾਹ ਦੇ ਉੱਤੇ ਹਮਲੇ ਦੀ ਲਪੇਟ ਦੇ ਵਿੱਚ ਆ ਗਿਆ ਸੀ ਬਿਆਨ ਦੇ ਮੁਤਾਬਕ 25 ਜੁਲਾਈ ਨੂੰ ਐਮਵੀ ਏਜੀਐਨ ਰੋਗਰ ਦੇ ਉੱਤੇ ਓਡੀਸ਼ਾ ਪੋਰਟ ਦੇ ਕੋਲ ਜਦੋਂ ਹਮਲਾ ਹੋਇਆ ਤਾਂ ਉਸ ਦੇ ਵਿੱਚ 4 ਭਾਰਤੀ ਮਲਾਹ ਸਵਾਰ ਸੀ ਬਲੈਕ ਸੀ ਦੇ ਵਿੱਚ ਸਥਿਤ ਇਹ ਯੂਕਰੇਨ ਦਾ ਸਭ ਤੋਂ ਵੱਡਾ ਪੋਰਟ ਜਾਂ ਬੰਦਰਗਾਹ ਕਿਹਾ ਜਾ ਸਕਦਾ ਸਾਲ 2022 ਤੋਂ ਸ਼ੁਰੂ ਹੋਈ ਰੂਸ ਦੇ ਨਾਲ ਜੰਗ ਦੇ ਵਿੱਚ ਇਹ ਕਈ ਵਾਰ ਨਿਸ਼ਾਨੇ ਦੇ ਉੱਤੇ ਆ ਚੁੱਕਿਆ ਸਫਾਰਤਖਾਨੇ ਨੇ ਕਿਹਾ ਕਿ ਜਹਾਜ਼ ਦੇ ਉੱਤੇ 4 ਭਾਰਤੀ ਮਲਾਹ ਜਿਹੜੇ ਸੀ ਉਹਨਾਂ ਦੀ ਪੁਸ਼ਟੀ ਕਰ ਦਿੱਤੀ ਗਈ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਸੰਪਰਕ ਸਾਧ ਲਿਆ ਗਿਆ ਸਫਾਰਤਖਾਨੇ ਨੇ ਇਹ ਵੀ ਕਿਹਾ ਹੈ ਕਿ ਖੋਜ ਤੇ ਬਚਾਅ ਦੀ ਮੁਹਿੰਮ ਜਾਰੀ ਹੈ ਤਾਂ ਕਿ ਇਸ ਹਮਲੇ ਦੇ ਵਿੱਚ ਕੋਈ ਹੋਰ ਜੇਕਰ ਮਲਾਹ ਸ਼ਾਮਲ ਸੀ ਤਾਂ ਉਸਦੇ ਬਾਰੇ ਪਤਾ ਕੀਤਾ ਜਾ ਸਕੇ ਭਾਰਤ ਦੇ ਵਿੱਚ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਦਾ ਅੱਜ 10ਵਾਂ ਦਿਨ ਹੈ ਮੰਗਲਵਾਰ ਦੇ ਦਿਨ ਕਈ ਅਹਿਮ ਬਿੱਲਾਂ ਦੇ ਉੱਤੇ ਚਰਚਾ ਹੋਈ ਜਿਸ ਦੇ ਵਿੱਚ ਐਂਟੀ ਪੇਪਰ ਲੀਕ ਬਿੱਲ ਖਾਸ ਰਿਹਾ ਵਿਰੋਧੀ ਧਿਰ ਦੇ ਹੰਗਾਮੇ ਤੇ ਸਰਕਾਰ ਦੀ ਜਿੱਦ ਦੇ ਦਰਮਿਆਨ ਇਸ ਬਿੱਲ ਦੇ ਉੱਤੇ ਚਰਚਾ ਜ਼ਰੂਰ ਹੋਈ ਪਰ ਲੋਕ ਪ੍ਰੀਖਿਆ ਸੋਧ ਬਿੱਲ 2026 ਦੇ ਉੱਤੇ ਲੋਕ ਸਭਾ ਦੇ ਵਿੱਚ ਅੱਜ ਦੇ ਦਿਨ ਵੀ ਚਰਚਾ ਜਾਰੀ ਰਹੇਗੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਇਸ ਬਿੱਲ ਦੇ ਉੱਤੇ ਚਰਚਾ 'ਚ ਹਿੱਸਾ ਲੈਣਗੇ ਦੁਪਹਿਰ 12:30 ਵਜੇ ਭਾਰਤੀ ਸਮੇਂ ਦੇ ਮੁਤਾਬਕ ਇਸ ਬਿੱਲ ਦੇ ਉੱਤੇ ਆਪਣੀ ਗੱਲ ਰੱਖ ਸਕਦੇ ਨੇ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਸਦਨ ਦੇ ਵਿੱਚ ਵੋਟਿੰਗ ਦੇ ਲਈ ਲਿਆਂਦਾ ਜਾਏਗਾ ਲੋਕ ਸਭਾ ਦੇ ਵਿੱਚ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਇਸ ਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਦੱਸ ਦਈਏ ਕਿ ਜਤਿੰਦਰ ਸਿੰਘ ਨੇ ਸਦਨ ਦੇ ਵਿੱਚ ਜਨਤਕ ਪ੍ਰੀਖਿਆ ਬਿੱਲ 2026 ਪੇਸ਼ ਕੀਤਾ ਸੀ ਇਸ ਬਿੱਲ ਦਾ ਮਕਸਦ ਪ੍ਰੀਖਿਆਵਾਂ ਦੇ ਵਿੱਚ ਪੇਪਰ ਲੀਕ ਧੋਖਾਧੜੀ ਚੀਟਿੰਗ ਸਣੇ ਹੋਰਨਾਂ ਗੈਰ ਲਾਜ਼ਮੀ ਤਰੀਕਿਆਂ ਨੂੰ ਰੋਕਣ ਦੇ ਲਈ ਮਜ਼ਬੂਤ ਉਪਾਅ ਤਿਆਰ ਕਰਨਾ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਦੇ ਵਿੱਚ ਦਲ ਵਿਰੋਧੀ ਨਵਾਂ ਕਾਨੂੰਨ ਇਸ ਦੇ ਉੱਤੇ ਚਰਚਾ ਦੇ ਲਈ ਪ੍ਰਸਤਾਵ ਦਾ ਨੋਟਿਸ ਲਿਆ ਇਹ ਕਾਨੂੰਨ ਅਫਸਰਵਾਦ ਤੋਂ ਪ੍ਰੇਰਿਤ ਹੋ ਕੇ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਪਾਰਟੀ ਬਦਲ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਣ ਵਾਲੇ ਲੋਕਾਂ ਨੂੰ ਲੈ ਕੇ ਲਿਆਂਦਾ ਜਾਂ ਐਮਪੀਜ਼ ਨੂੰ ਲੈ ਕੇ ਲਿਆਂਦਾ ਜਾ ਰਿਹਾ ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਵੀਨ ਚੱਕਰਵਰਤੀ ਨੇ ਰਾਜ ਸਭਾ ਦੇ ਵਿੱਚ ਨੋਟਿਸ ਦਿੱਤਾ ਇਸ ਦੇ ਵਿੱਚ ਕਾਵੇਰੀ ਜਿਹੜਾ ਨਦੀ ਦਾ ਵਿਵਾਦ ਹੈ ਉਸਨੂੰ ਲੈ ਕੇ 27 ਜੁਲਾਈ 2026 ਨੂੰ ਜਲ ਸ਼ਕਤੀ ਮੰਤਰਾਲੇ ਦੇ ਦੁਆਰਾ ਪਾਰਲੀਮੈਂਟ ਦੇ ਵਿੱਚ ਦਿੱਤੀ ਗਈ ਗੁੰਮਰਾਹਕੁੰਨ ਜਾਣਕਾਰੀ ਦਾ ਤੇ ਕਰਨਾਟਕ ਨੂੰ ਤੁਰੰਤ 4 TMC ਫਿੱਟ ਪਾਣੀ ਛੱਡਣ ਦੇ ਨਿਰਦੇਸ਼ ਦੇਣ ਵਾਲਾ ਕਾਵੇਰੀ ਜਲ ਨਿਯਮ ਇਸ ਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਹੈ ਉਧਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਪੇਪਰ ਲੀਕ ਰੋਕਣ ਦੇ ਲਈ ਸੋਧ ਬਿੱਲ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ ਉਹਨਾਂ ਪੁੱਛਿਆ ਕਿ ਮੌਜੂਦਾ ਕਾਨੂੰਨ ਦੇ ਤਹਿਤ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਜ਼ਿੰਮੇਦਾਰ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੈ ਤੇ ਸਭ ਤੋਂ ਜ਼ਿਆਦਾ ਪੇਪਰ ਲੀਕ ਵੀ ਭਾਜਪਾ ਦੇ ਸ਼ਾਸਨ ਕਾਲ ਦੇ ਦਰਮਿਆਨ ਹੀ ਹੋਏ ਨੇ ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਆਖਰ ਇੰਨੀ ਵੱਡੀ ਗਿਣਤੀ ਦੇ ਵਿੱਚ ਪੇਪਰ ਲੀਕ ਕਿਵੇਂ ਹੋਏ ਨੇ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਦੋਂ ਦਿੱਲੀ ਦੇ ਵਿੱਚ ਜੁਟੇ ਨੇ ਤਾਂ ਉਹਨਾਂ ਦੀ ਗੱਲ ਨੂੰ ਕਿਉਂ ਨਹੀਂ ਸਾਹਮਣੇ ਰੱਖਿਆ ਜਾ ਰਿਹਾ ਇਹ ਬਿੱਲ ਮੌਜੂਦਾ ਕਾਨੂੰਨ ਦੇ ਵਿੱਚ ਸੋਧ ਹੈ ਪਹਿਲਾਂ ਵਾਲੇ ਕਾਨੂੰਨ ਦੇ ਤਹਿਤ ਕਿੰਨੇ ਲੋਕਾਂ ਨੂੰ ਅਸਲ ਦੇ ਵਿੱਚ ਗ੍ਰਿਫਤਾਰ ਕਰਕੇ ਮਾਮਲਾ ਉਹਨਾਂ ਦੇ ਉੱਤੇ ਆਇਦ ਕੀਤਾ ਗਿਆ ਸੀ ਸਿਰਫ ਉੱਤਰ ਪ੍ਰਦੇਸ਼ ਦੇ ਵਿੱਚ ਹੀ 20 ਤੋਂ ਜ਼ਿਆਦਾ ਪੇਪਰ ਲੀਕ ਦੀਆਂ ਘਟਨਾਵਾਂ ਵਾਪਰੀਆਂ ਨੇ ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਉਹਨਾਂ ਮਾਮਲਿਆਂ ਦੇ ਵਿੱਚ ਕਿੰਨਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਬਾਰੇ ਵੀ ਸਰਕਾਰ ਨੂੰ ਦੱਸਣਾ ਚਾਹੀਦਾ ਮੰਗਲਵਾਰ ਦੇ ਦਿਨ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਦੇ ਪੇਸ਼ ਹੋਣ ਤੋਂ ਬਾਅਦ ਬਹਿਸ ਦੇ ਦਰਮਿਆਨ ਕਾਂਗਰਸ ਦੀ ਹੀ MP ਪ੍ਰਿਯੰਕਾ ਗਾਂਧੀ ਨੇ ਵੀ ਸਰਕਾਰ ਦੇ ਉੱਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਮੜਿਆ ਉੱਥੇ ਮੰਗਲਵਾਰ ਦੀ ਰਾਤ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਕੀਰਤੀ ਚਿਦੰਬਰਮ ਅਤੇ BJP ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਦਰਮਿਆਨ ਬਹਿਸ ਹੋ ਗਈ ਰਾਤ ਕਰੀਬ 10 ਵਜੇ ਨਿਸ਼ੀਕਾਂਤ ਦੁਬੇ ਨੇ ਐਕਸ ਦੇ ਉੱਤੇ ਪੋਸਟਕਾਰਡ ਲਿਖਿਆ ਕਿ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਸੰਸਦ ਬ੍ਰਿਟਿਸ਼ ਕੰਪਨੀ ਦੇ ਵਿੱਚ ਡਾਇਰੈਕਟਰ ਸੀ ਐਨ ਦੇ ਦੁਆਰਾ ਜਾਰੀ ਵੀਡੀਓ ਦੇ ਵਿੱਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਨੋਮੀਨੀ ਡਾਇਰੈਕਟਰ ਕੰਪਨੀ ਦੇ ਨਾਲ ਲਿੰਕ ਹੁੰਦਾ ਇਸ ਦੇ ਉੱਤੇ ਨਿਸ਼ੀਕਾਂਤ ਦੁਬੇ ਸਵਾਲ ਕਰ ਰਹੇ ਸੀ ਕਿ ਡਾਇਰੈਕਟਰ ਕਿਉਂ ਹੈ ਇਸ ਦੇ ਜਵਾਬ 'ਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਸੀ ਕਿ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਵਾਂਗਾ ਕਿ ਕੰਪਨੀਆਂ ਕੰਮ ਕਿਵੇਂ ਕਰਦੀਆਂ ਦਰਅਸਲ ਉਸ ਸਮੇਂ ਕੀਰਤੀ ਚਿਦੰਬਰਮ ਸੰਸਦ ਜਾ ਰਹੇ ਸੀ ਅਤੇ ਨਿਸ਼ੀਕਾਂਤ ਦੁਬੇ ਆਪਣੀ ਕਾਰ ਦੇ ਵਿੱਚ ਬੈਠੇ ਹੋਏ ਸੀ ਬਾਅਦ ਦੇ ਵਿੱਚ ਕੀਰਤੀ ਚਿਦੰਬਰਮ ਨੇ ਇਹ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੁਬੇ ਨੂੰ ਇਹ ਸਮਝ ਹੈ ਕਿ ਬਰਤਾਨੀਆ 'ਚ ਕੰਪਨੀਆਂ ਕਿਵੇਂ ਰਜਿਸਟਰ ਹੁੰਦੀਆਂ ਨੇ ਕਿੱਥੇ ਹੁੰਦੀਆਂ ਨੇ ਅਤੇ ਕਿਵੇਂ ਚਲਾਈ ਜਾਂਦੀਆਂ ਮੈਂ ਸਿਰਫ ਉਹਨਾਂ ਨੂੰ ਮੁਫ਼ਤ ਦੇ ਵਿੱਚ ਟਿਊਟੋਰੀਅਲ ਦੇਣ ਦੀ ਗੱਲ ਕਰਨ ਦੇ ਲਈ ਤਿਆਰ ਹੋਇਆ ਸੀ ਦਰਅਸਲ ਨਿਸ਼ੀਕਾਂਤ ਦੁਬੇ ਨੇ ਦੋਸ਼ ਮੜਿਆ ਸੀ ਕਿ ਇੱਕ ਭਾਰਤੀ ਸੰਸਦ ਮੈਂਬਰ ਹੈ ਜਿਨ੍ਹਾਂ ਨੇ 2003 ਦੇ ਵਿੱਚ ਬੈਕਸ ਲਿਮਿਟਡ UK ਨਾਮ ਦੀ ਆਪਣੀ ਇੱਕ ਕੰਪਨੀ ਰਜਿਸਟਰ ਕਰਾਈ ਸੀ ਇਸ ਰਜਿਸਟਰਡ ਪਤਾ ਜਿਹੜਾ 2 Frangle Way ਲੰਡਨ ਦੱਸਿਆ ਗਿਆ ਸੀ ਇਸ ਦੇ 2 ਡਾਇਰੈਕਟਰ ਨੇ ਜਿਨ੍ਹਾਂ 'ਚੋਂ ਇੱਕ ਦਾ ਨਾਮ ਲਵਗਰੋਵ ਅਤੇ ਦੂਸਰੇ ਦਾ ਮੈਕਨਾਈਟ ਹੈ
ਲਵਗਰੋ 1056 ਕੰਪਨੀਆਂ ਦੇ ਵਿੱਚ ਡਾਇਰੈਕਟਰ ਹੈ, ਜਦਕਿ ਮੈਕਨਾਈਟ ਕਰੀਬ 256 ਕੰਪਨੀਆਂ ਦਾ ਡਾਇਰੈਕਟਰ। ਇਸ ਤੋਂ ਇਲਾਵਾ ਉਸੇ ਪਤੇ ਟੂ ਫਰੰਗਲ ਵੇ ਦੇ ਉੱਤੇ 60 ਹੋਰਨਾਂ ਕੰਪਨੀਆਂ ਨੂੰ ਵੀ ਰਜਿਸਟਰ ਹੋਣ ਦੀ ਖਬਰ ਉਹਨਾਂ ਨੇ ਸਾਂਝੀ ਕੀਤੀ ਸੀ। 59 ਕੰਪਨੀਆਂ ਦੇ ਵਿੱਚ ਕਈ ਟੀਵੀ ਚੈਨਲ ਵੀ ਸ਼ਾਮਲ ਨੇ, ਜਿਸ ਦੇ ਵਿੱਚ ਇਕਲੌਤਾ ਕੰਮ ਭਾਰਤ ਦੇ ਵਿੱਚ ਘਟਨਾਵਾਂ ਨੂੰ ਸਨਸਨੀਖੇਜ਼ ਬਣਾਉਣਾ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਇਕਜੁੱਟ ਕਰਨਾ। ਇਸ ਲਈ ਮੈਂ ਸੰਸਦ ਦੇ ਸਾਹਮਣੇ ਇਹ ਪੂਰਾ ਮਾਮਲਾ ਚੁੱਕਾਂਗਾ ਕਿ ਉਹ ਸੰਸਦ ਮੈਂਬਰ ਕੌਣ ਨੇ ਔਰ ਉਹਨਾਂ ਨੇ ਇਹ ਕੰਪਨੀ ਆਪਣੀ ਰਜਿਸਟਰ ਕਿਵੇਂ ਕਰਵਾਈ, ਉਹਨਾਂ ਦਾ ਲਵਗਰੋ ਅਤੇ ਮੈਕਨਾਈਟ ਦੇ ਨਾਲ ਸੰਬੰਧ ਕੀ ਹੈ। ਇਸੇ ਨੂੰ ਲੈ ਕੇ ਕੀਰਤੀ ਚਿਦੰਬਰਮ ਆਪਣੀ ਜਵਾਬਦੇਹੀ ਦੇ ਰਹੇ ਸਨ। ਉੱਥੇ ਅਗਲੀ ਖਬਰ ਜੰਤਰ ਮੰਤਰ ਤੋਂ ਸਾਹਮਣੇ ਆਉਂਦੀ ਹੈ, ਜਿੱਥੇ ਦਿੱਲੀ ਪੁਲਿਸ ਦੀ IFSO ਯਾਨੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪਰੇਸ਼ਨ ਯੂਨਿਟ ਨੇ ਜੰਤਰ ਮੰਤਰ ਵਿਖੇ ਹੋਏ CJP ਦੇ ਪ੍ਰਦਰਸ਼ਨ ਦੇ ਦਰਮਿਆਨ ਹਿੰਸਾ ਦੇ ਨਾਲ ਸੰਬੰਧਿਤ ਭਰਮਾਊ ਸਮੱਗਰੀ ਫੈਲਾਉਣ ਵਾਲਿਆਂ ਦੇ ਵਿਰੁੱਧ ਹੁਣ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੁਨੀਆ ਭਰ ਦੇ ਵਿੱਚ 4 ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਨੂੰ ਭਾਰਤੀ ਨਿਆਂ ਸੰਹਿਤਾ ਯਾਨੀ BNS ਦੀ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤੇ ਨੇ। ਪੁਲਿਸ ਦੇ ਮੁਤਾਬਕ ਜੰਤਰ ਮੰਤਰ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਬਾਰੇ ਇਹਨਾਂ ਪਲੇਟਫਾਰਮਸ ਦੇ ਉੱਤੇ ਕਈ ਫਰਜ਼ੀ ਵੀਡੀਓ, ਗਲਤ ਜਾਣਕਾਰੀਆਂ ਅਤੇ ਭਰਮਾਊ ਸਮੱਗਰੀ ਸਾਂਝੀ ਕੀਤੀ ਗਈ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਇਹਨਾਂ ਕੰਪਨੀਆਂ ਨੂੰ ਅਜਿਹੀਆਂ ਸਾਰੀਆਂ ਪੋਸਟ ਅਤੇ ਵੀਡੀਓਜ਼ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਤਾਂ ਕਿ ਦੇਸ਼ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ। ਉੱਥੇ ਦਿੱਲੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ ਚੱਲੇਗਾ। ਮੰਗਲਵਾਰ ਦੇ ਦਿਨ ਇੱਕ ਅਧਿਕਾਰਕ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਸਕੱਤਰੇਤ ਦੇ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਦੇ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਇਸ ਵਿੱਚ ਕਿਹਾ ਗਿਆ ਕਿ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ 3 ਦਿਨਾਂ ਦੇ ਲਈ ਚੱਲਣਾ ਹੈ ਔਰ ਇਸ ਦਰਮਿਆਨ ਦਿੱਲੀ ਦੇ ਵਿਕਾਸ, ਲੋਕ ਭਲਾਈ ਯੋਜਨਾਵਾਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਏਗੀ। ਜਨਤਕ ਹਿੱਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕਈ ਜ਼ਰੂਰੀ ਫੈਸਲੇ ਲਏ ਜਾਣਗੇ। ਵੈਸੇ ਦਿੱਲੀ ਤੋਂ ਬਾਅਦ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਪੰਜਾਬ ਤੋਂ, ਜਿੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ 26 ਸਾਲਾ ਸਕਾਲਰ ਲੜਕੀ ਦਾ ਬਿਜਲੀ ਦਾ ਝਟਕਾ ਲੱਗਣ ਦੇ ਚੱਲਦਿਆਂ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ 'ਚ ਵਿਦਿਆਰਥੀ ਚਾਹੁੰਦੇ ਨੇ ਕਿ ਯੂਨੀਵਰਸਿਟੀ ਜਵਾਬਦੇਹੀ ਤੈਅ ਕਰੇ ਅਤੇ ਸੁਰੱਖਿਆ ਮਾਨਕ ਹੋਰ ਮਜ਼ਬੂਤ ਕੀਤੇ ਜਾਣ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਦੀ ਸਕਾਲਰ ਜੋਤੀ ਦੀ ਬਿਜਲੀ ਦਾ ਕਰੰਟ ਲੱਗਣ ਦੀ ਵਜ੍ਹਾ ਦੇ ਚੱਲਦਿਆਂ ਮੌਤ ਹੋਈ ਸੀ ਅਤੇ ਇਸੇ ਤੋਂ ਬਾਅਦ ਕਾਲਜ ਪ੍ਰਸ਼ਾਸਨ ਦੇ ਖਿਲਾਫ਼ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਨੇ। ਵਿਦਿਆਰਥੀ ਚਾਹੁੰਦੇ ਨੇ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ ਔਰ ਜਿਹੜੇ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇ। ਪੁਲਿਸ ਨੇ ਇਸ ਮਾਮਲੇ 'ਚ ਇੱਕ FIR ਦਰਜ ਤਾਂ ਕੀਤੀ ਹੈ, ਜਾਂਚ ਕੀਤੀ ਵੀ ਜਾ ਰਹੀ ਹੈ ਕਿ ਕਿਸੇ ਦੀ ਲਾਪਰਵਾਹੀ ਦੇ ਵਜ੍ਹਾ ਦੇ ਚੱਲਦਿਆਂ ਵੱਡਾ ਹਾਦਸਾ ਹੋਇਆ ਜਾਂ ਕੀ ਹੋਰ ਵਜ੍ਹਾ ਸੀ। ਇਸ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਇਸ ਹਾਦਸੇ ਦੇ ਉੱਤੇ ਸੋਗ ਜ਼ਾਹਰ ਕੀਤਾ। ਰੇਣੂ ਵਿਗ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਹਾਦਸੇ ਦੀ ਵਜ੍ਹਾ ਦੇ ਚੱਲਦਿਆਂ ਇੱਕ ਭਾਰੀ ਨੁਕਸਾਨ ਵੀ ਹੋਇਆ। ਮੈਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀ ਸੰਵੇਦਨਾ ਜ਼ਾਹਰ ਕਰਦੀ ਹਾਂ। ਪੰਜਾਬ ਯੂਨੀਵਰਸਿਟੀ ਨੇ ਉਹਨਾਂ ਦੇ ਪਰਿਵਾਰ ਦੇ ਇੱਕ ਕਾਬਲ ਮੈਂਬਰ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਅਤੇ ਨਾਲ ਹੀ ਯੂਨੀਵਰਸਿਟੀ ਨੇ ਪੀੜਤ ਪਰਿਵਾਰ ਨੂੰ 21 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮਾਮਲੇ 'ਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਜੋਤੀ ਦੇ ਇਸ ਦੇਹਾਂਤ ਦੇ ਉੱਤੇ ਉਹਨਾਂ ਨੂੰ ਧੱਕਾ ਲੱਗਿਆ। ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਯੂਨੀਵਰਸਿਟੀ ਇਸ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕਰੇ। ਉੱਥੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ 'ਚ ਪਹਿਲੀ ਖਬਰ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਨਾਲ ਜੁੜੀ ਹੋਈ, ਜਿੱਥੇ ਫੈਡਰਲ ਸਰਕਾਰ ਅਤੇ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਸਰਕਾਰ ਨੇ ਰਲ ਕੇ ਫਿਊਲ ਕ੍ਰਾਈਸਿਸ ਯਾਨੀ ਊਰਜਾ ਦੇ ਪੈਦਾ ਹੋਏ ਸੰਕਟ ਨੂੰ, ਜਿਹੜਾ ਕਿ ਕਿਹਾ ਜਾ ਰਿਹਾ ਕਿ ਵੰਸ ਇਨ ਜਨਰੇਸ਼ਨ ਹੈ ਯਾਨੀ ਇੱਕ ਪੀੜ੍ਹੀ ਦੇ ਵਿੱਚ ਇੱਕ ਵਾਰ ਐਸਾ ਸੰਕਟ ਪੈਦਾ ਹੁੰਦਾ, ਇਸ ਦੇ ਹੱਲ ਕਰਨ ਦੇ ਲਈ ਹੁਣ ਇੱਕ ਨਵੀਂ ਆਇਲ ਰਿਫਾਈਨਰੀ ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ ਅਤੇ ਨਾਲ ਹੀ ਆਇਲ ਇੰਪੋਰਟ ਕਰਨ ਦਾ ਵੀ ਫੈਸਲਾ ਕੀਤਾ। ਵੈਸੇ ਤਾਂ ਆਇਲ ਇੰਪੋਰਟ ਹੁੰਦਾ ਪਰ ਇਸ ਆਇਲ ਰਿਫਾਈਨਰੀ ਨੂੰ ਚੱਲਦਾ ਕਰਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਕਿਹਾ ਕਿ ਕਰਾਥਾ ਦੀ ਇਸ ਆਇਲ ਰਿਫਾਈਨਰੀ ਦੇ ਜ਼ਰੀਏ ਹੀ ਵੱਡੀ ਗਿਣਤੀ ਦੇ ਵਿੱਚ ਕੱਚਾ ਤੇਲ ਜਿਹੜਾ ਉਹ ਇੰਪੋਰਟ ਕੀਤਾ ਜਾਏਗਾ, ਇੱਥੋਂ ਸੋਧ ਕੇ ਦੇਸ਼ ਭਰ ਦੇ ਵਿੱਚ ਇਸ ਨੂੰ ਭੇਜਿਆ ਜਾਏਗਾ। ਉੱਧਰ ਰੀਓ ਟਿੰਟੋ ਨਾਮ ਦੀ ਖਦਾਨ ਕੰਪਨੀ ਦੀ ਤਰਫ ਤੋਂ ਆਪਣੇ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਡੇ ਹਾਫ ਈਅਰਲੀ ਫਾਇਦੇ ਦੀ ਗੱਲ ਕੀਤੀ ਗਈ ਹੈ। ਅਸਲ 'ਚ ਕੰਪਨੀ ਦੀ ਤਰਫ ਤੋਂ ਆਪਣਾ ਮੁਨਾਫਾ ਸਾਂਝਾ ਕੀਤਾ ਗਿਆ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਆਇਰਨ ਓਰ ਦੀ ਕੰਪਨੀ ਚਲਾਉਣ ਵਾਲੀ ਰੀਓ ਟਿੰਟੋ ਦੀ ਤਰਫ ਤੋਂ ਕਿਹਾ ਗਿਆ ਕਿ ਕਾਪਰ ਅਤੇ ਐਲੂਮੀਨੀਅਮ ਨੂੰ ਰਲਾ ਕੇ ਇਹਨਾਂ ਦੀ ਬਾਜ਼ਾਰ ਦੇ ਵਿੱਚ ਹੁਣ 56% ਹਿੱਸੇਦਾਰੀ ਹੋ ਚੁੱਕੀ ਹੈ। ਜੇ ਰੀਓ ਟਿੰਟੋ ਦੀ ਕਮਾਈ ਦੀ ਗੱਲ ਕਰੀਏ ਤਾਂ 6.85 ਬਿਲੀਅਨ ਅਮਰੀਕੀ ਡਾਲਰ ਦੇ ਵਿੱਚ ਇਹਨਾਂ ਦੀ ਪਿਛਲੇ 6 ਮਹੀਨਿਆਂ ਦੀ ਕਮਾਈ ਦਰਸਾਈ ਗਈ ਹੈ, ਯਾਨੀ ਕਿ ਉਸ ਤੋਂ ਪਿਛਲੇ ਇੱਕ ਤਿਮਾਹੀ ਦੇ ਨਾਲੋਂ 43% ਜ਼ਿਆਦਾ, ਜੋ ਕਿ 4.81 ਬਿਲੀਅਨ
ਡਾਲਰ US ਡਾਲਰ ਜਿਹੜੀ ਸੀ ਦੱਸੀ ਗਈ ਸੀ। ਜ਼ਾਹਰ ਜੀ ਗੱਲ ਹੈ ਕਿ ਰੀਓ ਟਿੰਟੋ ਨੇ ਇੱਕ ਵੱਡਾ ਮੁਨਾਫਾ ਕਮਾਇਆ ਔਰ ਇਸ ਦਰਮਿਆਨ ਕੰਪਨੀ ਦਾ ਪੋਰਟਫੋਲੀਓ ਹੋਰ ਵੱਡਾ ਹੋਇਆ ਦੱਸਿਆ ਗਿਆ ਹੈ। ਉੱਥੇ ਹੀ ਫਾਈਨੈਂਸ ਸੈਕਟਰ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਗਸਤ ਮਹੀਨੇ ਦੇ ਵਿੱਚ RBI ਦੀ ਤਰਫ ਤੋਂ ਜਿਹੜਾ ਫੈਸਲਾ ਇੰਟਰਸਟ ਰੇਟ ਵਧਾਏ ਜਾਣ ਜਾਂ ਸਥਿਰ ਰੱਖਣ ਦਾ ਜਿਹੜਾ ਲਿਆ ਜਾਣ ਉਸ ਨੂੰ ਲੈ ਕੇ ਹੁਣ ਇੱਕ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਅੰਦਰ ਮਹਿੰਗਾਈ ਦਰ ਵਧੀ ਹੈ। ਦੱਸ ਦਈਏ ਕਿ ਐਨੂਅਲ ਇਨਫਲੇਸ਼ਨ ਇਸ ਵਕਤ ਜੂਨ ਮਹੀਨੇ ਦੇ 3.8% ਦੀ ਬਜਾਏ 4.1% ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਅਗਸਤ ਦੇ ਦੂਜੇ ਹਫ਼ਤੇ ਦੇ ਦਰਮਿਆਨ ਜਦੋਂ RBI ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਅਤੇ ਉਸ ਵਕਤ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਦੇਸ਼ ਦੇ ਵਿੱਚ ਵਧੀ ਹੋਈ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਵਿਆਜ ਦਰਾਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਜਾਵੇ। ਉੱਧਰ ਦੇਸ਼ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਸਰਕਾਰ ਦੀ ਤਰਫ ਤੋਂ ਮਿਡਲ ਈਸਟ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਐਕਸਾਈਜ਼ ਡਿਸਕਾਊਂਟ ਡਿਊਟੀ ਜਿਹੜੀ ਸੀ ਉਹ ਦਿੱਤੀ ਜਾ ਰਹੀ ਸੀ ਜਾਂ ਇੱਕ ਕਿਸਮ ਦਾ ਕੱਟ ਲਗਾ ਕੇ ਫਿਊਲ ਐਕਸਾਈਜ਼ ਦਿੱਤਾ ਜਾ ਰਿਹਾ ਸੀ ਉਹ ਹੁਣ 2 ਅਗਸਤ ਤੋਂ ਬਾਅਦ ਅੱਗੇ ਨਹੀਂ ਵਧਾਇਆ ਜਾਏਗਾ। ਦੱਸ ਦਈਏ ਕਿ ਪਿਛਲੇ 1 ਮਹੀਨੇ ਤੋਂ ਇਹ 16 ਸੈਂਟ ਪ੍ਰਤੀ ਲੀਟਰ ਪੈਟਰੋਲ ਤੁਹਾਨੂੰ ਸਸਤਾ ਕਰਕੇ ਜਿਹੜਾ ਦਿੱਤਾ ਜਾ ਰਿਹਾ ਉਹ ਸਰਕਾਰ ਦੀ ਤਰਫ ਤੋਂ ਇਸ ਫਿਊਲ ਐਕਸਾਈਜ਼ ਡਿਸਕਾਊਂਟ ਦੀ ਵਜ੍ਹਾ ਦੇ ਚੱਲਦਿਆਂ ਮਿਲ ਰਿਹਾ। ਨਹੀਂ ਤਾਂ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਡੀਜ਼ਲ ਦੀਆਂ ਕੀਮਤਾਂ ਹੋਰ ਵੀ ਜ਼ਿਆਦਾ ਵਧੀਆ ਦਿਖਾਈ ਦੇਣਗੀਆਂ ਪਰ 2 ਅਗਸਤ ਤੋਂ ਤਾਂ ਇਹ ਤੁਹਾਨੂੰ ਜ਼ਾਹਰ ਹੋ ਹੀ ਜਾਏਗਾ। ਮੱਧ ਪੂਰਬ ਦੇ ਵਿੱਚ ਲੱਗੀ ਹੋਈ ਜੰਗ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਆਮ ਪਰਿਵਾਰਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੈ ਰਿਹਾ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਫੈਡਰਲ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਸੀ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ ਦੀ ਤਰਫ ਤੋਂ ਕੀਤੇ ਜਾਂਦੇ ਬੇਲੋੜੇ ਖਰਚਿਆਂ ਨੂੰ ਉਹ ਵਾਜਬ ਦੱਸਦੇ ਨੇ ਤਾਂ ਜਿਮ ਚਾਮਸ ਨੇ ਕਿਹਾ ਕਿ ਇਸੇ ਕਿਸੇ ਵੀ ਜਿਹੜੀ ਸਪੈਂਡਿੰਗ ਉਸ ਨੂੰ ਉਹ ਬੇਲੋੜਾ ਨਹੀਂ ਦੱਸਦੇ। ਸਬਸਟੈਂਸ਼ੀਅਲ ਸਪੈਂਡਿੰਗ ਜਿਹੜੀ ਹੈ ਯਾਨੀ ਕਿ ਮਹੱਤਵਪੂਰਨ ਨਿਵੇਸ਼ ਜਿਹੜਾ ਸੂਬੇ ਦੇ ਵਿੱਚ ਕੀਤਾ ਗਿਆ ਔਰ ਇਹ ਚਾਹੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਿਉਂ ਨਾ ਹੋਵੇ ਪਰ ਇਸ ਦੇ ਨਾਲ ਕੋਈ ਸੂਬੇ ਦੇ ਖਜ਼ਾਨੇ ਦੇ ਉੱਤੇ ਵਾਧੂ ਬੋਝ ਨਹੀਂ ਪਿਆ। ਉੱਧਰ ਇਸ ਦਰਮਿਆਨ ਸਰਕਾਰ ਨੇ ਜਿੰਨਾ ਸੋਚਿਆ ਸੀ ਉਸ ਦੇ ਨਾਲੋਂ ਮਹਿੰਗਾਈ ਵਧੀ ਹੈ। ਇਸ ਸਵਾਲ ਦੇ ਜਵਾਬ 'ਚ ਜਿਮ ਚਾਮਸ ਨੇ ਕਿਹਾ ਕਿ ਇਨਫਲੇਸ਼ਨ ਦਾ ਸਾਲਾਨਿਆਂ ਵਾਧਾ ਦਰ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਇਹ ਕਾਫ਼ੀ ਕੰਟਰੋਲ ਦੇ ਵਿੱਚ ਰਹੀ ਹੈ। ਹਾਂ ਇਹ ਜ਼ਰੂਰ ਹੈ ਕਿ ਮਹੀਨਾਵਾਰ ਜਿਹੜਾ ਇਨਫਲੇਸ਼ਨ ਦਾ ਇੱਕ ਵਾਧਾ ਹੋਇਆ ਉਹ ਵਧਿਆ ਹੋਇਆ ਜ਼ਰੂਰ ਦਿਖਾਈ ਦਿੰਦਾ। ਉੱਥੇ ਅਗਲੀ ਖਬਰ ਇਹ ਵੀ ਦੱਸ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ ਜਾਂ ਜਿਹੜੇ ਸ਼ੁਰੂ ਹੋਣਗੇ ਉਹਨਾਂ ਦੇ ਲਈ ਰਿਨਿਊਬਲ ਐਨਰਜੀ ਸੈਂਟਰਸ ਦੇ ਅੰਦਰ ਨਿਵੇਸ਼ ਵਧਾਇਆ ਜਾ ਰਿਹਾ ਹੈ। ਐਨਰਜੀ ਅਤੇ ਕਲਾਈਮੇਟ ਚੇਂਜ ਮਿਨਿਸਟਰੀਅਲ ਕੌਂਸਲ ਦੀ ਤਰਫ ਤੋਂ ਮੰਗਲਵਾਰ ਦੇਰ ਸ਼ਾਮ ਤੱਕ ਇਸ ਕਿਸਮ ਦਾ ਫੈਸਲਾ ਸਾਹਮਣੇ ਆਉਂਦਾ। ਆਸਟ੍ਰੇਲੀਅਨ ਐਨਰਜੀ ਮਾਰਕੀਟ ਕਮਿਸ਼ਨ ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਗੱਲ ਦੱਸੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਡੇਟਾ ਸੈਂਟਰਸ ਦੇ ਅੰਦਰ ਜਿਹੜਾ ਵੀ ਬਿਜਲੀ ਦੀ ਖਪਤ ਹੋਏਗੀ ਅਤੇ ਉਸਦੇ ਚੱਲਦਿਆਂ ਦੇਸ਼ ਦੇ ਅੰਦਰ ਬਿਜਲੀ ਦੀ ਮਹਿੰਗੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਸੇ ਨੂੰ ਕੰਟਰੋਲ ਦੇ ਵਿੱਚ ਰੱਖਦਿਆਂ ਹੋਇਆਂ ਜਿੰਨੇ ਵੀ ਡੇਟਾ ਸੈਂਟਰਸ ਆਸਟ੍ਰੇਲੀਆ 'ਚ ਹੋਣਗੇ ਕਦੋਂ ਤੋਂ ਇਹ ਨਹੀਂ ਪਤਾ ਪਰ ਉਹਨਾਂ ਦੇ ਵਿੱਚ ਰਿਨਿਊਬਲ ਐਨਰਜੀ ਦਾ ਇਸਤੇਮਾਲ ਕੀਤਾ ਜਾਏਗਾ ਉਹਨਾਂ ਦੇ ਸਰਵਰਸ ਨੂੰ ਚੱਲਦਾ ਰੱਖਣ ਦੇ ਲਈ। ਉੱਥੇ ਮੌਰਿਸ ਬਲੈਕਬਰਨ ਲਾਇਰ ਨਾਮ ਦੀ ਕੰਪਨੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਆਂਟਸ ਦੀ ਤਰਫ ਤੋਂ ਕੱਢੇ ਗਏ ਕਾਮਿਆਂ ਦੇ ਨਾਲ ਜੁੜੇ ਹੋਏ ਇੱਕ ਮਾਮਲੇ ਦੇ ਵਿੱਚ ਜਦੋਂ ਅਦਾਲਤ ਨੇ ਕੁਆਂਟਸ ਨੂੰ $120 million ਦੇ ਪੇ ਆਊਟ ਕਰਨ ਦਾ ਐਲਾਨ ਕੀਤਾ ਸੀ ਤਾਂ ਇਸ ਫੈਸਲੇ ਦੇ ਵਿੱਚ ਜਿਹੜਾ ਕੰਪਨਸੇਸ਼ਨ ਸੀ ਕੁਆਂਟਸ ਦੇ ਕਾਮਿਆਂ ਨੂੰ ਫੈਡਰਲ ਕੋਰਟ ਨੇ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਮੌਰਿਸ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਕਰਨ ਦੇ ਬਾਰੇ ਕਿਹਾ ਸੀ। ਹਾਲਾਂਕਿ ਹਾਲੇ ਤੱਕ ਮੌਰਿਸ ਬਲੈਕਬਰਨ ਲਾਇਰ ਜਿਹੜੇ ਨੇ ਉਹ ਮੁਆਵਜ਼ਾ ਦੇ ਜ਼ਰੂਰ ਰਹੇ ਨੇ ਪਰ ਉਹ ਕਾਫ਼ੀ ਡਿਲੇ ਦੇ ਨਾਲ ਦਿੱਤਾ ਜਾ ਰਿਹਾ। ਜਦੋਂ ਤੋਂ ਇਹ ਫੈਸਲਾ ਸਾਹਮਣੇ ਆਇਆ ਫੈਡਰਲ ਕੋਰਟ ਦਾ ਫੈਸਲਾ ਲਗਭਗ 4 ਸਾਲ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਕਾਮਿਆਂ ਦੇ ਵੱਲ ਹਾਲੇ ਵੀ $40 million ਤੋਂ ਵੱਧ ਦਾ ਜਿਹੜਾ ਬਕਾਇਆ ਕੁਆਂਟਸ ਦਾ ਉਹ ਲਟਕ ਰਿਹਾ ਹੈ। ਉੱਥੇ ਅਗਲੀਆਂ ਖਬਰਾਂ ਦੀ ਕੁਝ ਸਾਂਝ ਪਾਈਏ ਆਸਟ੍ਰੇਲੀਆ ਦੇ ਇਲਾਵਾ ਜੇਕਰ ਕਾਮਨਵੈਲਥ ਖੇਡਾਂ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ ਤਾਂ ਭਾਰਤ ਦੇ ਲਈ ਜਿਹੜਾ ਕਾਮਨਵੈਲਥ ਖੇਡਾਂ ਦੇ ਵਿੱਚ ਪਿਛਲੇ ਕੁਝ ਘੰਟੇ ਕਾਫ਼ੀ ਜ਼ਿਆਦਾ ਕਾਮਯਾਬ ਰਹੇ। ਭਾਰਤ ਦੇ ਸਟਾਰ
ਦੌੜਾਕ ਗੁਲਵੀਰ ਸਿੰਘ ਨੇ ਗਲਾਸਕੋ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਮੰਗਲਵਾਰ ਦੇ ਦਿਨ ਇਤਿਹਾਸ ਰਚ ਦਿੱਤਾ। ਸਾਲ 2026 ਦੀਆਂ ਇਹਨਾਂ ਖੇਡਾਂ ਦੇ ਵਿੱਚ ਪੁਰਸ਼ਾਂ ਦੀ 10,000 ਮੀਟਰ ਭੱਜਣ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੇ ਸਿਲਵਰ ਮੈਡਲ ਜਿੱਤ ਕੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ। 27 ਸਾਲਾ ਗੁਲਵੀਰ ਸਿੰਘ ਨੇ 27:49 ਅਤੇ ਇਸ ਦੇ 78ਵੇਂ ਹਿੱਸੇ ਦਾ ਸਮਾਂ ਕੱਢ ਕੇ ਦੂਸਰੇ ਸਥਾਨ 'ਤੇ ਰਹਿ ਕੇ ਸਿਲਵਰ ਮੈਡਲ ਭਾਰਤ ਦੇ ਨਾਮ ਕੀਤਾ। ਇਸ ਕੈਟਾਗਰੀ ਦੇ ਵਿੱਚ ਸੋਨੇ ਦਾ ਮੈਡਲ ਆਸਟ੍ਰੇਲੀਆ ਦੇ ਕਾਈ ਰੋਬਿਨਸਨ ਨੇ ਜਿੱਤਿਆ, ਜਦਕਿ ਡੇਵਿਡ ਮੁਲਾਰਕੀ ਨੇ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ। ਇਹ ਉਪਲਬਧੀ ਇਸ ਕਰਕੇ ਵੀ ਖਾਸ ਰਹੀ ਹੈ ਕਿਉਂਕਿ ਲੰਬੀ ਦੂਰੀ ਦੀ ਦੌੜ ਦੇ ਵਿੱਚ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਮਜ਼ਬੂਤ ਮੰਨੇ ਜਾਣ ਵਾਲੇ ਕੀਨੀਆ ਅਤੇ ਯੁਗਾਂਡਾ ਦੇ ਧਾਵਕ ਇਸ ਵਾਰ ਪੋਡੀਅਮ ਦੇ ਵਿੱਚ ਥਾਂ ਵੀ ਨਹੀਂ ਬਣਾ ਸਕੇ। ਗੁਲਵੀਰ ਸਿੰਘ ਨੂੰ ਭਾਰਤ ਦਾ ਸਭ ਤੋਂ ਲੰਮੀ ਦੂਰੀ ਦਾ ਦੌੜਾਕ ਵੀ ਮੰਨਿਆ ਜਾਂਦਾ ਹੈ ਔਰ ਗਲਾਸਗੋ ਦੇ ਵਿੱਚ ਉਹਨਾਂ ਦਾ ਇਹ ਪ੍ਰਦਰਸ਼ਨ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀਆਂ ਦੇ ਵਿੱਚੋਂ ਇੱਕ ਵੀ ਸੀ। ਕਾਮਨਵੈਲਥ ਖੇਡਾਂ 2026 ਦੇ 6ਵੇਂ ਦਿਨ ਭਾਰਤ ਨੇ ਇਹ ਦੂਜਾ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ ਨਾਭਾ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਮਹਿਲਾ ਕੈਟਾਗਰੀ 'ਚ 69 ਕਿਲੋਗ੍ਰਾਮ ਦੀ ਵੇਟ ਲਿਫਟਿੰਗ ਦੇ ਅੰਦਰ ਦੂਸਰਾ ਸਥਾਨ ਹਾਸਲ ਕੀਤਾ ਸੀ। ਖਾਸ ਗੱਲ ਇਹ ਰਹੀ ਕਿ ਇੱਥੇ ਵੀ ਆਸਟ੍ਰੇਲੀਆ ਦੀ ਜਿਹੜੀ ਵੇਟ ਲਿਫਟਰ ਸੀ ਉਹ ਭਾਰਤ ਦੀ ਹਰਜਿੰਦਰ ਕੌਰ ਨੂੰ ਇੱਕ ਚੰਗੀ ਟੱਕਰ ਦੇ ਰਹੇ ਸੀ। ਉੱਥੇ ਇਸ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਵੀ ਜਾਰੀ ਰਹਿਣਗੀਆਂ। ਧੰਨਵਾਦ।

ਨਵਾਂ ਗਾਣਾ ਨਹੀਂ ਹੈਗਾ, ਆਮ ਤੌਰ ਦੇ ਉੱਤੇ ਡਰਾਈਵ ਬੈਕ ਸ਼ੋਅ ਦੇ ਵਿੱਚ ਨਵੇਂ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਅੱਜ ਨਵੇਂ ਗਾਣੇ ਚਲਾਉਣੇ ਹੀ ਨਹੀਂ, ਬਲਕਿ ਅੱਜ ਜੇ ਆਪਾਂ ਗਾਣੇ ਹੀ ਨਾ ਚਲਾਈਏ ਗੱਲ ਨਹੀਂ ਬਣਜੂ। ਲਓ ਜੀ ਰੇਡੀਓ ਹਾਂਜੀ 1674 AM ਦੇ ਉੱਤੇ ਡਰਾਈਵ ਬੈਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ, ਅਤੇ ਪੰਜਾਬੀ ਫਿਲਮ ਕਣਕਾਂ ਦੇ ਓਹਲੇ ਰਿਲੀਜ਼ ਹੋ ਰਹੀ ਹੈਗੀ ਹੈ। ਇਹਦੇ ਨਾਲ ਜੁੜੀ ਦੋ ਇੰਟਰਵਿਊਜ਼ ਅਸੀਂ ਕੱਲ੍ਹ ਦੇ ਦਿਨ 'ਚ ਕੀਤੀਆਂ ਸੀ, ਰਿਕਾਰਡਿਡ ਇੰਟਰਵਿਊ ਸੀ। ਇੱਕ ਗੁਰਪ੍ਰੀਤ ਘੁੱਗੀ ਜਿਹੜੇ ਇਸ ਫਿਲਮ ਦੇ ਲੀਡ ਕਲਾਕਾਰ ਨੇ, ਅਤੇ ਦੂਸਰੀ ਤਾਨਿਆ ਜਿਹੜੇ ਫਿਲਮ ਦੇ ਵਿੱਚ ਐਕਟਰੈਸ ਨੇ। ਹੁਣ ਅੱਜ ਕਿਹੜੀ ਚਲਾਈ ਹੈ ਇੰਟਰਵਿਊ ਤੁਸੀਂ ਦੱਸੋ। ਇੱਕ ਇੰਟਰਵਿਊ ਕੱਲ੍ਹ ਨੂੰ ਤੁਹਾਨੂੰ ਸੁਣਾਵਾਂਗੇ ਰੇਡੀਓ ਹਾਂਜੀ 1674 ਦੇ ਸਿਡਨੀ ਸਟੂਡੀਓ ਤੋਂ, ਇੱਕ ਅੱਜ ਸੁਣਾ ਦਿੰਦੇ, ਦੇਖ ਲੈਂਦੇ ਹਾਂ ਸਮਾਂ ਕਿੰਨਾ ਕੁ ਬਾਕੀ ਹੈ, ਕਿਉਂਕਿ ਸ਼ਾਮ ਨੂੰ 5 ਵਜੇ ਆਰਜੇ ਮਨਤੇਜ ਸਾਡੇ ਨਾਲ ਹੋਣਗੇ, ਅਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਲੈ ਕੇ ਆ ਰਿਹਾ ਹੈਗਾ, ਬੇਕਾਰ ਖਬਰਾਂ ਦਾ ਉਹ ਬੁਲੇਟਿਨ, ਪਰ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਸੁਣਾਉਂਦੇ ਹੁੰਦੇ। ਬੁਲੇਟਿਨ ਦਾ ਕਾਹਦਾ ਹੈ, ਪ੍ਰੋਗਰਾਮ ਹੀ ਬੜਾ ਘੈਂਟ ਹੈਗਾ ਜਦੋਂ ਘੈਂਟ ਬੰਦਾ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੋਏਗਾ। ਫਿਲਹਾਲ ਸੁਣਾਵਾਂ ਇਹ ਗਾਣਾ, ਵੈਸੇ ਪੁਰਾਣਾ ਗਾਣਾ ਹੈ ਸੁਦੇਸ਼ ਕੁਮਾਰੀ ਅਤੇ ਹਰਭਜਨ ਸ਼ੇਰਾ ਦਾ।

ਖਾਨ ਦਾ ਗਾਣਾ ਵੀ ਹੈਗਾ ਰੋਟੀ, ਇਹ ਵੀ ਗਾਣਾ ਵਧੀਆ। ਐਂ ਨਹੀਂ ਕਹਿ ਰਿਹਾ ਕਿ ਮੈਂ ਉਹ ਗਾਣਾ ਜ਼ਿਆਦਾ ਵਧੀਆ ਜਾਂ ਇਹ ਜ਼ਿਆਦਾ ਵਧੀਆ, ਰੋਟੀ ਦੇ ਉੱਤੇ ਬੜੇ ਸਾਰੇ ਗਾਣੇ ਹੈਗੇ ਨੇ ਪਰ ਸਾਰੇ ਹੀ ਵਧੀਆ ਹੈਗੇ ਨੇ, ਘੈਂਟ ਕੰਮ ਹੋ ਗਿਆ। ਮੈਨੂੰ ਤਾਂ ਆਈਡੀਆ ਨਹੀਂ ਸੀਗਾ ਕਿ ਅਮਰ ਸਿੰਘ ਵੀ ਇੰਨਾ ਵਧੀਆ ਗਾਣਾ ਲੈ ਕੇ ਆਊਗਾ, ਪਰ ਵਧੀਆ ਗਾਣਾ ਕਪਤਾਨ ਦਾ ਲਿਖਿਆ ਹੋਇਆ। ਖੈਰ ਬੈਕ ਟੂ ਬੈਕ ਗਾਣੇ ਸੁਣੋ, ਫਿਰ ਅੱਗੇ ਗੁਰਪ੍ਰੀਤ ਘੋਗੀ ਦੀ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਥੋੜ੍ਹੀ ਦੇਰ ਦੇ ਵਿੱਚ।

0: ਜੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਮੈਂ ਗੌਤਮ ਕਪਿਲ ਔਰ ਅੱਜ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਆਇਆ ਤੁਹਾਡੇ ਤੱਕ ਫਿਲਮ ਆ ਰਹੀ ਹੈ ਪੰਜਾਬੀ ਕਣਕਾਂ ਦੇ ਓਲੇ 31 ਜੁਲਾਈ ਨੂੰ ਫਿਲਮ ਰਿਲੀਜ਼ ਹੋ ਰਹੀ ਔਰ ਫਿਲਮ ਦੇ ਜਿਹੜੇ ਜਿਹੜੇ ਫਿਲਮ ਨੂੰ ਆਪਣੇ ਮੋਢਿਆਂ ਦੇ ਉੱਤੇ ਲੈ ਕੇ ਚੱਲ ਰਹੇ ਨੇ ਗੁਰਪ੍ਰੀਤ ਘੁੱਗੀ ਭਾਅ ਜੀ ਉਹ ਸਾਡੇ ਨਾਲ ਅੱਜ ਇਸ ਇੰਟਰਵਿਊ ਦੇ ਵਿੱਚ ਹੋਣਗੇ ਹਾਜ਼ਰ ਉਹਨਾਂ ਦੇ ਨਾਲ ਫਿਲਮ ਦੇ ਨਾਲ ਜੁੜੇ ਹੋਏ ਸਵਾਲ ਜਵਾਬ ਕਰਦੇ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਰੇਡੀਓ ਹਾਂਜੀ ਦੇ ਉੱਤੇ
4: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਔਰ ਤੁਹਾਡੇ ਸਾਰੇ ਰੇਡੀਓ ਹਾਂਜੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਬਹੁਤ ਅਦਬ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ
0: ਧੰਨਵਾਦ ਭਾਅ ਜੀ ਬਹੁਤ ਸ਼ੁਕਰੀਆ ਫਿਲਮ ਨੂੰ ਲੈ ਕੇ ਤੁਸੀਂ ਪ੍ਰਮੋਸ਼ਨਾ ਕਰ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ ਤੇ ਕਿੱਦਾਂ ਮੈਂ ਫਿਲਮ ਬਾਰੇ ਕੁਝ ਕੁਐਸਚਨ ਕਰਨੇ ਸੀਗੇ ਪਰ ਅੱਜ ਕੱਲ੍ਹ ਸੁਣਿਆ ਕਿ ਗੁਰਪ੍ਰੀਤ ਘੁੱਗੀ ਫਿਲਮ ਚੂਜ਼ ਕਰਦੇ ਨੇ ਫਿਲਮ ਮੇਕਰ ਜਿਹੜੇ ਨੇ ਉਹ ਨਹੀਂ ਚੂਜ਼ ਕਰਦੇ ਕਿ ਗੁਰਪ੍ਰੀਤ ਘੁੱਗੀ ਹੋਣਗੇ ਸੋ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਫਿਲਮ ਚੂਜ਼ ਕੀਤੀ ਜੀ ਕਿਵੇਂ ਹਾਊ ਡਿਡ ਇਟ ਕਮ ਟੂ ਯੂ
4: ਨਹੀਂ ਏਦਾਂ ਦੀ ਕੋਈ ਗੱਲ ਨਹੀਂ ਇਹ ਗੱਲ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਮੈਂ ਤਾਂ ਕਹਿੰਦਾ ਹੁੰਦਾ ਇਹ ਗੱਲ ਕਿ ਮੈਂ ਕੰਮ ਕਰ ਬਹੁਤ ਲਿਆ ਜੀ ਮੇਰਾ ਨਾ ਹੁਣ ਇੱਕ ਅੰਦਰ ਇੱਕ ਲਲਕ ਹੁੰਦੀ ਜਿਹੜੀ ਉਹ ਮਤਲਬ ਹੁਣ ਓਦਾਂ ਦੀ ਨਹੀਂ ਰਹੀ ਕਿ ਬਹੁਤ ਕੰਮ ਕਰਨਾ
0: ਹਨਾ
4: ਤੇ ਉਹ ਹੁਣ ਮਸਲਾ ਜਿਹੜਾ ਬੇਸਿਕ ਮਸਲਾ ਹੁੰਦਾ ਹੱਲ ਹੋ ਗਿਆ ਹੋਇਆ ਇੱਕ ਉਮਰ ਹੋ ਗਈ ਕੰਮ ਕਰਦਿਆਂ ਕਰਦਿਆਂ ਕਰਦਿਆਂ ਬੰਦੇ ਨੂੰ ਕਿ ਸ਼ਾਂਤੀ ਜੀ ਅੰਦਰੋਂ ਕੰਮ ਦੀ ਵੀ ਮਿਲਦੀ ਹੁਣ ਮੈਂ ਸਰ ਜੇ ਉਹ ਕਰ ਰਿਹਾ ਨਾ ਜੀ ਸਿਰਫ ਮੈਂ ਚਾਹੁੰਦਾ ਕਿ ਮੈਂ ਸਬਜੈਕਟਸ ਤੇ ਕੰਮ ਕਰਾਂ ਹੁਣ ਮੈਂ ਐਸਾ ਸਿਨੇਮਾ ਕਰਾਂ ਜਿਹੜਾ ਭਾਵੇਂ ਮੈਂ ਘੱਟ ਕਰਾਂ ਪਰ ਉਹ ਯਾਦਗਾਰੀ ਹੋਵੇ ਉਹਦੀਆਂ ਐਗਜ਼ਾਮਪਲਸ ਨੇ ਮੈਂ ਐਵੇਂ ਨਹੀਂ ਕਹਿ ਰਿਹਾ ਜਿੱਦਾਂ ਤੁਸੀਂ ਸਾਡੀ ਫਿਲਮ ਦੇਖੀ ਸੀ ਮਸਤਾਨੇ
0: ਜੀ
4: ਅਕਾਲ
0: ਜੀ
4: ਫਿਰ ਗੁਰੂ ਨਾਨਕ ਜਹਾਜ਼ ਕਾਮੋਗਟਮ ਔਰ ਸ਼ਿਪ ਬਣੀ ਸੀ ਫਿਰ ਪੁਰਾਣੀਆਂ ਹੋਰ ਵੀ ਕਈ ਫਿਲਮਾਂ ਮੇਰੀ ਦਾਣਾ ਪਾਣੀ ਲਾ ਲਓ ਤੁਸੀਂ ਚੱਲ ਜ਼ਿੰਦਗੀ ਲਾ ਲਓ ਹੁਣ ਬੰਬੂ ਕਾਰ ਚ ਇੱਕ ਡਿਫਰੈਂਟ ਤਰ੍ਹਾਂ ਦਾ ਰੋਲ ਸੀ ਸੋ ਮੈਂ ਟਰਾਈ ਕਰ ਰਿਹਾ ਕਿ ਡਿਫਰੈਂਟ ਤਰ੍ਹਾਂ ਦੀਆਂ ਚੀਜ਼ਾਂ ਲਾਈਫ ਚ ਕਰਾਂ ਮੈਂ ਹੁਣ 40 ਦਿਨ ਵਰਗੀ ਫਿਲਮ ਇੱਕ ਆਈ ਸੀ ਬਹੁਤ
0: ਡਿਫਰੈਂਟ
4: ਤਰ੍ਹਾਂ ਦੀ ਫਿਲਮ ਸੀ ਸੋ ਮੈਨੂੰ ਹੁਣ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਮੈਂ ਇੰਜੋਏ ਕਰ ਰਿਹਾ ਤੋ ਜਿਹੜੀ ਇਹ ਫਿਲਮ ਹੈ ਕਣਕਾਂ ਦੇ ਓਲੇ ਇਹ ਵੀ ਉਹਦੇ ਵਿੱਚ ਇੱਕ ਕਮਾਲ ਦਾ ਅਧਿਆਇ ਹੈ
0: ਕੀ ਸਟੋਰੀ ਕੀ ਹੈ ਭਾਜੀ ਜੇ ਇਫ ਯੂ ਡੋਨਟ ਮਾਈਂਡ ਮਤਲਬ ਮੈਂ ਉਦਾਂ ਨਹੀਂ ਕਹਿ ਰਿਹਾ ਕਿ ਰਿਵੀਲ ਕਰ ਦੋ ਤੇ ਆਪਾਂ ਦੇਖਣ ਨਾ ਜਾਣ ਬਟ ਇੱਕ ਮਤਲਬ ਕਿਸ ਤਰੀਕੇ ਦਾ ਸਿਨੋਪਸਿਸ ਜਿਹੜੇ ਆਸਟ੍ਰੇਲੀਆ ਬੈਠੇ ਸਰੋਤੇ ਨੇ ਜੇ ਉਹ ਦੇਖਣਾ ਚਾਹਣ ਫਿਲਮ ਤੇ ਕਿਵੇਂ ਅਟਰੈਕਟ ਕਰੇਗੀ ਵਨਲਾਈਨਰ
4: ਪਿੰਡਾਂ ਦੀਆਂ ਉਹਨਾਂ ਘਟਨਾਵਾਂ ਦੇ ਵਿੱਚੋਂ ਕਿ ਜਿਹੜੀਆਂ ਹੁਣ ਪਿੰਡਾਂ ਚ ਭਾਵੇਂ ਰੇਅਰ ਹੁੰਦੀਆਂ ਸੀ ਪਰ ਇਹ ਬਹੁਤ ਹੋਈਆਂ ਨੇ ਔਰ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਪਿੱਛੇ ਲੈ ਜਾਏਗੀ ਆਪਣੇ ਪਿਛੋਕੜ ਨਾਲ ਜੋੜ ਕੇ ਆਪਣੇ ਆਲੇ ਦੁਆਲੇ ਸੱਜੇ ਖੱਬੇ ਝਾਤੀ ਮਾਰਨ ਲਈ ਮਜਬੂਰ ਕਰੇਗੀ ਕਿ ਹਾਂ ਅਸੀਂ ਆਪਣੇ ਪਿੰਡ ਵੀ ਇੱਦਾਂ ਦੀ ਗੱਲ ਸੁਣੀ ਸੀ ਜਾਂ ਇੱਦਾਂ ਦੀ ਗੱਲ ਦੇਖੀ ਸੀ ਜਾਂ ਸਾਡੇ ਪਿੰਡ ਵੀ ਇੱਦਾਂ ਹੋਇਆ ਸੀ ਸੋ ਇਹ ਬਹੁਤ ਇੱਕ ਕਾਮਨ ਪ੍ਰੋਬਲਮ ਦੇ ਉੱਤੇ ਬਟ ਬੜੀ ਇੱਕ ਅਜੀਬ ਤਰ੍ਹਾਂ ਦੀ ਪ੍ਰੋਬਲਮ ਦੇ ਉੱਤੇ ਫਿਲਮ ਹੈ ਤੇ ਜਿਹਨੂੰ ਦੇਖ ਕੇ ਲੋਕ ਪਹਿਲੇ ਦੋ ਸੀਨਾਂ ਚ ਫਿਲਮ ਦੇ ਨਾਲ ਇੰਨਾ ਜੁੜ ਜਾਣਗੇ ਕਿ ਐਂਡ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਉਹਨਾਂ ਦਾ ਮੂਵੀ ਵਾਚਿੰਗ ਦਾ ਸਫ਼ਰ ਕਿਵੇਂ ਲੰਘ ਗਿਆ 2.25 ਘੰਟੇ ਦਾ
0: ਕਿਆ ਬਾਤ ਤੁਹਾਡਾ ਫਰਜ਼ੰਦ ਵੀ ਭਾਜੀ ਇਸ ਫਿਲਮ ਦੇ ਵਿੱਚ ਹੈ ਸੈਕਿੰਡ ਮੂਵੀ ਆਫਟਰ 40 ਦਿਨ ਹਨਾ ਤੁਹਾਡਾ ਯੰਗਰ ਵਰਜ਼ਨ ਆਈ ਗੈਸ ਟ੍ਰੇਲਰ ਤੋਂ ਜਿੰਨਾ ਕੁ ਪਤਾ ਲੱਗਦਾ ਹੈਗਾ ਨਿਭਾ ਰਹੇ ਨੇ
4: ਉਹਦੇ ਚ ਉਹਦੀ ਗੈਸਟ ਅਪੀਅਰੈਂਸ ਹੈ ਕਿਉਂਕਿ ਇਹ ਫਿਲਮ ਪਹਿਲਾਂ ਬਣੀ ਸੀ ਇਹਨੂੰ ਹੋ ਗਏ 2-2.5 ਸਾਲ ਬਣੀ ਤੇ ਉਹਦੀ ਆਪਣੀ ਜਿਹੜੀ ਫਿਲਮ ਹੈ 43 ਦਿਨ ਉਹ ਬਾਅਦ ਚ ਆਈ ਸੀ ਉਹਦੇ ਵਿੱਚ ਉਹਦਾ ਕਾਫੀ ਅੱਛਾ ਕਰੈਕਟਰ ਸੀ ਹਨਾ ਤੇ ਇਹ ਫਿਲਮ ਦੇ ਵਿੱਚ ਉਹਨੇ ਗੈਸਟ ਦੀ ਤਰ੍ਹਾਂ ਰੋਲ ਕੀਤਾ ਸੀ ਕਿਉਂਕਿ ਇਸ ਫਿਲਮ ਦੇ ਵਿੱਚ ਉਹ ਅਸਿਸਟ ਕਰ ਰਿਹਾ ਸੀ ਫਿਲਮ ਮੇਕਿੰਗ ਸਿੱਖ ਰਿਹਾ ਸੀ ਉਹਨਾਂ ਦੇ ਨਾਲ ਤੇ ਉਦੋਂ ਜਦੋਂ ਉਹਨੂੰ ਆਵਾਜ਼ ਪਈ ਕਿ ਆ ਇੱਕ ਅਪੀਅਰੈਂਸ ਤੇਰੀ ਚਾਹੀਦੀ ਹੈ ਤਾਂ ਫਿਰ ਲੀੜੇ ਪਾ ਕੇ ਤਿਆਰ ਹੋ ਗਿਆ ਉਹਨੇ ਉਹ ਵੀ ਕਰ ਦਿੱਤਾ ਪਰ ਉਦੋਂ ਫਿਲਮ ਮੇਕਿੰਗ ਦਾ ਉਹ ਆਪਣਾ ਤਜਰਬਾ ਲੈ ਰਿਹਾ ਸੀ ਤੇ ਉਹਨੇ ਇੱਕ ਤਰ੍ਹਾਂ ਦਾ ਕੈਮੀਓ ਕੀਤਾ ਫਿਲਮ ਦੇ ਵਿੱਚ
0: ਮੈਂ ਕੈਲਕੂਲੇਟ ਕਰ ਰਿਹਾ ਸੀ ਭਾਜੀ 40 ਤਾਂ ਨਹੀਂ ਪਰ 42 ਦਿਨ ਬਾਅਦ ਇਹ ਦੂਜੀ ਫਿਲਮ ਰਿਲੀਜ਼ ਹੋ ਰਹੀ ਉਹਦੀ ਤੁਹਾਨੂੰ ਆਈ ਡੋਂਟ ਨੋ ਇਫ ਯੂ ਨੋ ਦੈਟ 29 ਜੂਨ ਨੂੰ ਹੋਈ ਸੀਗੀ ਤੇ ਇਹ ਹੁਣ 31 ਜੁਲਾਈ ਨੂੰ ਇਹ ਹੋਣੀ ਹੈ ਤੇ ਐਜ਼ ਅ ਫਾਦਰ ਤੁਸੀਂ ਕਿਸ ਤਰੀਕੇ ਦੇ ਨਾਲ ਇਵੈਲਿਊਏਟ ਕਰਦੇ ਹੈਗੇ ਉਹਦਾ ਸਕਰੀਨ ਅਪੀਅਰੈਂਸ ਨੂੰ ਉਹਦੇ ਕੰਮ ਨੂੰ ਕਿਉਂਕਿ ਐਜ਼ ਅ ਆਡੀਅੰਸ ਸਾਨੂੰ ਵਧੀਆ ਮਤਲਬ ਐਜ਼ ਅ ਆਡੀਅੰਸ ਇੱਕ ਅਲੱਗ ਪ੍ਰਿਜ਼ਮ ਹੁੰਦਾ ਹੈ ਦੇਖਣ ਦਾ ਫਾਦਰ ਦਾ ਇੱਕ ਅਲੱਗ ਨਜ਼ਰੀਆ ਹੁੰਦਾ ਹੈ ਅਬਜ਼ਰਵ ਕਰਨ ਦਾ ਆਪਣੇ ਬੱਚਿਆਂ ਨੂੰ
4: ਦੇਖੋ ਇਹ ਉਦਾਂ ਹੀ ਯਾਰ ਬੱਚੇ ਦਾ ਜਦੋਂ ਇੱਕ ਵਾਰੀ ਬੱਚਾ ਤੁਹਾਡੇ ਘਰ ਜੰਮਦਾ ਤੁਹਾਨੂੰ ਉਦੋਂ ਉਹਦੇ ਪਰਵਰਿਸ਼ ਦੀ ਫਿਕਰ ਹੁੰਦੀ ਹੈ ਉਹਦੇ ਵੱਡੇ ਹੋਣ ਤੱਕ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਪਰ ਜਦੋਂ ਪ੍ਰੋਫੈਸ਼ਨਲੀ ਕੋਈ ਨਵੀਂ ਚੀਜ਼ ਕਰਦਾ ਨਾ, ਉਦੋਂ ਵੀ ਤੁਹਾਡੇ ਅੰਦਰ ਡਰ ਹੁੰਦਾ ਕਿ ਇਹਨੇ ਜੇ ਲੋਕਾਂ ਦੇ ਸਾਹਮਣੇ ਆਉਣਾ। ਤਾਂ ਇੱਕ ਤਾਂ ਲੋਕਾਂ ਦੇ ਸਾਹਮਣੇ ਬੜੀ ਕਾਮਯਾਬੀ ਦੇ ਨਾਲ ਆਇਆ ਔਰ ਲੋਕ ਉਹਦਾ ਜਿਹੜਾ ਸੋਸ਼ਲ ਮੀਡੀਆ ਤੇ ਵਿਚਰਨਾ ਵੀ ਪਸੰਦ ਕਰ ਰਹੇ ਨੇ। ਔਰ ਦੂਸਰੀ ਗੱਲ ਇਹ ਹੈ ਕਿ ਮੈਨੂੰ ਜਿਹੜਾ ਡਰ ਸੀਗਾ ਕਿ ਉਹਦੇ ਚੋਂ ਮੇਰੀ ਰਿਫਲੈਕਸ਼ਨ ਜਾਂ ਮੇਰੀ ਕਾਪੀ ਨਾ ਝਲਕੇ ਕਿਤੇ ਵੀ, ਲੋਕੀ ਇਹ ਨਾ ਕਹਿਣ ਕਿ ਉੱਥੋਂ ਹੀ ਕੰਟੀਨਿਊ ਕੀਤਾ ਹੈ। ਤੇ ਉਹਦਾ ਆਪਣਾ, ਉਹਦੀ ਆਪਣੀ ਇੱਕ ਸ਼ੈਲੀ ਹੈ, ਉਹਦਾ ਆਪਣਾ ਇੱਕ ਸਟਾਈਲ ਹੈ ਜਿਹਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ ਕਿ ਉਹ ਆਪਣਾ ਹਲ ਵਾਹ ਕੇ ਰੋਟੀ ਖਾਣਾ ਚਾਹੁੰਦਾ। ਪਿਛਲੇ 3 ਸਾਲ ਤੋਂ ਸਟੱਡੀ ਕਰ ਰਿਹਾ ਸੀ, ਉਹਨੇ ਵਿੱਚ ਫਿਲਮਾਂ ਅਸਿਸਟ ਕੀਤਾ, ਪਿਛਲੇ 4 ਸਾਲਾਂ ਚ ਉਹਨੇ 6-7 ਫਿਲਮਾਂ ਚ ਅਸਿਸਟ ਕੀਤਾ, ਭੱਜਿਆ ਦੌੜਿਆ ਸੈੱਟਾਂ ਦੇ ਉੱਤੇ ਉਹਨੇ ਸਿੱਖਿਆ ਤੇ ਤਾਂ ਇੱਧਰ ਆਇਆ, ਤੇ ਕਾਫੀ ਚੀਜ਼ਾਂ ਨੂੰ ਇਲਮ ਲੈ ਕੇ ਉਹਨਾਂ ਦਾ ਸਾਹਮਣੇ ਆਇਆ। ਮੈਨੂੰ ਬਹੁਤ ਖੁਸ਼ੀ ਹੈ ਔਰ ਆਪਣੇ ਸਟਾਈਲ ਚ ਆਇਆ, ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਹੈ।
0: ਵਾਹ ਵਾਹ, ਇਲਮ ਦੀ ਗੱਲ ਕੀਤੀ ਹੈ ਭਾਜੀ, ਆ ਤੁਹਾਡੇ ਪਿੱਛੇ ਖਜ਼ਾਨਾ ਹੈ, ਇਹ ਤੁਹਾਡੀ ਪਰਸਨਲ, ਮੈਨੂੰ ਲੱਗਦਾ ਤੁਹਾਡਾ ਆਪਣਾ ਰੂਮ ਹੈ, ਤੁਹਾਡੀ ਲਾਇਬ੍ਰੇਰੀ ਹੈਗੀ। ਇਹ ਚ ਕੋਈ ਸ਼ੱਕ ਨਹੀਂ ਹੈਗਾ ਕਿ ਗੁਰਪ੍ਰੀਤ ਘੁੱਗੀ ਨੂੰ ਕਿਤਾਬਾਂ ਤੋਂ ਵੱਡ ਕਰਕੇ ਨਹੀਂ, ਕਿਉਂਕਿ ਜਿੱਥੋਂ ਮਰਜ਼ੀ ਦੇਖ ਲਓ ਤੁਹਾਡੀਆਂ ਰੈਫਰੈਂਸਿਸ ਜਿਹੜੀਆਂ ਹੁੰਦੀਆਂ ਨੇ ਤੁਹਾਡੀ ਪਰਸਨਲ ਲਾਈਫ ਦੀਆਂ, ਤੇ ਜਿੰਨੇ ਵੀ ਤੁਸੀਂ ਆਪਣਾ ਇਨਲਾਈਟਮੈਂਟ ਕਰਦੇ ਹੈਗੇ ਹੋ ਅਲੱਗ ਅਲੱਗ ਪੋਡਕਾਸਟ ਦੇ ਵਿੱਚ, ਗੱਲਾਂ ਕਿਤਾਬਾਂ ਦੇ ਨਾਲ ਜੁੜਤ ਦਿਖਦੀ ਹੈਗੀ ਹੈ। ਇਹ ਕਿਵੇਂ
4: ਇਹਦੇ ਵਿੱਚ ਨਾ ਹਾਂਜੀ
0: ਹਾਂਜੀ ਉਹ ਨਹੀਂ ਤੁਸੀਂ ਕਰੋ ਕੰਟੀਨਿਊ, ਮੈਂ ਉਹੀ ਪੁੱਛ ਰਿਹਾ ਸੀ।
4: ਇਹ ਹਜ਼ਾਰਾਂ ਸਾਲਾਂ ਦੀ, ਲੋਕਾਂ ਦੀ ਹਜ਼ਾਰਾਂ ਸਾਲਾਂ ਦੀ ਖੋਜਬੀਨ ਦਾ ਸਿੱਟਾ ਹੁੰਦੀਆਂ ਨੇ ਕਿਤਾਬਾਂ, ਹਨਾ। ਸੋ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਕਿਤਾਬਾਂ ਤੋਂ ਵਧੀਆ ਕੋਈ ਦੋਸਤ ਨਹੀਂ ਹੁੰਦਾ ਤੁਹਾਡਾ। ਸੋ ਬਹੁਤ ਸਾਰੇ ਲੋਕ ਕਿਤਾਬਾਂ ਦੇ ਨਾਲ ਹੀ ਜ਼ਿੰਦਗੀ ਕੱਟ ਜਾਂਦੇ ਨੇ, ਕਿਤਾਬ ਕਦੇ ਧੋਖਾ ਨਹੀਂ ਦਿੰਦੀ, ਕਿਤਾਬ ਤੁਹਾਨੂੰ ਕਦੇ ਟਿੱਚ ਨਹੀਂ ਕਰਦੀ, ਹਨਾ। ਤੁਸੀਂ ਕਿਤਾਬ ਨੂੰ ਜਿਸ ਤਰ੍ਹਾਂ ਸਾਇਲੈਂਟ ਹੋਣ ਨੂੰ ਕਹਿੰਦੇ ਹੋ, ਸਾਇਲੈਂਟ ਹੋ ਜਾਂਦੀ ਹੈ, ਜਦੋਂ ਉਹਨੂੰ ਗੱਲਾਂ ਕਰਨ ਨੂੰ ਕਹਿੰਦੇ ਉਦੋਂ ਗੱਲਾਂ ਕਰਨ ਲੱਗ ਪੈਂਦੀ ਤੁਹਾਡੇ ਨਾਲ। ਤੁਸੀਂ ਕਿਤਾਬ ਨੂੰ ਕੋਈ ਸਵਾਲ ਕਰਦੇ ਹੋ, ਉਹ ਜਵਾਬ ਦਿੰਦੀ ਹੈ। ਸੋ ਮੈਨੂੰ ਲੱਗਦਾ ਕਿ ਕਿਤਾਬ ਤੱਕ ਪਹੁੰਚਣਾ ਥੋੜਾ ਜਿਹਾ ਔਖਾ ਹੁੰਦਾ, ਜਦੋਂ ਪਹੁੰਚ ਗਏ ਫਿਰ ਤੁਹਾਨੂੰ ਮਜ਼ਾ ਬਹੁਤ ਜ਼ਿੰਦਗੀ ਦਾ ਇੱਕ ਅਲੱਗ ਤਰ੍ਹਾਂ ਦਾ ਆਉਂਦਾ ਇਹਦੇ ਵਿੱਚ।
0: ਇਹ ਗੱਲ ਹੈ, ਕਿਤਾਬ ਤੱਕ ਪਹੁੰਚਣਾ ਔਖਾ ਹੈ, ਉਹ ਸਫ਼ਰ ਔਖਾ ਹੈਗਾ, ਉਸ ਤੋਂ ਬਾਅਦ ਉਹਦਾ ਥੋੜਾ ਸਾ। ਇਹ ਗੱਲ ਮੈਂ ਅੱਜ ਕੱਲ੍ਹ ਦੇ ਬੱਚਿਆਂ ਦੇ ਨਾਲ ਜੋੜ ਕੇ ਦੇਖਦਾ। ਪਰ ਭਾਜੀ, ਮੀ ਬੀਂਗ ਐਨ 80s ਕਿਡ, ਮੈਂ ਤੁਹਾਨੂੰ ਰੌਣਕ ਮੇਲਾ ਤੋਂ, ਹਨਾ, ਉਦੋਂ ਤੋਂ ਜ਼ਿਆਦਾ ਚਾਚਾ ਰੌਣਕੀ ਰਾਮ ਤੋਂ, ਉਦੋਂ ਤੋਂ ਅਸੀਂ ਅਬਜ਼ਰਵ ਕਰਦੇ ਹਾਂ ਛੋਟੇ ਹੁੰਦੇ। ਅਸੀਂ ਦੂਰਦਰਸ਼ਨ ਦੇ ਉੱਤੇ ਇੱਕ ਵਧੀਆ, ਮਤਲਬ ਜਿਹਦੇ ਤੋਂ ਐਂਟਰਟੇਨਮੈਂਟ ਸਾਰੇ ਦਿਨ ਦੀ ਮਿਹਨਤ ਮੁਸ਼ਕਤ ਤੋਂ ਬਾਅਦ ਸਾਡੇ ਪਿਓ, ਸਾਡੇ ਬਜ਼ੁਰਗ ਚਾਚੇ ਤਾਏ ਜਿੰਨੇ ਵੀ ਕਮਰੇ 'ਚ ਬੈਠ ਕੇ ਉਹਨਾਂ ਨੇ ਜਲੰਧਰ ਦੂਰਦਰਸ਼ਨ ਦੇਖਣਾ, ਅਤੇ ਰੌਣਕ ਮੇਲਾ ਦੇ ਨਾਲ ਉਹ ਸਾਰੀ ਲੱਥ ਜਾਂਦੀ ਹੁੰਦੀ ਸੀਗੀ। ਉਹ ਦਿਨਾਂ ਦੇ ਵਿੱਚ ਕੌਮੇਡੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਤੁਹਾਡਾ ਸਟਾਇਰ ਬੇਸਡ ਹੁੰਦੀ ਸੀ, ਹੈ ਨਾ। ਅੱਜ ਕੱਲ੍ਹ ਦੀ ਤਰ੍ਹਾਂ ਫਿਜ਼ੀਕਲ ਕੌਮੇਡੀ ਨਹੀਂ, ਜਾਂ ਕੋਈ ਕਸਵਰਡਸ ਨਹੀਂ, ਕੋਈ ਮਾੜੀ ਸ਼ਬਦਾਵਲੀ ਨਹੀਂ। ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਇਹ ਕੌਮੇਡੀ ਮੂਵੀਜ਼ ਪੰਜਾਬ ਦੇ ਵਿੱਚ ਬਣ ਰਹੀਆਂ ਨੇ, ਆਰ ਯੂ ਹੈਪੀ ਟੂ ਬੀ ਪਾਰਟ ਆਫ ਦੀਜ਼ ਮੂਵੀਜ਼? ਉਸ ਕਿਸਮ ਦੀ ਕੌਮੇਡੀ ਦਾ ਤੁਸੀਂ ਹਿੱਸਾ ਬਣਦੇ ਹੋ?
4: ਨਹੀਂ,
0: ਫਰਕ ਕਿਵੇਂ ਮਹਿਸੂਸ ਕਰਦੇ?
4: ਆਪਾਂ ਪਾਰਟੀਕੂਲਰ ਕਿਸੇ, ਆਪਾਂ ਪਾਰਟੀਕੂਲਰ ਇੱਕ ਮੂਵੀ ਦੀ ਗੱਲ ਨਹੀਂ ਕਰਦੇ, ਆਪਾਂ ਪਾਰਟੀਕੂਲਰ ਗੱਲ ਕਰਦੇ ਹਾਂ ਕਿ ਸੋਸਾਇਟੀ 'ਚ ਸਮੇਂ ਦੇ ਹਿਸਾਬ ਨਾਲ ਬਦਲਿਆ ਬਹੁਤ ਕੁਛ ਹੈ। ਉਦੋਂ ਦੀ ਜਦੋਂ ਤੁਸੀਂ ਗੱਲ ਕਰਦੇ ਨਾ, ਉਦੋਂ ਲੋਕਾਂ 'ਚ ਪੇਸ਼ੈਂਸ ਬਹੁਤ ਹੁੰਦੇ ਸੀ, ਲੋਕਾਂ 'ਚ ਬਰਦਾਸ਼ਤ ਵੀ ਬਹੁਤ ਹੁੰਦਾ ਸੀ, ਲੋਕ ਆਪਣੇ ਤੇ ਵਿਅੰਗ ਸਹਿ ਜਾਂਦੇ ਸੀ ਔਰ ਅੱਗੋਂ ਹੱਸਦੇ ਸੀ ਕਿ ਇਹਨੇ ਸਾਡੇ ਤੇ ਵਿਅੰਗ ਕੀਤਾ। ਅੱਜ ਕੱਲ੍ਹ ਕੋਈ ਨਹੀਂ ਬਰਦਾਸ਼ਤ ਕਰਦਾ, ਤੁਸੀਂ ਕਿਸੇ ਤੇ ਕਟਾਕਸ਼ ਕਰਕੇ ਦੇਖੋ, ਵਿਅੰਗ ਕਰਕੇ ਦੇਖੋ, ਉਹ ਅੱਗੋਂ ਲੜਾਈ ਵਾਲੇ ਮੋਡ ਤੇ ਸੈੱਟ ਹੋ ਜਾਂਦਾ ਕਿ ਸਾਡੇ ਬਾਰੇ ਇੰਨੀ ਗੱਲ ਕਹਿਤੀ, ਮੇਰੇ ਬਾਰੇ ਇੰਨੀ ਗੱਲ ਕਹਿਤੀ। ਸੋ ਵਿਅੰਗ ਵਾਲਾ ਤਾਂ ਸਿਲਸਿਲਾ ਖਤਮ ਹੋ ਗਿਆ ਜੀ। ਪਰ ਜਿਹੜੀ ਤੁਸੀਂ ਕਾਮੇਡੀ ਦੀ ਗੱਲ ਕਰ ਰਹੇ ਹੋ, ਮੈਂ ਅੱਜ ਵੀ ਸਟੈਂਡ ਇਸ ਗੱਲ ਤੇ ਕਰਦਾ ਕਿ ਸਾਡੀਆਂ ਫਿਲਮਾਂ ਫਿਰ ਵੀ ਫਾਰ ਫਾਰ ਫਾਰ ਬੈਟਰ ਨੇ, ਕਿਉਂਕਿ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਕਿ ਇੱਦਾਂ ਦੀ ਕਾਮੇਡੀ ਹੁਣ ਇੱਥੇ ਜਿਹੜੇ ਸਟੈਂਡ ਅਪ ਸ਼ੋਜ਼ ਹੋਣ ਲੱਗ ਪਏ ਨੇ, ਮਤਲਬ ਮੈਂ ਦੇਖਦਾ ਹੁੰਦਾ ਕਈ ਵਾਰੀ ਨੈੱਟ ਤੇ ਵੀ, ਆਪਣੇ ਆਲੇ ਦੁਆਲੇ ਵੀ, ਬਿਲੋ ਦਾ ਬੈਲਟ ਕਾਮੇਡੀ ਹੋਣ ਲੱਗ ਪਈ ਸਾਰੀ। ਲੋਕਾਂ ਦਾ ਮਾਇੰਡ ਸੈੱਟ ਯੰਗਸਟਰਸ ਦਾ ਇੱਦਾਂ ਦਾ ਕਿ ਨਥਿੰਗ ਰੋਂਗ ਇਨ ਇਟ। ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਨਾ, ਤੇ ਤੁਸੀਂ ਫਿਲਮ ਦੇ ਵਿੱਚ ਬਿਲਕੁਲ ਹੀ ਤੁਸੀਂ ਬਿਲੋ ਦਾ ਬੈਲਟ ਨਾ ਜਾਂਦੇ ਹੋਏ, ਇੱਕ ਮਰਿਆਦਾ ਰੱਖਦੇ ਹੋਏ, ਅੱਜ ਦੇ ਯੁੱਗ ਦੇ ਹਿਸਾਬ ਨਾਲ ਕਾਮੇਡੀ ਨੂੰ ਅਗਰ ਅੱਛੇ ਤਰੀਕੇ ਨਾਲ ਕੈਰੀ ਕਰਦੇ ਹੋ ਵਿਦ ਅ ਲਿਟਲ ਬਿਟ ਲਿਬਰਟੀ, ਤਾਂ ਮੈਨੂੰ ਲੱਗਦਾ ਕਿ ਦੇਰ ਇਜ਼ ਨਥਿੰਗ ਰੋਂਗ ਇਨ ਇਟ, ਕਿਉਂਕਿ ਸਮੇਂ ਨਾਲ ਪਰਿਵਰਤਨ ਸਾਡੇ ਪਹਿਰਾਵੇ 'ਚ, ਸਾਡੇ ਖਾਣ ਪੀਣ 'ਚ ਆਇਆ। ਜਿਹੜੀਆਂ ਰੋਟੀਆਂ ਮਾਂ ਕੋਲੋਂ ਮੰਗਦੇ ਹੁੰਦੇ ਸੀ, ਹੁਣ ਸਵਿਗੀ ਕੋਲੋਂ ਮੰਗਦੀਆਂ ਜਾਂਦੀਆਂ ਇੱਥੇ, ਹਨਾ। ਜਿਹੜੀ ਚੀਜ਼ਾਂ ਭਾਪੇ ਕੋਲੋਂ ਮੰਗਦੇ ਹੁੰਦੇ ਸੀ, ਉਹ ਜ਼ੋਮੈਟੋ ਕੋਲੋਂ ਮੰਗਦੇ ਨੇ, ਹਨਾ। ਤੇ ਪੈਸੇ ਵੀ ਅੱਗੇ ਦਾਦੇ ਨੇ, ਦਾਦੀ ਨੇ, ਨਾਨੇ ਨੇ, ਨਾਨੀ ਨੇ, ਮੰਮੀ ਨੇ, ਡੈਡੀ ਨੇ ਦੇਣੇ ਹੁੰਦੇ ਸੀ, ਹੁਣ ਮੋਬਾਈਲ ਹੀ ਸਭ ਕੁਛ ਹੈ, ਘਰੋਂ ਹੀ ਕੜਾਚ ਜਿਹਾ ਕਰਦੇ ਨੇ, ਪੈਸੇ ਚਲੇ ਗਏ ਘਰ ਆ ਕੇ, ਤੁਹਾਨੂੰ ਬੱਚਿਆਂ ਨੂੰ ਵਿੰਡੋ 'ਚ ਫੜਾ ਜਾਂਦੇ ਰਾਤੀ 3:30 ਵਜੇ ਖਾਣ ਪੀਣ ਵਾਲਾ ਸਮਾਨ। ਸੋ ਸਮੇਂ ਨਾਲ ਜਿੱਦਾਂ ਸਾਰਾ ਕੁਛ ਬਦਲਿਆ ਨਾ ਜੀ, ਇੱਦਾਂ ਹੀ ਹਰ ਚੀਜ਼ 'ਚ ਪਰਿਵਰਤਨ ਆਉਂਦਾ।
0: ਸਹੀ ਗੱਲ ਹੈ ਜੀ, ਉਦੋਂ ਉਦੋਂ ਰੋਟੀ ਪਾਰਟੀ ਅੱਡ ਕਮਰੇ ਚ ਖਾਣਾ ਮਤਲਬ ਕੋਈ ਬੰਦਾ ਰੁੱਸਿਆ ਹੋਇਆ ਤੇ ਅੱਜ ਕੱਲ ਬੜਾ ਕਾਮਨ ਹੈਗਾ ਕਿ ਪਾਓ ਆਪਣੀ ਆਪਣੀ ਰੋਟੀ
4: ਦਿੰਦੇ ਨਹੀਂ ਸੀ ਦੇਖਣਾ ਇੱਥੇ ਆ ਕੇ ਮਰ ਲੈ ਜੇ ਮਰਨੀ ਉੱਥੇ ਨੀ ਤੋਸੇ ਫੜਾਉਣ ਆਉਣਾ ਤੈਨੂੰ ਕਿਸੇ
0: ਬਦਲਾ ਤਾਂ ਹੈ ਭਾਜੀ ਹਾਂ ਅੱਛਾ ਇੱਕ ਮੇਰੇ ਤੁਸੀਂ ਉਹਦੇ ਤੋਂ ਗੱਲ ਦੱਸੀ ਅੱਗੇ ਪੇਸ਼ੈਂਸ ਲੈਵਲ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਮੈਂ ਹਲੇ ਕੱਲ ਪਰਸੋਂ ਹੀ ਕਿਸੇ ਦੇ ਨਾਲ ਗੱਲ ਕਰ ਰਿਹਾ ਸੀ ਤੁਹਾਡੇ ਸਾਥੀ ਵੀਰ ਸੀਨੀਅਰ ਵੀ ਸੀਗੇ ਜਸਵਿੰਦਰ ਭੱਲਾ ਹੋਰੀ ਤੇ ਉਹਨਾਂ ਦਾ ਛਣਕਾਟਾ ਜਦੋਂ ਆਉਂਦਾ ਹੁੰਦਾ ਸੀ ਤੇ ਮੈਂ ਉਹੀ ਗੱਲ ਕਰ ਰਿਹਾ ਸੀ ਮੈਂ ਉਸ ਵਕਤ ਤਾਂ ਸਰਕਾਰੇ ਬਦਲਤੀ ਸੀਗੀ ਛਣਕਾਟਾ ਨੇ ਹਨਾ ਤੇ ਆਪਣਾ ਕੈਪਟਨ ਸਾਹਿਬ ਚਲੇ ਗਏ ਸੀ ਬਾਦਲ ਸਾਹਿਬ ਆ ਗਏ ਸੀ ਤੇ ਫਿਰ ਬਕਾਇਦਾ ਉਹਦੇ ਤੇ ਵੀ ਤੰਜ ਕਸਿਆ ਸੀ ਔਰ ਬਹੁਤ ਲਾਈਟਲੀ ਸਭ ਨੇ ਬੜਾ ਵਧੀਆ ਤਰੀਕੇ ਦੇ ਨਾਲ ਲੈਂਦੇ ਹੁੰਦੇ ਸੀ ਕਾਮੇਡੀ ਹੁਣ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਟਸ ਅ ਸੀਰੀਅਸ ਮੈਟਰ ਸੀਰੀਅਸ ਬਿਜ਼ਨਸ ਹੋ ਚੁੱਕਿਆ
4: ਨਹੀਂ ਮੈਨੂੰ ਲੱਗਦਾ ਮੈਂ ਸਮਝਦਾ ਕਾਮੇਡੀ ਇਜ਼ ਅ ਸੀਰੀਅਸ ਬਿਜ਼ਨਸ ਬਟ ਹੁਣ ਇਹ ਨਾਨ ਸੀਰੀਅਸ ਬਿਜ਼ਨਸ ਹੁੰਦਾ ਜਾ ਰਿਹਾ ਕਿਉਂਕਿ ਲਿਬਰਟੀ ਜਿਹੜੇ ਸਟੈਂਡ ਅਪ ਕਮੇਡੀਅਨਸ ਇੰਨੀ ਜ਼ਿਆਦਾ ਲੈ ਚੁੱਕੇ ਨੇ ਉਹਨਾਂ ਦੀ ਵੀ ਮਜਬੂਰੀ ਇਹ ਹੈ ਕਿ ਉਹਨਾਂ ਨੂੰ ਬੰਚ ਵਿੱਚ ਲੋਕ ਦੇਖਣ ਆਉਂਦੇ ਨੇ ਛੋਟੇ ਛੋਟੇ ਹਾਲ ਬਣੇ ਹੋਏ ਨੇ 200-200 ਡੇਢ ਸੌ ਦੀ 50-50 60-60 ਲੋਕਾਂ ਦੀ ਸਪੈਸ਼ਲੀ ਕਾਰਪੋਰੇਟ ਲੋਕਾਂ ਦੀ ਆਡੀਅੰਸ ਆਉਂਦੀ ਹੈ ਦੇਖਣ ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਜਿੱਦਾਂ ਮਰਜ਼ੀ ਹਸਾਓ ਬਿਲੋ ਦਾ ਬੈਲਟ ਜਾਓ ਭਾਵੇਂ ਬੈਲਟ ਤੋੜ ਹੀ ਦਿਓ ਭਾਵੇਂ ਕਹਿੰਦੇ ਕੋਈ ਗੱਲ ਨੀ ਤੇ ਸਾਨੂੰ ਫਰਕ ਨੀ ਪੈਂਦਾ ਹਸਾਓ ਸੋ ਉਹ ਗੋਰਿਆਂ ਵਾਲਾ ਸਿਸਟਮ ਹੁੰਦਾ ਜਾ ਰਿਹਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਨਾਨ ਸੀਰੀਅਸ ਬਿਜ਼ਨਸ ਹੋ ਗਿਆ ਹੋਇਆ ਹੋ ਰਿਹਾ ਮਤਲਬ ਹੌਲੀ ਹੌਲੀ ਬਟ ਫਿਰ ਵੀ ਉਹਦੇ ਚ ਜਿਹੜੀ ਕਾਮੇਡੀ ਨੂੰ ਸੀਰੀਅਸਲੀ ਲੈ ਕੇ ਸਮਾਜਿਕ ਮਾਨਦੰਡ ਨੂੰ ਧਿਆਨ ਚ ਰੱਖ ਕੇ ਸੋਸਾਇਟੀ ਨੂੰ ਧਿਆਨ ਚ ਰੱਖ ਕੇ ਅਜੇ ਵੀ ਜਿਹੜੇ ਫਿਲਮਾਂ ਬਣਾਉਂਦੇ ਆ ਜਾਂ ਸਟੇਜ ਤੇ ਕਾਮੇਡੀ ਕਰਦੇ ਆ ਮੈਂ ਉਹਨਾਂ ਨੂੰ ਬਹੁਤ ਰਿਗਾਰਡਸ ਦਿੰਦਾ ਇਸ ਗੱਲ ਦਾ
0: ਸੀਰੀਅਸ ਦੀ ਗੱਲ ਤੋਂ ਭਾਜੀ ਥੋੜੇ ਕੁਛ ਮੈਂ ਕੁਐਸਚਨ ਪੁੱਛਦਾ ਜਿਵੇਂ ਅੱਜ ਕੱਲ੍ਹ ਤੁਸੀਂ ਬੜੀਆਂ ਜ਼ਹੀਨ ਫਿਲਮਾਂ ਕਰ ਰਹੇ ਹੋ ਆਪਾਂ ਪਹਿਲਾਂ ਹੀ ਤੁਸੀਂ ਜ਼ਿਕਰ ਕੀਤਾ ਅਕਾਲ ਅਰਦਾਸ ਹੋਰ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਦੇ ਵਿੱਚ ਹੁਣ ਤੁਹਾਡਾ ਸਿਨੇਮਾ ਲਗਭਗ ਉਹੋ ਜਿਹਾ ਹੀ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਦੀ ਇਹ ਫਿਲਮ ਹੈਗੀ ਹੈ ਪਿਛਲੀਆਂ ਫਿਲਮਾਂ ਨੇ ਹੁਣ ਇੱਦਾਂ ਹੀ ਤੁਸੀਂ ਡੈਲੀਬਰੇਟਲੀ ਅੱਗੇ ਨੂੰ ਵੀ ਫਿਊਚਰ 'ਚ ਵੀ ਚੂਜ਼ ਕਰਨੀ ਹੈ ਜਾਂ ਇੱਕ ਮੇਨ ਸਟ੍ਰੀਮ ਕਮਰਸ਼ੀਅਲ ਸਿਨੇਮਾ ਜਿਹੜਾ ਪੰਜਾਬੀ ਦਾ ਹੈਗਾ ਉਹ ਵੀ ਕੰਟੀਨਿਊ ਨਾਲ ਨਾਲ ਰੱਖਣਾ
4: ਨਹੀਂ ਦੇਖੋ ਕਾਮੇਡੀ ਤਾਂ ਮੇਰੇ ਬਲੱਡ ਚੋਂ ਤਾਂ ਮੈਂ ਹਟ ਨਹੀਂ ਸਕਦਾ ਉਹ ਤਾਂ ਕਰੀ ਜਾਊਂਗਾ ਜੀ ਲੋਕਾਂ ਨੂੰ ਹੱਸਦੇ ਦੇਖਣਾ ਤਾਂ ਮੈਨੂੰ ਜ਼ਿੰਦਗੀ 'ਚ ਨਸ਼ਾ ਹੀ ਇੱਕੋ ਹੈ ਬਸ ਹੋਰ ਕੋਈ ਨਸ਼ਾ ਹੀ ਨਹੀਂ ਲਾਈਫ 'ਚ ਚਾਹ ਤੋਂ ਇਲਾਵਾ ਦੂਜਾ ਨਸ਼ਾ ਵੀ ਪੁੱਛੇ ਤੋਂ ਹੈਗਾ ਵੀ ਲੋਕਾਂ ਨੂੰ ਹੱਸਦੇ ਦੇਖਣ ਦਾ ਨਸ਼ਾ ਮੈਨੂੰ ਹਨਾ ਤਾਂ ਉਹ ਮੈਂ ਕਾਮੇਡੀ ਫਿਲਮਾਂ ਤਾਂ ਕਰਦਾ ਹੀ ਰਹਾਂਗਾ ਪਰ ਨਾਲ ਨਾਲ ਮੈਂ ਸਬਜੈਕਟਸ ਇੱਦਾਂ ਦੇ ਚੂਜ਼ ਇਹ ਨਹੀਂ ਕਿ ਜਿਹੜਾ ਮੇਰੇ ਕੋਲ ਆਇਆ ਜਿਹੜੀ ਮਰਜ਼ੀ ਫਿਲਮ ਮੈਂ ਸਾਈਨ ਕਰ ਲਈ ਤੇ ਮੈਂ ਕਰ ਲਈ ਹੁਣ ਮੈਂ OTT ਤੇ ਮੇਰੀ ਇੱਕ ਫਿਲਮ ਆਈ ਹੈ ਟੌਪ ਕੌਪ ਹਨਾ
0: ਹਾਂਜੀ ਹਾਂ
4: ਉਹਦੇ 'ਚ ਮਰਡਰ ਮਿਸਟਰੀ ਇਨਵੈਸਟੀਗੇਟ ਕਰ ਰਿਹਾ ਮੈਂ ਹਨਾ ਉਹ ਇੱਕ ਡਿਫਰੈਂਟ ਜੋਨਰ ਹੈ ਮੈਂ ਇੱਦਾਂ ਦੀਆਂ ਚੀਜ਼ਾਂ ਟਰਾਈ ਕਰਨਾ ਚਾਹੁੰਦਾ ਹੁਣ ਇੱਕ ਹੋਰ ਵੈਬ ਸੀਰੀਜ਼ ਪੰਜਾਬੀ 'ਚ ਆਏਗੀ ਸਾਡੀ ਉਹਦੇ ਵਿੱਚ ਕੋਰਟ ਰੂਮ ਡਰਾਮਾ ਹੈ
0: ਅੱਛਾ
4: ਵਕੀਲਾਂ ਦਾ ਇੱਕ ਹਾਂ ਉਹ ਬੜੀ ਕਮਾਲ ਚੀਜ਼ ਹੈ ਸੋ ਕਹਿਣ ਦਾ ਮਤਲਬ ਕਿ ਮੈਂ ਇੱਦਾਂ ਦੇ ਜੋਨਰ ਇੱਦਾਂ ਦੀਆਂ ਚੀਜ਼ਾਂ ਹੁਣ ਟਰਾਈ ਕਰ ਰਿਹਾ ਆਈ ਐਮ ਲਵਿੰਗ ਇਟ
0: ਡੰਕੀ ਦੇ ਵਿੱਚ ਵੀ ਮੈਨੂੰ ਸੁਣਿਆ ਸੀਗਾ ਪਾਰਟ 2 ਜਿਹੜਾ ਬਾਲੀਵੁੱਡ ਦਾ ਰਿਹਾ ਉਹ 'ਚ ਵੀ ਕੋਈ ਗੱਲਬਾਤ ਚੱਲ ਰਹੀ ਹੈ ਉਹਦੀ
4: ਭਾਜੀ ਡੰਕੀ 'ਚ ਮੈਂ ਵੈਸੇ ਗੈਸਟ ਅਪੀਅਰੈਂਸ ਕੀਤੀ ਸੀ ਕੈਮੀਓ ਕੀਤਾ ਸੀ ਉਹਦੇ ਵਿੱਚ ਤੇ ਹੁਣ ਸ਼ਾਇਦ ਗੱਲ ਚੱਲ ਰਹੀ ਪਰ ਮੈਂ ਹੁਣ ਹਿੰਦੀ ਫਿਲਮਾਂ ਤਾਂ ਸਿਰਫ ਇਹੀ ਹੈ ਕਿ ਉਹਦੀ ਰੇਂਜ ਬਹੁਤ ਵੱਡੀ ਹੈ ਪਰ ਟਾਈਮ ਬਹੁਤ ਲੈਂਦੇ ਨੇ ਟਾਈਮ ਬਹੁਤ ਵੇਸਟ ਕਰਦੇ ਟਾਈਮ ਬਹੁਤ ਕੰਜ਼ਿਊਮ ਕਰਦੇ ਨੇ ਇੱਥੇ ਹੀ ਮੈਂ ਮਾਰ ਖਾ ਜਾਂਦਾ ਮੇਰੇ ਕੋਲ ਇੰਨਾ ਜ਼ਿੰਦਗੀ 'ਚ ਵੇਸਟ ਕਰਨ ਨੂੰ ਟਾਈਮ ਨਹੀਂ ਹੈਗਾ ਸੋ ਮੈਂ ਆਈ ਐਮ ਵੈਰੀ ਮੱਚ ਹੈਪੀ ਵਿਦ ਮਾਈ ਪੰਜਾਬੀ ਸਿਨੇਮਾ ਮੈਨੂੰ ਪੰਜਾਬੀ ਨਾਲ ਇੰਨਾ ਪਿਆਰ ਮੁਹੱਬਤ ਇਸ਼ਕ ਹੈ ਤੇ ਮੈਂ ਪੰਜਾਬੀ ਸਿਨੇਮੇ 'ਚ ਹੀ ਬਹੁਤ ਜ਼ਿਆਦਾ ਸਕੂਨ ਬਹੁਤ ਜ਼ਿਆਦਾ ਮੈਂ ਖੁਸ਼ੀ ਮਹਿਸੂਸ ਕਰਦਾ ਤਾਂ ਮੈਂ ਜ਼ਿਆਦਾ ਇੱਧਰ ਬਿਜ਼ੀ ਹਾਂ ਟਾਈਮ ਹੋਇਆ ਅਗਰ ਕਰੈਕਟਰ ਅੱਛਾ ਟਾਈਮ ਹੋਇਆ ਤਾਂ ਜ਼ਰੂਰ ਕਰਾਂਗੇ
0: ਗੁਬੇ ਭਾਜੀ ਇੱਕ ਨਾ ਬੜਾ ਸੀਰੀਅਸ ਕੁਐਸਚਨ ਮੈਨੂੰ ਇਹ ਲੱਗਦਾ ਕਿ ਅਕਸਰ ਉਹ ਮਿਸ ਹੁੰਦਾ ਯੂ ਬੀਂਗ ਅੱਜ ਦੀ ਡੇਟ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਨ ਆਫ ਦੀ ਮੋਸਟ ਸੀਨੀਅਰ ਜਿਹੜਾ ਇੱਕ ਚਿਹਰਾ ਹੈਗੇ ਹੋ ਔਰ ਬਹੁਤ ਜ਼ਿੰਮੇਵਾਰੀ ਤੁਹਾਡੇ 'ਤੇ ਤੁਸੀਂ ਨਰੇਟ ਕਰਦੇ ਹੋ ਫਿਲਮਾਂ ਨੂੰ ਤੁਸੀਂ ਫਿਲਮ ਨੂੰ ਅੱਗੇ ਲੈ ਕੇ ਜਾਂਦੇ ਹੈਗੇ ਹੋ ਪੰਜਾਬੀ ਦੇ ਵਿੱਚ ਇੱਕ ਇਸ਼ੂ ਦੇ ਉੱਤੇ ਸ਼ਾਇਦ ਗੱਲ ਨਹੀਂ ਕਰਦੇ ਫਿਲਮ ਮੇਕਰ ਜੇ ਆਪਾਂ ਕਰਨਾ ਨਹੀਂ ਚਾਹੁੰਦੇ ਜਾਂ ਮੀਡੀਆ ਦੇ ਵਿੱਚ ਵੀ ਨਹੀਂ ਗੱਲ ਹੁੰਦੀ ਫਿਲਮਾਂ ਸ਼ੈਲਫ ਬਹੁਤ ਹੋ ਰਹੀਆਂ ਨੇ ਜਿੰਨੀਆਂ ਸਾਲ ਦੀ ਸ਼ੁਰੂਆਤ ਦੇ ਵਿੱਚ ਅਨਾਊਂਸ ਹੋ ਜਾਂਦੀਆਂ ਐਂਡ ਤੁਹਾਡਾ ਨਾਮ ਲੈ ਕੇ ਵੀ ਬੜੀਆਂ ਸਾਰੀਆਂ ਫਿਲਮਾਂ 'ਚ ਤੁਹਾਨੂੰ ਵੀ ਪਾਰਟ ਬਣਾਇਆ ਜਾਂਦਾ ਪਰ ਉਹ ਫਿਲਮਾਂ ਜਿਹੜੀਆਂ ਸ਼ੈਲਫ ਹੋ ਜਾਂਦੀਆਂ ਨੇ ਉਹ ਨੁਕਸਾਨਦੇਹ ਨਹੀਂ ਹੈਗਾ ਪੰਜਾਬੀ ਇੰਡਸਟਰੀ ਦੇ ਲਈ
4: ਬਿਲਕੁਲ ਸਰ ਦੇਖੋ ਗੱਲ ਇਹਦੇ ਦੋ ਤਰੀਕੇ ਨਾਲ ਆਨਸਰ ਕਰ ਸਕਦਾ ਮੈਂ ਪਹਿਲੀ ਗੱਲ ਤਾਂ ਕਿਸੇ ਵੀ ਐਕਟਰ ਦਾ ਨਾਮ ਲੈ ਕੇ ਚਾਹੇ ਉਹ ਮੇਰਾ ਕੋਈ ਫਿਲਮ ਅਨਾਊਂਸ ਕਰ ਦੇਵੇ ਜਦ ਤੱਕ ਸਾਡੇ ਨਾਲ ਡਨ ਨਹੀਂ ਕੁਛ ਹੋਇਆ ਤੇ ਉਹ ਅਨਾਊਂਸ ਕਰ ਦੇਵੇ ਪੋਸਟਰ ਕੋਈ ਪਾ ਦਿੰਦੇ ਨੇ ਤੁਹਾਨੂੰ ਇੱਕ ਵਾਰੀ ਕੰਸੈਂਟ ਵੀ ਲੈ ਲੈਂਦੇ ਹਾਂ ਇਹ ਕਰਾਂਗੇ ਅਨਾਊਂਸ ਵੀ ਕਰ ਦਿੰਦੇ ਬਾਅਦ 'ਚ ਬਣਦੀਆਂ ਨੀ ਲੋਕਾਂ ਨੂੰ ਲੱਗਦਾ ਸ਼ਾਇਦ ਉਹ ਸ਼ੈਲਫ ਹੋ ਗਈ ਫਿਲਮ ਹਨਾ ਕੁਛ ਫਿਲਮਾਂ ਵਾਕਈ ਸ਼ੈਲਫ ਵੀ ਹੋ ਰਹੀਆਂ ਨੇ ਉਹ ਤਾਂ ਹੋ ਰਹੀਆਂ ਨੇ ਕਿ ਕਈ ਵਾਰੀ ਪ੍ਰੋਡਿਊਸਰ ਨੂੰ ਮਿਸਗਾਈਡ ਕਰਕੇ ਫਿਲਮ ਕੋਈ ਬਣਵਾ ਦਿੰਦਾ ਤਾਂ ਉਹ ਜਿੰਨਾ ਬਜਟ ਉਹਨੂੰ ਦੱਸਿਆ ਹੁੰਦਾ ਹੌਲੀ ਹੌਲੀ ਵਧਣ ਲੱਗ ਪਊ ਕਹਿੰਦਾ ਯਾਰ ਜਿੰਨੇ ਮੇਰੇ ਲੱਗ ਠੀਕ ਆ ਕੋਈ ਗੱਲ ਨੀ ਆਪਾਂ ਇਹਨੂੰ ਖਤਮ ਸੋ ਇਹ ਵੀ ਇੱਕ ਚੱਲਣ ਚੱਲਿਆ ਪਿੱਛੇ ਜੇ ਇੱਦਾਂ ਕਈ ਰੀਜ਼ਨ ਨੇ ਇਹਦੇ ਔਰ ਦੂਜੀ ਗੱਲ ਆਪਾਂ ਪੰਜਾਬੀ 'ਚ ਨਹੀਂ ਇਹ ਕਹਿ ਸਕਦੇ ਤੁਸੀਂ ਹਿੰਦੀ 'ਚ ਦੇਖੋ ਪਿਛਲੇ ਪੂਰੇ ਸਾਲ ਦੇ ਵਿੱਚ ਧੁਰੰਦਰ ਹਨਾ ਆਈ ਸੀ ਜਾਂ ਆਈ ਸੀ ਬਾਰਡਰ ਟੂ ਜਿਹੜੀਆਂ ਫਿਲਮਾਂ ਨੇ ਧੱਕ ਪਾਈ
0: ਬਿਲਕੁਲ ਠੀਕ
4: ਮੈਨੂੰ ਬਾਲੀਵੁੱਡ ਦੀਆਂ ਵੀ ਕੋਈ ਫਿਲਮਾਂ ਦੱਸ ਦੋ ਜਿਹਨਾਂ ਨੇ ਧੱਕ ਪਾਈ ਜਾਂ ਬਹੁਤ ਹਿੱਟ ਹੋਈਆਂ ਨਹੀਂ ਇਹ ਸਿਨੇਮੇ ਦਾ ਥੋੜਾ ਸਿਨੈਰੀਓ ਵੀ ਪਿੱਛੇ ਚੇਂਜ ਹੋਇਆ ਲੋਕ ਜਿਹੜੀ ਚੀਜ਼ ਨਾਲ ਜੁੜਦੇ ਨੇ ਉਹਨੂੰ ਦੇਖਣ ਜਾਂਦੇ ਨੇ ਗਲੈਮਰਾਈਜ਼ ਹੋ ਕੇ ਨਹੀਂ ਦੇਖਣ ਜਾਂਦੇ ਹੁਣ ਵੀ ਫਲਾਣੇ ਐਕਟਰ ਦੇ ਨਾਂ ਤੇ ਦੇਖਣ ਚਲੇ ਗਏ ਜਾਂ ਟ੍ਰੇਲਰ ਚ ਬਹੁਤ ਲਚਕ ਪਚਕ ਦਿਖਾਤੀ ਤਾਂ ਦੇਖਣ ਚਲੇ ਗਏ ਨਹੀਂ ਹੁਣ ਜਿਹੜੀ ਚੀਜ਼ ਲੋਕਾਂ ਨੂੰ ਅਪੀਲ ਕਰਦੀ ਹੈ ਭਾਵੇਂ ਸਾਲ ਚ ਦੋ ਹਿੱਟ ਕਰਨ ਲੋਕੀ ਚਾਰ ਹਿੱਟ ਕਰਨ ਜਿਹੜਾ ਕੰਟੈਂਟ ਸਮਝ ਆਉਂਦਾ ਲੋਕਾਂ ਨੂੰ ਉਹਨੂੰ ਹੀ ਦੇਖਣ ਜਾਂਦੇ ਨੇ ਇੱਕ ਇਹ ਵੀ ਰੀਜ਼ਨ ਹੈ ਔਰ ਇਕੱਲੇ ਪੰਜਾਬ ਨਾਲ ਨੀ ਸਾਊਥ ਦੀਆਂ ਵੀ ਫਿਲਮਾਂ ਸੀ ਜਦੋਂ ਦੇ ਅਸੀਂ ਕਹਿੰਦੇ ਸਾਊਥ ਬਹੁਤ ਅੱਗੇ ਲੰਘ ਗਿਆ ਪਰ ਸਾਊਥ ਦੀ ਵੀ ਪੁਸ਼ਪਾ ਆਉਂਦੀ ਹੈ ਤੇ ਹਿੱਟ ਹੋ ਜਾਂਦੀ ਹੈ ਜਾਂ ਬਾਹੂਬਲੀ ਆਈ ਹਿੱਟ ਹੋ ਗਈ ਪਰ ਆਰ ਆਰ ਆਰ ਹਨਾ ਇੱਦਾਂ ਕੁਛ ਹੋਰ ਫਿਲਮਾਂ ਨੇ ਪਰ ਹਰ ਫਿਲਮ ਤਾਂ ਨੀ ਸਾਊਥ ਦੀ ਵੀ ਹਿੱਟ ਹੋ
0: ਰਹੀ ਸਿਨੇਮਾ ਜਿਹੜਾ ਹਿੱਟ ਹੋ ਰਿਹਾ
4: ਹਾਂ ਜਿਹੜਾ ਅੱਛਾ ਲੋਕਾਂ ਤੱਕ ਪਹੁੰਚਦਾ ਜਿਹੜਾ ਲੋਕਾਂ ਦੇ ਅੰਦਰ ਵੜ ਜਾਂਦਾ ਸਿਨੇਮਾ ਉਹੀ ਲੋਕੀ ਉਹਨੂੰ ਹੀ ਹਿੱਟ ਕਰ ਰਹੇ ਨੇ ਇਹ ਗਲੈਮਰਾਈਜ਼ ਹੋ ਕੇ ਜਾਂ ਇਕੱਲੇ ਟ੍ਰੇਲਰ ਤੋਂ ਪ੍ਰਭਾਵਿਤ ਹੋ ਕੇ ਕਿਸੇ ਨੂੰ ਨਹੀਂ ਕਰ ਰਹੇ ਔਰ ਮੈਂ ਸਰਪ੍ਰਾਈਜ਼ਿੰਗਲੀ ਤਾਂ ਦੱਸਣਾ ਚਾਹੁੰਦਾ ਕਿ 40 ਦਿਨ ਫਿਲਮ ਇੱਕ ਨੋਵਲ ਤੇ ਬਣੀ ਤੁਹਾਨੂੰ ਲੱਗਦਾ ਸੀ ਕਿ ਲੋਕ ਇਹਨੂੰ ਘਰੋਂ ਉੱਠ ਕੇ ਤਿਆਰ ਹੋ ਕੇ ਸਿਨੇਮੇ ਚ ਦੇਖਣ ਜਾਣਗੇ
0: ਪਰ ਆਸਟ੍ਰੇਲੀਆ ਚ ਤਾਂ ਬਹੁਤ ਲੋਕੀ ਗਏ ਨੇ ਜੀ ਦੇਖਣ ਹਾਂਜੀ
4: ਕੈਨੇਡਾ ਵੀ ਇੰਡੀਆ ਵੀ ਦੇਖੋ 3 ਹਫ਼ਤੇ ਤੱਕ ਤਾਂ ਸੁਖਨੂੰ ਨਹੀਂ ਸਿਨੇਮੇ ਚ ਜਾ ਕੇ ਲੋਕਾਂ ਨੂੰ ਮਿਲਦੇ ਰਹੇ ਨੇ ਸੋ ਲੋਕੀ ਮਾਇੰਡ ਸੈਟ ਆਪਣਾ ਅਲੱਗ ਚੇਂਜ ਕਰ ਚੁੱਕੇ ਨੇ ਉਹ ਕਹਿੰਦੇ ਸਾਨੂੰ ਇਕੱਲੇ ਐਕਟਰ ਜਾਂ ਹੀਰੋ ਜਾਂ ਟ੍ਰੇਲਰ ਦੀ ਹੁਣ ਆਹ ਸਾਡੀ ਫਿਲਮ ਹੈ ਦੇਖੋ ਜਿਹੜੀ 31 ਜੁਲਾਈ ਨੂੰ ਸਾਡੀ ਰਿਲੀਜ਼ ਹੋ ਰਹੀ ਹੈ ਕਣਕਾਂ ਦੇ ਓਲੇ
0: ਜੀ
4: ਉਹ ਇਹ ਲੋਕਾਂ ਦੇ ਦੇਖੋ ਇਮੋਸ਼ਨ ਹੀ ਦਿਲ ਚ ਵੜ ਗਿਆ ਨਾ ਲੋਕ ਉਹ ਜਿਹੜਾ ਪੋਸਟਰ ਹੈ ਉਹ ਲੋਕਾਂ ਦੀ ਰੂਹ ਚ ਉਤਰ ਗਿਆ ਟ੍ਰੇਲਰ ਜਿਹੜਾ ਟੀਜ਼ਰ ਆਇਆ ਸੀ ਪਹਿਲਾਂ ਸੋ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਲੋਕਾਂ ਨੂੰ ਅਸਰ ਕਰਦੀਆਂ ਤੇ ਲੋਕ ਸਿਨੇਮੇ ਤੱਕ ਜਾਂਦੇ ਨੇ ਔਰ ਆਈ ਐਮ ਸ਼ੋਰ ਕਿ ਕਣਕਾਂ ਦੇ ਓਲੇ ਲੋਕ ਥੀਏਟਰ ਚ ਜਾ ਕੇ ਫੈਮਲੀਆਂ ਦੇ ਨਾਲ ਬਹਿ ਕੇ ਇਹਨੂੰ ਦੇਖਣਗੇ ਇੰਜੋਏ ਕਰਨਗੇ ਕਿਉਂਕਿ ਲੋਕਾਂ ਦੇ ਇਹ ਦਿਮਾਗ ਚ ਇਹ ਚੀਜ਼ ਕਲਿੱਕ ਕਰ ਗਈ ਕਿ ਇਟਸ ਅ ਗੁੱਡ ਸਿਨੇਮਾ ਔਰ ਕਣਕਾਂ ਦੇ ਓਲੇ ਕੁਛ ਨਵਾਂ ਕੁਛ ਵੱਖਰਾ ਕੁਛ ਵਧੀਆ ਕੁਛ ਪੋਜ਼ਿਟਿਵ ਕੁਛ ਅਲੱਗ ਲੈ ਕੇ ਆ ਰਹੀ ਹੈ ਸੋ ਲੋਕ ਇਸ ਕਰਕੇ ਵੀ ਜ਼ਿਆਦਾ ਐਕਸਾਈਟਿਡ ਨੇ ਇਸ ਫਿਲਮ ਨੂੰ ਲੈ ਕੇ
0: ਵਾਕਈ ਭਾਜੀ ਔਰ ਪੰਜਾਬੀ ਆਡੀਅੰਸ ਹੁਣ ਇਸ ਚੀਜ਼ ਨੂੰ ਖੁੱਲ੍ਹ ਦਿਲੀ ਦੇ ਨਾਲ ਅਪਣਾ ਰਹੀ ਹੈ ਕਿ ਸਿਰਫ ਨੱਚਣ ਟੱਪਣ ਤੋਂ ਇਲਾਵਾ ਵੀ ਜਿਹੜੀਆਂ ਸੰਜੀਦਾ ਫਿਲਮਾਂ ਹੈਗੀਆਂ ਉਹਨਾਂ ਨੂੰ ਵੀ ਓਨਾ ਹੀ ਸਿਨੇਮਿਆਂ ਦੇ ਵਿੱਚ ਜੇ ਕੰਟੈਂਟ ਚੰਗਾ ਤਾਂ ਪਸੰਦ ਕੀਤਾ ਜਾ ਰਿਹਾ ਹੈਗਾ ਡੈਫੀਨੇਟਲੀ ਪਰ ਤੁਸੀਂ
4: ਸਤਲੁਜ ਦੇਖੋ ਸਤਲੁਜ ਸਿਨੇਮਿਆਂ ਚ ਨਹੀਂ ਵੀ ਲੱਗੀ ਤੇ ਕੋਈ ਬੰਦਾ ਦੱਸ ਦੋ ਜਿਹਨੇ ਨਹੀਂ ਦੇਖੀ
0: ਕੋਈ ਸ਼ੱਕ ਨਹੀਂ ਹਾਂ
4: ਹਨਾ ਲੋਕ ਕਹਿੰਦੇ ਕੰਟੈਂਟ ਚੰਗਾ ਸਾਡੇ ਤੱਕ ਜਿੱਦਾਂ ਵੀ ਪਹੁੰਚੇਗਾ ਅਸੀਂ ਦੇਖਾਂਗੇ ਸੋ ਲੋਕ ਦੇਖਦੇ ਨੇ ਚੀਜ਼ ਅਪੀਲਿੰਗ ਹੈ ਲੋਕ ਜ਼ਰੂਰ ਦੇਖਦੇ ਨੇ
0: ਵਾਕਈ ਭਾਜੀ ਆਈ ਬੀਨ ਟੋਲਡ ਕਿ ਤੁਹਾਡੇ ਨਾਲ ਤੁਸੀਂ ਬਿਜ਼ੀ ਬਹੁਤ ਚੱਲ ਰਹੇ ਤੁਹਾਡਾ ਪ੍ਰਮੋਸ਼ਨਲ ਟੂਰ ਵੀ ਚੱਲ ਰਿਹਾ ਹੈ ਨੇ ਅਲੱਗ ਅਲੱਗ ਥਾਂ ਤੇ ਪਰ ਮੈਂ ਜੇ ਕਿਸੇ ਦਿਨ ਆਸਟ੍ਰੇਲੀਆ ਆਏ ਤੇ ਅੱਡ ਤੋਂ ਬੈਠਾਂਗਾ ਤੇ ਰੌਣਕ ਮੇਲਾ ਤੋਂ ਛਾਵੇਂ ਤੱਕ
4: ਘੰਟਾ ਗੱਲ ਕਰਕੇ ਬੜਾ ਮਜ਼ਾ ਆ ਰਿਹਾ ਸੀ
0: ਤੁਸੀਂ ਦੱਸ ਦਿਓ ਮੈਨੂੰ
4: ਪਰ ਅਗਲਾ ਲਾਈਨਡ ਅਪ ਐਕਸ ਕਰਕੇ
0: ਹਾਂਜੀ ਹਾਂਜੀ ਕਿ ਅੱਜ ਕਣਕਾਂ ਦੇ ਓਲੇ ਤੱਕ ਰੱਖਦੇ ਹੈਗੇ ਪਰ ਫਿਲਮ 31 ਜੁਲਾਈ ਨੂੰ ਆ ਰਹੀ ਹੈ ਤੁਸੀਂ ਜ਼ਰੂਰ ਦੇਖਣ ਜਾਇਓ ਥੈਂਕ ਯੂ ਸੋ ਮਚ ਭਾਜੀ ਫਾਰ ਯੋਰ ਟਾਈਮ ਬਹੁਤ ਸ਼ੁਕਰੀਆ
4: ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਬਹੁਤ ਸ਼ੁਕਰੀਆ
0: ਧੰਨਵਾਦ ਜੀ ਸੋ ਇਹ ਸੀ ਗੁਰਪ੍ਰੀਤ ਘੁੱਗੀ ਜੀ ਸਾਡੇ ਨਾਲ ਫਿਲਮ ਕਣਕਾਂ ਦੇ ਓਲੇ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਡੇ ਨਾਲ ਕੀਤੀ ਹੈ ਫਿਲਮ ਦਾ ਇੱਕ ਗਾਣਾ ਮੈਂ ਰੇਡੀਓ ਦੀ ਆਡੀਅੰਸ ਹੈ ਜਿਹੜੀ ਉਹਨਾਂ ਦੇ ਲਈ ਛੱਡ ਕੇ ਜਾਣਾ ਟਾਈਟਲ ਸੌਂਗ ਤੇ ਫਿਲਮ ਦੇ ਬਾਰੇ ਜਿਵੇਂ ਵੀ ਤੁਹਾਨੂੰ ਲੱਗੀ ਅਗਲੇ ਹਫ਼ਤੇ ਸਾਨੂੰ ਰਿਵਿਊ ਆਪਣੇ ਰੇਡੀਓ ਦੇ ਉੱਤੇ ਜ਼ਰੂਰ ਦਿਓ ਸੁਣੋ ਟਾਈਟਲ ਸੌਂਗ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਮੈਨੂੰ ਯਾਨੀ ਗੌਤਮ ਕਪਿਲ ਨੂੰ ਦਿਓ ਇਜਾਜ਼ਤਾਂ ਇਹ ਇੰਟਰਵਿਊ ਕਿਵੇਂ ਲੱਗੀ ਇਹਦੇ ਬਾਰੇ ਵੀ ਜ਼ਰੂਰ ਦੱਸਿਓ 0472-6164 ਜਾਂ facebook.com/ਹਾਂਜੀ ਸਿਡਨੀ ਜਾਂ info@ਹਾਂਜੀ.com.au ਦੇ ਉੱਤੇ ਧੰਨਵਾਦ

ਸੋ ਜੇ ਤੁਸੀਂ ਮੈਲਬਨ ਸਟੂਡੀਓ ਤੋਂ ਸਾਨੂੰ ਸੁਣ ਰਹੇ ਹੈਗੇ ਹੋ ਤੇ ਉਧਰੋਂ ਫਿਰ ਸਵਿੱਚ ਕਰ ਲਓ, ਕਿਉਂਕਿ ਹੁਣ ਮੈਲਬਨ ਸਟੂਡੀਓ ਤੋਂ ਇਹ ਪ੍ਰੋਗਰਾਮ ਨਹੀਂ ਚੱਲਣਾ, ਇਹਨੂੰ ਤੁਸੀਂ ਸਿਰਫ ਸਿਡਨੀ ਸਟੂਡੀਓ ਤੋਂ ਹੀ ਸੁਣ ਸਕਦੇ ਹੋ। ਤੇ ਆਹ ਆਖਰੀ ਗਾਣਾ ਸੁਣ ਲਓ ਤੇ ਫਿਰ ਆਰਜੇ ਮੋਂਟੀ ਸਾਡੇ ਨਾਲ ਹੈਗੇ ਨੇ।

0: ਉਤਾਰੇ ਜਿੱਦਾਂ ਸਲਮਾਨ ਖਾਨ ਗਾਇਆ ਕਰਦਾ ਮੰਤੇਜ ਵੱਲੋਂ ਮੋਂਟੀ ਵੱਲੋਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਆਰ ਜੇ
1: ਆਰ ਜੇ ਮੋਂਟੀ
0: ਆਰ ਜੇ ਤੋਂ ਇੱਕ ਹੋਰ ਵੀ ਬੰਦਾ ਰੂਹਾਨੀ ਜਪਮਨ ਆਰ ਜੇ ਮੋਂਟੀ ਆ ਗਏ ਨੇ ਤੇ ਸ਼ੋ ਸਾਡਾ ਹੈਗਾ ਪਰ ਖਬਰਾਂ ਬਹੁਤ ਹੈਗੀਆਂ ਸਾਡੇ ਕੋਲ ਵਧੀਆ
1: ਖਬਰਾਂ ਬੜੀਆਂ
0: ਖਬਰ ਬੜੀਆਂ
1: ਬੜੀਆਂ ਨੇ
0: ਭਾਈ ਆਪਾਂ ਬੰਦੇ ਵੀ ਬੇਕਾਰ ਆ ਜਾਂ ਬੰਦੇ ਠੀਕ ਠੀਕ ਹੈ
1: ਨਹੀਂ ਬੰਦੇ ਚੰਗੇ
0: ਮਤਲਬ ਏਦਾਂ ਨੀ ਹੈ
1: ਆਪਣੇ ਆਪ ਤੇ ਹੀ ਚਟਨੀ ਡੋਲੀ ਜਾਂਦੀ
0: ਨਹੀਂ ਨਹੀਂ ਸਗੋਂ ਹੁਣੇ ਜਦੋਂ ਮੈਂ ਹੁਣੇ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤਾਂ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ ਬੜੀ ਛੇਤੀ ਬੁਰਾ ਬਣਾ ਦਿੰਦੇ ਆ ਲੋਕੀ
1: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦੇ ਮਾਫੀ ਨਹੀਂ ਮੰਗੀ ਤਨ ਪਰ ਛੱਤਰ ਤਾਂ ਪੈਣੀ ਨਹੀਂ
0: ਤਾਂ ਮੈਂ ਪਹਿਲੇ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨਹੀਂ
1: ਉਹ ਸਮੇਂ ਰਹਿਣਾ ਦੀ ਤਰ੍ਹਾਂ ਉਹ ਨਾ ਸ਼ੋਅ ਨਹੀਂ ਸੀ ਕੀਤਾ ਜਿਹੜਾ
0: ਉਹ ਅੱਛਾ
1: ਕਹਿੰਦਾ ਕਹਿੰਦਾ ਇੱਕ ਨਾਨ ਵੈਜੀਟੇਰੀਅਨ ਬੰਦਾ ਵੈਜੀਟੇਰੀਅਨ ਖਾ ਸਕਦਾ ਵੈਜੀਟੇਰੀਅਨ ਜਦ ਵੀ ਨਾਨ ਵੈਜੀਟੇਰੀਅਨ ਖਾਏਗਾ ਉਲਟੀ ਕਰੇਗਾ ਕਹਿੰਦਾ ਘਟੀਆ ਬੰਦਾ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਘਟੀਆ ਗੱਲਾਂ ਹੀ ਕਰਦਾ ਉਹਦੇ ਤੋਂ ਲੋਕੀ ਉਮੀਦ ਹੀ ਨਹੀਂ ਕਰਦੇ ਵੀ ਵਧੀਆ ਗੱਲ ਕਰੀ
0: ਉਹ ਲੱਗੇ ਯਾਰ ਇਹਨੇ ਤੇ ਘਟੀਆ
1: ਨਹੀਂ ਨਾ ਇਹ ਜਿਹੀ ਕਰਨੀ ਸੀ ਉਹ ਅਸੀਂ ਹੈ ਅਸੀਂ ਨਾਨ ਵੈਜੀਟੇਰੀਅਨ ਸਾਡੇ ਤਾਂ ਚੰਗੀ ਗੱਲ ਦੀ ਉਮੀਦ ਹੀ ਨਾ
0: ਉਮੀਦ ਰੱਖਣੀ ਰੱਖਣੀ ਵੀ ਸੋਚੋ ਕਰਾਂਗੇ
1: ਇਹ ਪ੍ਰੋਗਰਾਮ ਉਹ ਨੀ ਹੈਗਾ ਜੇ ਉਹ ਸੁਣਨਾ ਹੈ ਤਾਂ ਸੰਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ ਪ੍ਰਵਚਨ ਸੁਣੋ
0: ਮਤਲਬ ਜਿਹੜਾ ਸੰਸਕਾਰ ਉਹਦਾ ਨਾਂ ਚੈਨਲ ਦਾ ਨਾਂ ਸੰਸਕਾਰ ਉਹ ਯਾਰ ਇਹ ਕਿੱਦਾਂ ਦਾ ਲਾਵਾ ਸੰਸਕਾਰ ਜਦੋਂ ਛੋਟੇ ਹੁੰਦੇ ਆ ਨਾ ਜਦੋਂ ਮੰਮੀ ਡੈਡੀ ਜਾਂਦੇ ਹੁੰਦੇ ਕਿਤੇ ਯਾਰ ਅਸੀਂ ਸੰਸਕਾਰ ਤੇ ਜਾ ਰਹੇ ਹਾਂ
1: ਉਹ ਸੰਸਕਾਰ ਹੁੰਦਾ
0: ਹਾਂ ਇਹ ਕਿਹੜਾ
1: ਉਹ ਆਪਾਂ ਹਾਂ ਇਹ ਅਸਲ ਦੇ ਵਿੱਚ ਹਿੰਦੀ ਦਾ ਅੱਖਰ ਹੈ
0: ਅੱਛਾ ਹਿੰਦੀ ਵਾਲਾ ਸੰਸਕਾਰ ਹੈ
1: ਹਾਂ ਨਹੀਂ ਨਹੀਂ ਉਹ ਵੀ ਸੰਸਕਾਰ ਹੀ ਹੈ
0: ਠੀਕ ਹੈ
1: ਉਹਦੇ ਚ ਬਿੰਦੀ ਨੀ ਪੈਂਦੀ
0: ਯਾਰ
1: ਜਿਹੜਾ ਆਪਾਂ ਦਸ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
0: ਅੱਛਾ
1: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ ਸੰਸਕਾਰ
0: ਅੱਛਾ ਸੰਸਕਾਰੀ
1: ਦੇ ਨਾਲ ਸੰਸਕਾਰੀ ਦੇ ਨਾਲ
0: ਅੱਛਾ
1: ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
0: ਜਿੱਦਾਂ ਮੈਂ ਸੰਸਕਾਰੀ
1: ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਉਣੀ ਪੈਣੀ ਅੰਗਰੇਜ਼ੀ ਦੇ ਨਾਲ
0: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਅੰਗਰੇਜ਼ੀ ਸਿੱਖਣ ਲੱਗੇ ਹੋਰ ਦੀਦੀ ਵਾਰੀ ਹੈਗੀ ਯਾਰ ਕੀ ਆ ਦਸ ਕੁ ਸਾਲ ਹੋਰ ਆਪਣੇ ਕੋਲ ਹੈਗੇ ਆ ਪੰਜ ਸਾਲ ਹਿੰਦੀ ਦੇ ਪੰਜ ਸਾਲ ਇੰਗਲਿਸ਼ ਦੇ
1: ਜਾਣਾ ਕਿੱਧਰ ਨੂੰ
0: ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨਹੀਂ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਤਾ ਨਹੀਂ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕੇ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
1: ਉਹ ਭਾਜੀ
0: ਦੱਸਦਾ ਸੀ ਨਾ
1: ਉਹ ਸਰ ਹੋ ਗਈ
0: ਜਾਂਦੇ ਸਮੇਂ ਕਹਿੰਦਾ ਬੂਹਾ ਬੰਦ ਕਰ
1: ਮੈਂ
0: ਛੱਡੂਗਾ ਇਸ ਕਰਕੇ ਹਿੰਦੀ ਮਾਰੇ ਹੁਣ ਕੀ ਸਿੱਖ ਰਹੀ ਹੈ ਯਾਰ ਜਿੰਨੀ ਕੁ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਬਸ ਚੰਗੀ ਤਰ੍ਹਾਂ
1: ਪਹਿਲਾਂ ਪੰਜਾਬੀ ਸਿੱਖ
0: ਪਹਿਲਾਂ ਪੰਜਾਬੀ ਸਿੱਖ
1: ਸੁੱਖ ਜੀ ਦਾ ਸ਼ੋਅ ਸੁਣ ਲਿਆ ਪੰਜਾਬੀ ਦੇ ਅੱਖਰ ਦੱਸਦੇ ਆ
0: ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ
1: ਫਸ ਜਾਂਦੇ
0: ਹਾਂ ਨਹੀਂ ਪਤਾ ਲੱਗਦਾ ਵੀ ਹਾਂ ਛੇ ਵੀ ਹੁੰਦੇ ਪੰਜਾਬੀ ਚ
1: ਉਦੋਂ ਲੱਗਦਾ ਯਾਰ ਮੇਰੇ ਘਰਦਿਆਂ ਨੇ ਮੈਨੂੰ ਪੜ੍ਹਾਇਆ ਵੀ ਹੈ ਉਦੋਂ ਲੱਗਦਾ ਵੀ ਜਿਹੜੀ ਸਕੂਲਾਂ ਨੂੰ ਫੀਸ ਦਿੱਤੀ ਸੀ ਉਹ ਨਜਾਇਜ਼ ਦਿੱਤੀ ਗਈ
0: ਸਹੀ ਗੱਲ ਆ ਸਾਡੇ ਸਕੂਲ ਵਿੱਚ ਵੀ ਸਹੀ ਗੱਲ ਜਿਹੜੀ ਟੀਚਰ ਹੁੰਦੀ ਸੀ ਨਾ ਹਿੰਦੀ ਵਾਲੀ
1: ਹਾਂਜੀ
0: ਉਹਨੇ ਆ ਕੇ ਤੇ ਹਿੰਦੀ ਬੋਲਣੀ ਬਾਅਦ ਚ ਪੰਜਾਬੀ ਬੋਲਣੀ ਥੋੜੀ ਆ ਹਿੰਦੀ ਵਾਲੀ ਟੀਚਰ ਸਾਰਾ ਟਾਈਮ ਹਿੰਦੀ ਬੋਲਿਆ
1: ਸਹੀ ਗੱਲ ਹੈ ਉਹਨਾਂ ਦੇ ਸਟਾਫ ਰੂਮ ਚ ਚਲ ਜਾਓ ਪੰਜਾਬੀ ਚ ਖਿੜਖਿੜ ਕਰਨ ਲੱਗੀਆਂ ਹੁੰਦੀਆਂ
0: ਯਾਰ ਭਾਜੀ ਇੱਕ ਤੁਸੀਂ ਗੱਲ ਨੋਟ ਕੀਤੀ ਹੈ ਜਿੱਦਾਂ ਟੀਚਰ ਹੈ ਜਿੱਦਾਂ ਇੰਗਲਿਸ਼ ਵਾਲੀ ਮੈਡਮ ਹੁੰਦੀ ਹੈ
1: ਹਾਂਜੀ
0: ਉਹ ਇਹ ਹੁੰਦੀ ਵੀ ਬੜੀ ਸੋਹਣੀ ਹੈ ਇੰਗਲਿਸ਼ ਦੀ ਮੈਡਮ ਤੇ ਇੰਗਲਿਸ਼ ਦੀ ਸੋਹਣੀ ਹੈ
1: ਨਾ ਨਹੀਂ ਸਾਡੇ ਨਾਲ ਨਹੀਂ ਹੋਇਆ ਸਾਡਾ ਇੰਗਲਿਸ਼ ਵਾਲਾ ਸਰ ਸੀ ਸਰਕਾਰੀ ਸਕੂਲ ਚ
0: ਜਿੱਥੇ
1: ਵੀ ਗਿਆ ਸਾਨੂੰ ਇੰਗਲਿਸ਼ ਦਾ ਮਾਸਟਰ ਹੀ ਮਿਲਿਆ
0: ਅੰਗਰੇਜ਼ੀ ਵਾਲੇ
1: ਮਾਸਟਰ ਹੀ ਸੀਗੇ ਸਾਰੇ ਹੀ ਮਾਸਟਰ ਸੀ ਔਰ ਮੈਂ ਆਈ ਐਮ ਹੈਪੀ ਕਿ ਉਹ ਚੰਗਾ ਪੜ੍ਹਾ ਗਿਆ
0: ਪਰ ਵੈਸੇ ਜਿਹੜੀ ਇੰਗਲਿਸ਼ ਹੈ ਨਾ ਉਹ ਵੈਸੇ ਲੇਡੀ ਹੀ ਪੜਾਵੇ ਤੇ ਵਧੀਆ ਗੱਲ ਆ
1: ਨਹੀਂ ਇਹ
0: ਕਿਦਾਂ ਬੰਦਾ ਕਿਦਾਂ ਅੰਗਰੇਜ਼ੀ ਜਾਣਾ
1: ਭਾਜੀ ਸਾਡੇ ਵਾਲੇ ਸਰ ਤੋਂ ਪਾ ਨਹੀਂ ਉਹ
0: ਪੂਰੇ ਆ
1: ਲੈ ਉਹ ਜਿਹੜੀ ਪੰਜਾਬੀ ਚੋਂ ਅੰਗਰੇਜ਼ੀ ਪੜਾਉਂਦਾ ਸੀ ਨਾ ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆਣੇ ਆ
0: ਬਾਰਾਂ
1: ਦੇ ਬਾਰਾਂ ਯਾਦ ਪਹਿਲਾਂ ਤਾਂ ਤਿੰਨ ਹੁੰਦੇ ਨੇ ਪ੍ਰੈਜ਼ੈਂਟ ਪਾਸਟ ਫਿਊਚਰ, ਫਿਰ ਉਹਦੀਆਂ ਚਾਰ ਚਾਰ ਗਾਹ ਕੈਟਾਗਰੀ,
0: ਚਾਰ ਚਾਰ ਜਿਹੜੀਆਂ ਸ਼ਾਖਾਵਾਂ ਕਹਿ ਲਓ ਉਹਨਾਂ ਦੀਆਂ,
1: ਕੋਈ ਸ਼ਾਖਾ ਨਹੀਂ
0: ਪਰ ਇਹਨਾਂ ਨੂੰ ਚਾਹੀਦਾ ਹੈ ਵੀ ਬਸ ਜਿਹੜੇ ਪਹਿਲੇ ਚਾਰ ਸੀ ਨਾ ਸਿੰਪਲ,
1: ਉੱਥੇ ਗੱਲ ਮੁੱਕ ਜਾਣੀ ਚਾਹੀਦੀ,
0: ਓਨਾ ਕੁ ਬਸ ਕਰ ਦੋ, ਅੱਗੇ ਲੱਤਾਂ ਕੱਢਣ ਤੇ ਕੀ ਹੁੰਦਾ ਜੀ, ਮਤਲਬ ਸਾਨੂੰ ਹਲੇ ਪਹਿਲੇ ਨੀ ਤੇ ਲੈ ਹਲੇ ਚੱਕ ਲਿਆ
1: ਹੋਵੇਗੀ
0: ਬੱਚੇ ਨੂੰ ਤਾਂ ਗੋ ਐਂਡ ਗੋਨ ਪਤਾ ਨੀ ਉਹਨਾਂ ਨੂੰ ਉਹ ਤਾਂ ਗੋ ਗੋਆ ਗੋਨ ਕਰਦੇ ਨੇ ਸਾਡੇ ਜੀ ਸਿਰਫ ਹੁੰਦਾ ਹੀ ਸਾਡੇ ਡਬਲਯੂ ਨੂੰ ਵੀ ਡਬਲਯੂ ਨੀ ਸੀ ਡਬਲ ਯੂ ਕਹਿੰਦੇ ਹੁੰਦੇ ਸੀ
1: ਸਾਡੇ ਮਾਸਟਰਾਂ ਨੇ ਸਾਨੂੰ ਨਾ ਇਹ ਰੂਲ ਵੀ ਏਦਾਂ ਸਿਖਾਇਆ ਸੀ, ਜਿਵੇਂ ਆਪਾਂ ਉਹ ਨੀ ਕਹਿੰਦੇ ਹੁੰਦੇ ਨਾਈਫ ਨੋਨ, ਹਨਾ, ਉਹ ਕਹਿੰਦੇ ਵੀ ਅਸੀਂ ਇੱਕ ਸਾਡੇ ਚ ਸ਼ਰਾਰਤੀ ਜਵਾਕ ਤੇ ਉਦਣ ਸਾਡਾ ਮਾਸਟਰ ਵੀ ਉਹ ਪੂਰੇ ਮੂਡ ਚ ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨੀ ਹੁੰਦਾ, ਕਨੋ ਕਾਤੇ ਨੀ ਹੁੰਦਾ, ਹੈਨਾ, ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ, ਕਹਿੰਦਾ ਨਹੀਂ ਜੀ, ਕਹਿੰਦਾ ਐਂ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ, ਤੇ ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ, ਸੋ ਕਨਾਈਫ ਨੀ ਕਹਿਣਾ ਨਾਈਫ ਕਹਿਣਾ, ਮੁੜ ਕੇ ਉਹਨੇ ਕਦੇ ਰੂਲ ਨੀ ਪੁੱਛਿਆ, ਮੁੜ ਕੇ ਸਾਡੇ ਚ ਵੀ ਕਿਸੇ ਰੂਲ ਨੀ ਪੁੱਛਿਆ ਹੈਗਾ ਵੀ ਇਹ ਤਾਂ ਮਟਰ ਤਾਂ ਸਿੱਧਾ ਹੀ ਯਾਰ ਭੂਆ ਚਾਚੇ ਤੇ ਆ ਜਾਂਦਾ।
0: ਦਰਿੰਦਰ
1: ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ,
2: ਆ ਤੁਹਾਡਾ ਨੰਬਰ ਬਤਾ ਦੇ
0: ਅੰਗਰੇਜ਼ੀ ਦੀ ਗੱਲ ਅੱਛਾ ਹਾਂ ਯਾਰ ਮੈਨੂੰ ਤੇ ਹਾਲੇ ਤੱਕ ਨੀ ਉਹ ਸਮਝ ਆਇਆ, ਉਹ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਨਾ ਉਹ ਪੈਰਾਗ੍ਰਾਫ ਦਿੰਦੇ ਆ ਫਿਰ ਕੁਐਸਚਨ ਆਨਸਰ ਦਿੰਦੇ ਆ, ਉਹ ਮੈਨੂੰ ਤਾਂ ਹਾਲੇ ਤੱਕ ਨੀ ਹੁਣ ਨਾ ਜਪਣ ਦਾ ਵੀ ਏਦਾਂ ਆ ਗਿਆ ਪੰਗਾ ਪੈ ਗਿਆ,
1: ਕੀ ਮਤਲਬ ਪੈਰਾਗ੍ਰਾਫ ਹੁੰਦੇ
0: ਇੰਗਲਿਸ਼ ਵਿੱਚ ਜਦੋਂ
1: ਪੇਪਰ ਦਾ ਉਹ ਚ ਪੈਰਾਗ੍ਰਾਫ ਚ ਕੁਐਸਚਨ
0: ਆਨਸਰ, ਹਾਂ
1: ਉਹ ਆਪਣੇ ਆਈਲਟਸ ਵੀ ਤਾਂ ਹੁੰਦੇ ਸੀ,
0: ਹਾਂ ਉਹ ਤੇ ਚਲੋ ਪਤਾ ਨੀ ਕਿੱਦਾਂ ਪਾਸ ਹੋ ਗਏ ਆ,
1: ਬਾਇਆ ਦੁਬਈ ਆਏ ਨਾ
0: ਲੈ ਨੀ ਦਿੱਤਾ ਤੇ ਮਵੀ ਆ, ਪਰ ਇਹ ਨੀ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ, ਹਾਂ ਤੇ ਉਹ ਜਿਹੜੇ ਆ ਨਾ ਹਾਲੇ ਤੱਕ ਮੈਨੂੰ ਇਹ ਨੀ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ, ਉਹਦਾ ਹਾਲੇ ਤੱਕ ਨੀ ਮੈਨੂੰ ਸਮਝ ਆਇਆ।
1: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ, ਉਹ ਕਹਿੰਦਾ ਜੀ ਕੀ ਵਰਡਸ ਤੇ ਧਿਆਨ ਦਿਓ, ਜਿਹੜੇ ਕੁਐਸਚਨ ਦੇ ਵਿੱਚ ਕੀ ਵਰਡਸ ਨੇ ਨਾ ਉਹ ਐਗਜੈਕਟਲੀ ਉਹ ਨਹੀਂ ਹੋਣਗੇ ਜਿਹੜੇ ਪੈਰਾਗ੍ਰਾਫ ਚ ਹੋਣਗੇ, ਉਹਨਾਂ ਦੇ ਸਿਨੋਨੀਅਮ ਹੋਣਗੇ, ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
0: ਸੇਮ ਹੱਦ ਹੋ ਗਈ ਯਾਰ, ਇੰਨੇ ਗਰੀਬ ਹੋ ਗਏ ਆਪਾਂ ਭਾਜੀ,
1: ਜਲਦੀ ਬੋਲ ਪਨਵੇਲ ਨਿਕਲਣਾ ਹੈ।
0: ਬਿਊਟੀਫੁਲ,
1: ਉਹ ਦੱਸੋ ਜਰਾ ਆਪਣਾ ਕਿੰਨੀ ਕੁ ਦੇਰ ਚ ਦੱਸੋਗੇ ਤਾਂ ਕਿ ਫਿਰ ਮੈਂ ਆਪਣੀ ਅਗਲੀ ਖਬਰ ਪੜ੍ਹਨੀ ਸ਼ੁਰੂ ਕਰਾਂ।
0: ਭਾਜੀ ਤੁਸੀਂ ਬੜੇ ਚਲਾਕ ਹੋ, ਤੁਸੀਂ ਸਾਰਿਆਂ ਨੂੰ ਦੱਸ ਦਿੱਤਾ
1: ਵਾ ਕੀ ਕਿਹਾ,
0: ਇੱਕ ਵਰਡ ਦੱਸ ਵੀ ਦਿੱਤਾ ਫਿਰ ਵੀ ਨੀ ਬੋਲਦਾ। ਗੋਰਜੀਅਸ,
1: ਗੋਰਜੀਅਸ,
2: ਯਾ,
0: ਓਹ ਅੱਛਾ, ਤਾਈਓ ਇਹ ਬਿਊਟੀਫੁਲ ਗੋਰਜੀਅਸ ਤੇ ਗੋਰਾ ਗੋਰਾ ਗੋਰਾ
1: ਗੋਰਾ
0: ਗੋਰਜੀਅਸ ਤੇ ਏਦਾਂ ਹੀ ਆ ਭਾਜੀ, ਲੱਗਦਾ
1: ਪੰਜਾਬੀ ਤੋਂ ਹੀ ਹੋਇਆ।
0: ਬਿਊਟੀਫੁਲ ਬਿੱਲੋ ਪੰਜਾਬੀ ਗਾਣੇ ਘੱਟ ਸੁਣਦਾ, ਆਪਣੇ ਕੋਲ ਟਾਈਮ ਨੀ ਹੈਗਾ ਯਾਰ।
1: ਭਾਈ ਤੁਸੀਂ ਗਾਲਾਂ ਤੋਂ ਇਲਾਵਾ ਹੋਰ ਕੀ ਸੁਣਦੇ ਹੋ?
0: ਉਹ ਜਿਹੜਾ ਹੁਣ
1: ਖਿਦਮਤ
0: ਸਪੈਸ਼ਲ
1: ਇਨੀਸ਼ੀਏਟ ਸ਼ੁਰੂ ਕੀਤਾ।
0: ਅੱਛਾ ਜੀ।
1: ਤੇ ਉਹ ਕਹਿੰਦੇ ਕਿ UAE ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ, ਜੇ ਤੁਸੀਂ ਉੱਥੇ ਰਹਿੰਦੇ ਹੁੰਦੇ,
0: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ,
1: ਹਾਂ, ਤੇ ਫਿਰ ਜਾਓ,
0: ਉਹ ਲਈ ਜਾਓ ਨਹੀਂ, ਉਹਨਾਂ ਨੂੰ ਦੱਸਾਂਗੇ ਖਬਰ।
1: ਆਓ ਕਮੀ ਹਵੇਲੀ ਤੇ ਉੱਥੇ ਜਾਓਗੇ, ਵਾਪਸ ਨਹੀਂ ਆਓਗੇ
0: ਕਦੇ।
1: UAE ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ
0: ਦੁਬਈ ਚ,
1: ਉਹਨਾਂ ਦਾ ਤਾਂ ਪਤਾ ਨਹੀਂ ਕਦੋਂ ਈਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ, ਪਰ ਤੁਹਾਡਾ ਤਾਂ ਕੁਛ ਸੋਚੀਏ ਨਾ।
0: ਅੱਛਾ, ਜਿਹੜੇ ਬਾਹਰ ਰਹਿੰਦੇ ਆ,
1: ਹਾਂ, ਜਿਹੜੇ ਬਾਹਰ ਰਹਿੰਦੇ ਨੇ,
0: ਹਾਂ,
1: ਉਹ ਕਹਿੰਦੇ 3,000 dirham ਦੇ ਫ੍ਰੀ ਵਾਊਚਰ ਦੇ ਰਹੇ ਹਾਂ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ,
0: ਉੱਥੇ ਜਾ ਕੇ ਬਸੌਲੀ
1: ਨਹੀਂ ਨਹੀਂ ਘੁੰਮਣ ਆਓ। ਤੇ ਇਹ ਤਾਂ ਹੈ ਜੇ ਤੁਸੀਂ UAE ਦੀਆਂ ਕਿਹੜੀਆਂ ਫਲਾਈਟਸ ਹੈਗੀਆਂ ਉੱਥੇ ਦੀ, ਉਹ ਕਿਹੜੀ ਹੈ ਦੁਬਈ ਦੀ, ਜਿਹੜੇ ਐਮੀਰੇਟ ਏਅਰਵੇਜ਼,
0: ਹਾਂ,
1: ਐਮੀਰੇਟ ਦੀ ਬੁਕਿੰਗ ਕਰਦੇ ਹੋ 20 July ਤੋਂ ਲੈ ਕੇ 31 October ਤੱਕ।
0: ਅੱਛਾ ਜੀ।
1: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ, ਜਿਹੜਾ ਤੁਹਾਨੂੰ ਬੁਲਾ ਰਿਹਾ ਵੀ ਆ ਜਾ
0: ਘੁੰਮਣ ਆ ਜਾ,
1: ਤਾਂ ਉਹਨੂੰ 3,000 dirham ਦਵਾਂਗੇ ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ।
0: ਵਾਹ ਜੀ ਵਾਹ ਵਾਹ, ਯਾਨੀ ਕਿ 3,000 ਫ੍ਰੀ ਦਾ ਆਰਾਮ ਦਵਾਂਗੇ,
1: ਫ੍ਰੀ ਦਾ ਉਹਨਾਂ ਨੂੰ।
0: ਵਾਹ,
1: ਪਰ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ,
0: ਮਤਲਬ
1: ਉਹਨਾਂ ਨੇ ਦਿੱਤਾ ਆਪਣੇ ਲੋਕਾਂ ਨੂੰ, ਪਰ ਲੱਗਣਾ ਉਹ ਬਾਹਰਲੇ ਲੋਕਾਂ ਤੇ,
0: ਪਹਿਲੇ ਦਿੱਤਾ ਮਤਲਬ ਜਿਹੜੇ ਉੱਥੇ ਰਹਿੰਦੇ ਹੈ ਤੇ ਇੰਡੀਅਨ ਹੀ ਉੜ ਗਏ ਨਾ।
1: ਪਰ ਗੱਲ ਇਹ ਹੈ ਭਾਜੀ ਕਿ ਐਡਾ ਮਾੜਾ ਹਾਲ ਹੋ ਗਿਆ ਦੁਬਈ, ਗੱਲ ਉਹ ਨੀ, ਖਬਰ ਦੇ ਨਾਲ ਲਾਈਏ ਹੁਣ
0: ਗੱਲ,
1: ਖਬਰ ਇਹ ਹੈਗੀ ਹੈ ਕਿ ਦੁਬਈ ਇਨਵੈਸਟਮੈਂਟ ਕਰ ਲੋ ਜੀ, ਇਹ ਕਰ ਲੋ ਜੀ, ਹਾਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ। ਉਹ ਸਰ ਜਦ ਧਰਤੀ ਹੀ ਨਹੀਂ ਬਚੇਗੀ, ਪ੍ਰਾਪਰਟੀ ਕਹਾਂ ਰਹੇ
0: ਹੋ? ਐਕਚੁਅਲੀ ਐਡਾ ਇਸ ਕਰਕੇ ਹੋਇਆ ਨਾ, ਹੋ ਸਕਦਾ ਕੋਈ ਬੰਦੇ ਨੇ ਖਬਰ ਕੋਈ ਹਲੇ ਤੱਕ ਪੜ੍ਹੀ ਲੋ ਹੋਵੇ, ਉਹ ਜਿਹੜਾ,
1: ਹਾਂ, ਇਹਨੂੰ ਤੇ ਕੋਈ ਐਸਾ ਮਾਸੂਮ ਬੰਦਾ ਵੀ ਹੋਵੇ ਜਿਹਦੇ ਕੋਲ $10,000,000 ਪਏ ਨੇ, ਹਨਾ, ਪਰ ਉਹਨੂੰ ਇਹ ਨਹੀਂ ਪਤਾ ਵੀ ਵਟ ਦੀ ਹੈਲ ਇਜ਼ ਅਟੈਕ, ਵਟ ਦੀ ਹੈਲ ਇਜ਼ ਈਰਾਨ।
0: ਤੇ ਭਾਜੀ ਜਿਹੜੇ ਹੁਣ ਬੰਦੇ ਉੱਥੇ ਮਤਲਬ ਫਸੇ ਤੇ ਨਹੀਂ, ਚਲੋ ਹੁਣ ਹੁਣ ਤਾਂ ਠੀਕ ਹੋ ਗਿਆ ਲੱਗੇ ਨਹੀਂ ਕਿ ਹਲੇ ਵੀ ਮਤਲਬ
1: ਭਾਜੀ UAE ਦੀ ਤਕਦੀਰ ਤਸਵੀਰ ਮੈਥੋਂ ਲਿਖ ਕੇ ਲੈ ਲਓ, ਇੱਕ ਵਾਰ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ, ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਢਕੀ ਹੈ ਤਾਂ ਢਕੀ ਰਹਿੰਦੀ,
0: ਹਾਂ,
1: ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ,
0: ਹੁਣ ਆ ਗਿਆ,
1: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ। ਗੱਲ ਇਹ ਨੀ ਹੈਗੀ ਕਿ ਉਹ ਸੇਫ ਰਹਿਣਗੇ, ਸੇਫ ਹੀ ਰਹਿਣਗੇ। ਐਡੀ ਇਨਵੈਸਟਮੈਂਟ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਦੀ ਹੋਈ ਹੋਈ ਆ ਨਾ,
0: ਦੁਨੀਆ ਦੇ ਵੱਡੇ ਵੱਡੇ ਹੀ ਆ ਮੇਰੇ ਤੇ, ਚਾਰ ਚਾਰ ਪੰਜ ਜਿਹੜੇ ਬਗਲੇ ਹੀ ਸਾਰੇ। ਮੈਂ ਉੱਥੇ ਉਹ ਨੀ ਜਿੱਥੇ ਸ਼ਾਹਰੁਖ ਖਾਨ ਦਾ ਬਗਲਾ,
1: ਤੁਸੀਂ ਬੰਗਲਿਆਂ ਤੇ ਆ ਗਏ। ਮੈਨੂੰ ਲੱਗਿਆ ਤੁਸੀਂ ਕਹੋਗੇ ਤਿੰਨ ਚਾਰ ਮੇਰੇ ਐਮੀਰੇਟ ਨੇ ਜਿਹੜੇ।
0: ਨਹੀਂ ਇੰਨਾ ਜ਼ਿਆਦਾ ਨੀ ਮਾਰੀ ਦੀ ਨਾ, ਬਗਲੇ ਠੀਕ ਆ। ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
1: ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
0: ਉਹਦੇ ਲਾਗੇ ਜਿਹੜਾ ਵਾ
1: ਵਾਪਸ
0: ਨੀ ਆ ਸਕਦਾ, ਉਧਰ ਨੀ
1: ਉਧਰ ਨੂੰ ਨੀ ਜਾ ਪਾਉਂਦਾ
0: ਤੇ ਉੱਥੇ ਮੈਂ ਆਪਣੇ
1: ਟੀਸੀ ਤੇ ਤੁਹਾਡਾ ਘਰ ਆ।
0: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾਂ, ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ ਨਹੀਂ ਤਾਂ,
1: ਕਿਉਂਕਿ ਮੈਨੂੰ ਇਹਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ, ਖਜੂਰ,
0: ਖਜੂਰ ਦਾ ਪੇੜ।
1: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈਦਾ,
0: ਉਹ ਕੀ ਖਜੂਰ ਪੇਟ।
1: ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ।
0: ਉਧਰ ਊਠ ਤੋਂ ਗਿਰਿਆ ਤੇ ਖਜੂਰ ਤੇ ਟਪਕੀ ਸੀ, ਉਹ ਇੱਕ
1: ਆਸਮਾਨ ਤੇ ਗਿਰੇ ਖਜੂਰ ਪੇ,
0: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ। ਅੱਛਾ ਖਜੂਰ ਤੋਂ ਯਾਦ ਹੈ ਭਾਜੀ, ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ, ਉੱਥੇ ਦੱਸਾਂ ਕੀ ਹੋਇਆ। ਨਹੀਂ
1: ਕੀ ਕਰਦੇ ਖਜੂਰ ਤੇ ਚੜ ਕੇ ਨੈਟਵਰਕ ਲਾਓ, ਹੈਲੋ ਆਵਾਜ਼ ਆ ਰਹੀ ਹੈ।
0: ਹਾਂ ਇਹ ਵੀ ਦੱਸਣ ਲੱਗਾ ਸੀ, ਇਹ ਵੀ ਦੱਸਣ ਲੱਗਾ ਸੀ ਉਹ ਇੱਥੇ ਦੇ ਜਿੱਦਾਂ ਆਪਣੇ
1: ਟਾਵਰ
0: ਲੱਗੇ
1: ਆ ਉੱਥੇ ਖਜੂਰਾਂ ਤੇ ਚੜਾਉਂਦੇ
0: ਉੱਥੇ। ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ ਉੱਥੇ ਕੀ ਆ, ਮਤਲਬ ਜਿਹੜੇ ਟੈਲੀਕਾਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ, ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ।
1: ਅੱਛਾ
0: ਉਹ ਪੂਰਾ ਨਕਲੀ ਆ, ਠੀਕ ਹੈ,
1: ਸਾਰੇ ਨਕਲੀ
0: ਉਹਦਾ ਸਾਰਾ ਉਹਦੇ
1: ਇੱਧਰ ਦੁਬਈ ਨਕਲੀ ਇੱਧਰ ਚਾਈਨਾ ਨਕਲੀ, ਅਸਲੀ ਕਿੱਥੇ।
0: ਨਹੀਂ ਨਹੀਂ ਨਹੀਂ ਉੱਥੇ ਸੱਚੀ ਉਹ
1: ਵਿਚਕਾਰ ਜਮਾ ਇੰਡੀਆ।
0: ਦੁਬਈ ਦੀ ਨੀ ਆ ਉਹ, ਕਿਉਂ ਕੱਲੀ ਉਧਰ ਚਲ ਗਈ ਆ,
1: ਉਹਦਾ ਫਸਟ ਨੇਮ ਹੀ ਸ਼ੇਖ ਹੈ, ਨਾਲੇ ਉਹਦੇ ਸਰਨੇਮ ਤੇ ਨਾ ਜਾਇਓ, ਹਸੀਨਾ ਹਸੂਨਾ ਹੈ ਨੀ। ਪਿਛਲੀ ਵਾਰ ਉਹ ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ, ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ।
0: ਸਹੀ ਗੱਲ, ਇਹ ਉਹ ਵਾਲੀ ਨੀ ਹੈ ਜਿਹੜੀ ਕਿ ਦੂਜੀ ਸ਼ੇਖ ਹਸੀਨਾ। ਹਾਂ ਠੀਕ, ਚਲੋ ਕੋਈ, ਮਤਲਬ ਦੂਜੀ ਵੱਲਾ ਵਾ
1: ਕੀ ਕਹਿਣਾ ਕੀ ਹੈ ਇਸ ਤੇ, ਤੁਹਾਡੀ ਕੀ ਟਿੱਪਣੀਆਂ। ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਮੰਤੇਜ ਆ ਜਾ, ਅਸੀਂ ਤੈਨੂੰ ਆਫਰ ਕਰਦੇ ਹਾਂ, ਤੇਰਾ ਸਾਰਾ ਖਰਚਾ ਸਾਡਾ, ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ, ਮਤਲਬ ਜਾਣ ਦੀ, ਜਾਣ ਦੀ ਗਰੰਟੀ ਤੇ ਆਣ ਦੀ ਟਿਕਟ।
0: ਆਉਣਾ ਨੀ ਉਹ ਤੋਂ, ਇਹਦਾ ਮਤਲਬ
1: ਤੁਹਾਨੂੰ ਲੱਗਦਾ। ਅੱਛਾ ਮੇਰੀ ਗੱਲ ਸੁਣੋ ਭਾਈ, ਮੈਂ ਤੁਹਾਡੀ ਟਿਕਟ ਕਰਦਾ, ਤੁਸੀਂ ਜਾਓਗੇ ਦੁਬਈ
0: ਏਅਰ
1: ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਚ ਤੁਹਾਨੂੰ ਐਮੀਰੇਟ ਦੀ ਬਿਜ਼ਨਸ ਮਿਲੇ।
0: ਯਾਰ ਇੱਕ ਵਾਰੀ ਹੋ ਹੀ ਹੋਈ ਹੈ ਭਾਜੀ, ਆਪਾਂ ਝੂਠੇ
1: ਹੋ ਆਈਏ ਨੀ,
0: ਹੋ ਆ ਕੇ
1: ਚਲੀਏ ਜਾਈਏ।
0: ਅਸੀਂ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਟਿਕਟ ਕਰਾ ਲਈ ਆ, ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ ਕੈਂਸਲ ਕਰਾ ਦਈਏ ਆਪਾਂ, ਤੇ ਫਿਰ ਇਹ ਵੀ ਗੁੱਡ ਹੋ ਸਕਦਾ ਭਾਈ। ਦਿਮਾਗ
1: ਇਹਨੂੰ ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਆਏ, ਮਾਨ ਹੈ ਮਾਨ ਹੈ, ਡੀਗ ਰਹੇ ਸੀ ਵੀ ਤੇਜਾ ਕਦੋਂ ਆਊ ਕਦੋਂ ਆਊ, ਤੁਸੀਂ ਕਹਿ ਗਏ ਮੈਂ ਇੰਡੀਆ ਚੱਲਿਆ ਆ ਕੇ ਛੱਡਣੀ
0: ਤੇਜਾ। ਅੱਛਾ ਤੁਸੀਂ ਪਾਣੀ ਚ ਕੁਝ ਮਿਲਾਇਆ ਤੇ ਨੀ ਹੈ ਮੈਨੂੰ,
1: ਮੈਂ ਅੱਗੇ ਤੋਂ ਮੈਂ ਸੋਚ ਰਿਹਾ ਸੀਗਾ ਵੀ ਮਿਲਾਣ ਲਈ ਲੈ ਕੇ ਆਇਆ
0: ਨਹੀਂ, ਤੁਸੀਂ ਤਾਂ ਕੁਛ ਚਾਹ ਦਾ
1: ਮੈਂ ਲੈ ਕੇ ਆਉਂਗਾ,
0: ਵੀ ਲੈ ਕੇ ਚਾਹ ਲੈ ਕੇ ਥੋੜਾ ਦੁੱਧ ਵੀ ਪਾ ਕੇ ਤੇ ਥੋੜਾ ਇਹਨੂੰ ਚਾਹ ਵੀ ਬਣਾ ਸਕਦੇ ਆਪਾਂ।
1: ਚਾਹ ਤੋਂ ਗੱਲ ਯਾਦ ਆਈ, ਅਗਲੀ ਖਬਰ ਵੀ ਹੁਣ ਤੁਸੀਂ ਸੁਣ ਲਓ, ਲੋਕਾਂ ਨੇ ਗਾਣੇ ਨਾ ਸੁਣੇ ਅੱਜ 90s ਦਾ ਮੂਡ ਯਾਦ ਤੁਹਾਨੂੰ ਇਹੀ ਹੈ ਵੈਸੇ
0: ਯਾਰ, ਉਹ ਤੇ ਮਮਤਾ ਕੁਲਕਰਨੀ ਮਿਲਦੀ ਨੀ ਪਈ, ਕਹਿੰਦੇ ਪਤਾ ਨੀ ਕਿੱਥੇ ਗਾਇਬ ਹੋ ਗਈ,
1: ਮਿਲਦੀ ਗਰੋਸਰੀ ਸਟੋਰ ਤੋਂ ਆਉਂਦੀ। ਮਮਤਾ ਕੁਲਕਰਨੀ ਹੁਣ ਉਹ ਬਣ ਗਈ ਹੈ ਨਾ,
0: ਕੀ
1: ਕਿੰਨਾ ਅਖਾੜੇ ਦੀ ਮੁਖੀ ਨੀ ਬਣ ਗਈ।
0: ਅੱਛਾ ਅੱਛਾ ਲਓ ਜੀ ਲਓ, ਇਹਨਾਂ ਦਾ ਗਾਣਾ ਸੁਣੋ ਫਿਰ,
1: ਇਹ ਚ ਮਨਾਸੀ ਸਾਦਰੀ
0: ਨਹੀਂ ਕੱਲੀ
1: ਸੀਗੀ, ਇਹ ਸ਼ਰਤ ਲਾ ਲਓ ਮੇਰੇ ਨਾਲ। ਸਨੀ ਦਿਓਲ ਵਾਲੀ ਫਿਲਮ ਦੀ।

0: ਤਿੱਖੇ ਤਿੱਖੇ ਦਿਲ।
1: ਜਦੋਂ ਮੈਂ ਮਨਤੇਜ ਭਾਜੀ ਨੂੰ ਸਰੋਤਿਆਂ ਨੂੰ ਦੱਸਦੀ ਸੀ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਕਰ ਰਹੇ,
2: ਹਾਂਜੀ,
1: ਤੇ ਮੈਂ ਜਦੋਂ ਮਨਤੇਜ ਭਾਜੀ ਨੂੰ ਪੁੱਛਿਆ ਵੀ ਭਾਜੀ ਫੇਵਰੇਟ ਗਾਣਾ ਕਿਹੜਾ, ਕਹਿੰਦੇ ਕਾਲੀ ਕਾਲੀ। ਮੈਂ ਕਿਹਾ ਉਹ ਮੇਰੀ ਕਾਲੀ ਐਕਟਿਵ ਆ। ਮੈਂ ਕਿਹਾ ਭਾਜੀ 90s ਦੇ ਹਿੰਦੀ ਗਾਣੇ ਨੇ।
2: ਉਹ ਹਿੰਦੀ ਗਾਣੇ ਤੋਂ ਯਾਦ ਹੈ, ਅੱਜ ਹੀ ਜਦੋਂ ਮੈਂ ਜੱਪਾ ਨੂੰ ਸਕੂਲ ਤੋਂ ਲੈਣ ਗਿਆ ਤੇ ਸਾਡੇ ਨਾਲ ਗੁਆਂਢੀ ਹੈ, ਉਹ ਕਹਿੰਦੇ ਯਾਰ ਕਹਾਂ ਜਾਣਾ ਹੈ। ਮੈਂ ਕਿਹਾ ਮੈਂ ਰੇਡੀਓ ਹਾਂਜੀ ਜਾ ਰਹਾ ਹੂੰ। ਤੋ ਉਹ ਕਹਿੰਦਾ ਫਿਰ ਸ਼ੋ ਆਪ ਹਿੰਦੀ ਮੇ ਕਰਤੇ ਹੋ? ਮੈਂ ਕਿਹਾ ਨਹੀਂ ਯਾਰ ਪੰਜਾਬੀ ਮੇ ਕਰਤੇ ਹੈ। ਤੋ ਉਹ ਕਹਿੰਦਾ ਵੀ ਯਾਰ ਹਿੰਦੀ ਮੇ ਕਬ ਕਰਤੇ ਹੋ ਫਿਰ? ਮੈਂ ਕਿਹਾ ਨਹੀਂ ਨਹੀਂ ਆਪਾਂ ਹਿੰਦੀ ਚ ਨਹੀਂ ਕਰਦੇ, ਆਪਾਂ ਪੰਜਾਬੀ ਕਰਦੇ
1: ਹਾਂ, ਸੁਪਨੇ ਮੇ ਕਰਤੇ ਹੈ ਵੋ।
2: ਤੋ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਉਹਨੇ ਕਹਿਣਾ ਲੈ ਗਾਣੇ ਤੋਂ ਹੀ ਸਾਰੇ ਹਿੰਦੀ ਲਾਉਂਦੇ ਹੋ ਵੈਸੇ ਤੁਸੀਂ।
1: ਨਹੀਂ ਨਹੀਂ, ਉਹ ਤਾਂ ਮੇਰੀ ਆਵਾਜ਼ ਹੀ ਮੂਡ ਦੇ ਨਾਲ ਲਗਾਉਂਦੇ ਆ।
2: ਮੇਰੀ ਆਵਾਜ਼ ਕਿਉਂ ਨਹੀਂ ਸੁਣਦੀ ਪਈ ਮੈਨੂੰ?
1: ਕਿਉਂ ਨਹੀਂ ਸੁਣਦੀ?
2: 1 2 3 1 2 3
1: ਹਲੇ ਵੀ ਨਹੀਂ ਸੁਣਦੀ?
2: ਹੈਲੋ ਹੈਲੋ ਹੈਲੋ,
1: ਤੁਹਾਡਾ ਹੈਡਫੋਨ ਬੰਦ ਹੋ ਗਿਆ।
2: ਅੱਛਾ ਬੰਦ ਹੋ ਗਿਆ, ਮੇਰੀ ਆਵਾਜ਼ ਤੇ ਆ ਰਹੀ ਹੈ ਨਾ ਬਸ
1: ਪੂਰੀ? ਗੜਾਕੇ ਦੇ ਨਾਲ
2: ਬਸ ਇਹ ਨਾ ਹੋਵੇ ਵੀ ਉਹਦੇ ਸ਼ੋਅ ਚ ਤੁਸੀਂ ਬਸ ਬੋਲੀ ਜਾਓ, ਮਗਰ ਯਾਰ ਵਿੱਚ ਗੈਪ ਜਿਹਾ ਕਿਹਦਾ ਆਈ ਜਾ ਰਿਹਾ, ਉਹ ਗੈਪ ਵਿੱਚ ਮੈਂ ਬੋਲ ਰਿਹਾ ਹੋਊਗਾ। ਹਾਂ
1: ਤੇ ਸਰ ਹੁਣ ਖਾਣ ਪੀਣ ਦੀਆਂ ਗੱਲਾਂ ਕਰ
2: ਲਈਏ ਯਾਰ। ਨਾ ਖਾਣ ਪੀਣ ਦੀਆਂ ਨਾ ਗੱਲਾਂ, ਖਾਣ ਪੀਣ ਦੀਆਂ ਗੱਲਾਂ ਤੋਂ ਯਾਦ ਆਇਆ, ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ।
1: ਖਾਣ ਦੀ ਵਜ੍ਹਾ ਪੀਣ ਦੀਆਂ ਹੀ ਗੱਲਾਂ?
2: ਨਹੀਂ ਪੀਣ ਦੀਆਂ ਨੀ, ਖਾਣ ਦੀਆਂ, ਖਾਣ ਦੀਆਂ ਪਹਿਲਾਂ। ਹੁਣ ਬਿਫੋਰ 1 hour
1: ਇੰਗਲਿਸ਼
2: ਯਾ ਆਈ ਹੈਡ ਕਾਬਲੀ ਚਨੇ, ਕਾਬਲੀ ਛੋਲੇ,
1: ਕਾਬਲੀ ਚਨੇ
2: ਅੰਗਰੇਜ਼ੀ ਤੇ ਔਖੀ ਬੜੀ ਹੁੰਦੀ, ਚਿਕਪੀਸ ਐਂਡ ਚਾਵਲ ਰਾਈਸ
1: ਐਂਡ ਰਾਈਸ,
2: ਨਹੀਂ ਤਾਂ ਇੰਨੇ ਸਵਾਦ ਬਣਾਏ ਸੀ, ਇੰਨੇ ਸਵਾਦ ਬਣਾਏ ਸੀ, ਮੈਂ ਤੁਹਾਡੇ ਲਈ ਲਿਆਉਣਾ ਹੀ ਭੁੱਲ ਗਿਆ।
1: ਮੈਂ ਲੈ ਗਿਆ ਢਿੱਡ ਚ। ਹਰ ਵਾਰ ਤੁਸੀਂ ਕਦ, ਮਤਲਬ ਤੁਹਾਨੂੰ ਹੁਣ ਮਤਲਬ ਸਮਝ ਆ ਜਾਣੀ ਚਾਹੀਦੀ
2: ਹੈ। ਬੜੀ ਸਵਾਦ ਬਣਾਇਆ ਸੀ, ਇਸ ਕਰਕੇ ਮੈਂ ਨਾ
1: ਨਹੀਂ, ਹਰ ਵਾਰ ਤੁਸੀਂ ਕਹਿੰਦੇ ਹੋ ਆ ਚੀਜ਼ ਸਵਾਦ ਸੀਗੀ ਪਰ ਮੈਂ ਲਿਆਣੇ ਭੁੱਲ ਗਿਆ।
2: ਮੈਂ ਤਾਰੀਫ
1: ਤੁਸੀਂ ਬਸ ਇੰਨਾ ਕੁ ਕਹਿ ਦਿਆ ਕਰੋ ਨਾ ਕਿ ਮੈਂ ਖਾ ਕੇ ਆਇਆ, ਸਵਾਦ ਸੀ।
2: ਅੱਛਾ,
1: ਜਦੋਂ ਤੁਸੀਂ ਇਹੀ ਕਹਿ ਦਿੰਦੇ ਮੈਂ ਲਿਆਣੇ ਭੁੱਲ ਗਿਆ, ਇਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਵੀ ਬੇਇੱਜ਼ਤੀ ਹੋਏ ਯਾਰ, ਹਰ ਵਾਰ ਕਹਿ ਦਿੰਦੇ ਵੀ ਲੈ ਕੇ ਆਣੇ ਸੀ, ਲੈ ਕੇ ਆਣੇ। ਇਹਨੂੰ ਮੈਂ ਨਹੀਂ ਯਾਦ ਰਹਿੰਦਾ ਕਿ ਇਹਨੂੰ ਖਾ ਪੀ ਕੇ ਕੁਝ ਯਾਦ ਹੀ ਨਹੀਂ ਰਹਿੰਦਾ,
2: ਇਹਨੂੰ ਖਾ ਪੀ ਕੇ ਕੁਝ ਯਾਦ ਨਹੀਂ ਰਹਿੰਦਾ, ਕੁਝ ਕਰਨਾ ਵੀ ਹੁੰਦਾ। ਹਾਂ,
1: ਕਰਨਾ ਵੀ ਹੁੰਦਾ।
2: ਚਲੋ, ਅੱਛਾ, ਇਹ
1: ਜ਼ਰੂਰੀ ਹੈ।
2: ਅੱਛਾ, ਨਹੀਂ ਨਹੀਂ, ਤੁਸੀਂ ਕਹਿਣ ਡੇ ਖਾਣ ਪੀਣ ਵਾਲੀ ਕੋਈ ਖਬਰ ਹੈਗੀ ਆ ਤੇ ਪੀਣ ਵਾਲੀ ਖਬਰ ਆ ਕਹਿੰਦੇ ਹੋ ਤੁਸੀਂ? ਲੈ ਲਓ ਜੀ, ਖਾਣ ਪੀਣ ਤੋਂ ਯਾਦ ਆਇਆ ਕਿ ਸਾਡੇ ਕੋਲ ਪੀਣ ਵਾਲੀ ਖਬਰ ਵੀ ਹੈਗੀ ਹੈ ਤੇ ਦੇਖਦੇ ਹਾਂ।
1: ਇਹ ਤੁਹਾਡੀ ਭੂਮਿਕਾ?
2: ਇਹ ਵੀ ਦੁਬਈ ਦੀ ਖਬਰ ਹੈ?
1: ਨਹੀਂ ਸਰ।
2: ਹਾਂ, ਇਹ ਹੋਰ ਕੇ, ਇਹ ਇਟਲੀ ਦੀ ਹੈ,
1: ਇਹ ਘਰ ਘਰ ਦੀ ਖਬਰ ਹੈ।
2: ਘਰ ਘਰ ਘਰ
1: ਕਹਾਣੀ ਨਹੀਂ, ਘਰ ਘਰ ਕੀ।
2: ਲਓ ਜੀ, ਸਾਡੇ ਨਾਲ ਸੀਰੀਅਸ ਵੀ ਚੱਲ, ਸੀਰੀਅਲ ਵੀ ਚਾਲੂ ਹੋ ਗਏ ਆ। ਚਲੋ ਓ ਸ਼ੁਰੂ ਕਰਤੀ ਹੈ,
1: ਕਰਤੀ ਹੈ,
2: ਕਰਤੀ ਹੈ,
1: ਕਰਤੀ ਹੈ। ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋ ਰਹੀ ਸੀ ਅੱਜ ਕੱਲ ਵੀਡੀਓ।
2: ਅੱਛਾ, ਵਾਇਰਲ
1: ਖਬਰਾਂ ਵੀ ਬਣ ਗਈਆਂ ਨੇ।
2: ਓ ਲੈ, ਦੇਖੋ, ਇੰਨਾ ਖਬਰਾਂ ਵੀ ਬਣ ਗਈਆਂ ਤੇ ਵਾਇਰਲ ਹੋਣ ਲੱਗ ਪਈ।
1: ਇਹ ਖਬਰ ਕੀ ਸੀਗੀ?
2: ਹਾਂਜੀ,
1: ਮੇਰੇ ਚਾਏ ਕੀ ਟੱਪੜੀ ਪੇ,
2: ਟੱਪੜੀ ਦੀ ਖਬਰ ਹੈ,
1: ਚਾਏ ਦੀ ਖਬਰ ਹੈ, ਚਾਏ
2: ਚਾਏ, ਓ
1: ਚਾਏ ਵਾਲੇ ਦੀ ਨਹੀਂ, ਚਾਏ ਦੀ,
2: ਮਤਲਬ ਪ੍ਰਧਾਨ ਮੰਤਰੀ ਜੀ ਸਾਹਿਬ ਦੀ ਖਬਰ ਹੈ ਚਾਏ ਵਾਲੇ ਦੀ।
1: ਉਹਨੂੰ ਤਾਂ ਚਾਏ ਨਹੀਂ ਬਣਾਈ ਜਾਂਦੀ,
2: ਪੂਰਾ ਚਾਏ ਵਾਲਾ ਪਾਤਾ ਸੀ,
1: ਪਰ ਉਹਨੇ ਚਾਹ ਬਣਾਈ ਨੀ ਕਦੇ,
2: ਪਤਾ ਨੀ ਨਾ, ਬੜਾ ਸਾਰੇ ਜਿਹੜੇ ਕਹਿੰਦੇ ਚਾਏ ਵਾਲੇ ਭਾਜੀ, ਚਾਏ ਵਾਲੇ ਭਾਜੀ ਹੈ,
1: ਉਹਨੇ ਕੁਛ ਹੋਰ ਬਣਾਇਆ ਲੋਕਾਂ ਦਾ, ਚਾਹ ਨਹੀਂ ਬਣਾਈ,
2: ਹੌਲੀ ਹੌਲੀ ਪਤਾ ਲੱਗੀ ਜਾ ਰਿਹਾ ਲੋਕਾਂ ਨੂੰ।
1: ਅੱਛਾ, ਗੱਲ ਇਹ ਹੈ ਕਿ ਇਹ ਨਾ ਜਿਹੜੀ ਇੱਕ ਵੀਡੀਓ ਹੋਈ ਸੀ ਵਾਇਰਲ, ਔਰ ਮੇਰੇ ਵੀ ਸਾਹਮਣੇ ਆਈ ਸੀ, ਪਰ ਮੈਂ ਹੁਣ ਜਦੋਂ ਇਹਦੀ ਨਿਊਜ਼ ਸਾਹਮਣੇ ਆ ਗਈ, ਮਤਲਬ
2: ਅੱਛਾ, ਮਤਲਬ ਤੁਸੀਂ ਜਦੋਂ
1: ਇਹਦੀ ਜਿਹੜੀ ਸ਼ਾਰਟਸ ਆ ਰੀਲਸ ਆ ਜੋ ਵੀ ਚੱਲਦੀਆਂ ਹੋਣਗੀਆਂ,
2: ਠੀਕ ਹੈ, ਹਾਂ,
1: ਸੋਸ਼ਲ ਮੀਡੀਆ ਤੇ ਮੇਰੇ ਵੀ ਸਾਹਮਣੇ ਆਈ।
2: ਅੱਛਾ ਜੀ,
1: ਤੇ ਔਰ ਇਹ ਹੈਗੀ ਹੈ ਕਿ ਚਾਹ ਬਣਾਈ ਕਿਵੇਂ ਜਾਂਦੀ ਹੈ, ਵਾਇਰਲ ਟੀ ਹੈਕ।
2: ਚਾਹ ਬਣਾਈ ਕਿਵੇਂ ਜਾਂਦੀ ਯਾਰ, ਹੱਦ ਹੋ ਗਈ ਭਾਜੀ, ਤੁਸੀਂ ਇਹ ਖਬਰ ਚਲਾਓ, ਆਹ ਕਿਹੜੀ ਖਬਰ ਹੈ?
1: 20 lakh ਲੋਕਾਂ ਨੇ ਹੁਣ ਤੱਕ ਇਹਦੇ ਤੇ ਲਾਈਕ ਕਰ ਦਿੱਤਾ ਹੈ ਜਿਹੜੀ ਵੀਡੀਓ ਤੇ, 45,000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਵੀ ਕੀਤੀ ਹੈ ਵੀ ਚਾਹ ਕਿਵੇਂ ਬਣਾਈ ਦੀ ਹੈ।
2: ਇਹ ਕਿੰਨਾ ਨੇ ਸ਼ੇਅਰ ਕੀਤੀ ਹੈ ਤੇ ਕਿੰਨਾ ਨੂੰ ਕੀਤੀ ਆ,
1: ਇਹ ਤੁਸੀਂ ਇਹ ਪੁੱਛਣਾ ਚਾਹੀਦਾ ਸੀ, ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਚਾਹ ਬਣਦੀ ਕਿਵੇਂ ਹੈ,
2: ਇਹ ਕੋਈ ਇਰਾਨੀ ਚਾਹੇ ਆ ਜਾਂ ਕਿਹੜੀ
1: ਚਾਹੇ,
2: ਦਸ ਹੱਦ
1: ਇਰਾਨੀ
2: ਚਾਹ ਦੇ ਵਿੱਚ ਸਿੰਪਲ ਪਾਓ, ਜਿੱਦਾਂ
1: ਮੇਰੇ ਕਿਵੇਂ ਬਣਾਉਂਦੇ ਤੁਸੀਂ ਚਾਹ, ਦੱਸੋ ਕਿਵੇਂ
2: ਭਾਜੀ। ਮੈਂ ਚਾਹ ਦੇ ਵਿੱਚ ਫਸਟ ਪਾਣੀ ਗਰਮ ਕਰੀਦਾ,
1: ਨਹੀਂ ਨਹੀਂ ਸਰ, ਐਵੇਂ ਹੋਈ ਨੀ ਸਰ, ਪਹਿਲਾਂ ਤੁਸੀਂ ਭਾਂਡਾ ਲਓਗੇ।
2: ਅੱਛਾ, ਹਾਂ, ਨਹੀਂ ਨਹੀਂ, ਪਹਿਲਾਂ ਸੋਚਾਂਗਾ ਭਾਂਡਾ ਕਿੱਥੋਂ ਲਵਾਂ। ਹਾਂ,
1: ਉਸ ਤੋਂ ਪਹਿਲਾਂ ਤੁਸੀਂ ਕਿਚਨ ਚ ਜਾਣ ਬਾਰੇ ਹਿੰਮਤ ਕਰੋਗੇ?
2: ਉਸ ਤੋਂ ਵੀ ਜ਼ਿਆਦਾ ਪਹਿਲਾਂ ਉੱਠਾਂਗੇ ਨਾ, ਪਹਿਲਾਂ ਤਾਂ ਸੌਣ ਤੋਂ ਪਹਿਲਾਂ ਉੱਠਣਾ ਵੀ ਤਾਂ ਚਾਹੀਦਾ ਹੈ ਨਾ।
1: ਅੱਛਾ,
2: ਹਾਂ, ਠੀਕ
1: ਹੈ, ਸ਼ੁਰੂ ਸੇ ਬਤਾਓ,
2: ਸ਼ੁਰੂ
1: ਸੇ। ਤੋ ਮੇਰਾ ਜਨਮ 6 September 1900, ਅਰੇ ਇਤਨਾ ਵੀ ਸ਼ੁਰੂ ਸੇ ਨਹੀਂ ਭਾਈ। ਕਮਰੇ ਚ ਉੱਠਣ ਤੋਂ ਦੱਸਤਾ, ਹੁਣ ਦੱਸੋ ਕਿਵੇਂ ਬਣਾਉਂਦੇ ਹੋ ਚਾਹ?
2: ਬਈ, ਚਾਹ ਦੇ ਵਿੱਚ ਉਹਦੀ ਪਾਣੀ ਗਰਮ ਕਰੋ, ਅਦਰਕ ਇਲਾਚੀਆਂ ਪਾਓ, ਵਿੱਚ ਪੱਤੀ ਪਾਓ, ਤੇ ਬਾਅਦ ਚ
1: ਨਹੀਂ ਨਹੀਂ ਨਹੀਂ ਨਹੀਂ ਗਲਤ ਹੋ, ਗਲਤ ਹੋ, ਤੁਸੀਂ ਗੈਸ ਤਾਂ ਓਨ ਨਹੀਂ ਕੀਤੀ।
2: ਓਹੋ, ਅੱਛਾ, ਸੋਰੀ, ਪਹਿਲਾਂ ਉੱਠ ਕੇ, ਪਹਿਲਾਂ ਉੱਠ। ਅੱਛਾ, ਸਾਰੇ ਸਟੈਪ ਤੁਹਾਨੂੰ ਚਾਹੀਦੇ ਆ?
1: ਕੱਲੀ ਕੱਲੀ ਚੀਜ਼?
2: ਸਟੈਪ 1, ਸਟੈਪ 1, ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ ਤੇ ਗੈਸ ਤੇ ਰੱਖਦਾ ਗਾ। ਠੀਕ ਹੈ,
1: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ? ਕੁੱਕਰ ਵਾਲੀ ਖੁੱਲੇ ਭਾਂਡੇ ਵਾਲੀ?
2: ਨਹੀਂ ਨਹੀਂ, ਕੁੱਕਰ ਚ ਕਿੱਥੋਂ ਚਾਹ ਬਣਾਉਂਦੇ?
1: ਕੁੱਕਰ ਦੇ ਵਿੱਚ ਚਾਹ ਬਣਦੀ ਸਰ?
2: ਉਹ ਹੱਦ ਹੋ ਗਈ ਆ ਭਾਜੀ,
1: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ?
2: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਯਾਰ?
1: ਮੈਂ ਕਿਹਾ
2: ਕਿਹੜੀਆਂ ਸੀਟੀਆਂ ਤੋਦੇ ਉਹਦੇ ਆ ਇਹਨਾਂ ਸੀਟੀਆਂ ਨੂੰ
1: ਉਹਨੂੰ ਕਹਿੰਦੇ ਉਹ ਕੀ ਕਹਿੰਦੇ ਹੁੰਦੇ ਆ?
2: ਕੁੱਕਰ ਚ
1: ਤੜਕਾ ਚਾਹ?
2: ਨਹੀਂ ਨਹੀਂ, ਉਹ ਤੇ ਮਤਲਬ ਸੀਟੀਆਂ ਨਹੀਂ ਵੱਜਦੀਆਂ ਉਹ ਚ, ਬਸ ਕੁੱਕਰ ਵਿੱਚ
1: ਮੂੰਹ ਨਾਲ ਮਾਰਨੀ ਹੁੰਦੀ ਉਧਰ ਚਾਹ ਬਣੂਗੀ, ਇੱਧਰ ਮੂੰਹ ਨਾਲ ਸੀਟੀਆਂ ਮਾਰਨੀ।
2: ਤੁਸੀਂ ਇਹ ਸੱਚੀ ਕਹਿ ਰਹੇ ਹੋ ਜਾਂ ਵੈਸੇ?
1: ਨਹੀਂ ਨਹੀਂ, ਤੁਸੀਂ ਬਣਾਈ ਨਹੀਂ ਕਦੇ
2: ਯਾਰ?
1: ਤੁਸੀਂ ਹੋਸਟਲ ਚ ਨਹੀਂ ਰਹੇ ਫਿਰ ਕਦੇ?
2: ਓ ਅੱਛਾ, ਹੋਸਟਲ ਵਾਲੀ ਚਾਹ ਵਾ?
1: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ,
2: ਠੀਕ ਆ,
1: ਉਹ ਚ ਚਾਹ ਬਣਦੀ ਸੀ, ਉਹ ਚ ਆਲੂ।
2: ਨਹੀਂ ਤੁਸੀਂ ਏਦਾਂ ਕਹੋ ਨਾ, ਤੁਹਾਡੇ ਕੋਲ ਫਿਰ ਉਹ ਦੂਜਾ ਲਾ ਹੀ ਹੁੰਦਾ ਹੋਏਗਾ, ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ ਹੋਏਗਾ,
1: ਹੈ ਨਹੀਂ
2: ਕੁੱਕਰ ਹੀ ਸਾਰਾ,
1: ਪਰ ਉਹ ਸਾਡੇ ਇੱਕ ਨੇ ਫੂਕਤਾ ਸੀ।
2: ਅੱਛਾ, ਇੱਕ ਫੂਕ ਤੇ ਬਵੀ ਦਿੱਤਾ ਸੀ, ਇੱਕ ਕੀ ਆ
1: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ
2: ਸੇਮ ਚੀਜ਼ ਮਿਲਦਾ ਹੋਈ ਸੀ, ਉਹ ਸਾਰਾ ਥੱਲੇ ਉਹ ਜਿਹੜਾ
1: ਸਾਰੇ ਲੱਗ ਗਿਆ
2: ਹੋ ਗਿਆ। ਹਾਂ ਅੱਛਾ, ਚਲੋ ਕੁੱਕਰ ਚ ਬਣਾ ਲਈ ਆ, ਕੁੱਕਰ ਚ ਪਾਇਆ ਪਾਣੀ?
1: ਨਹੀਂ ਨਹੀਂ, ਚਲੋ ਕੋਈ ਨੀ, ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ,
2: ਗਰਮ ਕੀਤਾ,
1: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ?
2: ਸਭ ਤੋਂ ਪਹਿਲਾਂ ਉਹ ਤਾਤਕ ਕੁੱਟ ਲਈਦਾ, ਜਿੱਦਾਂ ਅਦਰ ਉਹ
1: ਕਿਹਨੂੰ ਕੱਟਣਾ ਤੁਸੀਂ?
2: ਉਹ ਲਈ ਯਾਰ, ਉਹ ਭਾਜੀ ਉਹਨੂੰ ਕੀ ਕਹਿੰਦੇ ਜਿਹੜਾ
1: ਆਦਾ ਮਸਾਲਾ,
2: ਮਸਾਲਾ ਹਾਂ, ਉਹ ਚ ਥੋੜਾ ਪਾਤਾ ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ, ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕੱਚ ਉਹ ਕਰਤਾ
1: ਮੂੰਹ ਦੇ ਨਾਲ,
2: ਮੂੰਹ ਦੇ ਨਾਲ ਨਹੀਂ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਏਦਾਂ ਏਦਾਂ ਨਹੀਂ ਨਾ ਕਰ ਸਕਦਾ।
1: ਅੱਛਾ ਅੱਛਾ, ਹਾਂ
2: ਨਹੀਂ ਨਹੀਂ, ਫਿਰ ਉਹਨੂੰ ਤਾਤਾ ਕੇ ਪਾਣੀ ਉਬਲ ਜਾਏਗਾ ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ, ਫਿਰ ਜਦੋਂ ਬੁੜਗੜ ਬੁੜ ਬੁੜ ਬੁੜ ਕਰੇਗਾ ਫਿਰ ਥੋੜੀ ਜਿਹੀ ਪੱਤੀ ਪਾਤੀ,
1: ਓਕੇ,
2: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ, ਪਤੀ ਵਾਂਗੂ ਗੰਦਾ ਜਿਹਾ ਕਾਲਾ ਟਾਈਪ ਹੈ, ਤੇ ਫਿਰ ਉਹ ਚ ਪਾਣਾ ਆਪਾਂ ਦੁੱਧ। ਨਹੀਂ ਨਹੀਂ ਨਹੀਂ, ਦੁੱਧ ਵੀ ਕੀ ਪਾਣਾ, ਪਹਿਲਾਂ ਮਲਾਈ,
1: ਖੰਡ ਨੀ ਮਾਫ਼
2: ਕਰਦੀ ਹੈ ਹੁਣ ਬਾਅਦ ਚੋਂ ਖੰਡ ਪਾਉਂਦੇ ਆ, ਪਰ ਪਹਿਲਾਂ ਕੀ ਹੁਣ ਕਿਉਂਕਿ ਡਾਕਟਰ ਕਹਿੰਦੇ ਨਾ ਖੰਡ ਇੰਨੀ ਜ਼ਿਆਦਾ ਘੋਲੀ ਚਾਹੀਦੀ ਆ,
1: ਹਾਂ ਤੇ ਡਾਕਟਰ ਨੀ ਕਹਿੰਦੇ, ਯੂਟਿਊਬਰ ਕਹਿੰਦੇ, ਬਹੁਤ ਕੁਛ ਕਹਿੰਦੇ ਨੇ ਉਹ ਤਾਂ,
2: ਤੇ ਫਿਰ ਵਿੱਚ ਖੰਡ ਜਾਂ ਉਹ ਪਾ ਦੋ, ਸ਼ੱਕਰ ਪਾ ਦੋ, ਗੁੜ ਪਾ ਦੋ, ਜੋ ਵੀ ਆ,
1: ਠੀਕ ਹੈ,
2: ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ ਫਿਰ ਚਮਚ ਨਾਲ ਨਾ ਥੋੜੀ ਜਿਹੀ ਐ ਕਰਕੇ ਹਿਲਾਣੀ ਆ, ਥੋੜਾ ਜਿਹਾ ਐ ਰਾਜੇ, ਜਦੋਂ ਫਿਰ ਵੇਖੀ ਜਾਣਾ ਚਾਹ ਨੂੰ, ਐ ਵੇਖੀ ਜਾਓ
1: ਕਦੋਂ ਬਾਹਰ ਆਊਗੀ, ਕਦੋਂ ਉਹਨੂੰ ਅੱਖਾਂ ਦਿਖਾਣੀਆਂ ਨੇ,
2: ਨਹੀਂ ਐਕਚੁਅਲੀ ਕੀ ਜਦੋਂ ਤੇ ਗੈਸ ਤੁਹਾਡਾ ਘੱਟ ਹੋਏਗਾ ਤੁਸੀਂ ਤੇ ਫਿਰ ਗੁੱਸੇ ਹੋਗੇ ਯਾਰ, ਕੀ ਯਾਰ ਉੱਬਲ
1: ਹੋਣੇ ਆਣਾ ਹੀ ਨਹੀਂ,
2: ਫਿਰ ਤੁਸੀਂ ਉਹਨੂੰ ਹਾਈ ਕਰ ਦੋਗੇ,
1: ਠੀਕ
2: ਆ, ਫਿਰ ਤੁਸੀਂ ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਯਾਰ ਹਲੇ ਵੀ ਨਹੀਂ ਆ ਰਹੀ,
1: ਜਿਵੇਂ ਹੀ ਬਾਹਰ ਆਣ ਲੱਗੀ
2: ਉਦੋਂ ਤੁਹਾਡਾ ਕੰਮ ਪੈ ਜਾਣਾ ਬਾਹਰ ਦਾ ਬੈਲ ਵੱਜਣੀ,
1: ਉਹਨੂੰ ਫੇਰ ਹੌਲੀ ਕਰ ਦੇਣਾ,
2: ਐ ਕਰਕੇ ਨਾ ਹੌਲੀ ਥੱਲੇ ਹੌਲੀ ਥੱਲੇ ਐ ਹੁੰਦਾ,
1: ਐ ਨਚਾਈ ਜੇ ਜਾਣਾ,
2: ਐ ਕਰਕੇ ਫਿਰ ਡੁਬਕੀਆਂ ਜੀ ਮਾਰ ਕੇ ਚੰਬਚ ਮਾਰ ਕੇ ਫਿਰ ਐ ਉੱਤੋਂ ਦੀ ਪਾ ਕੇ ਨਾ ਐ ਕਰ ਗਰ ਜਿਹਦੀ ਝੱਗ ਵੀ
1: ਫੈਂਟਣੀ ਐ ਫੈਂਟਣੀ,
2: ਆਏ ਹਾਏ, ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ। ਇਹ ਹੈਗਾ ਸਾਡਾ ਫਾਰਮੂਲਾ,
1: ਇਹ ਬੰਦੇ ਦੀ ਚਾਹ ਹੁਣ ਕਿਵੇਂ ਬਣੀ ਆ?
2: ਸਾਡਾ ਤੇ ਹਿੱਟ ਹੋਇਆ ਨਹੀਂ ਹੈ ਭਾਜੀ ਫਾਰਮੂਲਾ, ਕਦੀ ਇਹ ਹੈ ਇਹ ਤਾਂ ਕਿਦਾਂ ਇਹਨਾਂ ਹਿੱਟ ਹੋ ਗਿਆ,
1: ਇਹ ਫਲਾਪ ਹੈ ਫਾਰਮੂਲਾ।
2: ਅੱਛਾ, ਇਹਨੇ ਕੀ ਬਣਾਇਆ, ਕੀ ਹੈ ਚਾਹ ਹੀ ਬਣਾਈ?
1: ਇਹਨੇ ਚਾਹ ਹੀ ਬਣਾਈ, ਇਹਨੇ ਕੀ ਕੀਤਾ?
2: ਹਾਂਜੀ,
1: ਕਿ ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ,
2: ਗਰਮ ਭਾਂਡਾ ਨਹੀਂ
1: ਭਾਂਡਾ ਮਤਲਬ ਗੈਸ ਤੇ ਧਰ ਕੇ,
2: ਠੀਕ ਹੈ,
1: ਕੋਈ ਪਾਣੀ ਨਹੀਂ ਪਾਇਆ,
2: ਉਹ ਤੁਹਾਡਾ ਓਇਲ
1: ਹੈ, ਹਲਕਾ ਜਿਹਾ ਸਿਮ ਤੇ ਕਰਕੇ, ਠੀਕ ਹੈ, ਫਿਰ ਉਹਦੇ ਚ ਪਾਈ ਇਹਨੇ ਖੰਡ,
2: ਪਾਣੀ ਤੋਂ ਪਹਿਲਾਂ ਹੀ,
1: ਸਭ ਖਾਸੇ ਤੋਂ ਪਹਿਲਾਂ, ਪਹਿਲਾਂ ਪਾਈ ਖੰਡ,
2: ਅੱਛਾ,
1: ਠੀਕ ਹੈ, ਫਿਰ ਉਹ ਚ ਪਾਈ ਇਹਨੇ ਪੱਤੀ, ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾਤੇ ਪਾਣੀ ਦੇ, ਚਮਚ ਨੀ ਪਾਉਂਦੇ ਹੁੰਦੇ ਆਏ
2: ਭਾਈ, ਜਿੱਦਾਂ ਪਾਣੀ ਆਇਆ ਭਾਈ ਪਤਾ ਲੱਗ,
1: ਚਮਚ ਵੀ ਜ਼ਿਆਦਾ ਕਹਿਤਾ ਉਹਨੇ, ਆਏ ਛਿੱਟੇ ਜੇ ਪਾਤੇ,
2: ਬਸ ਦੇਖਣ ਲਈ ਵੀ ਉਹ ਗਰਮ ਹੋ ਗਿਆ ਕਿ ਨਹੀਂ,
1: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਆਏ ਚਾਹ ਕੱਢਣੀ ਸੀਗੀ, ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਆਏ ਤੜਕਾ ਲਗਾਇਆ,
2: ਪੂਰਾ ਉਹ ਲੱਗ ਗਿਆ ਇਹਦਾ
1: ਤੜਕਾ ਲਗਾਤਾ,
2: ਓਹੋ ਅੱਛਾ,
1: ਪੂਰਾ ਐਨ ਕੱਢ ਲਿਆ, ਫਿਰ ਉਹਦੇ ਚ ਥੋੜਾ ਜਿਹਾ ਵੱਧ ਪਾਣੀ ਪਾਤਾ,
2: ਹੌਲੀ ਹੌਲੀ ਹੌਲੀ ਹੌਲੀ,
1: ਫਿਰ ਉਹ ਚਾਹ ਵਾਲਾ ਪਾਣੀ ਪਾਤਾ,
2: ਠੀਕ ਹੈ ਠੀਕ,
1: ਹੁਣ ਉਹ ਪਾਣੀ ਪਿਆ, ਪੱਤੀ ਪਈ ਹੈ, ਖੰਡ ਪਈ ਹੈ, ਹੁਣ ਇਹਦੇ ਚ ਪਾਏ ਨੇ ਉਹਨੇ ਆਦਾ ਲਾਚੀ,
2: ਠੀਕ ਹੈ,
1: ਤੇ ਜੋ ਵੀ ਹੋਰ ਪਾਣਾ ਉਹਨੂੰ ਕੁੱਟ ਕੇ
2: ਕੁੱਟ ਕੇ,
1: ਤੇ ਉਹ ਖੰਡਾ ਤੇ ਉਹਦੇ,
2: ਠੀਕ ਹੈ ਠੀਕ,
1: ਠੀਕ ਹੈ, ਹੁਣ ਥੋੜਾ ਜਿਹਾ ਪਾਣੀ ਹੈਗਾ ਉਹਦੇ ਚ,
2: ਥੋੜਾ ਜਿਹਾ,
1: ਤੇ ਹਾਂ
2: ਠੀਕ ਹੈ,
1: ਤੇ ਉਹ ਹੈਗਾ, ਤੇ ਹੁਣ ਇਹਦੇ ਚ ਪਾਣੀ ਹੈ ਦੁੱਧ,
2: ਦੁੱਧ ਲਾਸਟ ਰਹਿ ਗਿਆ,
1: ਤੇ ਦੁੱਧ ਪਾਣਾ ਹੈ ਰੱਜ ਕੇ, ਮਤਲਬ ਇਹ ਹੈਗੀ ਹੈ ਦੁੱਧ ਪੱਤੀ,
2: ਦੁੱਧ ਪੱਤੀ ਬਣਾਈ ਹੈ, ਠੀਕ,
1: ਇਹ ਚ ਦੁੱਧ ਪਾਤਾ ਤੇ ਬਸ, ਫੇਰ ਦਿੱਤੀਆਂ ਉਬਾਲੀਆਂ, ਤੇ ਮਤਲਬ ਵੀਡੀਓ ਚ ਤਾਂ ਇਹ ਹੈ, ਬਟ ਅਦਰਵਾਈਜ਼ ਤਰੀਕਾ ਇਹ ਹੈਗਾ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਫੈਂਟੀ ਦੇਣੀ ਚਾਹੀਦੀ ਹੈ, ਚਾਹ ਉਦੋਂ ਤੱਕ ਚਾਹ ਨਹੀਂ ਸਵਾਦ ਦਿੰਦੀ ਹੈਗੀ ਜਦੋਂ ਤੱਕ ਚਾਹ ਨੂੰ ਤੁਸੀਂ ਉਬਾਲਣ ਤੋਂ ਬਾਅਦ ਨਵੇਂ ਭਾਂਡੇ ਚ ਨਹੀਂ ਪਾਉਂਦੇ, ਵਾਇਰਲ ਚਾਹ, ਵਾਇਰਲ ਹੋ ਰਹੀ ਹੈ ਹੁਣ ਪੂਰੀ ਦੁਨੀਆਂ ਦੇ,
2: ਯਾਰ ਅੱਜ ਭਾਜੀ ਫਿਰ ਮੈਂ ਵਾਇਰਲ ਸਬਜ਼ੀ ਵੀ ਬਣਾ ਸਕਦਾ,
1: ਆਹੋ ਬਗੈਰ ਪਾਣੀ ਪਾਏ
2: ਪਹਿਲਾਂ ਇਦਾਂ ਕਰਕੇ
1: ਪਰ ਗੋਭੀ ਤਾਂ ਬਣਦੀ ਹੋ ਇੱਦਾਂ ਮੈਂ ਸੁਣਿਆ ਗੋਭੀ ਪਹਿਲਾਂ ਟੋਸਟ ਨਹੀਂ ਕਰ ਗੋਭੀ
2: ਪਹਿਲਾਂ ਗੋਭੀ ਹਾਂ
1: ਉਹਨੂੰ ਰੋਸਟ ਕਰ ਲੈਂਦੇ ਹੁੰਦੇ ਨੇ
2: ਉਸ ਤੋਂ ਬਾਅਦ
1: ਫਿਰ ਉਹਨੂੰ ਪਚ ਪਾਣੇ ਹੈਗੇ ਨੇ
2: ਉਸ ਮਤਲਬ ਕਿਉਂਕਿ
1: ਗੋਭੀ
2: ਹਾਂ ਨਹੀਂ ਵੱਖ ਵੱਖ ਹੁੰਦਾ ਭਾਜੀ ਜਾਂ ਤੇ ਭੁੱਲ ਕੇ ਬਣਾਓ ਜਾਂ ਸਿੱਧਾ ਹੀ ਤੜਕਾ ਤੁੜਕਾ ਲਾ ਕੇ ਸਾਰੀ ਗੋਭੀ ਵਿੱਚ ਸੁੱਟੋ
1: ਮੈਂ ਹੌਲੀ ਹੌਲੀ ਹੌਲੀ ਸਵਾਦ ਹੀ ਉਹਦਾ ਹੋਰ ਹੈ
2: ਭੁੱਲੀ ਹੋਈ ਜਾ ਰਹੀ ਯਾਰ ਇਹ ਤਾਂ ਹੈ ਇਹ ਤਾਂ
1: ਪਕੌੜੇ ਜਿਹੇ ਦੀ ਟਾਈਪ ਸਵਾਦ ਆਉਂਦਾ
2: ਹਾਂ ਪਕੌੜੇ ਤੋਂ ਯਾਦ ਆਇਆ ਆ ਇੰਨਾ ਸਾਰੇ ਜਿਹੜੇ ਕਹਿੰਦੇ ਵੀ ਉਹ ਨਾ ਖਾਇਆ ਕਰੋ ਫਰਾਈਡ ਚੀਜ਼ਾਂ ਫਰਾਈਡ ਚੀਜ਼ਾਂ ਇੱਥੇ ਤੁਹਾਡੇ ਲਾਗੇ ਇੰਨੀ ਦੁਕਾਨ ਲੱਗੀ ਹੁੰਦੀ ਹੈ ਫਰਾਈਡ ਹੀ ਫਰਾਈਡ ਖਾਂਦੇ ਆ ਸਾਰੇ ਭਾਜੀ ਕਹਿੰਦੇ ਲੋਕੀ ਕੁਝ ਫਰਾਈਡ ਖਾ ਰਹੇ ਨੀ ਚਾਹੀਦੇ ਤੇ ਗੋਰੇ ਸਾਰੇ ਫਰਾਈਡ ਖਾਂਦੇ ਆ ਯਾਰ
1: ਹਾਂ ਉਹਦਾ ਤਾਂ ਦੁਕਾਨ ਦਾ ਨਾਮ ਹੀ ਫਰਾਈਡ ਬ੍ਰਦਰ
2: ਓ ਮੈਂ ਉਹੀ
1: ਕਹਿੰਦਾ ਉਹਦੇ ਐਡੀਆਂ ਮਿਰਚਾਂ ਐਡੀਆਂ ਮਿਰਚਾਂ ਅੱਛਾ
2: ਅੱਛਾ ਲਾਸਟ ਟਾਈਮ ਦੱਸਿਆ ਹੀ ਖਾਦਾ ਹੀ ਆ
1: ਮਤਲਬ ਐਸੀ ਸ਼ੋਪ ਹੈ
2: ਅੱਛਾ ਹੁਣ ਮੈਂ ਨਾ ਇਹ ਹਲੇ ਤੱਕ ਟੇਸਟ ਨਹੀਂ ਕੀਤਾ
1: ਮੈਨੂੰ
2: ਕੀ ਕਹੋਗੇ
1: ਮੈਨੂੰ ਲੱਗਦਾ ਸਿਰਫ NSW ਚ ਆਈ ਡੋਂਟ ਨੋ ਜੇ ਕੋਈ ਵਿਕਟੋਰੀਆ ਤੋਂ ਸਾਨੂੰ ਸੁਣ ਰਿਹਾ ਭਾਈ ਜਾਂ ਕੁਇਨਜ਼ਲੈਂਡ ਤੋਂ ਜਾਂ ਕਿਤੋਂ ਹੋਰ ਤਾਂ ਦੱਸਿਓ ਵੀ ਫਰਾਈਡ ਬ੍ਰਦਰ ਤੁਹਾਡੇ ਹੈਗਾ ਪਰ ਉੱਥੇ ਭਾਜੀ ਆਪਣਾ ਨਾ ਤੁਹਾਡੇ ਘਰਾਂ ਦੇ ਲਾਗੇ ਐਤਕੀ ਮੈਂ ਗਿਆ ਉਹ ਜਿਹੜਾ ECQ ਨੀ ਹੈਗਾ ਟਰਾਈ ਕੀਤੇ ਉੱਥੇ ਦੇ ਫੂਡ ਕੋਰਟ ਦੇ ਵਿੱਚ
2: ਸਪੈਸ਼ਲੀ
1: ਇੱਕ ਆਈਸਕ੍ਰੀਮ ਉਹ ਐਡੀ ਵੱਡੀ ਆਈਸਕ੍ਰੀਮ ਦਿੰਦੇ ਨੇ ਐਡੀ
2: ਪਹਿਲਾਂ ਚਾਹ ਦੀ ਹੋਗੀ ਹੁਣ ਆਈਸਕ੍ਰੀਮ ਦੀ ਹੋਗੀ ਆ
1: ਇਹ ਨਾ ਖਬਰ ਆਈ ਸੀਗੀ ਤੇ ਚਲੋ ਆਪਾਂ ਹੁਣ ਤੁਹਾਡੀ ਰਸੋਈ ਦੇ ਬਾਰੇ ਅੱਜ ਸਾਰੀਆਂ ਗੱਲਾਂ ਕਰ ਰਹੇ ਹਾਂ ਤੇ ਰਸੋਈ ਵਾਲੀ ਗੱਲ ਅੱਗੇ ਤੋਰੀਏ
2: ਹਾਂਜੀ
1: ਤੇ ਬੈਸਟ ਪ੍ਰੋਡਕਟ ਆਫ ਦੀ ਈਅਰ ਦੇ ਅਵਾਰਡ ਮਿਲ ਚੁੱਕੇ ਨੇ
2: ਆਈਸਕ੍ਰੀਮ ਨੂੰ
1: ਨਹੀਂ ਨਹੀਂ ਸਾਰੇ ਪ੍ਰੋਡਕਟ ਤੁਹਾਡੇ ਕਿਚਨ ਚ ਗ੍ਰੋਸਰੀ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਦੀ ਗੱਲ ਆਪਾਂ ਕਰਾਂਗੇ ਇੱਥੇ ਇੱਕ ਤਾਂ ਆਈਸਕ੍ਰੀਮ ਜਿਹੜੀ ਪਹਿਲੇ ਨੰਬਰ ਤੇ ਆਈ ਹੈਗੀ ਉਹ ਕੈਡਬਰੀ ਆਈਸਕ੍ਰੀਮ ਟੱਬ 2026 ਨੂੰ ਕੈਨਸਟਾਰ ਦਾ ਟੋਪ ਅਵਾਰਡ ਮਿਲਿਆ ਹੈਗਾ ਆਈਸਕ੍ਰੀਮ ਦੀ ਕੈਟਾਗਰੀ ਦੇ ਵਿੱਚ ਫਿਰ ਵੈਟੀਜ਼ ਬੇਕਡ ਬੀਨਸ ਇਹ ਜਿਹੜੇ ਉਹ ਕੈਨ ਨਹੀਂ ਆਉਂਦੇ ਹੁੰਦੇ ਬੇਕਡ ਬੀਨਸ ਦੇ ਛੋਟੇ ਛੋਟੇ ਉਹ ਕੈਨ ਜੇ ਹੁੰਦੇ ਹੁੰਦੇ ਨੇ $2 $2.5 ਦੇ ਮਿਲਦੇ
2: ਹੁੰਦੇ ਬੀਨਸ ਹੁੰਦੇ ਉਹਦੇ ਵਿੱਚ
1: ਹਾਂ
2: ਅੱਛਾ ਜੀ
1: ਉਹ ਵਾਲਾ ਉਹ ਨੰਬਰ 1 ਤੇ ਰਹੇ ਹੈ ਕੈਨਡ
2: ਇਹ ਤੁਸੀਂ ਇਹ ਆਸਟ੍ਰੇਲੀਆ ਦੀ ਗੱਲ
1: ਆਸਟ੍ਰੇਲੀਆ ਦੀ ਹੋਇਆ ਸਰ ਹੋਰ ਆਪਾਂ ਕਿੱਥੇ ਯੁਗਾਂਡਾ ਦੇ ਰਹਿੰਦੇ
2: ਪੂਰੇ ਵਰਲਡ ਵਿੱਚ ਇਦਾਂ ਚੱਲਣ ਦੇ
1: ਪੂਰੇ ਵਰਲਡ ਦੀ ਗ੍ਰੋਸਰੀ ਦਾ ਆਪਾਂ ਕੀ
2: ਲੈਣਾ ਉਹੀ ਨਾ ਅੱਛਾ ਅੱਛਾ ਇਹ ਆਸਟ੍ਰੇਲੀਆ
1: ਵਰਸ ਦਾ ਪੋਟਸੈਟ ਯੋਗਰਟ ਨੰਬਰ 1 ਯੋਗਰਟ ਆਇਆ ਤੇ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ 'ਚ ਵਰਤਿਆ ਜਾਂਦਾ ਆਈ ਹੋਪ ਕਿ ਵੈਜੀਟੇਬਲ ਆਇਲ ਨਹੀਂ ਵਰਤਦੇ ਹੁਣ ਲੋਕ ਪਤਾ ਲੱਗ ਗਿਆ ਨਾ ਉਹਦੀ ਪੋਲ ਖੁੱਲ ਗਈ ਆ
2: ਵੈਜੀਟੇਬਲ
1: ਰਿਫਾਈਨਡ ਆਇਲਸ ਦੀ
2: ਅੱਛਾ ਉਹ ਜਿਹੜੇ ਹਾਂ
1: ਜਿਹਨੇ ਵੀ ਰਿਫਾਈਨਡ ਆਇਲ ਨੇ ਡੋਂਟ ਯੂਜ਼ ਦੈਮ ਤੇ ਆਪਾਂ ਇੰਡੀਅਨ ਸ਼ਾਪਾਂ ਤੋਂ ਜਾਂਦੇ ਹਾਂ ਉੱਥੋਂ ਚੱਕ ਕੇ ਲੈ ਆਉਂਦੇ
2: ਸਹੀ ਗੱਲ ਆ
1: ਬੈਸਟ ਇਹ ਹੈਗਾ ਕਿ ਜਾਂ ਤਾਂ ਘਿਓ 'ਚ ਬਣਾ ਲਓ ਆਪਣੀਆਂ ਸਬਜ਼ੀਆਂ ਜਾਂ ਫਿਰ ਜੇ ਔਖਾ ਸੌਖਾ ਹੋਣਾ ਹੀ ਆ ਤਾਂ ਓਲਿਵ ਆਇਲ 'ਚ
2: ਓਲਿਵ ਆਇਲ ਹਾਂ ਠੀਕ ਹੈ
1: ਤੇ ਘਿਓ ਵੀ ਕਹਿੰਦੇ ਉਹ ਵਧੀਆ ਹੁੰਦਾ ਜਿਹੜਾ ਜਿਵੇਂ ਤੁਸੀਂ ਦੁੱਧ ਲੈ ਆਉਂਦੇ ਹੋ ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ
2: ਅੱਛਾ ਜਿਹੜਾ
1: ਫਿਰ ਉਹ ਮੱਖਣ ਤੋਂ ਫਿਰ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ
2: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਆ ਉਹ ਵਧੀਆ ਨਹੀਂ ਹੁੰਦਾ
1: ਜਿਹੜਾ ਆਪਾਂ ਬਣਿਆ ਬਣਾਇਆ ਲੈ ਕੇ
2: ਨਹੀਂ ਬਣਿਆ ਬਣਾਇਆ ਨਹੀਂ ਜਿਹੜਾ ਆਪਾਂ ਐਲਡੀ ਤੋਂ ਬਟਰ ਚੱਕਦੇ ਆ ਉਹਦਾ ਬਾਅਦ
1: ਐਲਡੀ ਦਾ ਕਿਹੜਾ ਬਟਰ ਹੋ ਗਿਆ
2: ਯਾਰ ਐਲਡੀ ਦੇ ਜਿਹੜੇ ਵੱਡੇ ਵੱਡੇ ਬਟਰ ਨਹੀਂ ਹੁੰਦੇ ਅਨਸਾਲਟਡ ਸਾਲਟਡ ਬਟਰ ਜਿਹੜੇ ਹੁੰਦੇ
1: ਆ ਫਿਰ ਉਹ ਬਟਰ ਤਾਂ ਉਹ ਸੈਚੂਰੇਟਿਡ ਫੈਟ ਹੈ ਨਾ ਸਰ
2: ਪਤਾ ਨਹੀਂ ਉਹ ਤੇ ਮੈਂ ਤੇ ਇਹੀ
1: ਉਹ ਪਿੱਛੇ ਪੜ ਕੇ ਤਾਂ ਦੇਖਿਆ
2: ਨਾ ਉਹ ਦੀ ਤੂੰ ਤੇ ਉਹ ਹੀ ਇਹਨੂੰ ਗਰਮ ਕਰਕੇ ਘਿਓ ਬਣਾਈ ਜਾ ਰਹੀ ਆ
1: ਉਹ ਫੈਟ ਹੈ ਉਹ ਫਿਰ ਸੈਚੂਰੇਟਿਡ ਮਤਲਬ ਉਹ ਗੱਲ ਇਹ ਹੈ ਕਿ ਫੈਟ ਤਾਂ ਹੁੰਦੀ ਹੋਇਆ ਚਲੋ ਮੱਖਣ ਦੇ ਵਿੱਚ
2: ਜਦੋਂ ਗਰਮ ਗਰਮ ਕਰਕੇ ਤੇ ਉਹ ਦੇਸੀ ਘਿਓ ਬਹੁਤ ਜ਼ਿਆਦਾ ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ
1: ਉਹ ਤਾਂ ਬਣੇਗਾ ਹੀ ਉਹ ਤਾਂ ਬਣੇਗਾ
2: ਹੈ ਤੇ ਠੀਕ ਹੈ ਨਾ ਖਾ ਸਕਦੇ ਆਪਾਂ
1: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਿਡ ਫੈਟ ਤਾਂ ਫਿਰ ਠੀਕ ਹੈਗੀ ਹੈ ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ
2: ਅੱਛਾ ਟਰਾਂਸ
1: ਫੈਟ ਖਤਰਨਾਕ ਹੈਗੀ ਹੈਗੀ ਸੈਚੂਰੇਟਿਡ ਫੈਟ ਵੀ ਖਤਰਨਾਕ ਹੈ ਪਰ ਟਰਾਂਸ ਫੈਟ ਤਾਂ ਮਤਲਬ ਨਿਰੀਓ ਜ਼ਹਿਰ ਹੈ ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ ਕੋਲੈਸਟ੍ਰੋਲ ਵਧਣਾ ਇਹ ਬਹੁਤ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ।
2: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ
1: ਬਈ ਓਲੀਵ ਆਇਲ ਸਰ ਓਲੀਵ ਆਇਲ
2: ਓਲੀਵ ਆਇਲ
1: ਹਾਂ ਓਲੀਵ ਆਇਲ
2: ਓਲੀਵ ਆਇਲ ਤਾਂ ਕਿਉਂ
1: ਓਲੀਵ ਆਇਲ ਦੇ ਵਿੱਚ ਸਬਜ਼ੀਆਂ ਬਣਾ ਲਓ ਨਾ ਫਿਰ
2: ਓਲੀਵ ਆਇਲ ਦਾ ਮੱਖਣ ਕੱਢੀ ਆਪਾਂ
1: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ ਦੋ ਬ੍ਰਾਂਡਸ ਆਏ ਸੀ ਉਸ ਕੈਟਾਗਰੀ 'ਚ ਚੋਇਸ ਦੀ ਕੈਟਾਗਰੀ 'ਚ ਐਕਸਟਰਾ ਵਰਜਿਨ ਆਇਲ ਓਲੀਵ ਆਇਲ ਦੀਆਂ ਕੈਟਾਗਰੀ 'ਚ ਓਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ ਮਤਲਬ ਦੇਖੋ ਇਹਦੇ 'ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ
2: ਜੀ ਜੀ
1: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਡ ਚੱਕੀਏ ਠੀਕ ਹੈ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ ਨਾਲੇ ਤੁਹਾਡਾ ਹੈਲਥ ਦੇ ਲਈ ਵੀ ਸੋ ਜਿਹੜਾ ਓਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ
2: ਓਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ ਲੋ ਜੀ
1: ਘਰ ਦੇ ਵਿੱਚ
2: ਆਪਾਂ ਲੈ ਕੇ ਆਇਆ ਕਰਾਂਗੇ ਹੁਣੇ
1: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ
2: ਅੱਛਾ ਜੀ
1: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟੇਜੀ ਪਲਾਨ ਕਰਨੀ ਹੁੰਦੀ ਹੈ ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ ਸੋ ਜੇ ਤੁਸੀਂ ਕੋਕ ਨਹੀਂ ਪੀਣਾ ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ
2: ਸਹੀ ਗੱਲ ਹਾਂ
1: ਕੋਕ ਇਹ ਉਹ ਲੱਲੇ ਭੱਬੇ ਪਰ ਫਿਰ ਵੀ ਜੇ ਕਦੇ ਕਦਾਈ ਤੁਹਾਡਾ ਚੀਟ ਕਰਨ ਦਾ ਮਨ ਕਰਦਾ ਗੰਦ ਮੰਦ ਪੀਣਾ ਹੀ ਹੈ ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ ਤਿੰਨ ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ
2: ਕੁਐਂਚ
1: ਕੈਂਡ ਮਤਲਬ ਯਮੀ
2: ਮਤਲਬ ਆ ਗਿਆ ਜਾਂ ਹਲੇ ਲਾਂਚ
1: ਕਰਤੇ ਨੇ
2: ਕਰਤੇ ਅੱਛਾ ਹੁਣ ਦੁਕਾਨਾਂ
1: ਤੇ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਇਹ ਉਹ ਲੱਲੇ ਭੱਬੇ ਨਹੀਂ ਮਿਲਨੇ ਹੈਗੇ
2: ਮਤਲਬ ਹੋਰ ਵੀ ਉਹਨਾਂ ਦੇ
1: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ ਦੁਬਾਰਾ ਆਏ ਨੇ
2: ਲਓ ਜੀ ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ ਫਿਰ
1: ਅਸੀਂ ਵੀ ਲੱਸੀ ਕਰ ਦਿੰਦੇ
2: ਹਾਂ ਨਹੀਂ ਸਾਲੋ ਦੇ ਡਰਿੰਕ ਵੈਸੇ ਦੱਸਾਂ ਕੀ ਹੈ ਜਿੱਦਾਂ ਤੁਸੀਂ ਕਹਿੰਦੇ ਕੋਕ
1: ਲੱਸੀ ਦੀ ਗੱਲ ਸੁਣ ਲਓ ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਹੁਣ ਫੇਰ ਇੱਕ ਤੇ ਤੁਹਾਨੂੰ ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ
2: ਇੱਥੇ ਆਪਣੇ
1: ਹਾਂ ਪੂਰੀ ਗੱਲ ਨਾ ਪੁੱਛਿਓ ਮੇਰੇ ਤੋਂ ਫਿਰ ਉਹ ਬ੍ਰਾਂਡਿੰਗ ਹੋ ਜਾਂਦੀ ਹੈ
2: ਠੀਕ ਹੈ
1: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ
2: ਲੈ
1: ਹਾਂ
2: ਗੋਲ ਗੱਪੇ ਤੋਂ ਹੁਣ ਬਾਅਦ ਲੱਸੀਆਂ ਦੀ 8-10
1: ਤਰ੍ਹਾਂ ਦੀਆਂ ਤੇ ਬੇਸ ਉਹੀ ਹੈ ਸਾਰਿਆਂ ਦਾ ਸੇਮ ਹੀ ਹੈ ਲੱਸੀ ਤੇ ਖੰਡ ਹੈ ਨਾ ਪਰ ਉਹਦੇ ਚ ਫਿਰ ਉਹ 8-8 ਤਰ੍ਹਾਂ ਦੇ ਉਹ ਉਹ ਕਹਿੰਦੇ ਨੇ ਕਿ ਸਾਡੀਆਂ ਲੱਸੀਆਂ ਹੈਲਦੀ ਨੇ ਹਨਾ ਜਿਹਨੂੰ ਸਿਰਫ ਮੈਂਗੋ ਲੱਸੀ ਤੇ 1-2 ਨੂੰ ਹੋਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲੱਸੀਆਂ ਨੇ ਜਿਵੇਂ ਪਿਸਤਾਸ਼ੀਓ ਹੈ ਰੋਜ਼ ਲੱਸੀ ਹੈ ਅਮੈਰੀਕਨ ਨਟਸ ਹੈ ਪਤਾ ਨੀ ਕੀ ਕੁਛ ਹੈਗਾ ਹਨਾ ਮਿਕਸ ਫਰੂਟ ਹੈ ਇਹ ਉਹ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 12-8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ
2: ਅੱਛਾ ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਨਾਂ ਦੇ ਵਿੱਚ ਸਾਰੇ
1: ਹਾਂ ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ ਜਿਵੇਂ ਉਹ ਨਹੀਂ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ ਪਿਸਿਆ ਹੋਇਆ ਬਦਾਮ ਪਵਾਣਾ ਪਿਸੇ ਹੋਏ ਕਾਜੂ ਪਵਾਣੇ ਨੇ ਹਨਾ ਪਿਸਤਾ ਪਵਾਣਾ ਜੋ ਮਰਜ਼ੀ
2: ਹਾਂ ਲੈ ਚਲੋ
1: ਮੈਂ ਤੁਹਾਨੂੰ ਜਾਂਦੇ ਹੋਏ ਸ਼ੋਪ ਦੱਸਦਾ ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ
2: ਲਓ ਜੀ ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ
1: ਜੀ ਦੇ ਨਹੀਂ ਹੈਗੇ
2: ਉਹ ਤਾਂ
1: ਵੈਸੇ ਪੀਣੇ ਹੀ ਨਹੀਂ ਚਾਹੀਦੇ ਹੈਗੇ ਕੋਕ
2: ਤਾਂ ਮਤਲਬ ਪਤਾ ਨਹੀਂ ਲੋਕੀ ਕਿਉਂ ਮਤਲਬ ਪੀਂਦੇ ਆ
1: ਅੱਜ ਕੱਲ ਉਹਦਾ ਟ੍ਰੈਂਡ ਨਹੀਂ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ ਜ਼ੀਰੋ ਮਾੜਾ ਹੈ ਡਾਇਟ ਪੀਓ
2: ਅੱਛਾ
1: ਉਹ ਡਾਇਟ ਕੋਕ ਨੂੰ ਐਵੇਂ ਹੀ ਲੋਕੀ ਪ੍ਰਮੋਟ ਕਰਨ ਲੱਗੇ ਹੋਏ ਨੇ ਸੋਸ਼ਲ ਮੀਡੀਆ
2: ਉਹ ਤਾਂ ਬਸ ਨਾ ਹੀ ਚੇਂਜ ਕੀਤਾ ਹੁੰਦਾ ਤਾਂ ਸਾਰਾ ਕੁਝ
1: ਮੈਨੂੰ ਲੱਗਦਾ ਆਪ ਹੀ ਕੰਪਨੀਆਂ ਛੱਡ ਦਿੰਦੀਆਂ ਨੇ ਜੁਮਲੇ ਹਨਾ ਵੀ ਸਾਡਾ ਕੋਕ ਤਾਂ ਬਦਨਾਮ ਹੋ ਗਿਆ
2: ਡਾਇਟ
1: ਕੋਕ ਨੂੰ ਤਾਂ ਚੱਕੋ
2: ਜ਼ੀਰੋ ਕੋਕ ਜਿਹੜਾ ਉਹਦੇ ਲੈ ਕੇ ਆਓ ਇਹਦੇ ਵਿੱਚ ਹਾਂ ਤੁਸੀਂ ਆਹ ਤੇ ਆਹ ਪੀਓ
1: ਕਹਿੰਦੇ ਡਾਇਟ ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ ਉਹ ਭਰਾਵਾ ਇਨਸੂਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ ਟ੍ਰਿਗਰ ਹੁੰਦੇ ਨੇ
2: ਸਹੀ ਗੱਲ ਲੋ ਬਸ ਜਿਹੜੀ ਚੀਜ਼ ਨਹੀਂ ਚੱਲਦੀ ਨਵਾਂ ਨਾ ਦੇ ਕੇ ਕੁਝ ਨਵਾਂ ਚਲਾ ਦਿੰਦੇ ਆ ਬਸ
1: ਜਿਵੇਂ ਉਹ ਪਿੱਛੇ ਜੇ ਮਾਚਾ ਮਾਚਾ ਮਾਚਾ ਹੋ ਗਈ ਸੀ ਹਨਾ ਹਰ ਇੱਕ ਚੀਜ਼ ਮਾਚਾ ਮਾਚਾ ਦਾ ਕੇਕ ਮਾਚਾ ਦਿਓ ਚਲੋ ਐਨੀਵੇ
2: ਚਲੋ ਜੀ
1: ਬਾਦਾਮ ਵੀ ਨੀ ਲੈ ਕੇ ਆਏ ਬਾਹਰੋਂ?
2: ਓ ਯਾਰ ਓਹ ਬਦਾਮ ਤੇ ਚੱਲ ਕੋਈ ਨੀ, ਹੁਣ ਆਪਾਂ ਬਾਅਦ ਚੋਂ ਖਾ ਲੈਣੇ ਆ ਬਦਾਮ ਤੇ
1: ਮੈਕਡੇਮੀਆ ਬਦਾਮ ਕਾਜੂ ਭਾਜੀ ਦਾ ਇੰਤਜ਼ਾਰ ਕਰ ਰਹੇ ਹਾਂ। ਅੱਜ
2: ਆਪਣੀ ਪੂਰੀ ਹੈਲਦੀ ਹੈਲਦੀ ਖਬਰਾਂ ਸੀ ਤੇ ਅੱਜ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
1: ਤੁਸੀਂ ਬਣਾਓਗੇ ਏਦਾਂ ਚਾਹ? ਵੈਸੇ
2: ਯਾਰ ਏਦਾਂ ਕੌਣ ਬਣਾਏਗਾ, ਏਦਾਂ ਤਾਂ ਪਹਿਲਾਂ ਛੇਤਰੀ ਪੈਣਗੇ ਮੈਨੂੰ, ਫਿਰ
1: ਭਾਂਡਾ ਫੂਕਦਾ ਹੀ ਮੇਰਾ ਅੰਦਰ ਦਿਆ।
2: ਪਰ ਜਿਹੜਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਸਾਰਾ ਕੁਝ ਅੰਦਰ ਜਲਾਤਾ ਉਹਨੇ, ਉਹ ਤਾਂ ਖਰਾਬ ਹੋ ਜਾਂਦਾ ਏਦਾਂ ਤੇ
1: ਉਹਦੇ ਚ ਨਾ ਸਿਮ ਦੇ ਉੱਤੇ ਕਰਕੇ ਤੁਸੀਂ ਪਹਿਲਾਂ ਖੰਡ ਪਾਣੀ ਆ ਤੇ ਫਿਰ ਉਹ, ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕਨਸੈਪਟ ਨਹੀਂ ਚੱਲਣਾ।
2: ਪਾਣੀ ਚ ਖੰਡ ਪਾਓ ਲਾ ਫਿਰ ਵੀ ਠੀਕ ਹੈ,
1: ਪਰ ਖੰਡ ਚਮਚਾ ਪਾਇਆ ਨੇ ਪਾਣੀ ਦਾ
2: ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ
1: ਇਕੱਠੀ ਜੀ ਹੋਣ ਲੱਗ ਜਾਂਦੀ ਹੈ। ਉਹਨੇ ਬੇਸਿਕਲੀ ਉਹ ਬਣਾਤੀ, ਉਹ ਕੀ ਕਹਿੰਦਾ ਨਹੀਂ ਨਹੀਂ ਕੈਰੇਮਲ ਪਿਛਲਾ ਗਾਣਾ ਤੁਹਾਡਾ ਫੇਵਰੇਟ ਸੀ, ਆਹ ਗਾਣਾ ਮੇਰਾ ਫੇਵਰੇਟ ਹੈ, ਇਹਦੇ ਨਾਲ ਆਪਾਂ ਐਂਡ ਕਰਦੇ ਹਾਂ।
2: ਠੀਕ ਹੈ,
1: ਦੀ ਐਂਡ ਤੋਂ ਬਾਅਦ ਕੀ ਕਹਿਣਾ ਹੁੰਦਾ? ਕੁਛ ਨੀ ਕਹਿਣਾ ਹੁੰਦਾ।
2: ਹਾਂ ਨਹੀਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੀ ਹੁੰਦੀ ਹੈ ਤੇ ਬਸ ਏਦਾਂ ਹੀ ਹੱਸਦੇ ਵੱਸਦੇ ਰਹੋ ਤੇ ਸਾਡਾ ਪ੍ਰੋਗਰਾਮ ਸੁਣਦੇ ਰਹੋ। ਖਬਰ ਬੜੀ ਬੇਕਾਰ ਅਸੀਂ ਵੀ ਨਹੀਂ, ਤੂੰ ਮੈਂ ਗੱਲਾਂ ਬੇਕਾਰ ਕਹਿ ਦੇਣਾ ਤੁਸੀਂ ਨਹੀਂ ਹੈ। ਉਹ ਜਿਹੜਾ ਕੀ ਉਹ ਗੱਜਾ ਜਿਹੜਾ ਬੋਲਦਾ ਤਾ ਬੇਕਾਰ। ਓਕੇ ਬਾਏ ਬਾਏ ਟਾਟਾ ਸਾਰੇ
1: ਜਾਨ ਜਰੀਆ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਹਾਈ ਸਿਡਨੀ ਵਾਲਿਓ, ਤੁਸੀਂ ਸੁਣ ਰਹੇ ਹੋ ਆਪਣਾ ਇੰਡੀਅਨ ਰੇਡੀਓ ਸਟੇਸ਼ਨ ਰੇਡੀਓ ਹਾਂਜੀ 1674 AM ਰੇਡੀਓ ਹਾਂਜੀ।
1: ਮੇਰੀ ਹਾਏ ਹਾਏ ਗੋਲੀ ਮਾਰੇ ਅੱਖੀਓ ਸੇ ਹਾਏ ਹਾਏ ਗੋਲੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁਲ ਦੀ ਲੰਘ ਜਾਂਦੇ ਨੇ।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
4: ਰਿਲੀਜ਼ਿੰਗ ਔਨ 31st July।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
4: ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਨਾਲੇ ਕੱਲ੍ਹ ਦੇ ਗੁੱਸੇ ਗਲੇ ਕਿਉਂ, ਅੱਜ ਵਾਲੇ ਵੀ ਸਵੇਰ ਮੇਰੀ ਤਾਂ 5 ਵਜੇ ਹੋ ਜਾਂਦੀ ਹੈ ਭਾਈ।
3: ਸਵੇਰੇ ਸਵੇਰੇ ਕਰ ਲਏ ਜੇ ਇਕੱਠੇ,
4: ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ 2 ਘੰਟੇ ਹੁੰਦੇ।
3: ਕਿਸੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਨਿਕਲ ਆਈਦਾ ਹੁੰਦਾ?
4: ਉਹ ਨਹੀਂ ਆ, ਫੋਨ ਤਾਂ ਨਾਲ ਹੀ ਹੁੰਦਾ, ਉਧਰ ਕੈਨੇਡਾ ਤੇ ਚਾਨਣ ਹੋ ਜਾਂਦਾ ਅਸੀਂ ਵੀ।
3: ਨਾ ਨਾ ਫੋਨ ਵੇਖੀ ਤਾਂ ਨਹੀਂ ਸਵੇਰੇ ਸਵੇਰੇ। ਸਵੇਰੇ ਤੁਸੀਂ ਫੋਨ ਵੇਖ ਲਿਆ, ਇਹਦਾ ਮਤਲਬ ਵੀ ਕੰਮ ਸ਼ੁਰੂ ਹੋ ਗਿਆ।
4: ਲੱਗੇ ਨਾ 70 ਕਿਲੋਮੀਟਰ ਡਰਾਈਵ ਕਰਨ, ਲੱਗ ਪਤਾ ਜਾਏਗਾ।
3: ਫੋਨ ਵੇਖੋ ਰੱਖੀਦਾ ਇੱਕ ਪਾਸੇ, ਚਲੋ ਆਓ ਫਿਰ ਬੱਚਿਆਂ ਨੂੰ ਆਪਾਂ ਪਹਿਲਾਂ ਵਿਹਲੇ ਕਰ ਦਈਏ ਤੇ ਸਾਡੀਆਂ ਇਹੋ ਜਿਹੀਆਂ ਸ਼ੁਰੂ ਹੋਣਗੀਆਂ 10 ਵਜੇ, ਉਦੋਂ ਫਿਰ ਤੁਸੀਂ ਸਾਂਝਾ ਬਣਾ ਕੇ ਰੱਖਿਓ ਤੇ ਆਪਾਂ ਵਧਦੇ ਹਾਂ ਅੱਗੇ ਤੇ ਬੱਚਿਆਂ ਨੂੰ ਪਹਿਲਾਂ ਵਿਹਲੇ ਕਰਦੇ। ਅਰਨਵ ਸਤਿ ਸ਼੍ਰੀ ਅਕਾਲ, ਤੁਸੀਂ ਆ ਰਹੇ ਹੋ ਤੇ ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ ਆ। ਸਤਿ ਸ਼੍ਰੀ ਅਕਾਲ ਅਰਨਵ।
5: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ
3: ਸਤਿ ਸ਼੍ਰੀ ਅਕਾਲ,
4: ਕੀ ਹਾਲ ਚਾਲ?
5: ਵਧੀਆ, ਤੁਹਾਡਾ ਕੀ ਹਾਲ ਆ?
3: ਸਾਡਾ ਵੀ ਬਹੁਤ ਵਧੀਆ ਜੀ। ਤੁਹਾਡਾ ਕੀ ਹਾਲ ਚਾਲ ਆ ਤੇ ਕੀ ਖਾਧਾ ਤੇ ਕੀ ਪੀਤਾ?
5: ਮੇਰੀ ਆਵਾਜ਼ ਡਬਲ ਹੁੰਦੀ ਤੁਹਾਨੂੰ ਮਿਲਦਾ।
3: ਅੱਛਾ ਹੁਣ ਠੀਕ ਹੈ? ਪਹਿਲਾਂ ਠੀਕ ਸੀ?
5: ਮੈਂ ਲਾ ਕੇ ਨਹੀਂ, ਥੋੜੀ ਜੀ ਆ।
3: ਅੱਛਾ ਉਹ ਨਾਲ ਦੂਸਰੀ ਲਾਈਨ ਤੇ ਪੁੱਤ ਚੱਲਣ ਡੀ ਗਿਆ ਕੱਲ,
4: ਜ਼ਰੂਰੀ ਕੋਈ।
3: ਆਹੋ
5: ਓਕੇ,
3: ਹਾਂਜੀ
5: ਚਲੋ।
3: ਮੈਨੇਜੇਬਲ ਆ ਕਿ ਨਹੀਂ ਤੁਹਾਡੇ ਲਈ?
5: ਹਾਂਜੀ ਠੀਕ ਆ।
3: ਓਕੇ ਓਕੇ, ਕੀ ਸੁਣਾਓਗੇ ਫਿਰ?
5: ਅੱਜ ਸੁਣਾਉਂਗੇ ਇੱਕ ਬੁਝਾਰਤ।
3: ਹਾਂਜੀ।
5: ਗੋਲਾ ਪਰ ਗੇਂਦ ਨਹੀਂ, ਰੋਸ਼ਨੀ ਦਿੰਦਾ ਸਾਰਿਆਂ ਨੂੰ, ਠੰਡ ਆਪਾਂ ਨੂੰ ਠੰਡ ਵਿੱਚ ਲੋੜ ਆ।
3: ਇਹ ਤੇ ਸੌਖਾ ਬੜਾ ਯਾਰ, ਇਹ ਤੇ
5: ਹਾਂਜੀ ਸੌਖਾ ਹੀ।

0: बल्ब? हाँ एडा भी नहीं सौखा
1: सारे रोशनी ते दिमाग
0: हाँ ओहो
1: रोशन दिमाग
0: वो भी सारे अंदर नहीं होना
2: लोहड़ी
0: रेडियो ते जेड़े काम कर दे ना उन्हां सारें दी हुंदी आ ते आपा जद ताडा जदों मनावांगे प्रोग्राम फिर तुहानूं बुलावांगे ठीक है
3: साडा
0: भी ठीक है तुसी सुनाओ तैयार हो गए
3: कली
0: बैठी ओके ते अंबर की कर दिया
3: अंबर ब्रेकफास्ट कर लिया
0: ओह ओके ते तुसी पहले कर लिया
3: हां जी
0: ठीक एडी सियानी कुड़ी है की सुनाओगे फिर
3: आज मैं सुनाऊंगी एक बजारेत
0: हाँ जी
3: एक हाथी दरख्ते चढ़िया थले खेमे उतरिया
0: अच्छा हाथी दरख्ते चढ़िया तो थले किदा उतरिया
3: हाँ जी
0: तू ही दसो पहला भी उत्ते किदा चढ़िया ही पहला थले ते फेर लावांगे उन्हूं पहला उत्ते किदा चढ़ गया है ते थले भी फिर एवें ही आजूगा
3: हाँ जी
0: है ये भी आंसर ही
3: हाँ जी
0: है ले सच्ची
3: हाँ जी
0: आद आद बड़ा इजी ही फिर
1: वही है ना कहने हाथी नू फ्रिज के में रखोंगे यार मगरमच्छ नू फ्रिज में रखोगे इदां ही रख दांगे जिवें हाथी रखिया नहीं नहीं पहला हाथी कढोगे
0: हुण उहनूं पता ना अजकल ठंड आ रुखां ते चढ़न लग पिया बल्ले ओ हाथी
1: मच्छी वाला ही काम होया पिया
0: होर ते केड़ा बॉडी पार्ट केड़ा अज
3: जे जेड़ा अपना जेड़ा अपना स्केलेटल सिस्टम आ जे ओ ते जेड़ा साई हुंदा बोन ओला ओदा नाम हुंदा फीमर
0: अच्छा
3: ते फीमर ते साई अपने सब तो बड़ा बोन आ
1: हां जी टिबियां दे कोल टिबियां दे कोल
0: अच्छा हां ते कुड़िया बड़ी इंफॉर्मेशन तू इकट्ठी कीती है वेरी नाइस थैंक यू ते एम्बर भी आ गई आज अच्छा ब्रेकफास्ट नहीं किया चलो फिर उन्ना चेर आपां नेक्स्ट ले लिए फिर उन्ना चेर
1: ਭੂਤਾਂ ਕੱਢਣ ਵਾਲੇ ਤਾਂਤਰਿਕਾਂ ਕੋਲ
0: ਨਹੀਂ ਕਰਨੀ। ਓਕੇ ਚਲੋ ਠੀਕ ਆ, ਸਤਿ ਸ਼੍ਰੀ ਅਕਾਲ ਕਰ ਦਿਓ ਸਾਡੀ ਐਂਬਰ ਨੂੰ ਤੇ ਲਾਹੀ ਨੂੰ, ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਯੁਵਰਾਜ ਤੁਹਾਡੀ ਵਾਰੀ ਹੈ। ਹਾਂਜੀ ਐਂਬਰ, ਓ ਮੰਨਤ ਰਾਤੀ ਪਿਆ ਸੀ ਵੈਸੇ, ਹੈ ਨਾ ਫਤਿਹ, ਰਾਤੀ ਤੁਹਾਡੇ ਆਲੇ ਪਾਸੇ ਮੀਂਹ ਪੈਣ ਡਿਆ ਸੀ,
1: ਨੇਰ ਵੀ ਬੜਾ ਵਗਿਆ
0: ਰਾਤੀ। ਮੈਂ ਫਤਿਹ ਦੇ ਘਰ ਦੇ ਬਾਹਰੋਂ ਲੰਘਿਆ ਹਾਂ ਤੇ ਮੀਂਹ ਪਈ ਜਾਂਦਾ ਸੀ ਉੱਥੇ,
1: ਸਫੈਦੇ ਮੇਰਾ ਖਿਆਲ ਕੋਠਿਆਂ ਨੂੰ ਹੱਥ ਲਾ ਲਾ ਕੇ ਸਿੱਧੇ ਹੁੰਦੇ ਸੀ।
3: ਗੇਟ ਨੋਕ ਕੀਤਾ ਤਿੰਨ ਵਜੇ।
0: ਦੀਦੀ
3: ਨੇ ਤਾ ਹੀ ਨੀ ਮੰਮਾ ਜੋ ਪਾਪਾ ਨੂੰ ਉਠਾਇਆ, ਕਿਉਂਕਿ ਪਾਪਾ ਤੁਰ ਕੇ ਪਾਪਾ ਨੇ ਆਪ ਦੇਖ ਲਈ ਤੇ ਪਾਪਾ ਫੋਨ ਦੇਖ ਦੇ, ਕਿਉਂਕਿ ਪਾਪਾ ਨੇ ਮੇਰੇ ਦੀ ਰਿੰਗ ਕੈਮਰਾ ਦੇਖ ਦੇ, ਕਿਉਂਕਿ ਪਾਪਾ ਦੇ ਫੋਨ ਚ ਐਪ ਆ।
0: ਸਵਾਦੀ ਬੜੀ ਲੱਗੀ ਓਹਨੂੰ,
1: ਖੁਸ਼ਬੂ ਆ ਗਈ।
0: ਹਾਂ ਓਹਨੂੰ ਆ ਗਈ ਖੁਸ਼ਬੂ ਤੇ ਓਹਨੇ ਵੇਖਿਆ ਹੋਣਾ ਵੀ ਸਵੇਰੇ ਸਵੇਰੇ ਜੇ ਮਿਲ ਹੀ ਜਾਵੇ ਇੱਕ ਅੱਧਾ ਲੱਡੂ ਤੇ
1: ਮਿਹਨਤ ਤਰ ਲੈ ਵਾਲਾ ਕੰਮ
0: ਲੱਡੂ ਵੀ ਕੌਣ ਬਣਾਉਂਦਾ। ਖਰਚਾ ਕਰਾਓਗੇ ਫਿਰ ਸਾਡਾ? ਅੱਛਾ
3: ਠੀਕ ਆ, ਮੈਂ ਦੱਸਦਾ। ਇੱਕ ਮੁੰਡਾ ਸੀ ਗੋਰਾ, ਉਹਦਾ ਨਾਮ ਹੈਨਰੀ ਸੀ, ਉਹ 9 ਸਾਲਾਂ ਦਾ ਸੀ। ਉਹਦੀ ਭੈਣ ਤੇ ਉਹਦੇ ਡੈਡੀ ਫਲਾਵਰ ਸੇਲ ਕਰਦੇ, ਤੇ ਫਿਰ ਉਹਨਾਂ ਪਰ ਜਿਹੜਾ ਹੈਨਰੀ ਸੀ ਉਹਨੂੰ ਉਹਨੂੰ ਬਿਜ਼ਨਸ ਦਾ ਸ਼ੌਂਕ ਸੀਗਾ। ਫਿਰ ਉਹਨੇ ਬੁਗਾਟੀ ਦਾ ਫਿਰ ਉਹਨੇ ਰੋਲਸ ਰੋਇਸ ਦਾ ਖੋਲਿਆ ਹੀ ਬਿਜ਼ਨਸ। ਪਰ ਉਹਦੇ ਡੈਡੀ ਪਾਸ ਹੋਏ ਗਏ, ਉਹਨੇ ਡੈਡੀ ਦੀ ਡੈਥ ਹੋ ਗਈ ਸੀ, ਤੇ ਫਿਰ ਉਹਨੇ ਬਾਅਦ ਚ ਰੋਲਸ ਰੋਇਸ ਦੀ ਵੱਡੀ ਕੰਪਨੀ ਬਣਾ ਲਈ ਸੀ। ਪਰ ਉਹਨੂੰ ਪਤਾ ਨੀ ਸੀ ਵੀ ਉਹਨੇ ਬਾਅਦ ਚ ਇੰਨੀ ਐਕਸਪੈਂਸਿਵ ਕੰਪਨੀ ਬਣਾ ਲੈਣੀ ਆ, ਤੇ ਜਿਵੇਂ ਰੋਲਸ ਰੋਇਸ ਖੋਲੇ ਨੇ ਉਵੇਂ ਉਹਨੇ ਸੋਹਣੀਆਂ ਗੱਡੀਆਂ ਬਣਾਈਆਂ ਸੀ।
0: ਥੋੜੀ ਏਡੀਆਂ ਮਹਿੰਗੀਆਂ ਇਹ ਫਾਈਨਾਂ ਕਰਦਾ ਮੁੰਡਾ, ਗੱਡੀਆਂ ਵੀ ਮਹਿੰਗੀਆਂ ਦੀਆਂ ਗੱਲਾਂ ਕਰਦਾ ਨਾ। ਹਾਂਜੀ ਦੀਦੀ,
3: ਅੰਕਲ ਜੀ ਨਾਲੇ ਮਾਮਾ ਜੀ,
0: ਸਤਿ ਸ੍ਰੀ ਅਕਾਲ। ਮੰਨਤ ਕੀ ਹਾਲ ਹੈ? ਕਿਹੜੀ ਲੈਣੀ ਆ?
3: ਤਾਂ ਬਸ ਨਿੱਕੀ ਜਿਹੀ ਰੀਅਲ ਗੋਲਡ ਦੀ ਰਿੰਗ ਦਵਾ ਦਿੱਤਾ ਫੇਰ।
0: ਹਾਏ
1: ਹਾਏ, ਕਿਤੇ ਮਾੜਾ ਜਿਹਾ ਡਾਇਮੰਡ ਜਿਹਾ ਲੱਗਿਆ ਹੋਵੇ, ਛੋਟਾ ਜਿਹਾ ਨਿੱਕਾ ਜਿਹਾ ਨਾ।
0: ਮੈਨੂੰ ਤਾਂ ਪ੍ਰੈਕਟੀਕਲ ਉਹਨੂੰ ਪਤਾ ਵੀ ਆਹ ਤੇ ਚਲੋ ਡੂਏਬਲ ਯਾਰ
1: ਛੋਟੀ ਜਿਹੀ ਚੀਜ਼ ਤਾਂ ਲੈ ਵੀ ਜਾਊਗਾ ਨਾ ਬਾਲੀਆਂ ਵੱਡੀਆਂ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ
0: ਵੈਰੀ ਸਮਾਰਟ ਮੰਨਣ
1: ਮੈਂ ਨੀ ਕਿਹਾ ਵੱਡੀ ਚੀਜ਼ ਦੱਸ ਕਹਿੰਦਾ ਫਿਰ ਐਮ ਆਰ ਐਫ ਦੇ ਟਾਇਰ ਲੈ ਦੇ
0: ਹਾਂਜੀ ਕੀ ਸੁਣਾਓਗੇ
3: ਅੱਜ ਮੈਂ ਪਹਿਲਾਂ ਤੁਹਾਨੂੰ ਜਿਹੜੀ ਫੋਟੋ ਕਹਿੰਦਾ ਸੀਗਾ ਫੈਕਟ ਉਹ ਦੱਸਣੀ ਹੈ ਇੱਕ ਜਿਹੜੇ ਅਮਰਿੰਦਰ ਗਿੱਲ ਦੇ ਮੁੰਡੇ ਆ ਨਾ ਉਹਨਾਂ ਨੇ ਰੋਜ਼ ਰੋਜ਼ ਸਕੂਲ ਉਹਨਾਂ ਦੇ ਲਈ ਇੱਕ ਗਾਣਾ ਵੀ ਬਣਾਇਆ ਤਾਂ ਉਹਨਾਂ ਨੇ ਯੂਜ਼ ਵੀ ਕੀਤੀ ਸੀ ਗਾਣੇ ਵਿੱਚ
0: ਅੱਛਾ
1: ਤੁਹਾਡੇ ਵਾਲੀ ਸੀ ਉਹ
0: ਨਹੀਂ ਫਤਿਹ ਵਾਲੀ ਸੀ
3: ਕੋਈ ਤਾਂ ਹੈ ਨਹੀਂ
0: ਫਤਿਹ ਵਾਲੀ
3: ਹਾਂਜੀ ਓਕੇ ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
3: ਇੱਕ ਵਾਰੀ ਪੱਪੂ ਸਾਂਤੇ ਨੂੰ ਕਹਿੰਦਾ ਮੇਰਾ ਸੁਪਨਾ ਸੀਗਾ ਮੇਰਾ ਸੁਪਨਾ ਸੀ ਕਿ ਮੈਂ 60 ਸਾਲ ਦਾ ਹੋ ਕੇ ਬੁੱਢਾ ਘਰ ਪਾ ਲੈਣਾ ਗੱਡੀਆਂ ਲੈ ਲੈਣੀਆਂ ਬਹੁਤ ਪੈਸਾ ਹੋਵੇ ਤੇ ਉਹਦੇ ਚ ਸਿਰਫ ਇੱਕੋ ਸੁਪਨਾ ਪੂਰਾ ਹੋਇਆ ਮੇਰਾ ਸਾਂਤਾ ਅੱਛਾ ਉਹ ਕਿਹੜਾ ਸੀ ਪੱਪੂ
0: ਸੱਠ ਸਾਲ ਜਦੋਂ ਕੋਈ ਕਹਿੰਦਾ ਨਾ ਤੇ ਆਮਿਰ ਖਾਨ ਚੇਤੇ ਆ ਜਾਂਦਾ
1: ਉਹ ਤਾਂ ਭਰਾ ਪਹਿਲਿਆਂ ਨਾਲ ਵੀ ਵਰਤੀ ਵੁਰਤੀ ਜਾਂਦੇ ਆ ਉਹਨਾਂ ਦੀ ਰੀਸਾ ਨਾ ਕਰੋ ਤੁਸੀਂ
0: ਥੈਂਕ ਯੂ ਮਨਨ ਯੁਵਰਾਜ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਠੰਡ ਤੇ ਨੀ ਲੱਗਦੀ ਨਿਆਣਿਆਂ ਨੂੰ ਪਤਾ ਨੀ ਕਿਉਂ ਨੀ ਠੰਡ ਲੱਗਦੀ
1: ਬਾਹਾਂ
0: ਓਹਨੂੰ ਕਿਆ ਕਰ ਗੋਡੇ ਤੇ ਤੇਲ ਵੀ ਲਾ ਲਿਆ ਕਰ
1: ਸਲਾਈਡ ਕਰਕੇ ਕੈਚ ਕਰਦਾ
0: ਜੇ ਨਿੱਕਰ ਪਾਉਣੀ ਉਹਨੂੰ ਕਿ ਗੋਡੇ ਤੇ ਖੁਸ਼ਕੀ ਲੈ ਕੇ ਨਾ ਆ ਕਰ
1: ਸਲਾਈਡ ਟੈਕਲ ਕਰਦਾ ਸਭ ਕੁਝ
3: ਮੈਂ ਕਹੂੰਗਾ
1: ਇਹ ਬੜੇ ਰਾਪੇਟਾ ਭਜੇ ਹੁੰਦੇ ਆ ਨਾ ਇਹ
0: ਕਹਿੰਦਾ ਮੈਂ ਕਹੂੰਗਾ ਹਾਂਜੀ ਕੀ ਲਿਆਇਓ ਫਿਰ
3: ਉਹ ਇੱਕ ਚਿਟਕਲਾ
0: ਹਾਂਜੀ
3: ਇੱਕ ਵਾਰੀ ਇੱਕ ਲੇਡੀ ਜਾ ਰਹੀ ਹੁੰਦੀ ਆ ਸਕੂਟਰ ਤੇ ਤੇ ਉਹ ਰੈਡ ਲਾਈਟ ਜੰਪ ਕਰ ਜਾਂਦੀ ਆ ਤੇ ਫਿਰ ਉਹ ਪੁਲਿਸ ਵਾਲਾ ਉਹਨੂੰ ਰੋਕਦਾ ਤੇ ਕਹਿੰਦਾ ਵੀ ਤੂੰ ਰੈਡ ਲਾਈਟ ਕਿਉਂ ਜੰਪ ਕੀਤੀ ਤੈਨੂੰ ਫਾਈਨ ਮਿਲੂਗਾ ਤੇ ਫਿਰ ਉਹ ਕੁੜੀ ਕਹਿੰਦੀ ਵੀ ਮੈਨੂੰ ਜਾਣ ਦੋ ਮੈਂ ਸਕੂਲ ਲਈ ਲੇਟ ਹੋ ਰਹੀ ਆ ਮੈਂ ਇੱਕ ਟੀਚਰ ਆ ਤੇ ਫਿਰ ਪੁਲਿਸ ਕਹਿੰਦਾ ਅੱਛਾ ਇਸ ਦਿਨ ਦਾ ਹੀ ਇੰਤਜ਼ਾਰ ਸੀਗਾ ਉਹਨੂੰ ਜੇ ਤੂੰ ਮੁਰਗਾ ਨੀ ਬਣਨਾ ਫਿਰ 100 ਵਾਰੀ ਲਿਖ ਕੇ ਦੇ ਸੋਨੀ ਹੈਂਡ ਰਾਈਟਿੰਗ ਚ ਮੈਂ ਕਦੇ ਨਾਲ ਰਾਈਟ ਜੰਪ ਨਹੀਂ ਕਰੂਗੀ
1: ਇੱਦਾਂ ਦੇ ਫਾਈਨ ਉਹਨੂੰ ਵੀ ਪਹਿਲਾਂ ਮਿਲਦੇ ਰਹੇ ਆ
0: ਥੈਂਕ ਯੂ ਯੁਵਰਾਜ
3: ਥੈਂਕ ਯੂ
0: ਥੈਂਕ ਯੂ
3: ਤੇ ਮੇਰੀ ਦੀਦੀ ਸੁਣਾਓਗੀ
0: ਹਾਂਜੀ ਹਾਂਜੀ
3: ਸਸਿਕਾਲ ਅੰਕਲ ਜੀ ਤੇ ਅੰਕਲ ਜੀ
0: ਸਸਿਕਾਲ ਦੀਦੀ ਕੋ ਸਕੂਲ ਸਕਾਲ ਵੀ ਚੱਲ ਜਾ ਕਰੋ ਕਿਤੇ
3: ਨਹੀਂ ਮੈਂ ਘਰੇ ਰਹਿਣਾ ਜਿਹੜਾ ਅੰਕਲ ਜੀ ਜਿਹੜਾ ਘਰੇ ਰਹਿਣ ਚ ਮਜ਼ਾ ਨਾ ਸਕੂਲ ਜਾ ਕੇ ਨਹੀਂ ਹੈਗਾ
1: ਹੁਣ ਤਾਂ ਇਹਨੇ ਨਾ ਵੀ ਆਪਣਾ ਸਕੂਨ ਹੀ ਰੱਖ ਲਿਆ
0: ਹਾਂ ਸਟੱਡੀ ਫਰੋਮ ਹੋਮ
1: ਮਾਈ ਸੈਲਫ ਸਕੂਨ
0: ਹਾਂਜੀ ਕੀ ਸੁਣਾਓਗੇ
3: ਇੱਕ ਚੁਟਕਲਾ ਪਤਨੀ ਘਰੇ ਆਉਂਦੀ ਆ ਸ਼ੋਪਿੰਗ ਸੈਂਟਰ ਤੋਂ ਤੇ ਪਤੀ ਕਹਿੰਦਾ ਚੱਲ ਅੱਜ ਕੀ ਲੈ ਕੇ ਆਈ ਆ ਤੇ ਪਤਨੀ ਕਹਿੰਦੀ ਆ ਦੇਖੋ ਤੁਹਾਡੇ ਲਈ ਇੰਨੀ ਸੋਹਣੀ ਸ਼ਰਟ ਲੈ ਕੇ ਆਈ ਆ ਤੇ ਪਤੀ ਕਹਿੰਦਾ ਹਾਂ ਸ਼ਰਟ ਤਾਂ ਸੋਹਣੀ ਆ ਕਿੰਨੇ ਦੀ ਆਈ ਪਤਨੀ ਕਹਿੰਦੀ ਬਸ 500 ਦੀ ਆਈ ਆ ਤੇ ਪਤੀ ਕਹਿੰਦਾ ਇੰਨੀ ਮਹਿੰਗੀ ਪਤਨੀ ਕਹਿੰਦੀ ਹਾਂ ਪਰ ਇਹ ਨਾ ਫ੍ਰੀ ਆਈ ਆ ਮੇਰੀ ਜਿਹੜੀ ਸਾੜੀ ਆ ਓਹਨੂੰ ਉਹ ਲੈਣੀ ਪਈ ਮੈਨੂੰ ਪੈਂਟ ਸੋ ਦੀ ਤੇ ਫਿਰ ਓਹਦੇ ਨਾਲ ਫ੍ਰੀ ਮਿਲੀ ਤੇ ਮੈਨੂੰ ਸ਼ਰਟ ਇੰਨੀ ਸੋਹਣੀ ਲੱਗੀ ਵੀ ਮੈਨੂੰ ਸਾੜੀ ਵੀ ਲੈਣੀ
0: ਪਈ ਅਸੀਸ ਕੌਰ ਉਸ ਤੋਂ ਬਾਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ੍ਰੀ ਅਕਾਲ ਅਸੀਸ ਕੌਰ ਤੁਸੀਂ ਆਉਂਦੇ ਰਹੋ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
2: ਮੈਂ ਠੀਕ ਆ ਤੁਸੀਂ ਕਿਵੇਂ ਹੋ
0: ਅਸੀਂ ਵੀ ਠੀਕ ਆ ਸੋਮਨ ਹੋ ਗਏ ਹੋ ਉੱਠ ਪਏ ਹੋ
2: ਯੈਸ
0: ਚਾਹ ਪਾਣੀ ਪੀ ਲਿਆ
2: ਮੈਂ ਚਾਹ ਪਾਣੀ ਪੀ ਲਿਆ ਬਸ ਮੈਂ ਦੁੱਧ ਪੀਤਾ ਸੀ
0: ਹਾਂ ਕਿੰਨੇ ਲੀਟਰ
2: ਹਾਂਜੀ ਦੁੱਧ ਪੀਤਾ ਸੀ ਮੈਂ ਆਲਮੋਸਟ 1 ਕੱਪ
0: ਹਾਂ
1: 1 ਕੱਪ ਲੀਟਰ
0: ਓਏ ਹੋਏ ਹੋਏ
2: ਮੈਂ ਨਾਲ ਐਗ ਖਾਦਾ ਸੀ
0: ਨਾਲ ਹੀ ਓਏ ਕੱਪ ਵੀ ਖਾ ਕੇ ਨਾਲ ਹੀ
2: ਕੱਪ ਖਾਣਾ ਨੀ ਦੁੱਧ ਪੀਣਾ ਜਿਹੜਾ ਉਹਦੇ ਵਿੱਚ ਹੈ
1: ਅੱਛਾ ਦੁੱਧ ਨੂੰ ਚੀਰਾ ਦਿੱਤਾ ਐਗ ਖਾਦਾ
0: ਅੱਛਾ ਐਗ ਖਾਦਾ ਤੇ ਕੱਪ ਪੀਤਾ
1: ਓਹੋ
2: ਕੱਪ ਦੇ
1: ਆਂਡਾ ਪੀਤਾ ਤੇ ਦੁੱਧ ਖਾਦਾ
2: ਦੁੱਧ ਪੀਤਾ
0: ਨਹੀਂ ਪਰ ਆਂਡਾ ਥੋੜੀ ਉਹ ਕੈਂਡੀ ਪੀਤਾ ਵਾ ਉਹ ਕੈਂਡੀ ਮੈਂ ਦੁੱਧ ਪੀਤਾ
1: ਅੱਛਾ ਫਿਰ ਦੁਬਾਰਾ ਬੋਲੋ ਜੀ
2: ਹਾਂਜੀ ਆਂਡਾ ਖਾਦਾ ਦੁੱਧ ਪੀਤਾ ਗਲਾਸ ਦੇ ਵਿੱਚ ਸੀ
0: ਨਾਲੇ ਤੁਸੀਂ ਕੱਪ ਕਿਹਾ ਵਾ ਪਹਿਲਾਂ ਹੁਣ ਤੁਸੀਂ ਗਲਾਸ ਕਹਿੰਦੇ ਜੀ
1: ਕੋਈ ਗੱਲ
0: ਨਹੀਂ ਇਹ ਟ੍ਰਿਕ ਕਰਦੀ ਸਾਨੂੰ ਕੁੜੀ
1: ਚਲੋ ਦੱਸ ਦਿਓ ਕੱਪ ਸੀ ਗਲਾਸ
0: ਅੱਛਾ 6:30 ਉੱਠੀ ਸੀ ਓਕੇ ਤਾਂਹੀਓ ਫਿਰ ਅੱਜ ਦੁੱਧ ਪੀਤਾ ਸਵੇਰੇ ਸਵੇਰੇ ਉੱਠ ਕੇ ਤੇ ਨਾਲ ਬੇਸਣ ਨਹੀਂ ਖਾਦਾ
2: ਨਹੀਂ
0: ਲੈ ਪਿੰਨੀ ਕਿਹਨੇ ਖਾਣੀ ਫਿਰ
1: ਖੋਏ ਵਾਲੀ
0: ਹੈ ਹੋਰ ਕੀ
2: ਲੇਟ
0: ਹੋ ਗਈ ਆ ਕਿ ਮੁੱਕ ਗਈ ਆ ਤੁਸੀਂ ਮੰਮਾ ਨਾਲ ਆ ਕੇ ਬਣਾ ਲਿਓ ਨਾ ਤੁਹਾਨੂੰ ਪਿੰਨੀਆਂ ਵੱਟਣੀਆਂ ਆਉਂਦੀਆਂ
2: ਸਰਕਲ ਜਾਂ ਸਕੁਆਇਰ ਪੀਸ ਕਰ ਦੋ ਉਹਨਾਂ ਦੇ ਬਣਾ ਲੋ
0: ਮਟਰੀ ਦੇ
1: ਬਰਫੀ ਦੇ
0: ਬਰਫੀ ਬਰਫੀ ਪਿੰਨੀ ਕਹਦੇ
2: ਮੈਨੂੰ ਛੱਡਣਾ ਪਊ ਫੇਰ ਮੈਂ ਸਕੂਲ ਜਾਊ ਮਤਲਬ ਸੋਨੂੰ ਮੈਂ ਵੀਰੇ ਨੂੰ ਛੱਡਣਾ ਫੇਰ ਮੈਂ ਸਕੂਲ ਜਾਊ ਸੋਨੂੰ ਐਕਸਟਰਾ ਟਾਈਮ ਮਿਲ ਗਿਆ ਮੇਰੇ ਨਾਲ ਗੱਲ ਕਰਨ ਲਈ
0: ਥੈਂਕ ਯੂ ਲੱਕੀ ਅਸ ਵਾਹ
1: ਸੱਚ ਅ ਪ੍ਰਿਵਿਲੇਜ ਇਟ ਇਜ਼
2: ਮੈਨੂੰ ਬੜਾ ਪ੍ਰੀਤ ਰੱਖੜੀ ਤੁਸੀਂ ਬੜੇ ਹੌਲੀ ਬੋਲੋ ਮੈਨੂੰ ਖੱਲੀ ਜੋਦ ਅੰਕਲ ਜੀ ਦੀ ਆਵਾਜ਼ ਆ ਰਹੀ
1: ਮੈਂ ਘੱਟ ਬੋਲ ਰਿਹਾ ਨਾ ਤਾਂ ਕਰਕੇ
0: ਇਹ ਤੁਹਾਡੀਆਂ ਗੱਲਾਂ ਸੁਣਨੀਆਂ ਪਸੰਦ ਕਰਦੇ
1: ਮੈਂ ਕਿਹਾ ਇੱਕ ਆਈਡੀਆ ਲਵਾਂ
2: ਸੁਣਨੀਆਂ ਪਸੰਦ ਕਰਦੇ ਬੜੇ ਮੈਨੂੰ ਹਾਂਸੋ ਨਹੀਂ ਕਰਦੇ ਪਸੰਦ
0: ਕਰੋ ਆਨਸਰ ਗੁੱਡੀ ਨੂੰ
1: ਹਾਂ ਦੱਸੋ ਜੀ ਕੀ ਕੁਐਸਚਨ ਪੁੱਛਿਆ ਸੀਗਾ
0: ਹੋਰ ਇਹ ਸਿਆਣੇ ਆ ਬੁੱਤ ਇਹ ਪੜ੍ਹੇ ਲਿਖੇ ਡਾਕਟਰ ਨੇ ਨਾ ਇਹ ਚੰਗੀ ਤਰ੍ਹਾਂ ਸੁਣਦੇ ਆ ਸਾਡੇ ਥੋੜੇ ਵਿੱਚ ਹੀ ਬੋਲੀ ਜਾਂਦੇ ਆ
2: ਜਿਹੜੇ ਮਰਦਰਾ ਸਿੱਕ ਹੁੰਦੇ ਉਹ ਡਾਕਟਰ ਬਸ ਉਹਨਾਂ ਨੂੰ ਦੱਸਦੇ ਫਿਰ ਚੁੱਪ ਹੀ ਕਰਦੇ
0: ਆਹੋ ਇਦਾਂ ਹੀ ਕਰਦੇ ਹੋ ਆਪਾਂ ਤੇ ਬੋਲੀ ਜਾਂਦੇ ਆ ਸਾ ਖੰਘ ਵੀ ਆਉਂਦੀ ਆ ਹਨਾ ਤੇ ਗਲਾ ਵੀ ਪੀੜ ਹੁੰਦਾ ਵਾ ਤੇ ਕੰਨਾਂ ਚ ਵੀ ਟੀ ਟੀ ਜੀ ਹੁੰਦੀ ਆ ਹਨਾ ਆਪਾਂ ਤੇ ਕਿੰਨਾ ਕੁਝ ਬੋਲੀ ਜਾਂਦੇ ਤੇ ਉਹ ਅੱਗੋਂ ਕਹਿੰਦੇ ਲਿਖਤੀ ਦਵਾਈ ਬਸ ਇੰਨੀ ਗੱਲ ਕਰਦੇ
1: ਜਾ ਕੇ ਥੱਲੇ ਲੈ ਲਿਓ ਫਾਰਮੈਸੀ ਤੋਂ
2: ਹਾਂਜੀ ਇੰਨੀ ਗੱਲ ਕਰਦੇ
0: ਹਾਂ ਤੇ ਇੰਨੇ ਪੈਸੇ ਲੈ ਲੈਂਦੇ ਵੇਖ ਲਾ
2: ਚਲੋ
0: ਤੁਸੀਂ ਡਾਕਟਰ ਬਣਨਾ ਮੰਗਦੇ
1: ਨਹੀਂ ਇਹ ਤਾਂ ਬੋਲਣਾ ਮੰਗਦੀ
2: ਹੁਣ ਮੈਂ ਬੋਲੀ ਸੁਣੋ
0: ਓਕੇ ਉਹਨੇ ਮੈਂ ਤਾਂ ਇਸ ਮੁੱਦੇ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ
1: ਕਦੇ ਹੂੰ ਕਰਕੇ
0: ਹਾਂ ਵੀ ਜੇ ਜੇ ਇਸ ਪ੍ਰੋਫੈਸ਼ਨ ਚ ਚੁੱਪ ਰਹਿਣਾ ਪੈਂਦਾ ਤੇ ਆਈ ਡੋਂਟ ਕੇਅਰ ਹਾਂਜੀ
2: ਮੈਂ ਬੋਲੀ ਸੁਣਾਉਣੀ ਮਾਮਾ ਸਾਡਾ ਪੋਲਾ ਪਾਲਾ ਮਾਮੀ ਸਾਡੀ ਚੰਟ ਮਾਮਾ ਸਾਡਾ ਪੋਲਾ ਪਾਲਾ ਮਾਮੀ ਸਾਡੀ ਚੰਟ ਮਾਮਾ ਚੁੱਪ ਕੀਤਾ ਮਾਮੀ ਛੜੇ ਕਰੰਟ
0: ਮਾਮਾ ਚੁੱਪ ਕੀਤਾ ਮਾਮੀ ਛੜੇ ਕਰੰਟ ਮਾਮਾ ਚੁੱਪ ਕੀਤਾ
2: ਮਾਮੀ ਛੜੇ
0: ਕਰੰਟ
2: ਬਲੇ ਬਲੇ ਬਲੇ ਬਲੇ
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
2: ਰੇ
0: ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਸਾਡੇ ਨਾਲ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ
1: ਮਾਮੀਆਂ ਦੀ ਵੈਸੇ ਰਿਕਾਰਡ ਸੈਟਿੰਗ ਹੁੰਦੀ
0: ਮੰਮੀ ਮੰਮੀ ਮੰਮੀ ਮਾਮੀ ਮੰਮੀ ਮਾਮੀ ਅਸੀਸ ਕੌਰ ਜਿੰਦਾਬਾਦ ਥੈਂਕ ਯੂ ਅਸੀਸ ਕੌਰ
1: ਰੌਣਕਾਂ ਲਾਤੀਆਂ
0: ਥੈਂਕ ਯੂ ਇਹ ਤੇ ਕੁੜੀ ਲਾ
2: ਦਿੰਦੀ
0: ਥੈਂਕ ਯੂ ਨੈਕਸਟ ਸਾਡੇ ਨਾਲ ਤਵਨੀਤ ਐਂਡ ਸਿਬਲਿੰਗ ਉਸ ਤੋਂ ਬਾਅਦ ਫਿਰ ਜਪਮਨ ਜੀ ਤੁਹਾਡੀ ਵਾਰੀ ਤੇ ਤਵਨੀਤ ਸਤਿ ਸ੍ਰੀ ਅਕਾਲ
2: ਤੁਸੀਂ ਕੀ ਕਰਦੇ
0: ਅਸੀਂ ਅਸੀਂ ਬਸ ਐਵੇਂ ਵਿਹਲੇ ਹੈਗੇ ਕੋਈ ਕੰਮ ਕਰਨ ਨੂੰ ਨੀ ਹੈਗਾ ਕੋਈ ਵਿਹਲੇ ਠੰਡ ਚ ਕੀ ਕਰੀਏ ਜੇਬਾਂ ਚੋਂ ਹੱਥ ਕੱਢਣ ਨੂੰ ਜੀ ਨੀ ਕਰਦਾ
1: ਚਾਹ ਪੀ ਲਈ
0: ਇਹਦੇ ਇੰਨਾ ਸ਼ੁਕਰ ਆ ਵੀ ਜ਼ਬਾਨ ਨਿੱਗੀ ਜੀ ਥਾਂ ਤੇ ਰਹਿੰਦੀ ਆ ਨਹੀਂ ਤੇ ਬੋਲਣ ਤੋਂ ਨਾ ਕਰੇ
1: ਨਵਰਾ ਜੀਬਾਂ ਕੱਢ ਕੱਢ ਕੇ ਡਰਾਉਨੇ ਹੋ
0: ਇੰਨੀ ਠੰਡ ਆ ਤਵਨੀਤ
2: ਹਾਂਜੀ ਅਸੀਂ ਪੰਜ ਵਾਰੇ ਹੀਟਿੰਗ ਲਾਈ
1: ਹੈ ਠੰਡ ਬਹੁਤ ਹੋ ਗਈ ਸੀ ਨਾ ਸਵੇਰੇ ਸਵੇਰੇ
0: ਕੀ ਕੀਤਾ ਪੰਜ ਵਜੇ ਹੀਟਿੰਗ ਲਾਈ
2: ਨਹੀਂ ਪੰਜ ਵਾਰੀ ਹੀਟਿੰਗ ਲਾਈ
0: ਪੰਜ ਵਾਰੀ
1: ਵਾਸੀਆਂ ਲੈਂਦੇ ਲੈਂਦੇ ਨੇ ਦੱਸਦਾ
0: ਮੈਂ ਪਤਾ ਨੀ ਕਿੱਥੇ ਦੱਸ ਦਿੱਤਾ
1: ਹਾਏ ਤਾਂ ਮੈਂ ਟ੍ਰੈਫਿਕ ਵੀ ਦੱਸਣਾ
2: ਕਹਿੰਦੇ ਸੀ ਮੈਲਬਨ ਚ 80% ਮੀਂਹ ਪਊਗਾ
0: ਹਾਂ ਮੀਂਹ ਦੇ ਚਾਂਸ ਆ ਓਕੇ ਤੁਹਾਡੇ ਇਲਾਕੇ ਚ ਹੈਗੇ ਆ ਕਿ ਨਹੀਂ ਉਹ ਤੁਸੀਂ ਵੇਖ ਲਿਓ ਨਾ
2: ਸਾਡੇ ਇਲਾਕੇ ਚ
0: ਰਾਤੀ ਪਿਆ ਸੀ ਤੁਹਾਡੇ ਘਰ ਮੀਂਹ ਥੋੜਾ ਥੋੜਾ
2: ਜਿਹਾ ਨਹੀਂ ਹਵਾ
0: ਅੱਛਾ ਹਵਾ ਹੀ ਪਈ ਬਸ ਵਗੀ ਹੈ ਨਾ
1: ਮੀਂਹ ਪਹਿਲਾਂ ਹਵਾ ਕਰਦਾ ਫਿਰ ਪੈਂਦਾ
0: ਬਾਲਟੀ ਸੁੱਟਣੀ ਸੀ
1: ਪਲਾਸਟਿਕ ਦੀ ਹੋਣੀ
0: ਹਵਾ ਬੜੀ ਸ਼ਤਾਨ ਹੈ ਕੀ ਸੁਣਾਓਗੇ ਫਿਰ ਅੱਜ
2: ਇੱਕ ਬੋਲੀ
1: ਪਿੱਛੋਂ ਕਿਸੇ ਨੇ ਕਿਹਾ ਬੱਲੇ ਬੱਲੇ
2: ਵੈਨ ਤੇ ਚੜ ਕੇ ਜੀਜਾ ਆਇਆ ਵੈਨ ਤੇ ਚੜ ਕੇ ਜੀਜਾ ਆਇਆ ਪਾ ਕੇ ਕਾਲੇ ਕਾਲੇ ਬੂਟ ਪਾ ਕੇ ਕਾਲੇ
0: ਬੂਟ
2: ਜੀਜੀ ਦੀ ਮੁੱਛ ਕਾਲੇ ਕੁੱਤੇ ਦੀ
0: ਪੂਛ
2: ਮੁੱਛ ਕਾਲੇ ਕੁੱਤੇ ਦੀ ਪੂਛ ਜੀਜੇ ਦੀ
1: ਮੁੱਛ
2: ਕਾਲੇ ਕੁੱਤੇ ਦੀ ਪੂਛ ਜੀਜੇ ਦੀ ਮੁੱਛ ਕਾਲੇ ਕੁੱਤੇ ਦੀ ਪੂਛ ਕਾਲੇ ਕੁੱਤੇ ਦੀ ਪੂਛ
1: ਕਾਲੇ ਕੁੱਤੇ ਦੀ ਪੂਛ ਕਾਲੇ ਕੁੱਤੇ ਚਿੱਟੇ ਕੁੱਤੇ ਦੀ ਪੂਛ
0: ਬਲੈਕ ਡੌਗ ਇਹ ਤੇ ਕੱਲ ਕਰੇ ਐਸ਼ਲੀ ਇਹਨੇ ਵੀ ਸੁਣਾਈ ਸੀ ਇਹ ਠੰਡ ਬੜੀ ਆ ਨਾ ਦੋ ਵਾਰੀ ਬੋਲੀ ਜਾਂਦੇ ਆਪਾਂ
2: ਕੰਮ
0: ਖਰਾਬ ਨੈਕਸਟ ਕਿਹਦੀ ਵਾਰੀ ਆ ਵੀਰ ਜੀ ਨੂੰ ਵੀ ਕਰਾਓ ਗੱਲ ਜਰਾ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਤੇ ਨੀ ਲੜਾਈ ਲੜੀ ਹੋਈ ਕੋਈ
2: ਮੈਂ ਐਸ਼ਲੀਨ ਹੈਗੇ
0: ਅੱਛਾ ਐਸ਼ਲੀਨ ਹੈਗੀ ਓਕੇ ਤੇ ਕਿਆ ਤੁਸੀਂ ਵੀਰ ਜੀ ਤੇ ਵਾਰੀ ਤੁਸੀਂ ਆਪ ਲੈ ਲਈ ਵੀਰ ਜੀ ਨਾਲ ਤੁਸੀਂ ਧੱਕਾ ਬੜਾ ਕਰਦੀਆਂ ਕੁੜੀਓ ਸਰਦਾਰ ਜੀ ਨਾਲ ਕਰ ਜਾਂਦੀਆਂ ਧੱਕੇ ਉਹ ਕੱਲਾ ਆ ਨਾ
2: ਵੀਰ ਜੀ ਸਾਨੂੰ ਕਰਦਾ
0: ਅੱਛਾ ਕੱਲਾ ਤੁਹਾਡੇ ਨਾਲ ਧੱਕੇ ਕਰ ਜਾਂਦਾ ਚਲੋ ਫਿਰ ਆਪਾਂ ਵੀਰ ਜੀ
2: ਸਾਨੂੰ ਪੁਸ਼ ਕਰਦਾ
0: ਓਹੋ
2: ਤੇ ਸਾਡਾ ਸਮਾਨ ਛੇਲਦਾ
0: ਓਏ ਹੋਏ ਇਹ ਤੇ ਬੜਾ ਫਿਰ ਬੰਦਾ ਤੇਜ਼ ਆ ਹੈ ਕੀ ਲਿਆਓ ਤੁਸੀਂ
2: ਇੱਕ ਬੁਜਾਲ
0: ਓਕੇ
2: ਕਿਹੜੀ ਚੀਜ਼ ਹੈ ਜਿਹਦੇ ਕੋਲ ਇੱਕ ਅੰਗੂਠਾ ਹੈਗਾ ਤੇ ਚਾਰ ਉਂਗਲਾਂ ਹੈਗੇ ਤੇ ਲਾਈਵ ਜ਼ਿੰਦਾ ਨਹੀਂ ਹੈਗਾ
0: ਅੱਛਾ ਇੱਕ ਅੰਗੂਠਾ ਹੈਗਾ ਉਹਦੇ ਕੋਲ ਤੇ ਚਾਰ ਉਂਗਲਾਂ ਹੈਗੀਆਂ ਤੇ ਪਰ ਜ਼ਿੰਦਾ ਨਹੀਂ ਹੈਗਾ
1: ਉਹ
0: ਇਹ ਤਾਂ ਮਰਿਆ ਹੱਥ ਲੱਗਦਾ ਮੈਨੂੰ
2: ਨਹੀਂ
0: ਕਾਂਗਰਸ ਤੇ ਨਹੀਂ ਕਿਤੇ
1: ਨਿੱਘਾ ਨਿੱਘਾ ਜਿਹਾ
0: ਤੁਸੀਂ ਪਾ ਕੇ ਜਾਂਦੇ ਹੁੰਦੇ ਸਕੂਲ ਅੱਛਾ ਅੱਛਾ ਅੱਜ ਕੱਲ ਘੱਟ ਹੀ ਪਾਉਂਦੇ ਨਿਆਣੇ
1: ਨਿਆਣਿਆਂ ਨੂੰ ਠੰਡ ਘੱਟ
2: ਲੱਗਦੀ
0: ਨਹੀਂ ਰਹਿੰਦੇ ਨੀ ਨਾ ਠੰਡ ਚ ਘਰੋਂ ਨਿਕਲੇ ਗਰਾਜ ਚੋਂ ਗੱਡੀ ਚ ਬਹਿ ਗਏ ਠੰਡ ਕਿਹੜੇ ਟਾਈਮ ਲੱਗਣੀ ਆ ਉੱਥੇ ਉਤਰੇ ਭੱਜ ਕੇ ਸਕੂਲ ਵੜ ਗਏ ਏਦਾਂ ਹੀ ਹੁੰਦਾ ਐਸ਼ਲੀਨ ਥੈਂਕ ਯੂ
1: ਦੋ ਹੱਥ ਹੋਏ ਚਾਰ
2: ਐਸੇ ਵੀ ਨਾ ਠੰਡ ਵੀ ਨਹੀਂ ਲੱਗਦੀ
0: ਗੁੱਡ ਗੁੱਡ ਸਟੀਲ ਬੋਡੀ ਆ ਗਏ ਵੈਰੀ ਨਾਈਸ ਚਲੋ ਫਿਰ ਤੁਹਾਨੂੰ ਭਾਵੇਂ ਗਰਮੀ ਚ ਗਰਮੀ ਲੱਗੇ ਕਿ ਨਹੀਂ ਲੱਗਦੀ ਹੁੰਦੀ ਉਦੋਂ ਵੀ
2: ਨਹੀਂ
0: ਅੱਛਾ ਉਦੋਂ ਵੀ ਗੁੱਡ ਹੈ ਫਿਰ ਤੇ
2: ਬਹੁਤ ਗਰਮੀ ਚ ਠੰਡ ਲੱਗਦੀ
0: ਹਾਂ ਫਿਰ ਤੇ ਤੁਸੀਂ ਬੜੇ ਫਰਿੱਜ ਵਰਗੇ ਜੇ ਥੈਂਕ ਯੂ ਐਸ਼ਲੀਨ
2: ਵੀਰ ਜੀ ਨਾਲ ਗੱਲ ਕਰ ਲਓ
0: ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
2: ਅੰਕਲ ਜੀ ਤੇ ਤਾਇਆ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਆ ਜੀ
2: ਠੀਕ ਆ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਆ ਯਾਰ ਵੀਰ ਜੀ ਇਹ ਕੁੜੀਆਂ ਕਹਿੰਦੀਆਂ ਵਾ ਵੀ ਇਹ ਸਾਨੂੰ ਪੁੱਛ ਬੜਾ ਕਰਦਾ ਵਾ
1: ਲੜਦਾ ਬੜਾ
0: ਹੈ
2: ਜਦੋਂ ਮੈਂ ਬਾਥਰੂਮ ਚ ਕਿਸੇ ਦਿਨ ਲਾਈਕ ਬਾਥਰੂਮ ਚ ਬ੍ਰਸ਼ ਕਰਦੀ ਸੀ ਉਦੋਂ ਛੋਟੀ ਮੈਨੂੰ ਮੁੱਕਾ ਟਿੱਡ ਤੇ ਮਾਲਿਆ ਤੇ ਲੱਤ ਟਿੱਡ ਤੇ ਮਾਲਿਆ
1: ਤਾਂ ਬਹੁਤ ਗਲਤ ਗੱਲ ਆ
0: ਯਾਰ ਇਦਾਂ ਕਿਉਂ ਕੀਤਾ ਉਹਨੇ
1: ਮੰਮਾ ਨੂੰ ਦੱਸਣਾ ਤੁਸੀਂ ਤਾਂ ਨੀ ਕੁਛ ਉਹਦੇ ਤੇ ਕੀਤਾ ਪਹਿਲਾਂ ਤੁਸੀਂ ਕੋਈ ਪੰਗਾ ਲਿਆ ਹੋਵੇ
0: ਨਹੀਂ ਉਹ ਪਹਿਲਾਂ ਕਹਿੰਦੀ ਹੋਣੀ ਵੀ ਮੈਂ ਪਹਿਲਾਂ ਬਰੱਸ਼ ਕਰਨਾ,
1: ਇਹ ਗੱਲ ਹੋਈ ਸੀ।
3: ਹਾਂਜੀ
0: ਪਰ ਵੀਰ ਜੀ ਤੇ ਬੀਬਾ ਹੈ ਨਾ, ਇਹ ਪਹਿਲਾਂ ਕਹਿੰਦਾ ਮੈਂ ਪਹਿਲਾਂ ਕਰ ਲੈਣਾ।
3: ਉਹ ਬਲੀ ਤੇਜ ਹੈ ਛੋਟੀ ਦੀਦੀ।
0: ਪਰ ਵੀਰ ਜੀ ਤੇ ਬਰੱਸ਼ ਹੀ ਕਰਨ ਡਿਆ ਸੀ, ਇਹ ਕੀ ਗਲਤ ਕਰਨ ਡਿਆ ਸੀ ਭਲਾ? ਉਹ ਤੇ ਚਾਹੁੰਦਾ ਵੀ ਮੇਰੇ ਦੰਦ ਸਾਫ ਹੋ ਜਾਣ।
1: ਇਨਵੈਸਟੀਗੇਟ ਕਰਦੇ ਆ ਦੰਦਾਂ ਤੇ ਮੌਨਸਟਰ ਲੱਗੇ ਹੁੰਦੇ ਨਾ।
0: ਮੌਨਸਟਰ ਹੁੰਦੇ
3: ਨਹੀਂ?
0: ਹਾਂ
3: ਥੱਲੇ
0: ਜਾਂਦੀ ਆ ਪਰ ਉੱਪਰ ਨੀ ਜਾਂਦੀ। ਟੂਟੀ ਚੋ ਪਾਣੀ, ਟੂਟੀ ਚੋ ਪਾਣੀ, ਟੂਟੀ ਚੋ ਪਾਣੀ।
3: ਹਾਂਜੀ
0: ਥੱਲੇ ਨੂੰ ਜਾਂਦਾ,
1: ਚਣ ਤੇ ਥੁੱਕਿਆ ਆਪਣੇ ਤੇ ਪੈਂਦਾ।
3: ਅਸੀਂ ਬਾਲ ਜਾਂਦੇ ਫੇਰ ਅਸੀਂ ਲਾਈਕ ਅੰਦਰ ਜਾਂਦੇ ਫੇਰ ਅਸੀਂ ਕਦੀ ਕਦੀ ਬਾਲ ਨੀ ਜਾਂਦੇ ਬਿਕੋ ਮੈਂ ਜਿਹਦੇ ਲਾਈਕ ਉਹ ਕਿਹੜੀ ਚੀਜ਼ ਹੈ ਜਿਹਦੇ
0: ਸਾਬਣ
1: ਬੂਟੇ
0: ਹੋਰ ਕਿਹੜੀ ਹੁੰਦੀ ਆ ਯਾਰ? ਵੈਟ ਜਿਹੜੀ ਹੁੰਦੀ ਆ ਮੀਂਹ। ਸਰਦਾਰ ਜੀ ਬੱਲੇ ਬੱਲੇ ਜਿੰਦਾਬਾਦ, ਸਰਦਾਰ ਜੀ ਜਿੰਦਾਬਾਦ,
3: ਬੱਲੇ ਬੱਲੇ। ਤੇ ਵੈਸੇ ਅਸੀਸ ਦੇ ਜਿੰਦਾਬਾਦ ਕਿਉਂ ਕਿਹਾ?
0: ਉਹ ਉਹਨੂੰ ਵਧੀਆ ਲੱਗਦਾ ਨਾ ਵੀ ਸਰਦਾਰ ਜੀ ਕਰਦੇ ਆ ਜਿੰਦਾਬਾਦ, ਤੇ ਉਹ ਕਹਿੰਦੀ ਵੀ ਮੈਂ ਵੀ ਕਰਿਆ ਕਰੂੰਗੀ ਵੀ ਮੈਨੂੰ ਬੜਾ ਵਧੀਆ ਲੱਗਦਾ ਵਾ।
3: ਓਕੇ ਤੇ ਵੈਸੇ ਅਮਰਤਪੁਰਤਾ ਦੋ ਤਾਇਆ ਜੀ ਹੈਗੇ।
0: ਕਿੱਥੇ?
3: ਇੱਕ ਤੁਹਾਡੇ ਕੋਲੇ ਤੇ ਇੱਕ ਦੂਜੇ ਕੋਲੇ।
0: ਅੱਛਾ ਦੋ ਤਾਇਆ ਜੀ ਹੈ?
1: ਆ ਦੋ ਦੋ ਬੋਲਦੇ ਮੈਨੂੰ ਲੱਗਦਾ।
3: ਹਾਂਜੀ
0: ਹਾਂ, ਫਿਰ ਤੇ ਤਾਈ ਵੀ ਦੋ ਹੋਣੀਆਂ। ਰੋਟੀ ਖਵਾਉਣੇ ਕਿਸੇ ਦਿਨ ਸਾਦ ਕੇ?
3: ਬਤਾਈ ਦੀ ਬਲਦੀ
0: ਹੈ, ਤਾਈ ਨਾ ਨੀ ਬਣਦੀ?
3: ਬਤਾਈ ਨੀ ਬਲਦੀ।
0: ਅੱਛਾ ਤਾਈ ਨਾ ਨੀ ਬਣਦੀ?
3: ਨਹੀਂ,
0: ਤਾਈ ਕਪੱਤੀ ਹੈ ਨਾ।
1: ਥੈਂਕ
0: ਯੂ ਸਰਦਾਰ ਜੀ,
3: ਸਤਿ
0: ਸ੍ਰੀ ਅਕਾਲ ਜੀ। ਤੇ ਨੈਕਸਟ ਸਾਡੇ ਨਾਲ ਨੇ ਜਪਮਨ ਜੀ, ਸਤਿ ਸ੍ਰੀ ਅਕਾਲ ਜਪਮਨ ਜੀ, ਕੀ ਹਾਲ ਚਾਲ ਨੇ ਤੁਹਾਡੇ ਸਿਰਨੀ ਵਾਲੇ? ਉਹ ਠੀਕ ਠਾਕ ਹੈ ਉਹ? ਹੈਲੋ,
1: ਹੋਈ ਜਾਂਦਾ ਬਵਾ।
0: ਹੈਲੋ, ਹਾਂਜੀ
3: ਸਤਿ
0: ਸ੍ਰੀ ਅਕਾਲ। ਇਹ ਤੇ ਜਪਮਨ ਨੀ ਜਾਪਦਾ ਮੈਨੂੰ, ਇਹ ਤੇ ਜਪਮਨ ਦਾ ਨੰਬਰ ਆ। ਹੈ
1: ਇਹ ਆਵਾਜ਼ ਬਦਲ ਕੇ ਤਾਂ ਨੀ ਜਪਮਨ ਕਿਤੇ ਗੱਲ ਕਰਨ ਲੱਗ ਗਿਆ?
0: ਇਹ ਤੇ ਹੋਰ ਹੀ ਆ ਗਈ ਪੈਰੀ ਪੈਰੀ ਜੀ ਆਵਾਜ਼ ਕੋਈ। ਇਹ ਕਿਹਦੀ ਮਿੱਠੀ ਮਿੱਠੀ ਜੀ ਆਵਾਜ਼ ਆ, ਯਮੀ ਯਮੀ ਜੀ। ਅੱਛਾ ਨਿੱਕੀ ਭੈਣ ਆ? ਓ ਅੱਛਾ, ਜਪਮਨ ਦੀ ਨਿੱਕੀ ਭੈਣ ਆ? ਓਕੇ, ਤੁਸੀਂ ਤੇ ਬੜੀ ਸੋਹਣੀ ਗੱਲ ਕਰ ਲੈਂਦੇ ਜੀ। ਅੱਛਾ ਤੂਫਾਨੀ ਹੋ ਤੁਸੀਂ? ਓਕੇ ਓਕੇ, ਤੁਸੀਂ ਤੇ ਵਾਹਵਾ ਵੱਡੇ ਹੋ ਗਏ ਮੈਨੂੰ ਲੱਗਦਾ। ਤੁਹਾਡਾ ਕਿੰਨਾ ਬਰਥਡੇ ਹੋਇਆ ਸੀ? 5 ਸਾਲ ਦੀ? ਬੱਲੇ ਬੱਲੇ ਬੱਲੇ, 5 ਹੈ? ਕਿਨੂੰ ਤੰਗ ਕਰਦੇ ਹੋ? ਓਕੇ ਅੱਛਾ ਤੁਸੀਂ ਮੰਮਾ ਨੂੰ ਤੰਗ ਕਰਦੇ ਹੋ ਓਹੋ
1: ਤੇ ਯੂਨੀਵਰਸਲ ਸਟੈਂਡਰਡ ਆ ਕੋਈ ਪ੍ਰੋਬਲਮ ਵਾਲੀ ਗੱਲ
0: ਮੰਮਾ ਗਾ ਪਾਪਾ ਨੂੰ ਕਰੀ ਜਾਂਦੇ ਕੋਈ ਨਹੀਂ ਉਹ ਤਾਂ ਬਰਾਬਰ ਹੀ ਆ ਬਰਾਬਰ ਹੋ ਜਾਂਦਾ ਸਾ ਅੱਛਾ ਵੀਰ ਜੀ ਨੂੰ ਵੀ ਤੰਗ ਕਰਦੀਆਂ ਓਹੋ ਤੰਗ ਥੋੜੀ ਕਰਦੇ ਤੁਸੀਂ ਲਾਡੀਆਂ ਕਰਦੇ ਹੋ ਤੁਸੀਂ ਤੇ ਪਿਆਰ ਕਰਦੇ ਵੀਰ ਜੀ ਨੂੰ ਹੈਂ ਕੁੱਟਦੇ ਵੀ ਆ ਓ ਚੱਲ ਕਰਦੇ ਵੀਰ ਜੀ ਨਾਲ ਗੱਲ ਜਿਹੜਾ ਵੀਰ ਜੀ ਖਰਾਬ ਹੋਇਆ ਨਾ ਤੁਸੀਂ ਕੀ ਸੁਣਾਓਗੇ ਅੱਜ ਤੁਸੀਂ ਤੇ ਬੀਬੇ ਪੋਤੇ ਹੋ ਕੀ ਸੁਣਾਓਗੇ ਹਾਂਜੀ ਮਛਲੀ ਵਾਲੀ
3: ਰੋਟੀ ਗੋਲ ਗੋਲ ਪਾਪਾ ਕਾ ਪੈਸਾ ਗੋਲ ਗੋਲ ਦਾਦੀ ਸਟੇਪਾ ਗੋਲ ਗੋਲ ਦਾਦੀ ਦੀ ਬੰਜਾ ਗੋਲ ਗੋਲ ਸਾਰੀ ਦੁਨੀਆ
0: ਗੋਲ ਗੋਲ ਗੋਲ ਗੋਲ
1: ਗੋਲ ਮਟੋਲ
0: ਗੋਲ ਮੋਲ
3: ਗੋਲ ਮਟੋਲ
0: ਗੋਲ ਮਟੋਲ ਗੋਲ ਮਟੋਲ ਥੈਂਕ ਯੂ ਆ ਤੇ ਬੜੀ ਸੋਹਣੀ ਹੈ ਗੋਲ ਮਟੋਲ ਹਾਂਜੀ ਲਿਆਓ ਲਿਆਓ
3: ਬਹੁਤ
0: ਵਧੀਆ ਬਣ ਗਈ ਤੁਹਾਡੀ ਟੋਇਲਟ
3: ਹਾਂਜੀ ਬਹੁਤ ਮਜ਼ਾ ਉੱਥੇ ਨਿਊ ਲਾਈਟਸ ਵੀ ਲੱਗੇ ਆ ਨਿਊ ਸ਼ਾਵਰ ਵੀ ਲੱਗੇ ਆ ਨਿਊ ਟੋਇਲੇਟ ਲੱਗ ਗਏ ਹੁਣ ਤੇ ਜੈਟ ਵੀ ਲੱਗੇ ਆ ਟੋਇਲੇਟ ਤੇ
1: ਜੈਟ ਦੇ ਨਾਲ ਨਿੱਗ ਜਿਹਾ ਵੀ ਆਉਂਦਾ ਹੋਣਾ
0: ਹਾਂ
3: ਹਾਂਜੀ
0: ਤੇ
3: ਤੇ ਪਾਣੀ ਵੀ ਗਰਮ ਹੁੰਦਾ ਔਰ ਸ਼ਾਵਰ ਚ ਤੇ ਟੂਟੀਆਂ ਬਣ ਗਈਆਂ ਤੇ ਬਹੁਤ ਅੱਛਾ ਹੈ ਸਾਰਾ
0: ਟੱਚ ਟੱਚ ਸਕਰੀਨ ਸ਼ੀਸ਼ਾ
3: ਓ ਹਾਂ ਉਹ ਹੀ ਹੈਗਾ ਲਾਈਟ ਵਾਲਾ
0: ਵੇਖਿਆ
3: ਹੁਣ ਨਾ ਪਤਾ ਹੁਣ ਮੈਨੂੰ ਨਾ ਪਤਾ ਕਿ ਉਦੋਂ ਨਾ ਵਨ ਟੋਇਲੇਟ ਬਣਿਆ ਸੀਗਾ ਨਾ ਰੂਹਾਨੀ ਨੇ ਉਦੋਂ ਮੈਂ ਜਾਣਾ ਸੀਗਾ ਰੂਹਾਨੀ ਚੱਲ ਜਾਂਦੀ ਸੀ ਹੁਣ ਨਾ ਉਦੋਂ ਰੂਹਾਨੀ ਚੱਲਦੀ ਆ ਮੈਂ ਦੂਸਰੇ ਟੋਇਲੇਟ ਚ ਚੱਲ ਜਾਂਦਾ
0: ਹੁਣ ਤੇ ਪੰਗਾ ਇਹ ਰਹਿਣਾ ਨਾ ਵੀ ਨਵੇਂ ਚ ਕਿੰਨੇ ਜਾਣਾ ਵਾ ਹਨਾ
3: ਦੋਨੋਂ ਹੀ ਨਵੇਂ ਹੈ
0: ਅੱਛਾ ਦੋਵੇਂ ਨਵੇਂ ਹੋ ਗਏ ਫਿਰ ਤੇ ਠੀਕ ਹੋ ਗਿਆ ਤੇ ਫਿਰ ਤੇ ਓਕੇ ਹੋ ਗਿਆ ਚਲੋ ਕੀ ਸੁਣਾਉਣ ਲੱਗੇ ਸੀ
1: ਇਹੀ ਸੀ ਬਾਜ਼ਾਰ ਤੇ ਕਿਹੜੇ ਚ ਜਾਣਾ
0: ਅੱਛਾ ਇਹ ਹੋਈ ਸੀ
1: ਕਿਹੜਾ ਵਧੀਆ ਵਾਲਾ
0: ਹਾਂ
3: ਉਹ ਪੰਛੀ ਦਾ ਨਾਮ ਦੱਸੋ ਜਿਹਦੇ ਵਿੱਚ ਜਿਹਦਾ ਮਤਲਬ ਅੰਗਰੇਜ਼ੀ ਚ ਜ਼ਿਆਦਾ ਹੁੰਦਾ ਹੈ
0: ਹੂੰ
1: ਜਿਹਨੂੰ ਜ਼ਿਆਦਾ ਅੰਗਰੇਜ਼ੀ ਆਉਂਦੀ
0: ਹਾਂਜੀ ਉਹ ਪੰਛੀ ਦਾ ਨਾਮ ਦੱਸੋ
3: ਜਿਹਦਾ ਮਤਲਬ ਅੰਗਰੇਜ਼ੀ ਵਿੱਚ ਜ਼ਿਆਦਾ ਹੁੰਦਾ ਹੈ
0: ਮੋਰ
1: ਜੇਤ ਲਵਾਂਗੇ ਮੋਰ
0: ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
1: ਜੇਤ ਲਵਾਂਗੇ ਮੋਰ ਉਥੋਂ ਜੇਤੇ ਆ
3: ਬੜਾ ਈਜ਼ੀ ਉੱਤੀ ਸੀਗੀ
0: ਹਾਂ ਥੈਂਕ ਯੂ ਪਤਾ ਤੇ ਬਹੁਤ ਈਜ਼ੀ ਸੀ ਤੇ ਜਾਂਦੇ ਜਾਂਦੇ ਚਲੋ ਇੱਕ ਤੇ ਬੁੱਝ ਲਈ ਥੈਂਕ ਯੂ ਜਪਨ
3: ਬਾਏ ਹੈਵ ਅ ਨਾਈਸ ਡੇ
1: ਆਈ
3: ਹਾਈ ਓਏ
0: ਹੋਏ
3: ਬੱਡੋ ਬੱਡੀ ਬਾਏ ਬਾਏ ਬਾਏ ਬਾਏ
0: ਜਪਨ ਜਪਨ ਜਪਨ ਜਪਨ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕਹਿੰਦੇ ਕਿ ਮੋਬਾਈਲ ਦੇ ਉੱਤੇ ਐਕਸੀਡੈਂਟ ਹੋਇਆ ਜੇ ਤੇ ਹਾਈ ਸਟਰੀਟ ਤੇ ਐਗਜ਼ਿਟ ਦੇ ਲਾਗੇ ਤੇ ਇੱਕ ਲੇਨ ਬੰਦ ਕੀਤੀ ਜੇ ਥੈਂਕ ਯੂ ਤੁਹਾਡਾ ਮਨਪ੍ਰੀਤ ਜੀ ਮੈਂ ਵੈਸੇ ਮਿਸ ਕਰ ਗਿਆ ਤੁਹਾਡਾ ਇਹ ਤੇ ਘੰਟਾ ਕੁ ਪਹਿਲਾਂ ਦੀ ਅਪਡੇਟ ਤੇ ਜਿਹੜੇ ਲੇਟ ਸੁਣ ਰਹੇ ਨੇ ਜਾਂ ਫਿਰ ਰਿਪੀਟ ਸੁਣ ਰਹੇ ਹੋ ਥੋੜ੍ਹਾ ਜਿਹਾ ਧਿਆਨ ਦਿਓ ਇਹ ਸਵੇਰ ਦੀ ਅਪਡੇਟ ਆ ਲਗਭਗ ਇਹ 7:30 ਦੇ ਸੂਰਤ ਹਾਲ ਨੇ ਪਰ ਹਾਲੇ ਵੀ ਮੈਂ ਵੇਖ ਰਿਹਾ ਵੀ ਟ੍ਰੈਫਿਕ ਇੱਥੇ ਹੈਗੀ ਆ ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖਿਓ ਹਾਲੇ ਦਾ ਮਤਲਬ ਇਹ ਵੀ ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਸ਼ਾਮ ਦੇ ਸਮੇਂ ਨਹੀਂ ਇਹ ਸਵੇਰ ਦੇ ਸਮੇਂ ਦੀਆਂ ਗੱਲਾਂ ਬਾਤਾਂ ਨੇ ਅਤੇ ਧੰਨਵਾਦ ਭਾਈ ਜੇ ਤੁਸੀਂ ਟ੍ਰੈਫਿਕ 'ਚ ਹੋ ਅਤੇ ਫਿਰ ਥੋੜ੍ਹਾ ਜਿਹਾ ਖਿਆਲ ਆਪਣਾ ਰੱਖਿਓ ਅਤੇ ਬਹੁਤ ਮਿਹਰਬਾਨੀ ਜੀ 295 ਲਾਸਟ ਕਾਲਰ ਹੋਣਗੇ ਜੀ ਸਾਡੇ ਫਿਰ ਆਪਾਂ ਲਵਾਂਗੇ ਜਾਇਜ਼ ਤਾਂ 295 ਤੁਸੀਂ ਆਉਂਦੇ ਰਹੋ ਹਾਂਜੀ 295 ਤੀਸਰਾ ਤੇ ਆਖਰੀ ਸੱਦਾ
4: ਹੈਲੋ
0: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਕੌਣ ਬੋਲਦਾ?
3: ਜਗਫਤਿਹ ਸਿੰਘ।
0: ਉਹ ਜਗਫਤਿਹ ਸਿੰਘ ਬੱਲੇ, ਤੁਸੀਂ ਤਾਂ ਹੁਣ ਕਲੀਅਰ ਬੋਲਣ ਲੱਗ ਪਏ ਓਏ। ਹੈਂ, ਕਿੰਨੇ ਸਾਲਾਂ ਦਾ ਹੋ ਗਿਆ ਜਗਫਤਿਹ? ਚਾਰ। ਹੈਂ, ਗੱਲਾਂ ਕਿਹਦੇ ਕੋਲ ਸਿੱਖੀਆਂ, ਪਾਪਾ ਕੋ ਕਿ ਮੰਮਾ ਕੋ?
3: ਪਾਪਾ ਕੋ।
0: ਪਾਪਾ ਕੋਲੋਂ। ਓਹੋ, ਤੇ ਮੰਮਾ ਕੋਲੋਂ ਕੀ ਸਿੱਖਿਆ? ਮੰਮਾ ਕੋਲੋਂ ਪਾਪਾ ਪਾਪਾ ਕਹਿਣਾ ਸਿੱਖਿਆ। ਤੇ ਅੱਜ ਪੋਇਮ ਕਿਹਦੇ ਕੋਲ ਸਿੱਖੀ, ਮੰਮਾ ਕੋ ਕਿ ਪਾਪਾ ਕੋ? ਬੜਾ ਤੂੰ ਬੜਾ ਖਰਾਬ ਹੈ ਓਏ। ਕੀ ਸੁਣਾਓਗੇ ਫਿਰ? ਮਛਲੀ। ਓਕੇ ਓਕੇ, ਸੁਣਾਓ ਫਿਰ।
3: ਮਛਲੀ ਦਿਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਹੱਥ ਲਾਓ ਡਰ ਜਾਏਗੀ, ਬਾਹ ਮਾਲੋ
0: ਮਰ ਜਾਏਗੀ। ਓ ਹਾਏ ਮਛਲੀ, ਤੁਸੀਂ ਵੇਖੀ ਫਿਸ਼ ਵੇਖੀ ਤੁਸੀਂ?
3: ਮੰਮਾ ਰੋਟੀ
0: ਹੈ ਨਹੀਂ, ਉਹ ਕੱਲ ਉਹ ਕੱਲ ਉਹ ਕੱਲ ਇੱਕ ਸੁਣਾਈ ਦੀ, ਇੱਕ ਦਿਨ ਇੱਕੋ ਸੁਣਾਈ ਦੀ ਆ, ਉਹ ਖਤਮ ਹੋ ਜਾਂਦੀਆਂ ਫਿਰ।
3: ਮੰਮਾ ਰੋਟੀ ਗੋਲ ਗੋਲ, ਅੱਛਾ ਜੀ ਚਮਚਾ ਗੋਲ ਗੋਲ,
1: ਵਾਈ ਯੂ ਲਾਫਿੰਗ ਕੋਲ ਕੋਲ,
0: ਕਿਉਂਕਿ ਇਹ ਫਨੀ ਆ ਨਾ, ਗੋਲ ਗੋਲ। ਤੁਹਾਨੂੰ ਤੇ ਊੜਾ ਜਿਹੜਾ ਵੀ ਆ ਗਿਆ। ਚਲ ਇਹ ਕੱਲ ਕੱਲ ਸੁਣਾਓ, ਇਹ ਯਾਦ ਕਰਕੇ ਚੰਗੀ ਤਰ੍ਹਾਂ, ਠੀਕ ਆ? ਥੈਂਕ ਯੂ, ਥੈਂਕ ਯੂ ਪੁੱਤਰ, ਥੈਂਕ ਯੂ। ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ। ਮਨਜੀਤ ਬਟਾਲਾ ਜੀ ਧੰਨਵਾਦ ਤੁਹਾਡਾ। ਦਿੱਲੀ ਜੂਲਰ ਵਾਲੇ ਨਾਪਰੇ ਜੀ ਕਹਿੰਦੇ ਨੇ ਕਿ 178 ਰੇਟ ਹੋਇਆ, ਯਾਨੀ ਕਿ ਥੋੜਾ ਜਿਹਾ ਡਾਊਨ ਹੋਇਆ, ਫੇਰ ਸੋਨਾ। ਤੇ ਥੈਂਕ ਯੂ। ਤੇ ਲੱਕੀ ਆਸੀ ਜੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਪੁਲਿਸ ਤੇਰੇ ਸਾਹਮਣੇ ਚੋਰ ਉਸ ਲੜਕੀ ਦਾ ਪਰਸ ਖੋ ਕੇ ਲੈ ਗਿਆ, ਤੇ ਉਸਦੀ ਕੋਈ ਮਦਦ ਕਿਉਂ ਨਹੀਂ ਕੀਤੀ? ਮੁੰਡਾ, ਮੈਂ ਉਸ ਲੜਕੀ ਨੂੰ ਜਾਣਦਾ, ਉਸਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਲਿਖਿਆ ਹੈ, ਆਈ ਕੈਨ ਹੈਂਡਲ ਮਾਈ ਪ੍ਰੋਬਲਮਸ, ਮਾਈਂਡ ਯੂਅਰ ਬਿਜ਼ਨਸ, ਡੋਂਟ ਅੰਡਰ ਐਸਟੀਮੇਟ ਪਾਵਰ ਆਫ ਵਿਮਨ ਪੁਲਿਸ। ਚਲੋ ਠੀਕ ਹੈ ਫਿਰ। ਰੁਪਿੰਦਰ ਜੀ ਕਹਿੰਦੇ ਕਿ ਚੜ੍ਹਦੀ ਕਲਾ 'ਚ ਰਹੋ, ਖੁਸ਼ ਰਹੋ। ਅਤੇ ਸਰਪੰਚ ਦੇ ਭਲੇ ਦੀ ਅਰਦਾਸ ਕਰਦੇ ਨੇ ਕ੍ਰੇਗੀ ਬੰਨ ਤੋਂ, ਅਤੇ ਬਹੁਤ ਮਿਹਰਬਾਨੀ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਕੱਲ੍ਹ ਕਹਿੰਦੇ ਨੇ ਕਿ ਇਹ ਡਿਨਰ ਵਾਜ ਆਲੂ ਗੋਭੀ ਸਬਜ਼ੀ ਵਿਦ ਆਟਾ ਮਿਕਸ, ਮੱਕੀ ਆਟਾ, ਰੋਟੀ ਅਤੇ ਬੀਟਰੂਟ, ਅਨੀਅਨ ਅਤੇ ਲੀਫ, ਕੈਰਟ ਅਤੇ ਲੈਮਨ ਜੂਸ ਵਿਦ ਸੈਸਮੀ ਸੀਡ ਸਲਾਦ, ਵਾਜ ਵਾ। ਔਖੇ ਰਿਪੋਰਟ ਹੋ ਗਿਆ ਕੰਮ 'ਤੇ। ਮੰਡ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਮਾਈਲ ਦੇ ਨਾਲ ਸਾਰਿਆਂ ਨੂੰ ਐਡੀਲੇਡ ਤੋਂ ਬਹੁਤ ਮਿਹਰਬਾਨੀ ਜੀ। ਅਤੇ ਕੁਲਦੀਪ, ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ। ਅਤੇ ਹਰਮਨ ਜੀ ਕਹਿੰਦੇ ਨੇ ਕਿ ਧੰਨਵਾਦ, ਦਿਨ ਵਧੀਆ ਰਹੇ। ਸੇਖੂ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ, ਜਤਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਭ ਦੀ ਖੁਸ਼ੀ ਤੰਦਰੁਸਤੀ ਦੀ ਚੜ੍ਹਦੀ ਕਲਾ ਕਰਦੇ ਨੇ। ਗੁਰਸੇਵਕ ਸਿੰਘ ਸਿੱਧੂ ਜੀ, ਮਨਿੰਦਰ ਕੌਰ ਰੱਖੜਾ ਜੀ, ਕਰਨ ਜੀ ਬਹੁਤ ਬਹੁਤ ਧੰਨਵਾਦ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

ਤੁਹਾਡਾ ਸਵਾਗਤ ਹੈ ਜੀ ਰੇਡੀਓ ਹਾਂਜੀ ਦੇ ਉੱਪਰ। ਅੱਜ ਦੀ ਕਹਾਣੀ ਊਸ਼ੂਸ ਦੇ ਇੱਕ ਲੈਕਚਰ ਦੇ ਵਿੱਚੋਂ ਆ। ਕਹਿੰਦੇ ਨੇ ਕਿ ਇੱਕ ਵਾਰ ਜੰਗਲ ਦੇ ਵਿੱਚ ਇੱਕ ਸ਼ੇਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੁੰਦੀ ਮਰ ਜਾਂਦੀ ਹੈ। ਉੱਥੋਂ ਨੇੜਿਓਂ ਇੱਕ ਬੱਕਰੀਆਂ ਦਾ ਝੁੰਡ ਲੰਘ ਰਿਹਾ ਹੁੰਦਾ ਉਦੋਂ, ਤੇ ਬੱਕਰੀਆਂ ਦਾ ਝੁੰਡ ਉਹਨੂੰ ਉਸ ਬੱਚੇ ਨੂੰ ਆਪਣੇ ਨਾਲ ਰਲਾ ਲੈਂਦਾ। ਜਦੋਂ ਉਹ ਸ਼ੇਰ ਦਾ ਬੱਚਾ ਜਿਹੜਾ ਕਿ ਹਾਲੇ ਹੁਣੇ ਜਨਮਿਆ ਹੀ ਆ, ਜਦੋਂ ਬੱਕਰੀਆਂ ਦੇ ਨਾਲ ਰਲ ਜਾਂਦਾ, ਜਿਉਂ ਜਿਉਂ ਵੱਡਾ ਹੁੰਦਾ ਉਹਨੂੰ ਵੀ ਇਉਂ ਹੀ ਲੱਗਣਾ ਸ਼ੁਰੂ ਹੋ ਜਾਂਦਾ ਕਿ ਉਹ ਇੱਕ ਬੱਕਰੀ ਹੋਈ ਆ। ਉਹ ਬੱਕਰੀਆਂ ਦੇ ਵਾਂਗੂ ਤੁਰਦਾ, ਉਹ ਬੱਕਰੀਆਂ ਦੇ ਵਾਂਗੂ ਹੀ ਹਰਕਤਾਂ ਕਰਦਾ, ਹਾਲਾਂਕਿ ਉਹ ਘਾਹ ਫੂਸ ਖਾਣਾ ਸ਼ੁਰੂ ਕਰ ਦਿੰਦਾ। ਹੈਰਾਨੀ ਦੀ ਗੱਲ ਇਹ ਸੀਗੀ ਕਿ ਉਹਨੇ ਕਦੀ ਮੀਟ ਦਾ ਜਾਂ ਮਾਸ ਦਾ ਸਵਾਦ ਹੀ ਨਹੀਂ ਚੱਖਿਆ ਸੀ ਸ਼ੇਰ ਹੋ ਕੇ ਵੀ। ਇਸੇ ਤਰੀਕੇ ਦੇ ਨਾਲ ਕਾਫੀ ਸਮਾਂ ਲੰਘ ਜਾਂਦਾ। ਇੱਕ ਦਿਨ ਉਹੀ ਬੱਕਰੀਆਂ ਦਾ ਝੁੰਡ ਕਿਤੋਂ ਲੰਘ ਰਿਹਾ ਹੁੰਦਾ। ਉਸ ਝੁੰਡ ਦੇ ਵਿੱਚ ਜਿਹੜਾ ਕਿ ਸ਼ੇਰ ਵੀ ਹੁੰਦਾ, ਪਰ ਉਹ ਬੱਕਰੀ ਹੋਈ ਹੁੰਦਾ, ਕਿਉਂਕਿ ਉਹਨੂੰ ਨਾ ਤਾਂ ਉਹਨੇ ਕਦੀ ਸ਼ੇਰਾਂ ਨੂੰ ਦੇਖਿਆ, ਨਾ ਉਹਨੇ ਸ਼ੇਰਾਂ ਦੀ ਕਦੀ ਸੰਗਤ ਕੀਤੀ, ਇਸ ਕਰਕੇ ਉਹ ਬੱਕਰੀ ਹੀ ਸਮਝਦਾ ਸੀ ਆਪਣੇ ਆਪ ਨੂੰ। ਅਤੇ ਜਦੋਂ ਝੁੰਡ ਲੰਘ ਰਿਹਾ ਹੁੰਦਾ ਤਾਂ ਉਸੇ ਝੁੰਡ ਦੇ ਉੱਪਰ ਇੱਕ ਬੁੱਢੇ ਸ਼ੇਰ ਦੀ ਨਿਗਾਹ ਪੈਂਦੀ ਹੈ। ਬੁੱਢਾ ਸ਼ੇਰ ਪਹਿਲਾਂ ਤਾਂ ਹੈਰਾਨ ਹੁੰਦਾ ਵੀ ਇਹ ਕਿਵੇਂ ਹੋ ਸਕਦਾ, ਬੱਕਰੀਆਂ ਦੇ ਝੁੰਡ ਦੇ ਵਿੱਚ ਇੱਕ ਸ਼ੇਰ ਤੁਰਿਆ ਫਿਰਦਾ, ਅਤੇ ਉਹ ਬੱਕਰੀਆਂ ਦੇ ਨਾਲ ਖੇਡ ਰਿਹਾ, ਬੱਕਰੀਆਂ ਦੇ ਨਾਲ ਘਾਹ ਚਰ ਰਿਹਾ, ਉਸ ਦੀਆਂ ਹਰਕਤਾਂ ਵੀ ਬੱਕਰੀਆਂ ਵਰਗੀਆਂ ਨੇ। ਬੁੱਢਾ ਸ਼ੇਰ ਬੜਾ ਹੈਰਾਨ ਹੁੰਦਾ, ਪਰ ਫਿਰ ਪਤਾ ਨਹੀਂ ਬੁੱਢੇ ਸ਼ੇਰ ਦੇ ਮਨ 'ਚ ਕੀ ਆਉਂਦੀ, ਉਹ ਸਿੱਧਾ ਉਸ ਸ਼ੇਰ ਦੇ ਬੱਚੇ ਕੋਲ ਜਾਂਦਾ ਅਤੇ ਉਹਨੂੰ ਧੌਣੋਂ ਫੜ ਕੇ ਘੜੀਸਦਾ ਹੋਇਆ ਲੈ ਜਾਂਦਾ। ਅਤੇ ਜਿਹੜਾ ਛੋਟਾ ਬੱਚਾ ਸੀ ਉਹ ਹੈਰਾਨ ਹੋ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ, ਇਹ ਮੈਨੂੰ ਕਿੱਥੇ ਖਿੱਚ ਕੇ ਲੈ ਕੇ ਜਾਇਆ ਜਾ ਰਿਹਾ। ਐਂਡ ਉਸ ਤੋਂ ਵੀ ਇਲਾਵਾ ਉਹ ਅਚੰਬੇ 'ਚ ਸੀ, ਕਨਫਿਊਜ਼ਨ 'ਚ ਸੀ, ਕਿਉਂਕਿ ਉਹਨੇ ਪਹਿਲੀ ਵਾਰ ਆਪਣੇ ਵਰਗਾ ਕੋਈ ਦੇਖਿਆ ਸੀ, ਪਹਿਲੀ ਵਾਰ ਉਹਨੇ ਕਿਸੇ ਦੂਜੇ ਸ਼ੇਰ ਨੂੰ ਦੇਖਿਆ ਸੀ ਕਿ ਇਹ ਮੇਰੇ ਵਰਗਾ। ਬੁੱਢਾ ਸ਼ੇਰ ਉਹਨੂੰ ਖਿੱਚ ਕੇ ਇੱਕ ਤਲਾਬ ਦੇ ਕੋਲ ਲੈ ਜਾਂਦਾ। ਪਹਿਲੋਂ ਤਾਂ ਉਹ ਛੋਟਾ ਜਿਹੜਾ ਸ਼ੇਰ ਸੀ, ਬੱਚਾ ਸੀ, ਜਿਹਨੇ ਹੁਣ ਤੱਕ ਬੱਕਰੀਆਂ ਨਾਲ ਸਮਾਂ ਕੱਢਿਆ ਸੀ, ਉਹ ਬਹੁਤ ਘਬਰਾ ਜਾਂਦਾ। ਉਹਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ, ਉਸਦਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕੀ ਕਰਨਾ। ਉਹਦਾ ਪਹਿਲਾਂ ਕਿਸੇ ਸ਼ੇਰ ਨਾਲ ਵਾਹ ਹੀ ਨਹੀਂ ਪਿਆ ਸੀ, ਹਾਲਾਂਕਿ ਉਹ ਆਪ ਸ਼ੇਰ ਸੀ। ਹਾਲੇ ਤਾਂ ਉਸ ਲਈ ਇਹ ਗੱਲ ਬੜੀ ਔਖੀ ਹੋ ਰਹੀ ਸੀ ਪਹੁੰਚਾਉਣੀ ਕਿ ਜੋ ਮੇਰੇ ਸਾਹਮਣੇ ਖੜਾ ਹੈ ਵੀ ਸ਼ੇਰ ਹੈ, ਅਤੇ ਜਿਨ੍ਹਾਂ ਨਾਲ ਮੈਂ ਪਹਿਲਾਂ ਤੁਰਦਾ ਫਿਰਦਾ ਰਿਹਾ, ਫਿਰ ਉਹ ਕੌਣ ਸੀ। ਵੱਡਾ ਸ਼ੇਰ ਉਹਨੂੰ ਪਾਣੀ ਦੇ ਤਲਾਅ 'ਚ ਦੇਖਣ ਨੂੰ ਕਹਿੰਦਾ। ਪਾਣੀ ਦੇ ਤਲਾਅ 'ਚ ਜਦੋਂ ਛੋਟਾ ਸ਼ੇਰ ਦੇਖਦਾ ਤਾਂ ਹੋਰ ਹੈਰਾਨ ਹੁੰਦਾ ਕਿ ਮੈਂ ਤਾਂ ਬਿਲਕੁਲ ਹੀ ਜਮਾਂ ਇਹਦੇ ਵਰਗਾ, ਪਰ ਇਹ ਮੇਰੇ ਨਾਲ ਕੀ ਹੋ ਰਿਹਾ, ਕੋਈ ਬੱਕਰੀ ਤੁਹਾਡੀ ਛੇਤੀ ਸ਼ੇਰ ਕਿਵੇਂ ਹੋ ਸਕਦਾ, ਮੈਂ ਤਾਂ ਹੁਣੇ ਬੱਕਰੀ ਸਾਂ ਅਤੇ ਹੁਣੇ ਸ਼ੇਰ ਕਿਵੇਂ ਬਣ ਸਕਦਾ। ਫਿਰ ਬੁੱਢਾ ਸ਼ੇਰ ਉਹਨੂੰ ਗੁਫਾ 'ਚ ਆਪਣੇ ਨਾਲ ਲੈ ਕੇ ਜਾਂਦਾ। ਥੋੜ੍ਹੇ ਦਿਨ ਤਾਂ ਉਹਨੂੰ ਲੱਗਦਾ ਕਿ ਨਹੀਂ, ਮੈਂ ਜਿਨ੍ਹਾਂ ਨਾਲ ਰਿਹਾ ਵੱਡਾ ਹੋਇਆ ਉਹਨਾਂ ਤੋਂ ਦੂਰ ਹੋ ਰਿਹਾ, ਪਰ ਹੌਲੀ ਹੌਲੀ ਜਿਵੇਂ ਸ਼ੇਰ ਨੂੰ
अपने आप की पछाण आ गई। शेर नू पता लग गया कि मैं कौन हाँ। हुण उची उची दहाड़न भी लगा, वो शेरां वांगू छाला मारदा, पर उस लई यकीन करना हाले भी औखा सी कि मैं हाले थोड़े दिन पहला बकरी सां, मैं शेर किवें हो सकदा कि शेर बनना एडा सौखा सी कि जां औखा ओ सी जो उन्हें हुण तक हंडाया। हुण ओह मास भी खा लैंदा सी, पर शेर शेर तां बनिया क्योंकि उन्हूं खिंचया गया, मदोलिया गया। एक समय उन्हूं लगा कि मेरी जिंदगी बस हुण खत्म ही है, खराब ही है, ये शेर मैनूं धू के इत्थे लै जूगा ते मार दूगा, पर नहीं। गल दी शुरुआत उदों होई जदों उन्हें तलाच देखिया। तलाच देखे तो भाव कि जदों उन्हें अपना आप देखिया, अपने आप च झाती मारी कि मैं बकरी हाँ, मैं शेर हाँ, मैं चंगा इंसान हाँ या मैं माड़ा इंसान हाँ, ये झाती सानू भी मारन की लोड़ है। आप तुरे तो फिरदे हाँ, कोई शेर का ग्रुप बना के, कोई बकरियों का, कोई भेडा का, पर असी उस ग्रुप नू, उस थान नू जे छड के जाना चाहिए थोड़ा औखा तो लगे, पर पछाण अपने आप की उस तकलीफ तो बाद ही है। की करना की होना उस तकलीफ तो बाद ही है। तकलीफां आउणगियां ते ओह शेर वाली गल होगी कि बकरी तो शेर हुंदियां फिर समा नहीं लगना, बस एक बारी अरदास करके तुर लिया जावे भी कोई गल नहीं, देखी जाऊगी। शेर दा जबाड़ा ही है, पर की पता वह शेर दा जबाड़ा तुहानू उस तलाब वाले पासे लैके जाए जिस तलाब च तुसी निगाह मारनी है ते तुहानू अपने आप की पहचान आनी है। सो घबराया ना जाए छोटियां मोटियां चीज़ों तो, कई बार वड्डियां भी तब्दील हो जांदियां, पर हाँ ये जो कुछ भी है इसे करके आ कि अपने अक्स की पछाण आ सके, जिहड़े सवाल ने उन्हां दा जवाब मिल सके। ते नाले कहिंदे ने ना कि परमात्मा सानू उन्हां मुश्किलां च ही पाउंदा जिच्चों असी निकल सकते हैं। बड़े वधिया

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। 29 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਪਹਿਲੀ ਖਬਰ ਜਾਪਾਨ ਦੇ ਭੂਚਾਲ ਦੇ ਨਾਲ ਜੁੜੀ ਹੋਈ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਜਾਪਾਨ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਇੱਕ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਪਰ ਸਵੇਰ ਵੇਲੇ ਦੀ ਖਬਰਾਂ ਦੇ ਵਿੱਚ ਵਧੇਰੇ ਜਾਣਕਾਰੀਆਂ ਜਿਹੜੀਆਂ ਅਪਡੇਟ ਹੋ ਕੇ ਨਹੀਂ ਸੀ ਆਈਆਂ। ਹੁਣ ਪਤਾ ਚੱਲ ਰਿਹਾ ਹੈ ਕਿ ਇਹਨਾਂ ਭੂਚਾਲ ਦੇ ਘਟਨਾਵਾਂ ਦੇ ਚੱਲਦਿਆਂ 13 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਜਾਪਾਨ ਦੀ ਪ੍ਰਧਾਨ ਮੰਤਰੀ ਸਨਾਈ ਤਕਾਈਚੀ ਨੇ ਕਿਹਾ ਹੈ ਕਿ ਰਾਹਤ ਤੇ ਬਚਾਅ ਦੇ ਕੰਮ ਲਗਾਤਾਰ ਚੱਲ ਰਹੇ ਨੇ। ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਸ਼ਾਮ 4:30 ਦੇ ਆਸਪਾਸ ਕਿਊਸ਼ੂ ਟਾਪੂ ਦੇ ਅੰਦਰੂਨੀ ਹਿੱਸੇ ਦੇ ਵਿੱਚ ਇਹ ਭੂਚਾਲ ਆਇਆ ਸੀ, ਜਿਸ ਦੀ ਅਮਰੀਕੀ ਜੀਓਲੋਜੀਕਲ ਸਰਵੇ ਨੇ ਤੀਬਰਤਾ 6.8 ਰਿਕਟਰ ਪੈਮਾਨੇ ਦੇ ਉੱਤੇ ਦੱਸੀ ਹੈ। ਭੂਚਾਲ ਦੇ ਕਰਦਿਆਂ ਚੱਲਦਿਆਂ ਹੋਇਆਂ ਕੁਮਾਮੋਤੋ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਵੀ ਜ਼ਾਹਰ ਕੀਤੀ ਜਾ ਰਹੀ ਸੀ। ਮਾਲ ਦੀ ਦੂਸਰੀ ਮੰਜ਼ਿਲ ਡਿੱਗ ਪਈ। ਜਾਪਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲ ਦੇ ਵਿੱਚ ਜਿੰਨੇ ਲੋਕਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਉਨੇ ਉਹ ਨਹੀਂ ਮਿਲ ਪਾ ਰਹੇ ਨੇ, ਜਦਕਿ ਇੱਕ ਹੋਰ ਫੈਕਟਰੀ ਦੀ ਚਿਮਨੀ ਡਿੱਗਣ ਦੇ ਨਾਲ ਵੀ ਕੁਝ ਲੋਕ ਜ਼ਖਮੀ ਹੋਏ ਨੇ। ਕੁਮਾਮੋਤੋ ਸੂਬੇ ਦੇ ਮੁਤਾਬਕ 9,872 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਗਿਆ। 36,000 ਤੋਂ ਵਧੇਰੇ ਘਰਾਂ ਦੀ ਬਿਜਲੀ ਇਸ ਵਕਤ ਵੀ ਗੁੱਲ ਦੱਸੀ ਜਾ ਰਹੀ ਹੈ। ਉੱਥੇ ਹੀ ਅਗਲੀ ਖਬਰ ਅਮਰੀਕੀ ਪ੍ਰਸ਼ਾਸਨ ਦੇ ਨਾਲ ਜੁੜੀ ਹੋਈ, ਜਿੱਥੇ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਦੇ ਦਿਨ ਅਮਰੀਕਾ ਦੇ ਵਿੱਚ ਹਿਊਮਨਾਈਡ ਰੋਬਟ ਤੋਂ ਜਿਹੜਾ ਇੰਪੋਰਟ ਟੈਕਸ ਹੈ ਉਸ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਐਲਾਨ ਕਰ ਦਿੱਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੋਬਟ ਦੇਸ਼ ਦੀ ਸੁਰੱਖਿਆ ਦੇ ਲਈ ਜੋਖਮ ਪੈਦਾ ਕਰ ਸਕਦੇ ਨੇ, ਇਸ ਕਰਕੇ ਇਹਨਾਂ ਦੀ ਇੰਪੋਰਟ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਇਹ ਪਾਬੰਦੀ ਜਿਹੜੇ ਡਿਵੈਲਪ ਕੀਤੇ ਗਏ ਰੋਬੋਟਸ ਨੇ ਉਹਨਾਂ ਦੇ ਉੱਤੇ ਲਾਗੂ ਹੋਏਗੀ, ਜਿਨ੍ਹਾਂ ਦੇ ਵਿੱਚ ਹਿਊਮਨਾਈਡ ਜਾਂ ਚਾਰ ਪੈਰਾਂ ਦੇ ਉੱਤੇ ਚੱਲਣ ਵਾਲੇ ਰੋਬੋਟ ਸ਼ਾਮਲ ਨੇ। ਇਹਨਾਂ ਦੇ ਵਿੱਚ ਕਈ ਰੋਬੋਟ ਚੀਨ ਦੇ ਵਿੱਚ ਬਣਾਏ ਗਏ ਨੇ। ਚੀਨ ਅਤੇ ਅਮਰੀਕਾ ਇਸ ਸਮੇਂ ਰੋਬੋਟਿਕਸ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ ਏ ਆਈ ਦੇ ਖੇਤਰ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕੀ ਸੰਚਾਰ ਕਮਿਸ਼ਨ FCC ਨੇ ਪਾਵਰ ਇਨਵਰਟਰ ਦੇ ਉੱਤੇ ਵੀ ਇੰਪੋਰਟ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਨਵਰਟਰ ਦਾ ਇਸਤੇਮਾਲ ਡੇਟਾ ਸੈਂਟਰ ਅਤੇ ਸੋਲਰ ਪੈਨਲ ਦੇ ਵਿੱਚ ਕੀਤਾ ਜਾਂਦਾ। FCC ਦਾ ਕਹਿਣਾ ਹੈ ਕਿ ਇਹ ਉਪਕਰਨ ਅਮਰੀਕੀ ਅਰਥ ਵਿਵਸਥਾ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਜ਼ੋਖਮ ਪੈਦਾ ਕਰ ਸਕਦੇ ਨੇ। FCC ਦੇ ਪ੍ਰਮੁੱਖ ਬ੍ਰੈਂਡਨ ਕਾਰਡ ਨੇ ਕਿਹਾ ਹੈ ਕਿ ਏਜੰਸੀ ਅਮਰੀਕਾ ਦੀ ਮਹੱਤਵਪੂਰਨ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਬਸ, ਪਰ ਇਸ ਦਾ ਸਥਾਨਕ ਵਪਾਰਾਂ ਦੇ ਉੱਤੇ ਅਸਰ ਜ਼ਰੂਰ ਪਏਗਾ। FCC ਨੇ ਕਿਹਾ ਹੈ ਕਿ ਇਹਨਾਂ ਰੋਬੋਟਸ ਅਤੇ ਇਨਵਰਟਰਸ ਨੂੰ ਆਪਣੀ ਕਵਰਡ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਕਵਰਡ ਲਿਸਟ ਦੇ ਵਿੱਚ ਉਹਨਾਂ ਵਸਤਾਂ ਜਾਂ ਉਹਨਾਂ ਸੇਵਾਵਾਂ ਨੂੰ ਰੱਖਿਆ ਜਾਂਦਾ ਜੋ ਅਮਰੀਕੀ ਕੌਮੀ ਹਿੱਤ ਦੇ ਲਈ ਖਤਰਾ ਮੰਨੇ ਜਾਂਦੇ ਨੇ ਜਾਂ ਸੰਭਾਵਿਤ ਖਤਰਾ ਹੁੰਦੇ ਨੇ। ਹਾਲੇ ਤੱਕ ਚੀਨ ਦੀ ਤਰਫ ਤੋਂ ਇਹਨਾਂ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਮੱਧ ਪੂਰਬ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਅਚਾਨਕ ਹਮਲਾ ਕੀਤਾ ਹੈ ਔਰ ਇਸ ਦੇ ਵਿੱਚ ਕਈ ਬਲੈਸਟਿਕ ਮਿਜ਼ਾਈਲਾਂ ਤਾਕੀਆਂ ਨੇ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹ ਸਾਰੀਆਂ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਇੰਟਰਸੈਪਟ ਕਰ ਦਿੱਤਾ ਗਿਆ ਸੀ, ਯਾਨੀ ਹਵਾ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ ਇਹ ਹਮਲਾ ਮੰਗਲਵਾਰ ਸ਼ਾਮ ਨੂੰ ਹੋਇਆ। ਸੰਭਾਵਿਤ ਨਿਸ਼ਾਨੇ ਜਾਂ ਟਿਕਾਣਿਆਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਸ ਦੇ ਜਵਾਬ ਦੇ ਵਿੱਚ ਅਮਰੀਕਾ ਅਤੇ ਸਾਊਦੀ ਅਰਬ ਦੀਆਂ ਫੌਜਾਂ ਨੇ ਇਰਾਕ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਚੱਲਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਨਿਸ਼ਾਨਾ ਬਣਾਇਆ। ਸੈਂਟਕੌਮ ਨੇ ਕਿਹਾ ਹੈ ਕਿ ਇਹ ਕਾਰਵਾਈ ਪਿਛਲੇ 72 ਘੰਟਿਆਂ ਦੇ ਵਿੱਚ ਅਮਰੀਕੀ ਟਿਕਾਣਿਆਂ ਦੇ ਉੱਤੇ ਹੋਏ 30 ਡਰੋਨ ਹਮਲਿਆਂ ਦੇ ਜਵਾਬ 'ਚ ਕੀਤੀ ਗਈ ਹੈ, ਜਿਸ ਦੇ ਪਿੱਛੇ ਈਰਾਨ ਦੀ ਹਮਾਇਤ ਹੋਣ ਦਾ ਦੋਸ਼ ਮੜਿਆ ਗਿਆ। ਅਮਰੀਕਾ ਨੇ ਕੋਈ ਇਸ ਦੇ ਲਈ ਸਬੂਤ ਵੀ ਪੇਸ਼ ਨਹੀਂ ਕੀਤੇ ਨੇ। ਤਹਿਰਾਨ ਨੇ ਵੀ ਇਹਨਾਂ ਦੋਸ਼ਾਂ ਦੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਹੈ ਨਾ ਪੁਸ਼ਟੀ ਕੀਤੀ ਹੈ, ਪਰ ਕਿਹਾ ਗਿਆ ਹੈ ਕਿ ਕਥਿਤ ਮਿਜ਼ਾਈਲ ਹਮਲਿਆਂ ਦੇ ਉੱਤੇ ਦੇ ਨਾਲ ਜਿਹੜਾ ਕਿੰਨਾ ਨੁਕਸਾਨ ਹੋਇਆ ਇਸ ਦੇ ਬਾਰੇ ਵੀ ਅਮਰੀਕਾ ਨੇ ਕੋਈ ਜਵਾਬ ਨਹੀਂ ਦਿੱਤਾ। ਪਰ ਇਹ ਜੰਗ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਊਦੀ ਅਰਬ ਨੇ ਅਮਰੀਕਾ ਦਾ ਸਾਥ ਜੰਗ ਦੇ ਵਿੱਚ ਦਿੱਤਾ ਹੋਵੇ। ਹੁਣ ਤੱਕ ਤਾਂ ਸਾਊਦੀ ਅਰਬ ਸਿਰਫ ਆਪਣੇ ਫੌਜੀ ਅੱਡਿਆਂ ਨੂੰ ਅਮਰੀਕਾ ਤੱਕ ਸਪੁਰਦ ਕਰਕੇ ਹੀ ਅਸਿੱਧੇ ਤਰੀਕੇ ਦੇ ਨਾਲ ਸਾਥ ਦੇ ਰਿਹਾ ਸੀ, ਪਰ ਹੁਣ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 29 ਜੁਲਾਈ ਨੂੰ ਉਹਨਾਂ ਨੇ ਅਮਰੀਕਾ ਦੇ ਨਾਲ ਸਾਥ ਦੇ ਕੇ ਇਰਾਕ ਦੇ ਵਿੱਚ ਈਰਾਨ ਦੇ ਹਮਾਇਤ ਦੇ ਨਾਲ ਚੱਲਦੇ ਮਿਲਸ਼ੀਆ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਰਾਕ ਦੀ ਤਰਫ ਤੋਂ ਉਡਾਏ ਗਏ ਕਈ ਡਰੋਨਸ ਨੂੰ ਰਾਹ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਇਹ ਡਰੋਨ ਪਹਿਲਾਂ ਸਾਊਦੀ ਅਰਬ ਦੀਆਂ ਤੇਲ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਭੇਜੇ ਗਏ ਸੀ। ਉੱਥੇ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਸਾਊਦੀ ਅਰਬ ਨੇ ਇੱਕ ਲੜਾਕੂ ਜਹਾਜ਼ ਦੇ ਨਾਲ ਵੀ ਪੂਰਬੀ ਇਰਾਕ ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਾਊਦੀ ਅਰਬ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਸਾਊਦੀ ਅਰਬ ਤਣਾਅ ਨਹੀਂ ਵਧਣ ਦੇਣਾ ਚਾਹੁੰਦਾ, ਇਸ ਲਈ ਉਸ ਦੇ ਖਿਲਾਫ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਪਹਿਲਾਂ ਹੀ ਦਿੱਤਾ ਜਾਏਗਾ। ਉੱਥੇ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਭਾਰਤ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ, ਜਿੱਥੇ ਯੂਕਰੇਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਾਰਗੋ ਜਹਾਜ਼ MV ਐਜੀਜ਼ਨ ਰੋਗਰਰ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਹੁਣ ਬਿਆਨ ਜਾਰੀ ਕੀਤਾ ਹੈ। ਸਫਾਰਤਖਾਨੇ ਨੇ ਐਕਸ ਦੇ ਉੱਤੇ ਬਿਆਨ ਜਾਰੀ ਕਰਦਿਆਂ ਕਿ MV GN ਰੋਗਰ ਦੇ ਨਾਲ ਜੁੜੇ ਘਟਨਾਕ੍ਰਮ ਦੇ ਉੱਤੇ ਅਸੀਂ ਲਗਾਤਾਰ ਨਜ਼ਰ ਰੱਖ ਰਹੇ ਹਾਂ। ਇਹ ਜਹਾਜ਼ ਬੀਤੀ ਕੱਲ੍ਹ ਓਡੀਸ਼ਾ ਬੰਦਰਗਾਹ ਦੇ ਉੱਤੇ ਹਮਲੇ ਦੀ ਲਪੇਟ ਦੇ ਵਿੱਚ ਆ ਗਿਆ ਸੀ। ਬਿਆਨ ਦੇ ਮੁਤਾਬਕ 25 ਜੁਲਾਈ ਨੂੰ MV AGN ਰੋਗਰ ਦੇ ਉੱਤੇ ਓਡੀਸ਼ਾ ਪੋਰਟ ਦੇ ਕੋਲ ਜਦੋਂ ਹਮਲਾ ਹੋਇਆ ਤਾਂ ਉਸ ਦੇ ਵਿੱਚ 4 ਭਾਰਤੀ ਮਲਾਹ ਸਵਾਰ ਸੀ। ਬਲੈਕ ਸੀ ਦੇ ਵਿੱਚ ਸਥਿਤ ਇਹ ਯੂਕਰੇਨ ਦਾ ਸਭ ਤੋਂ ਵੱਡਾ ਪੋਰਟ ਜਾਂ ਬੰਦਰਗਾਹ ਕਿਹਾ ਜਾ ਸਕਦਾ। ਸਾਲ 2022 ਤੋਂ ਸ਼ੁਰੂ ਹੋਈ ਰੂਸ ਦੇ ਨਾਲ ਜੰਗ ਦੇ ਵਿੱਚ ਇਹ ਕਈ ਵਾਰ ਨਿਸ਼ਾਨੇ ਦੇ ਉੱਤੇ ਆ ਚੁੱਕਿਆ। ਸਫਾਰਤਖਾਨੇ ਨੇ ਕਿਹਾ ਕਿ ਜਹਾਜ਼ ਦੇ ਉੱਤੇ 4 ਭਾਰਤੀ ਮਲਾਹ ਜਿਹੜੇ ਸੀ ਉਹਨਾਂ ਦੀ ਪੁਸ਼ਟੀ ਕਰ ਦਿੱਤੀ ਗਈ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਸੰਪਰਕ ਸਾਧ ਲਿਆ ਗਿਆ। ਸਫਾਰਤਖਾਨੇ ਨੇ ਇਹ ਵੀ ਕਿਹਾ ਹੈ ਕਿ ਖੋਜ ਅਤੇ ਬਚਾਅ ਦੀ ਮੁਹਿੰਮ ਜਾਰੀ ਹੈ ਤਾਂ ਕਿ ਇਸ ਹਮਲੇ ਦੇ ਵਿੱਚ ਕੋਈ ਹੋਰ ਜੇਕਰ ਮਲਾਹ ਸ਼ਾਮਲ ਸੀ ਤਾਂ ਉਸਦੇ ਬਾਰੇ ਪਤਾ ਕੀਤਾ ਜਾ ਸਕੇ। ਭਾਰਤ ਦੇ ਵਿੱਚ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਦਾ ਅੱਜ 10ਵਾਂ ਦਿਨ ਹੈ। ਮੰਗਲਵਾਰ ਦੇ ਦਿਨ ਕਈ ਅਹਿਮ ਬਿੱਲਾਂ ਦੇ ਉੱਤੇ ਚਰਚਾ ਹੋਈ, ਜਿਸ ਦੇ ਵਿੱਚ ਐਂਟੀ ਪੇਪਰ ਲੀਕ ਬਿੱਲ ਖਾਸ ਰਿਹਾ, ਵਿਰੋਧੀ ਧਿਰ ਦੇ ਹੰਗਾਮੇ ਅਤੇ ਸਰਕਾਰ ਦੀ ਜਿੱਦ ਦੇ ਦਰਮਿਆਨ ਇਸ ਬਿੱਲ ਦੇ ਉੱਤੇ ਚਰਚਾ ਜ਼ਰੂਰ ਹੋਈ, ਪਰ ਲੋਕ ਪ੍ਰੀਖਿਆ ਸੋਧ ਬਿੱਲ 2026 ਦੇ ਉੱਤੇ ਲੋਕ ਸਭਾ ਦੇ ਵਿੱਚ ਅੱਜ ਦੇ ਦਿਨ ਵੀ ਚਰਚਾ ਜਾਰੀ ਰਹੇਗੀ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਇਸ ਬਿੱਲ ਦੇ ਉੱਤੇ ਚਰਚਾ 'ਚ ਹਿੱਸਾ ਲੈਣਗੇ। ਦੁਪਹਿਰ 12:30 ਭਾਰਤੀ ਸਮੇਂ ਦੇ ਮੁਤਾਬਕ ਇਸ ਬਿੱਲ ਦੇ ਉੱਤੇ ਆਪਣੀ ਗੱਲ ਰੱਖ ਸਕਦੇ ਨੇ। ਚਰਚਾ ਤੋਂ ਬਾਅਦ ਇਸ ਬਿੱਲ ਨੂੰ ਸਦਨ ਦੇ ਵਿੱਚ ਵੋਟਿੰਗ ਦੇ ਲਈ ਲਿਆਂਦਾ ਜਾਏਗਾ। ਲੋਕ ਸਭਾ ਦੇ ਵਿੱਚ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਇਸ ਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ। ਦੱਸ ਦਈਏ ਕਿ ਜਤਿੰਦਰ ਸਿੰਘ ਨੇ ਸਦਨ ਦੇ ਵਿੱਚ ਜਨਤਕ ਪ੍ਰੀਖਿਆ ਬਿੱਲ 2026 ਪੇਸ਼ ਕੀਤਾ ਸੀ। ਇਸ ਬਿੱਲ ਦਾ ਮਕਸਦ ਪ੍ਰੀਖਿਆਵਾਂ ਦੇ ਵਿੱਚ ਪੇਪਰ ਲੀਕ, ਧੋਖਾਧੜੀ, ਚੀਟਿੰਗ ਸਣੇ ਹੋਰਨਾਂ ਗੈਰ ਲਾਜ਼ਮੀ ਤਰੀਕਿਆਂ ਨੂੰ ਰੋਕਣ ਦੇ ਲਈ
ਮਜ਼ਬੂਤ ਉਪਾਅ ਤਿਆਰ ਕਰਨਾ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਦੇ ਵਿੱਚ ਦਲ ਵਿਰੋਧੀ ਨਵਾਂ ਕਾਨੂੰਨ ਇਸ ਦੇ ਉੱਤੇ ਚਰਚਾ ਦੇ ਲਈ ਪ੍ਰਸਤਾਵ ਦਾ ਨੋਟਿਸ ਲਿਆ। ਇਹ ਕਾਨੂੰਨ ਅਫਸਰਵਾਦ ਤੋਂ ਪ੍ਰੇਰਿਤ ਹੋ ਕੇ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਪਾਰਟੀ ਬਦਲ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਣ ਵਾਲੇ ਲੋਕਾਂ ਨੂੰ ਲੈ ਕੇ ਲਿਆਂਦਾ ਜਾਂ MPs ਨੂੰ ਲੈ ਕੇ ਲਿਆਂਦਾ ਜਾ ਰਿਹਾ। ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਵੀਨ ਚੱਕਰਵਰਤੀ ਨੇ ਰਾਜ ਸਭਾ ਦੇ ਵਿੱਚ ਨੋਟਿਸ ਦਿੱਤਾ। ਇਸ ਦੇ ਵਿੱਚ ਕਾਵੇਰੀ ਜਿਹੜਾ ਨਦੀ ਦਾ ਵਿਵਾਦ ਹੈ ਉਸਨੂੰ ਲੈ ਕੇ 27 ਜੁਲਾਈ 2026 ਨੂੰ ਜਲ ਸ਼ਕਤੀ ਮੰਤਰਾਲੇ ਦੇ ਦੁਆਰਾ ਪਾਰਲੀਮੈਂਟ ਦੇ ਵਿੱਚ ਦਿੱਤੀ ਗਈ ਗੁੰਮਰਾਹਕੁੰਨ ਜਾਣਕਾਰੀ ਦਾ ਤੇ ਕਰਨਾਟਕ ਨੂੰ ਤੁਰੰਤ 4 TMC ਫਿੱਟ ਪਾਣੀ ਛੱਡਣ ਦੇ ਨਿਰਦੇਸ਼ ਦੇਣ ਵਾਲਾ ਕਾਵੇਰੀ ਜਲ ਨਿਯਮ ਇਸ ਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਹੈ। ਮਾਫ਼ ਕਰਨਾ। ਉਧਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਪੇਪਰ ਲੀਕ ਰੋਕਣ ਦੇ ਲਈ ਸੋਧ ਬਿੱਲ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਪੁੱਛਿਆ ਕਿ ਮੌਜੂਦਾ ਕਾਨੂੰਨ ਦੇ ਤਹਿਤ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ, ਜ਼ਿੰਮੇਦਾਰ ਮੌਜੂਦਾ ਸਰਕਾਰ ਦੀ ਜ਼ਿੰਮੇਦਾਰੀ ਮੌਜੂਦਾ ਸਰਕਾਰ ਦੀ ਅਤੇ ਸਭ ਤੋਂ ਜ਼ਿਆਦਾ ਪੇਪਰ ਲੀਕ ਵੀ ਭਾਜਪਾ ਦੇ ਸ਼ਾਸਨ ਕਾਲ ਦੇ ਦਰਮਿਆਨ ਹੀ ਹੋਏ ਨੇ। ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਆਖਰ ਇੰਨੀ ਵੱਡੀ ਗਿਣਤੀ ਦੇ ਵਿੱਚ ਪੇਪਰ ਲੀਕ ਕਿਵੇਂ ਹੋਏ ਨੇ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਦੋਂ ਦਿੱਲੀ ਦੇ ਵਿੱਚ ਜੁਟੇ ਨੇ ਤਾਂ ਉਹਨਾਂ ਦੀ ਗੱਲ ਨੂੰ ਕਿਉਂ ਨਹੀਂ ਸਾਹਮਣੇ ਰੱਖਿਆ ਜਾ ਰਿਹਾ। ਇਹ ਬਿੱਲ ਮੌਜੂਦਾ ਕਾਨੂੰਨ ਦੇ ਵਿੱਚ ਸੋਧ ਹੈ, ਪਹਿਲਾਂ ਵਾਲੇ ਕਾਨੂੰਨ ਦੇ ਤਹਿਤ ਕਿੰਨੇ ਲੋਕਾਂ ਨੂੰ ਅਸਲ ਦੇ ਵਿੱਚ ਗ੍ਰਿਫਤਾਰ ਕਰਕੇ ਮਾਮਲਾ ਉਹਨਾਂ ਦੇ ਉੱਤੇ ਆਇਦ ਕੀਤਾ ਗਿਆ ਸੀ। ਸਿਰਫ ਉੱਤਰ ਪ੍ਰਦੇਸ਼ ਦੇ ਵਿੱਚ ਹੀ 20 ਤੋਂ ਜ਼ਿਆਦਾ ਪੇਪਰ ਲੀਕ ਦੀਆਂ ਘਟਨਾਵਾਂ ਵਾਪਰੀਆਂ ਨੇ। ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਉਹਨਾਂ ਮਾਮਲਿਆਂ ਦੇ ਵਿੱਚ ਕਿੰਨਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਬਾਰੇ ਵੀ ਸਰਕਾਰ ਨੂੰ ਦੱਸਣਾ ਚਾਹੀਦਾ। ਮੰਗਲਵਾਰ ਦੇ ਦਿਨ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਦੇ ਪੇਸ਼ ਹੋਣ ਤੋਂ ਬਾਅਦ ਬਹਿਸ ਦੇ ਦਰਮਿਆਨ ਕਾਂਗਰਸ ਦੀ ਹੀ MP ਪ੍ਰਿਯੰਕਾ ਗਾਂਧੀ ਨੇ ਵੀ ਸਰਕਾਰ ਦੇ ਉੱਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਮੜਿਆ। ਉੱਥੇ ਮੰਗਲਵਾਰ ਦੀ ਰਾਤ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਕੀਰਤੀ ਚਿਦੰਬਰਮ ਅਤੇ BJP ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਦਰਮਿਆਨ ਬਹਿਸ ਹੋ ਗਈ। ਰਾਤ ਕਰੀਬ 10 ਵਜੇ ਨਿਸ਼ੀਕਾਂਤ ਦੁਬੇ ਨੇ ਐਕਸ ਦੇ ਉੱਤੇ ਪੋਸਟਕਾਰਡ ਲਿਖਿਆ ਕਿ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਸੰਸਦ ਬ੍ਰਿਟਿਸ਼ ਕੰਪਨੀ ਦੇ ਵਿੱਚ ਡਾਇਰੈਕਟਰ ਸੀ। NIE ਦੇ ਦੁਆਰਾ ਜਾਰੀ ਵੀਡੀਓ ਦੇ ਵਿੱਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਨੋਮੀਨੀ ਡਾਇਰੈਕਟਰ ਕੰਪਨੀ ਦੇ ਨਾਲ ਲਿੰਕ ਹੁੰਦਾ। ਇਸ ਦੇ ਉੱਤੇ ਨਿਸ਼ੀਕਾਂਤ ਦੁਬੇ ਸਵਾਲ ਕਰ ਰਹੇ ਸੀ ਕਿ ਡਾਇਰੈਕਟਰ ਕਿਉਂ ਹੈ। ਇਸ ਦੇ ਜਵਾਬ 'ਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਸੀ ਕਿ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਵਾਂਗਾ ਕਿ ਕੰਪਨੀਆਂ ਕੰਮ ਕਿਵੇਂ ਕਰਦੀਆਂ। ਦਰਅਸਲ ਉਸ ਸਮੇਂ ਕੀਰਤੀ ਚਿਦੰਬਰਮ ਸੰਸਦ ਜਾ ਰਹੇ ਸੀ ਅਤੇ ਨਿਸ਼ੀਕਾਂਤ ਦੁਬੇ ਆਪਣੀ ਕਾਰ ਦੇ ਵਿੱਚ ਬੈਠੇ ਹੋਏ ਸੀ। ਬਾਅਦ ਦੇ ਵਿੱਚ ਕੀਰਤੀ ਚਿਦੰਬਰਮ ਨੇ ਇਹ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੁਬੇ ਨੂੰ ਇਹ ਸਮਝ ਹੈ ਕਿ ਬਰਤਾਨੀਆ 'ਚ ਕੰਪਨੀਆਂ ਕਿਵੇਂ ਰਜਿਸਟਰ ਹੁੰਦੀਆਂ ਨੇ, ਕਿੱਥੇ ਹੁੰਦੀਆਂ ਨੇ ਅਤੇ ਕਿਵੇਂ ਚਲਾਈ ਜਾਂਦੀਆਂ। ਮੈਂ ਸਿਰਫ ਉਹਨਾਂ ਨੂੰ ਮੁਫ਼ਤ ਦੇ ਵਿੱਚ ਟਿਊਟੋਰੀਅਲ ਦੇਣ ਦੀ ਗੱਲ ਕਰਨ ਦੇ ਲਈ ਤਿਆਰ ਹੋਇਆ ਸੀ। ਦਰਅਸਲ ਨਿਸ਼ੀਕਾਂਤ ਦੁਬੇ ਨੇ ਦੋਸ਼ ਮੜਿਆ ਸੀ ਕਿ ਇੱਕ ਭਾਰਤੀ ਸੰਸਦ ਮੈਂਬਰ ਹੈ ਜਿਨ੍ਹਾਂ ਨੇ 2003 ਦੇ ਵਿੱਚ ਬੈਕਸ ਲਿਮਿਟਡ UK ਨਾਮ ਦੀ ਆਪਣੀ ਇੱਕ ਕੰਪਨੀ ਰਜਿਸਟਰ ਕਰਾਈ ਸੀ। ਇਸ ਰਜਿਸਟਰਡ ਪਤਾ ਜਿਹੜਾ 2 Frangle Way ਲੰਡਨ ਦੱਸਿਆ ਗਿਆ ਸੀ। ਇਸ ਦੇ 2 ਡਾਇਰੈਕਟਰ ਨੇ ਜਿਨ੍ਹਾਂ 'ਚੋਂ ਇੱਕ ਦਾ ਨਾਮ ਲਵਗਰੋਵ ਅਤੇ ਦੂਸਰੇ ਦਾ ਮੈਕਨਾਈਟ ਹੈ। ਲਵਗਰੋਵ 1056 ਕੰਪਨੀਆਂ ਦੇ ਵਿੱਚ ਡਾਇਰੈਕਟਰ ਹੈ ਜਦਕਿ ਮੈਕਨਾਈਟ ਕਰੀਬ 256 ਕੰਪਨੀਆਂ ਦਾ ਡਾਇਰੈਕਟਰ ਹੈ। ਇਸ ਤੋਂ ਇਲਾਵਾ ਉਸੇ ਪਤੇ 2 Frangle Way ਦੇ ਉੱਤੇ 60 ਹੋਰਨਾਂ ਕੰਪਨੀਆਂ ਨੂੰ ਵੀ ਰਜਿਸਟਰ ਹੋਣ ਦੀ ਖਬਰ ਉਹਨਾਂ ਨੇ ਸਾਂਝੀ ਕੀਤੀ ਸੀ। ਉਹਨਾਂ 60 ਕੰਪਨੀਆਂ ਦੇ ਵਿੱਚ ਕਈ TV ਚੈਨਲ ਵੀ ਸ਼ਾਮਲ ਨੇ ਜਿਸ ਦੇ ਵਿੱਚ ਇਕਲੌਤਾ ਕੰਮ ਭਾਰਤ ਦੇ ਵਿੱਚ ਘਟਨਾਵਾਂ ਨੂੰ ਸਨਸਨੀਖੇਜ਼ ਬਣਾਉਣਾ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਇਕਜੁੱਟ ਕਰਨਾ। ਇਸ ਲਈ ਮੈਂ ਸੰਸਦ ਦੇ ਸਾਹਮਣੇ ਇਹ ਪੂਰਾ ਮਾਮਲਾ ਚੁੱਕਾਂਗਾ ਕਿ ਉਹ ਸੰਸਦ ਮੈਂਬਰ ਕੌਣ ਨੇ ਔਰ ਉਹਨਾਂ ਨੇ ਇਹ ਕੰਪਨੀ ਆਪਣੀ ਰਜਿਸਟਰ ਕਿਵੇਂ ਕਰਵਾਈ, ਉਹਨਾਂ ਦਾ ਲਵਗਰੋ ਅਤੇ ਮੈਕਨਾਈਟ ਦੇ ਨਾਲ ਸੰਬੰਧ ਕੀ ਹੈ। ਇਸੇ ਨੂੰ ਲੈ ਕੇ ਕੀਰਤੀ ਚਿਦੰਬਰਮ ਆਪਣੀ ਜਵਾਬਦੇਹੀ ਦੇ ਰਹੇ ਸਨ। ਉੱਥੇ ਅਗਲੀ ਖਬਰ ਜੰਤਰ ਮੰਤਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਦਿੱਲੀ ਪੁਲਿਸ ਦੀ IFSO ਯਾਨੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪਰੇਸ਼ਨ ਯੂਨਿਟ ਨੇ ਜੰਤਰ ਮੰਤਰ ਵਿਖੇ ਹੋਏ CJP ਦੇ ਪ੍ਰਦਰਸ਼ਨ ਦੇ ਦਰਮਿਆਨ ਹਿੰਸਾ ਦੇ ਨਾਲ ਸੰਬੰਧਿਤ ਭਰਮਾਊ ਸਮੱਗਰੀ ਫੈਲਾਉਣ ਵਾਲਿਆਂ ਦੇ ਵਿਰੁੱਧ ਹੁਣ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੁਨੀਆ ਭਰ ਦੇ ਵਿੱਚ 4 ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਨੂੰ ਭਾਰਤੀ ਨਿਆਂ ਸੰਹਿਤਾ ਯਾਨੀ BNS ਦੀ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤੇ ਨੇ। ਪੁਲਿਸ ਦੇ ਮੁਤਾਬਕ ਜੰਤਰ ਮੰਤਰ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਬਾਰੇ ਇਹਨਾਂ ਪਲੇਟਫਾਰਮ ਦੇ ਉੱਤੇ ਕਈ ਫਰਜ਼ੀ ਵੀਡੀਓ, ਗਲਤ ਜਾਣਕਾਰੀਆਂ ਅਤੇ ਭਰਮਾਊ ਸਮੱਗਰੀ ਸਾਂਝੀ ਕੀਤੀ ਗਈ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਇਹਨਾਂ ਕੰਪਨੀਆਂ ਨੂੰ ਅਜਿਹੀਆਂ ਸਾਰੀਆਂ ਪੋਸਟ ਅਤੇ ਵੀਡੀਓਜ਼ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਤਾਂ ਕਿ ਦੇਸ਼ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ।
ਉੱਥੇ ਦਿੱਲੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ ਚੱਲੇਗਾ। ਮੰਗਲਵਾਰ ਦੇ ਦਿਨ ਇੱਕ ਅਧਿਕਾਰਕ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਸਕੱਤਰੇਤ ਦੇ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਦੇ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਇਸ ਵਿੱਚ ਕਿਹਾ ਗਿਆ ਕਿ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ 3 ਦਿਨਾਂ ਦੇ ਲਈ ਚੱਲਣਾ ਹੈ ਔਰ ਇਸ ਦਰਮਿਆਨ ਦਿੱਲੀ ਦੇ ਵਿਕਾਸ ਲੋਕ ਭਲਾਈ ਯੋਜਨਾਵਾਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਏਗੀ। ਜਨਤਕ ਹਿੱਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕਈ ਜ਼ਰੂਰੀ ਫੈਸਲੇ ਲਏ ਜਾਣਗੇ। ਵੈਸੇ ਦਿੱਲੀ ਤੋਂ ਬਾਅਦ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਪੰਜਾਬ ਤੋਂ, ਜਿੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ 26 ਸਾਲਾ ਸਕਾਲਰ ਲੜਕੀ ਦਾ ਬਿਜਲੀ ਦਾ ਝਟਕਾ ਲੱਗਣ ਦੇ ਚੱਲਦਿਆਂ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ 'ਚ ਵਿਦਿਆਰਥੀ ਚਾਹੁੰਦੇ ਨੇ ਕਿ ਯੂਨੀਵਰਸਿਟੀ ਜਵਾਬਦੇਹੀ ਤੈਅ ਕਰੇ ਅਤੇ ਸੁਰੱਖਿਆ ਮਾਨਕ ਹੋਰ ਮਜ਼ਬੂਤ ਕੀਤੇ ਜਾਣ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਦੀ ਸਕਾਲਰ ਜੋਤੀ ਦੀ ਬਿਜਲੀ ਦਾ ਕਰੰਟ ਲੱਗਣ ਦੀ ਵਜ੍ਹਾ ਦੇ ਚੱਲਦਿਆਂ ਮੌਤ ਹੋਈ ਸੀ ਅਤੇ ਇਸੇ ਤੋਂ ਬਾਅਦ ਕਾਲਜ ਪ੍ਰਸ਼ਾਸਨ ਦੇ ਖਿਲਾਫ਼ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਨੇ। ਵਿਦਿਆਰਥੀ ਚਾਹੁੰਦੇ ਨੇ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ ਔਰ ਜਿਹੜੇ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇ। ਪੁਲਿਸ ਨੇ ਇਸ ਮਾਮਲੇ 'ਚ ਇੱਕ FIR ਦਰਜ ਤਾਂ ਕੀਤੀ ਹੈ, ਜਾਂਚ ਕੀਤੀ ਵੀ ਜਾ ਰਹੀ ਹੈ ਕਿ ਕਿਸੇ ਦੀ ਲਾਪਰਵਾਹੀ ਦੇ ਵਜ੍ਹਾ ਦੇ ਚੱਲਦਿਆਂ ਵੱਡਾ ਹਾਦਸਾ ਹੋਇਆ ਜਾਂ ਕੀ ਹੋਰ ਵਜ੍ਹਾ ਸੀ। ਇਸ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਇਸ ਹਾਦਸੇ ਦੇ ਉੱਤੇ ਸੋਗ ਜ਼ਾਹਰ ਕੀਤਾ। ਰੇਣੂ ਵਿਗ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਇਸ ਹਾਦਸੇ ਦੀ ਵਜ੍ਹਾ ਦੇ ਚੱਲਦਿਆਂ ਇੱਕ ਭਾਰੀ ਨੁਕਸਾਨ ਵੀ ਹੋਇਆ। ਮੈਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀ ਸੰਵੇਦਨਾ ਜ਼ਾਹਰ ਕਰਦੀ ਹਾਂ। ਪੰਜਾਬ ਯੂਨੀਵਰਸਿਟੀ ਨੇ ਉਹਨਾਂ ਦੇ ਪਰਿਵਾਰ ਦੇ ਇੱਕ ਕਾਬਲ ਮੈਂਬਰ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਅਤੇ ਨਾਲ ਹੀ ਯੂਨੀਵਰਸਿਟੀ ਨੇ ਪੀੜਤ ਪਰਿਵਾਰ ਨੂੰ 1,00,000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮਾਮਲੇ 'ਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਜੋਤੀ ਦੇ ਇਸ ਦੇਹਾਂਤ ਦੇ ਉੱਤੇ ਉਹਨਾਂ ਨੂੰ ਧੱਕਾ ਲੱਗਿਆ। ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਯੂਨੀਵਰਸਿਟੀ ਇਸ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕਰੇ। ਉੱਥੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ 'ਚ ਪਹਿਲੀ ਖਬਰ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਨਾਲ ਜੁੜੀ ਹੋਈ, ਜਿੱਥੇ ਫੈਡਰਲ ਸਰਕਾਰ ਅਤੇ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਸਰਕਾਰ ਨੇ ਰਲ ਕੇ ਫਿਊਲ ਕ੍ਰਾਈਸਿਸ ਯਾਨੀ ਊਰਜਾ ਦੇ ਪੈਦਾ ਹੋਏ ਸੰਕਟ ਨੂੰ, ਜਿਹੜਾ ਕਿ ਕਿਹਾ ਜਾ ਰਿਹਾ ਕਿ ਵੰਸ ਇਨ ਜਨਰੇਸ਼ਨ ਹੈ ਯਾਨੀ ਇੱਕ ਪੀੜ੍ਹੀ ਦੇ ਵਿੱਚ ਇੱਕ ਵਾਰ ਐਸਾ ਸੰਕਟ ਪੈਦਾ ਹੁੰਦਾ, ਇਸ ਦੇ ਹੱਲ ਕਰਨ ਦੇ ਲਈ ਹੁਣ ਇੱਕ ਨਵੀਂ ਆਇਲ ਰਿਫਾਈਨਰੀ ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ ਅਤੇ ਨਾਲ ਹੀ ਆਇਲ ਇੰਪੋਰਟ ਕਰਨ ਦਾ ਵੀ ਫੈਸਲਾ ਕੀਤਾ। ਵੈਸੇ ਤਾਂ ਆਇਲ ਇੰਪੋਰਟ ਹੁੰਦਾ ਪਰ ਇਸ ਆਇਲ ਰਿਫਾਈਨਰੀ ਨੂੰ ਚੱਲਦਾ ਕਰਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਕਿਹਾ ਕਿ ਕਰਾਥਾ ਦੀ ਇਸ ਆਇਲ ਰਿਫਾਈਨਰੀ ਦੇ ਜ਼ਰੀਏ ਹੀ ਵੱਡੀ ਗਿਣਤੀ ਦੇ ਵਿੱਚ ਕੱਚਾ ਤੇਲ ਜਿਹੜਾ ਉਹ ਇੰਪੋਰਟ ਕੀਤਾ ਜਾਏਗਾ, ਇੱਥੋਂ ਸੋਧ ਕੇ ਦੇਸ਼ ਭਰ ਦੇ ਵਿੱਚ ਇਸ ਨੂੰ ਭੇਜਿਆ ਜਾਏਗਾ। ਉੱਧਰ ਰੀਓ ਟਿੰਟੋ ਨਾਮ ਦੀ ਖਦਾਨ ਕੰਪਨੀ ਦੀ ਤਰਫ ਤੋਂ ਆਪਣੇ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਡੇ ਹਾਫ ਈਅਰਲੀ ਫਾਇਦੇ ਦੀ ਗੱਲ ਕੀਤੀ ਗਈ ਹੈ। ਅਸਲ 'ਚ ਕੰਪਨੀ ਦੀ ਤਰਫ ਤੋਂ ਆਪਣਾ ਮੁਨਾਫਾ ਸਾਂਝਾ ਕੀਤਾ ਗਿਆ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਆਇਰਨ ਓਰ ਦੀ ਕੰਪਨੀ ਚਲਾਉਣ ਵਾਲੀ ਰੀਓ ਟਿੰਟੋ ਦੀ ਤਰਫ ਤੋਂ ਕਿਹਾ ਗਿਆ ਕਿ ਕਾਪਰ ਅਤੇ ਐਲੂਮੀਨੀਅਮ ਨੂੰ ਰਲਾ ਕੇ ਇਹਨਾਂ ਦੀ ਬਾਜ਼ਾਰ ਦੇ ਵਿੱਚ ਹੁਣ 56% ਹਿੱਸੇਦਾਰੀ ਹੋ ਚੁੱਕੀ ਹੈ। ਜੇ ਰੀਓ ਟਿੰਟੋ ਦੀ ਕਮਾਈ ਦੀ ਗੱਲ ਕਰੀਏ ਤਾਂ 6.85 ਬਿਲੀਅਨ ਅਮਰੀਕੀ ਡਾਲਰ ਦੇ ਵਿੱਚ ਇਹਨਾਂ ਦੀ ਪਿਛਲੇ 6 ਮਹੀਨਿਆਂ ਦੀ ਕਮਾਈ ਦਰਸਾਈ ਗਈ ਹੈ, ਯਾਨੀ ਕਿ ਉਸ ਤੋਂ ਪਿਛਲੇ ਇੱਕ ਤਿਮਾਹੀ ਦੇ ਨਾਲੋਂ 43% ਜ਼ਿਆਦਾ, ਜੋ ਕਿ 4.81 ਬਿਲੀਅਨ ਡਾਲਰ US ਡਾਲਰ ਜਿਹੜੀ ਸੀ ਦੱਸੀ ਗਈ ਸੀ। ਜ਼ਾਹਰ ਜੀ ਗੱਲ ਹੈ ਕਿ ਰੀਓ ਟਿੰਟੋ ਨੇ ਇੱਕ ਵੱਡਾ ਮੁਨਾਫਾ ਕਮਾਇਆ ਔਰ ਇਸ ਦਰਮਿਆਨ ਕੰਪਨੀ ਦਾ ਪੋਰਟਫੋਲੀਓ ਹੋਰ ਵੱਡਾ ਹੋਇਆ ਦੱਸਿਆ ਗਿਆ ਹੈ। ਉੱਥੇ ਫਾਈਨੈਂਸ ਸੈਕਟਰ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅਗਸਤ ਮਹੀਨੇ ਦੇ ਵਿੱਚ RBI ਦੀ ਤਰਫ ਤੋਂ ਜਿਹੜਾ ਫੈਸਲਾ ਇੰਟਰਸਟ ਰੇਟ ਵਧਾਏ ਜਾਣ ਜਾਂ ਸਥਿਰ ਰੱਖਣ ਦਾ ਜਿਹੜਾ ਲਿਆ ਜਾਣਾ, ਉਸ ਨੂੰ ਲੈ ਕੇ ਹੁਣ ਇੱਕ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਅੰਦਰ ਮਹਿੰਗਾਈ ਦਰ ਵਧੀ ਹੈ। ਦੱਸ ਦਈਏ ਕਿ ਐਨੂਅਲ ਇਨਫਲੇਸ਼ਨ ਇਸ ਵਕਤ ਜੂਨ ਮਹੀਨੇ ਦੇ 3.8% ਦੀ ਬਜਾਏ 4.1% ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਅਗਸਤ ਦੇ ਦੂਜੇ ਹਫ਼ਤੇ ਦੇ ਦਰਮਿਆਨ ਜਦੋਂ RBI ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਅਤੇ ਉਸ ਵਕਤ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਦੇਸ਼ ਦੇ ਵਿੱਚ ਵਧੀ ਹੋਈ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਵਿਆਜ ਦਰਾਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਜਾਵੇ। ਉੱਧਰ ਦੇਸ਼ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਸਰਕਾਰ ਦੀ ਤਰਫ ਤੋਂ ਮਿਡਲ ਈਸਟ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਐਕਸਾਈਜ਼ ਡਿਸਕਾਊਂਟ ਡਿਊਟੀ ਜਿਹੜੀ ਸੀ ਉਹ ਦਿੱਤੀ ਜਾ ਰਹੀ ਸੀ ਜਾਂ ਇੱਕ ਕਿਸਮ ਦਾ ਕੱਟ ਲਗਾ ਕੇ ਫਿਊਲ ਐਕਸਾਈਜ਼ ਦਿੱਤਾ ਜਾ ਰਿਹਾ ਸੀ, ਉਹ ਹੁਣ 2 ਅਗਸਤ ਤੋਂ ਬਾਅਦ ਅੱਗੇ ਨਹੀਂ ਵਧਾਇਆ ਜਾਏਗਾ। ਦੱਸ ਦਈਏ ਕਿ ਪਿਛਲੇ 1 ਮਹੀਨੇ ਤੋਂ ਇਹ 16 ਸੈਂਟ ਪ੍ਰਤੀ ਲੀਟਰ ਪੈਟਰੋਲ ਤੁਹਾਨੂੰ ਸਸਤਾ ਕਰਕੇ ਜਿਹੜਾ ਦਿੱਤਾ ਜਾ ਰਿਹਾ ਉਹ ਸਰਕਾਰ ਦੀ ਤਰਫ ਤੋਂ ਇਸ
ਫਿਊਲ ਐਕਸਾਈਜ਼ ਡਿਸਕਾਊਂਟ ਦੀ ਵਜ੍ਹਾ ਦੇ ਚੱਲਦਿਆਂ ਮਿਲ ਰਿਹਾ। ਨਹੀਂ ਤਾਂ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਡੀਜ਼ਲ ਦੀਆਂ ਕੀਮਤਾਂ ਹੋਰ ਵੀ ਜ਼ਿਆਦਾ ਵਧੀਆ ਦਿਖਾਈ ਦੇਣਗੀਆਂ, ਪਰ 2 ਅਗਸਤ ਤੋਂ ਤਾਂ ਇਹ ਤੁਹਾਨੂੰ ਜ਼ਾਹਰ ਹੋ ਹੀ ਜਾਏਗਾ। ਮੱਧ ਪੂਰਬ ਦੇ ਵਿੱਚ ਲੱਗੀ ਹੋਈ ਜੰਗ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਆਮ ਪਰਿਵਾਰਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੈ ਰਿਹਾ, ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਆ ਫੈਡਰਲ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਸੀ। ਉੱਥੇ ਹੀ ਫੈਡਰਲ ਟ੍ਰੈਜਰ ਜਿਮ ਚਾਮਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ ਦੀ ਤਰਫ ਤੋਂ ਕਿਤੇ ਜਾਂਦੇ ਬੇਲੋੜੇ ਖਰਚਿਆਂ ਨੂੰ ਉਹ ਵਾਜਬ ਦੱਸਦੇ ਨੇ, ਤਾਂ ਜਿਮ ਚਾਮਸ ਨੇ ਕਿਹਾ ਕਿ ਇਸ ਕਿਸੇ ਵੀ ਜਿਹੜੀ ਸਪੈਂਡਿੰਗ ਉਸ ਨੂੰ ਉਹ ਬੇਲੋੜਾ ਨਹੀਂ ਦੱਸਦੇ। ਸਬਸਟੈਂਸ਼ੀਅਲ ਸਪੈਂਡਿੰਗ ਜਿਹੜੀ ਹੈ, ਯਾਨੀ ਕਿ ਮਹੱਤਵਪੂਰਨ ਨਿਵੇਸ਼ ਜਿਹੜਾ ਸੂਬੇ ਦੇ ਵਿੱਚ ਕੀਤਾ ਗਿਆ, ਔਰ ਇਹ ਚਾਹੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਿਉਂ ਨਾ ਹੋਵੇ, ਪਰ ਇਸ ਦੇ ਨਾਲ ਕੋਈ ਸੂਬੇ ਦੇ ਖਜ਼ਾਨੇ ਦੇ ਉੱਤੇ ਵਾਧੂ ਬੋਝ ਨਹੀਂ ਪਿਆ। ਉੱਧਰ ਇਸ ਦਰਮਿਆਨ ਸਰਕਾਰ ਨੇ ਜਿੰਨਾ ਸੋਚਿਆ ਸੀ ਉਸ ਦੇ ਨਾਲੋਂ ਮਹਿੰਗਾਈ ਵਧੀ ਹੈ। ਇਸ ਸਵਾਲ ਦੇ ਜਵਾਬ 'ਚ ਜਿਮ ਚਾਮਸ ਨੇ ਕਿਹਾ ਕਿ ਇਨਫਲੇਸ਼ਨ ਦਾ ਸਾਲਾਨਿਆਂ ਵਾਧਾ ਦਰ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਇਹ ਕਾਫ਼ੀ ਕੰਟਰੋਲ ਦੇ ਵਿੱਚ ਰਹੀ ਹੈ। ਹਾਂ, ਇਹ ਜ਼ਰੂਰ ਹੈ ਕਿ ਮਹੀਨਾਵਾਰ ਜਿਹੜਾ ਇਨਫਲੇਸ਼ਨ ਦਾ ਇੱਕ ਵਾਧਾ ਹੋਇਆ ਉਹ ਵਧਿਆ ਹੋਇਆ ਜ਼ਰੂਰ ਦਿਖਾਈ ਦਿੰਦਾ। ਉੱਥੇ ਅਗਲੀ ਖਬਰ ਇਹ ਵੀ ਦੱਸ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ ਜਾਂ ਜਿਹੜੇ ਸ਼ੁਰੂ ਹੋਣਗੇ, ਉਹਨਾਂ ਦੇ ਲਈ ਰਿਨਿਊਬਲ ਐਨਰਜੀ ਸੈਂਟਰਸ ਦੇ ਅੰਦਰ ਨਿਵੇਸ਼ ਵਧਾਇਆ ਜਾ ਰਿਹਾ ਹੈ। ਐਨਰਜੀ ਅਤੇ ਕਲਾਈਮੇਟ ਚੇਂਜ ਮਿਨਿਸਟਰੀਅਲ ਕੌਂਸਲ ਦੀ ਤਰਫ ਤੋਂ ਮੰਗਲਵਾਰ ਦੇਰ ਸ਼ਾਮ ਤੱਕ ਇਸ ਕਿਸਮ ਦਾ ਫੈਸਲਾ ਸਾਹਮਣੇ ਆਉਂਦਾ। ਆਸਟ੍ਰੇਲੀਅਨ ਐਨਰਜੀ ਮਾਰਕੀਟ ਕਮਿਸ਼ਨ ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਗੱਲ ਦੱਸੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਡੇਟਾ ਸੈਂਟਰਸ ਦੇ ਅੰਦਰ ਜਿਹੜਾ ਵੀ ਬਿਜਲੀ ਦੀ ਖਪਤ ਹੋਏਗੀ ਅਤੇ ਉਸਦੇ ਚੱਲਦਿਆਂ ਦੇਸ਼ ਦੇ ਅੰਦਰ ਬਿਜਲੀ ਦੀ ਮਹਿੰਗੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਉਸੇ ਨੂੰ ਕੰਟਰੋਲ ਦੇ ਵਿੱਚ ਰੱਖਦੇ ਹੋਇਆਂ ਜਿੰਨੇ ਵੀ ਡੇਟਾ ਸੈਂਟਰਸ ਆਸਟ੍ਰੇਲੀਆ 'ਚ ਹੋਣਗੇ, ਕਦੋਂ ਤੋਂ ਇਹ ਨਹੀਂ ਪਤਾ, ਪਰ ਉਹਨਾਂ ਦੇ ਵਿੱਚ ਰਿਨਿਊਬਲ ਐਨਰਜੀ ਦਾ ਇਸਤੇਮਾਲ ਕੀਤਾ ਜਾਏਗਾ ਉਹਨਾਂ ਦੇ ਸਰਵਰਸ ਨੂੰ ਚੱਲਦਾ ਰੱਖਣ ਦੇ ਲਈ। ਉੱਥੇ ਮੌਰਿਸ ਬਲੈਕਬਰਨ ਲਾਇਰ ਨਾਮ ਦੀ ਕੰਪਨੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਆਂਟਸ ਦੀ ਤਰਫ ਤੋਂ ਕੱਢੇ ਗਏ ਕਾਮਿਆਂ ਦੇ ਨਾਲ ਜੁੜੇ ਹੋਏ ਇੱਕ ਮਾਮਲੇ ਦੇ ਵਿੱਚ ਜਦੋਂ ਅਦਾਲਤ ਨੇ ਕੁਆਂਟਸ ਨੂੰ $120 million ਦੇ ਪੇ ਆਊਟ ਕਰਨ ਦਾ ਐਲਾਨ ਕੀਤਾ ਸੀ, ਤਾਂ ਇਸ ਫੈਸਲੇ ਦੇ ਵਿੱਚ ਜਿਹੜਾ ਕੰਪਨਸੇਸ਼ਨ ਸੀ ਕੁਆਂਟਸ ਦੇ ਕਾਮਿਆਂ ਨੂੰ ਫੈਡਰਲ ਕੋਰਟ ਨੇ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਮੌਰਿਸ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਕਰਨ ਦੇ ਬਾਰੇ ਕਿਹਾ ਸੀ। ਹਾਲਾਂਕਿ ਹਾਲੇ ਤੱਕ ਮੌਰਿਸ ਬਲੈਕਬਰਨ ਲਾਇਰ ਜਿਹੜੇ ਨੇ ਉਹ ਮੁਆਵਜ਼ਾ ਦੇ ਜ਼ਰੂਰ ਰਹੇ ਨੇ ਪਰ ਉਹ ਕਾਫ਼ੀ ਡਿਲੇ ਦੇ ਨਾਲ ਦਿੱਤਾ ਜਾ ਰਿਹਾ। ਜਦੋਂ ਤੋਂ ਇਹ ਫੈਸਲਾ ਸਾਹਮਣੇ ਆਇਆ ਫੈਡਰਲ ਕੋਰਟ ਦਾ ਫੈਸਲਾ, ਲਗਭਗ 4 ਸਾਲ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਕਾਮਿਆਂ ਦੇ ਵੱਲ ਹਾਲੇ ਵੀ $40 million ਤੋਂ ਵੱਧ ਦਾ ਜਿਹੜਾ ਬਕਾਇਆ ਕੁਆਂਟਸ ਦਾ ਉਹ ਲਟਕ ਰਿਹਾ ਹੈ। ਉੱਥੇ ਅਗਲੀਆਂ ਖਬਰਾਂ ਦੀ ਕੁਝ ਸਾਂਝ ਪਾਈ ਹੈ। ਆਸਟ੍ਰੇਲੀਆ ਦੇ ਇਲਾਵਾ ਜੇਕਰ ਕਾਮਨਵੈਲਥ ਖੇਡਾਂ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ, ਅਤੇ ਭਾਰਤ ਦੇ ਲਈ ਜਿਹੜਾ ਕਾਮਨਵੈਲਥ ਖੇਡਾਂ ਦੇ ਵਿੱਚ ਪਿਛਲੇ ਕੁਝ ਘੰਟੇ ਕਾਫ਼ੀ ਜ਼ਿਆਦਾ ਕਾਮਯਾਬ ਰਹੇ। ਭਾਰਤ ਦੇ ਸਟਾਰ ਦੌੜਾਕ ਗੁਲਬੀਰ ਸਿੰਘ ਨੇ ਗਲਾਸਗੋ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਮੰਗਲਵਾਰ ਦੇ ਦਿਨ ਇਤਿਹਾਸ ਰਚ ਦਿੱਤਾ। ਸਾਲ 2026 ਦੀਆਂ ਇਹਨਾਂ ਖੇਡਾਂ ਦੇ ਵਿੱਚ ਪੁਰਸ਼ਾਂ ਦੀ 10,000 ਮੀਟਰ ਭੱਜਣ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੇ ਸਿਲਵਰ ਮੈਡਲ ਜਿੱਤ ਕੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ। 27 ਸਾਲਾ ਗੁਲਵੀਰ ਸਿੰਘ ਨੇ 27:49 ਅਤੇ ਇਸ ਦੇ 78ਵੇਂ ਹਿੱਸੇ ਦਾ ਸਮਾਂ ਕੱਢ ਕੇ ਦੂਸਰੇ ਸਥਾਨ 'ਤੇ ਰਹਿ ਕੇ ਸਿਲਵਰ ਮੈਡਲ ਭਾਰਤ ਦੇ ਨਾਮ ਕੀਤਾ। ਇਸ ਕੈਟਾਗਰੀ ਦੇ ਵਿੱਚ ਸੋਨੇ ਦਾ ਮੈਡਲ ਆਸਟ੍ਰੇਲੀਆ ਦੇ ਕਾਈ ਰੋਬਿਨਸਨ ਨੇ ਜਿੱਤਿਆ, ਜਦਕਿ ਡੇਵਿਡ ਮੁਲਾਰਕੀ ਨੇ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ। ਇਹ ਉਪਲਬਧੀ ਇਸ ਕਰਕੇ ਵੀ ਖਾਸ ਰਹੀ ਹੈ ਕਿਉਂਕਿ ਲੰਬੀ ਦੂਰੀ ਦੀ ਦੌੜ ਦੇ ਵਿੱਚ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਮਜ਼ਬੂਤ ਮੰਨੇ ਜਾਣ ਵਾਲੇ ਕੀਨੀਆ ਅਤੇ ਯੁਗਾਂਡਾ ਦੇ ਧਾਵਕ ਇਸ ਵਾਰ ਪੋਡੀਅਮ ਦੇ ਵਿੱਚ ਥਾਂ ਵੀ ਨਹੀਂ ਬਣਾ ਸਕੇ। ਗੁਲਵੀਰ ਸਿੰਘ ਨੂੰ ਭਾਰਤ ਦਾ ਸਭ ਤੋਂ ਲੰਮੀ ਦੂਰੀ ਦਾ ਦੌੜਾਕ ਵੀ ਮੰਨਿਆ ਜਾਂਦਾ ਹੈ, ਔਰ ਗਲਾਸਗੋ ਦੇ ਵਿੱਚ ਉਹਨਾਂ ਦਾ ਇਹ ਪ੍ਰਦਰਸ਼ਨ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀਆਂ ਦੇ ਵਿੱਚੋਂ ਇੱਕ ਵੀ ਸੀ। ਕਾਮਨਵੈਲਥ ਖੇਡਾਂ 2026 ਦੇ 6ਵੇਂ ਦਿਨ ਭਾਰਤ ਨੇ ਇਹ ਦੂਜਾ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ ਨਾਭਾ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਮਹਿਲਾ ਕੈਟਾਗਰੀ 'ਚ 69 ਕਿਲੋਗ੍ਰਾਮ ਦੀ ਵੇਟ ਲਿਫਟਿੰਗ ਦੇ ਅੰਦਰ ਦੂਸਰਾ ਸਥਾਨ ਹਾਸਲ ਕੀਤਾ ਸੀ। ਖਾਸ ਗੱਲ ਇਹ ਰਹੀ ਕਿ ਇੱਥੇ ਵੀ ਆਸਟ੍ਰੇਲੀਆ ਦੀ ਜਿਹੜੀ ਵੇਟ ਲਿਫਟਰ ਸੀ ਉਹ ਭਾਰਤ ਦੀ ਹਰਜਿੰਦਰ ਕੌਰ ਨੂੰ ਇੱਕ ਚੰਗੀ ਟੱਕਰ ਦੇ ਰਹੇ ਸੀ। ਉੱਥੇ ਇਸ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਵੀ ਜਾਰੀ ਰਹਿਣਗੀਆਂ। ਧੰਨਵਾਦ।

ਇੰਡੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸਤਿਕਾਲ ਮੈਂ ਦੀਨ ਸ਼ੇਰਗਿਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਕ੍ਰਿਸ਼ਨਾ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨ ਬੈਠਾਂਗੇ ਨਾ ਇੱਕ ਬਹੁਤ ਹੀ ਰੂਹਾਨੀ ਸਪਿਰਿਚੁਅਲ ਸ਼ਖਸੀਅਤ ਨਾਲ ਕਰਾਂਗੇ। ਹਨੂੰਮਾਨ ਜੀ ਬਜਰੰਗ ਭਲੀ ਬਲੀ ਜੀ ਦੇ ਬਹੁਤ ਵੱਡੇ ਭਗਤ ਨਾਲ ਵੀ ਇੱਕ ਗੱਲ ਹੋਏਗੀ ਅਤੇ ਜਿਹੜੀ ਗੱਲ ਹੋਏਗੀ ਨਾ ਇਸ ਸ਼ਖਸੀਅਤ ਨਾਲ ਹੋਏਗੀ ਪੰਜਾਬੀ 'ਚ ਪਹਿਲੀ ਵਾਰੀ ਜਿੱਥੇ ਤੱਕ ਮੈਂ ਸ਼ਾਇਦ ਮੈਂ ਸਹੀ ਹੋ ਸਕਦਾ ਆਈ ਐਮ ਪ੍ਰੀਟੀ ਮਚ ਸ਼ੋਰ ਆਈ ਐਮ ਰਾਈਟ ਕਿ ਪਹਿਲੀ ਵਾਰੀ ਰਸਰਾਜ ਮਹਾਰਾਜ ਜੀ ਜੋ ਆਪਣੇ ਆਸਟ੍ਰੇਲੀਆ ਟੂਰ 'ਤੇ ਨੇ ਅੱਜ ਉਹਨਾਂ ਨੇ ਸਪੈਸ਼ਲੀ ਸਾਡੇ ਸੱਦੇ 'ਤੇ ਇੱਥੇ ਆਏ ਨੇ, ਥੈਂਕ ਯੂ ਸੋ ਮੱਚ ਤਾਂ ਪਹਿਲੇ ਮਹਾਰਾਜ ਜੀ, ਐਂਡ ਸਾਡੇ ਨਾਲ ਗੱਲਬਾਤ ਕਰਨ ਅਤੇ ਗੱਲਬਾਤ ਵੀ ਕਰਨਗੇ ਮਾਂ ਬੋਲੀ ਪੰਜਾਬੀ ਦੇ ਅੰਦਰ। ਕਿਵੇਂ ਹੋ ਜੀ, ਠੀਕ ਠਾਕ?
1: ਬਹੁਤ ਵਧੀਆ, ਕਿਰਪਾ ਹਨੂੰਮਾਨ ਜੀ ਦੀ।
0: ਕਿਸ ਤਰ੍ਹਾਂ ਦਾ ਜਾ ਰਿਹਾ ਤੁਹਾਡਾ ਟੂਰ ਇਸ ਵਾਰ ਦਾ ਆਸਟ੍ਰੇਲੀਆ ਦਾ?
1: ਟੂਰ ਬਹੁਤ ਵਧੀਆ ਜਾ ਰਿਹਾ, ਹਰ ਵਾਰੀ ਵਧੀਆ ਜਾਂਦਾ। ਜਿਸ ਤਰ੍ਹਾਂ ਇੰਡੀਆ ਵੀ ਸਵੇਰੇ ਸ਼ਾਮ ਗੁਣਗਾਨ ਕਰੀਦਾ, ਇੱਥੇ ਵੀ ਸਵੇਰੇ ਦੁਪਹਿਰੀ ਸ਼ਾਮ ਕਿਤੇ ਨਾ ਕਿਤੇ ਹਨੂੰਮਾਨ ਜੀ ਦਾ ਨਾਮ ਅਸੀਂ ਗਾਉਂਦੇ ਹਾਂ ਅਤੇ ਸਾਰੇ ਹੀ ਬੜੇ ਆਨੰਦ ਲੈਂਦੇ ਆ।
0: ਮਹਾਰਾਜ ਜੀ, ਮੈਂ ਨਾ ਇੱਕ ਚੀਜ਼ ਹਮੇਸ਼ਾ ਮਾਇੰਡ 'ਚ ਆਉਂਦੀ ਹੈ ਮੇਰੇ ਕਿ ਮੈਨੂੰ ਵੀ ਹੁਣ ਇੱਥੇ 3-4 ਸਾਲ ਹੋ ਗਏ ਰਹਿੰਦੇ ਹੋਏ, ਕੋਈ ਵੀ ਧਰਮ ਕਰਮ ਦਾ ਕੰਮ ਕਰਨ ਲਈ ਲੋਕ ਆਉਂਦੇ ਸਪੈਸ਼ਲੀ, ਅਤੇ ਮੇਰੇ ਹਮੇਸ਼ਾ ਮਾਇੰਡ 'ਚ ਰਹਿੰਦਾ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਜਦੋਂ ਇੱਥੇ ਆ ਕੇ ਉਹ ਵੇਖਦੇ ਸੰਗਤ ਨੂੰ ਅਤੇ ਕਿਸ ਤਰ੍ਹਾਂ ਫੀਲ ਕਰਦੇ। ਉਹੀ ਤੁਹਾਡੇ ਨਾਲ ਵੀ ਸਵਾਲ ਹੁੰਦਾ ਕਿ ਤੁਸੀਂ ਲਾਸਟ ਟਾਈਮ ਵੀ ਜਦੋਂ ਆਏ ਸੀਗੇ ਆਸਟ੍ਰੇਲੀਆ ਬਹੁਤ ਪਾਵਰ ਪੈਕਡ ਤੁਹਾਡਾ ਰਿਹਾ ਸੀਗਾ, ਇਸ ਵਾਰ ਵੀ ਅੱਜ ਜਿਸ ਤਰ੍ਹਾਂ ਆਪਾਂ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਕੁਛ 2-3 ਘੰਟੇ ਬਾਅਦ ਅਲਟੀਮਾ ਫੰਕਸ਼ਨ ਸੈਂਟਰ ਦੇ ਅੰਦਰ ਤੁਹਾਡਾ ਅੱਜ ਹੈ ਨਾ ਪ੍ਰੋਪਰ ਹੈਗਾ ਇਵੈਂਟ ਹੈ ਜਿੱਥੇ ਹਜ਼ਾਰਾਂ 'ਚ ਲੋਕ ਆਉਣਗੇ, ਤਾਂ ਕਿਸ ਤਰ੍ਹਾਂ ਫੀਲ ਕਰਦੇ ਹੋ?
1: ਬਹੁਤ ਵਧੀਆ ਲੱਗਦਾ, ਇੱਥੇ ਲੋਕਾਂ ਨੂੰ ਮਿਲਦਾ ਘੱਟ ਹੈ ਅਤੇ ਉਹਦੀ ਕੀਮਤ ਜ਼ਿਆਦਾ। ਸਾਡੇ ਉੱਥੇ ਕੰਕਰ ਕੰਕਰ 'ਚ ਸ਼ੰਕਰ, ਜਗ੍ਹਾ ਜਗ੍ਹਾ ਗਾਉਂ ਗਾਉਂ 'ਚ ਹਨੂੰਮਾਨ ਜੀ, ਸ਼ਹਿਰ ਸ਼ਹਿਰ ਮੱਲੇ ਮੱਲੇ ਹਨੂੰਮਾਨ ਜੀ ਦੇ ਮੰਦਰ ਹੈ, ਸਾਰੇ ਭਗਵਾਨ ਦੇ ਮੰਦਰ। ਜਿਹਨੂੰ ਕਦੇ ਕਿਤੇ ਕਥਾ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਭਜਨ ਹੋ ਰਿਹਾ, ਕਿਤੇ ਸੁੰਦਰ ਕਾਂਡ ਹੋ ਰਿਹਾ, ਕਿਤੇ ਭਾਗਵਤ, ਕਿਤੇ ਰਾਮ ਕਥਾ, ਕਿਤੇ ਸ਼ਿਵ ਮਹਾਪੁਰਾਣ, ਨਹੀਂ ਤਾਂ ਟੀ ਵੀ ਆਲਵੇਜ਼ ਉੱਥੇ ਰੇਡੀ ਹੈ, ਅਲਰਟ ਰਹਿੰਦੇ ਹੈ, ਬੜੇ ਚੈਨਲ ਹੈ, ਕਿੰਨੇ ਸਪਿਰਿਚੁਅਲ ਚੈਨਲ ਹੈ, ਲੋਕ ਕਿਤੇ ਨਾ ਕਿਤੇ ਇਨਵੋਲਵ ਰਹਿੰਦੇ ਆ। ਇੱਥੇ ਮੈਂ ਦੇਖਿਆ ਲੋਕਾਂ ਦੀ ਭਾਗ ਦੌੜ ਬਹੁਤ ਜ਼ਿਆਦਾ, ਇਹਦੇ ਬਿਜ਼ੀ ਬਹੁਤ ਹੈ। ਇਹਨਾਂ ਨੂੰ ਮੈਂ ਦੇਖਿਆ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਤੇ ਇਹਨਾਂ ਦੀ ਇਸ ਤਰ੍ਹਾਂ ਰੇਲ ਬੰਨੀ ਕਿ ਮਰਨ ਦਾ ਵੀ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ। ਮੈਨੂੰ ਕੋਈ ਦੱਸ ਰਿਹਾ ਸੀ ਇੱਥੇ ਕੋਈ ਮਰ ਜਾਏ ਸ਼ੁੱਕਰ ਬੁੱਧਵਾਰ ਤੇ ਉਹ ਸੋਚਦੇ ਕਿ ਯਾਰ ਸੰਡੇ ਨੂੰ ਸਾੜ ਲਾਂਗੇ, ਇੰਨੇ ਮਤਲਬ ਬਿਜ਼ੀ ਹੈਗੇ ਲੋਕ। ਤੇ ਇਹ ਵੀ ਬੜਾ ਬਿਜ਼ੀ ਪਨਾ ਵੀ ਹੈ, ਇੰਡੀਆ ਵਾਲੇ ਜ਼ਿਆਦਾ ਬਿਜ਼ੀ ਹੈ ਇੱਥੇ। ਮੈਂ ਗੋਰਿਆਂ ਨੂੰ ਦੇਖਣਾ ਤੇ ਉਹ ਲੱਗਦਾ ਕਿ ਇਹ ਸਾਧੂ ਪ੍ਰਵਰਤੀ ਦੇ ਲੋਕ ਹੈ।
0: ਅੱਛਾ, ਵਾਹ,
1: ਸੱਚੀ ਇਹਨਾਂ ਦਾ ਖਾਣ ਪਾਣ ਜੋ ਇੱਕ ਹੋਰ ਕਰ ਦਈਏ, ਇਹਨਾਂ ਦਾ ਰੋਗ ਭੋਗ ਵਿਲਾਸ, ਤੇ ਇਹ ਤੇ ਸਾਧੂ ਪ੍ਰਵਰਤੀ ਦੇ ਲੋਕ ਹੈ। ਅਟੈਚਮੈਂਟ ਇਹਨਾਂ ਨੂੰ ਨਹੀਂ, ਸੰਗ੍ਰਹਿ ਇਹਨਾਂ ਨੂੰ ਨਹੀਂ, ਜੋੜਨਾ ਇਹਨਾਂ ਨੂੰ ਨਹੀਂ, ਕਲੈਕਟ ਇਹਨਾਂ ਨੂੰ ਨਹੀਂ ਕਰਨਾ, ਇਮਾਰਤਾਂ ਇਹਨਾਂ ਨੂੰ ਨਹੀਂ ਖੜੀ ਕਰਨੀ, ਪਰਿਵਾਰ ਦਰ ਪਿੱਛੇ ਇਹਨਾਂ ਨੇ ਨਹੀਂ ਸੋਚਣਾ। ਕਹਿੰਦਾ 5 ਦਿਨ ਕਮਾਉਣਾ, 3 ਦਿਨ ਉਡਾ ਦੇਣਾ ਤੇ ਮਸਤੀ 'ਚ ਰਹਿਣਾ, ਹੱਸਦੇ ਖੇਲਦੇ। ਇੱਥੇ ਇੰਡੀਆ ਵਾਲੇ ਨੇ ਭਾਗ ਦੌੜ ਪਾਈ ਦੀ ਹੈ।
0: ਇਹ ਕੀ ਤੁਸੀਂ ਐਜ਼ ਅ ਪਰਸਨ ਜੋ ਲੋਕਾਂ ਨੂੰ ਸਪਿਰਿਚੁਅਲਿਟੀ ਦੇ ਨਾਲ ਜੋੜਦਾ, ਰੱਬ ਦੇ ਨਾਲ ਜੋੜਦਾ, ਤੁਸੀਂ ਕਾਰਨ ਕੀ ਸਮਝਦੇ ਹੋ ਇਸ ਚੀਜ਼ ਦਾ, ਇਸ ਮੈਂਟਲ ਸਟ੍ਰੈਸ ਦਾ ਹੈਵੀ, ਜੋ ਇੱਥੇ ਰਹਿੰਦੇ ਲੋਕਾਂ 'ਚ ਵੀ ਆਪਾਂ ਕਹਿ ਸਕਦੇ ਜਾਂ ਫਿਰ ਜੋ ਬੈਕ ਇਨ ਇੰਡੀਆ ਵੀ ਆਪਾਂ ਵੇਖਦੇ ਹਾਂ ਲੋਕ ਹਰ ਵਕਤ ਇੱਕ ਪ੍ਰੈਸ਼ਰ ਇੱਕ ਸਟ੍ਰੈਸ 'ਚ ਰਹਿੰਦੇ ਆ, ਤੁਸੀਂ ਇਹਦਾ ਕੀ ਤੱਤ ਕੱਢਿਆ?
1: ਬਈ ਇਹਦੇ ਪਿੱਛੋਂ ਇਹੀ ਕਾਰਨ, ਜੋ ਸਾਨੂੰ ਨਹੀਂ ਮਿਲਿਆ ਉਹਦੀ ਕਾਮਨਾ, ਉਦੋਂ ਉਹ ਮਿਲ ਜਾਏ, ਜਿਹੜਾ ਮਿਲਿਆ ਹੋਇਆ ਉਹਦੀ ਕਦਰ ਨਹੀਂ। ਆਪਾਂ ਕੀ ਕਰਦੇ ਹਾਂ ਕਿ ਬਈ ਜੋ ਸਾਡੇ ਕੋਲ ਨਹੀਂ ਹੈ ਨਾ, ਉਹ ਕਹਿੰਦੇ ਨੇ ਵੀ ਜਿਹੜਾ ਨਹੀਂ ਮਿਲਿਆ ਕਰੋੜਾਂ ਦਾ, ਜਿਹੜਾ ਮਿਲ ਗਿਆ ਉਹ ਮਿੱਟੀ। ਆਦਮੀ ਇਨਸਾਨ ਬੰਦਾ ਹੋਰ ਪਾਉਣ ਦੇ ਚੱਕਰ 'ਚ ਹੋਰ ਮਿਲ ਜਾਏ, ਹੋਰ ਮਿਲ ਜਾਏ, ਜਿਹੜਾ ਉਹਦੇ ਕੋਲ ਹੈਗਾ ਉਹਦਾ ਵੀ ਇੰਜੋਏ ਨਹੀਂ ਕਰ ਪਾ ਰਿਹਾ।
0: ਇਹ ਬਹੁਤ ਸੱਚ ਗੱਲ ਆ। ਇਹਦਾ ਕੋਈ ਹੱਲ ਹੈ? ਹਾਲੇ ਨਾ ਵੇ ਕਿ ਮੈਂ ਕਦੇ ਆਪਣੇ ਆਪ ਨੂੰ ਇਹ

0: ਜਾ ਸਕਦਾ ਕਿ ਬਸ ਯਾਰ ਕਾਫੀ ਕੁਛ ਕਰ ਲਿੱਤਾ।
1: ਹਾਂ ਬਸ ਸੰਤੁਸ਼ਟੀ, ਸੈਟਿਸਫੈਕਸ਼ਨ।
0: ਤੇ ਜੇ ਮੈਂ ਤੁਹਾਡੇ ਸਫ਼ਰ ਤੋਂ ਗੱਲ ਕਰਾਂ ਕਿ ਇੱਕ ਬਹੁਤ ਹੀ ਅਚਾਨਕ ਇੱਕ ਪੀਕ ਦੇਖਣ ਨੂੰ ਮਿਲੀ ਅਚਾਨਕ ਦਿਨੋਂ ਦਿਨ ਰਾਤ ਦੇ ਅੰਦਰ ਹੀ, ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇੰਨਾ ਉੱਚਾ ਮੁਕਾਮ ਪਾ ਲਿੱਤਾ ਅਤੇ ਅੱਜ ਵੀ ਟੱਚਵੁੱਡ ਚਲੋ, ਹੈ ਨਾ, ਬਹੁਤ ਵਧੀਆ ਹਰ ਪਾਸੇ ਤੁਸੀਂ ਮਕਬੂਲੀਅਤ ਮਿਲਦੀ ਪਈ ਹੈ ਜਿੱਥੇ ਵੀ ਤੁਸੀਂ ਜਾਂਦੇ ਹੋ, ਰੱਬ ਦਾ ਨਾਮ ਲੋਕਾਂ ਤੱਕ ਪਹੁੰਚਾਉਂਦੇ ਹੋ। ਅਤੇ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?
1: ਦਰਅਸਲ ਬਚਪਨ ਤੋਂ ਹੀ ਗਰੀਬੀ ਦਾ ਬਹੁਤ ਦੌਰ ਰਿਹਾ। ਸਾਡੇ ਡੈਡੀ ਨੂੰ ਗਾਉਣ ਦਾ ਬੜਾ ਸ਼ੌਕ ਹੈ, ਪ੍ਰੋਫੈਸ਼ਨਲੀ ਗਾਉਂਦੇ ਹੋ?
0: ਅੱਛਾ।
1: ਐਵੇਂ ਗਾਉਣ ਦਾ ਉਹਨਾਂ ਨੂੰ ਸ਼ੌਕ ਹੈ, ਆਵਾਜ਼ ਬਹੁਤ ਵਧੀਆ, ਬੜਾ ਸੁਰੀਲਾ ਗਾਉਂਦੇ। ਅਤੇ ਉਹ ਮੰਜੇ 'ਤੇ ਪਏ ਪਏ ਰਾਤੀ ਗਾਉਂਦੇ ਰਹਿੰਦੇ, ਭਜਨ ਭੁਜਨ ਚੱਲਦੇ ਫਿਰਦੇ ਉੱਠਦੇ ਬਹਿਣਦੇ। ਫਿਰ ਸਾਡੇ ਬਾਬਾ ਜੀ ਨੇ ਪਾਪਾ ਜੀ ਨੇ ਦੋ ਦੋ ਮੰਦਰ ਬਣਵਾਏ।
0: ਇਹ ਕਿੱਥੇ ਦੀ ਗੱਲ ਹੋ ਰਹੀ ਹੈ?
1: ਇਹ ਦਿੱਲੀ ਦੀ ਗੱਲ ਹੋ ਰਹੀ
0: ਹੈ।
1: ਦੋ ਮੰਦਰ ਬਣਵਾਏ ਜਿੱਥੇ ਮੇਰਾ ਜਨਮ ਹੋਇਆ ਸੀ
0: ਜੀ।
1: ਉੱਥੇ ਮੰਦਰਾਂ ਦੇ ਵਿੱਚ ਮੈਂ ਕੀਰਤਨ ਕਰਦਾ ਸੀ, ਸਕੂਲ 'ਚ ਫਿਰ ਭੇਟਾ ਗਾਉਂਦਾ ਸੀ।
0: ਅੱਛਾ। ਓਕੇ।
1: ਐਨੂਅਲ ਫੰਕਸ਼ਨ ਗਾਉਂਦੇ ਤੇ ਮੈਡਮ ਮੇਰੇ ਕੋਲ ਭੇਟ ਗਾਉਂਦੀ ਸੀ।
0: ਅੱਛਾ।
1: ਦੇਸ਼ ਭਗਤੀ ਗੀਤ। ਉਹਦੇ ਬਾਅਦ ਸਫ਼ਰ ਸ਼ੁਰੂ ਹੋਇਆ, ਫਿਰ ਜਗਰਾਤੇ ਸ਼ੁਰੂ ਕੀਤੇ, ਜਗਰਾਤਿਆਂ ਦੇ ਪਿੱਛੇ ਕੋਰਸ 'ਤੇ ਗਾਣਾ ਸ਼ੁਰੂ ਕੀਤਾ। ਉਹਦੇ 'ਤੇ ਪੈਸੇ ਪੁਸੇ ਨਹੀਂ ਮਿਲਦੇ ਸੀ, ਗੁਜ਼ਾਰਾ ਨਹੀਂ ਹੋਇਆ। ਫਿਰ ਕੀਬੋਰਡ ਵਜਾਉਣਾ ਸਿੱਖਿਆ।
0: ਅੱਛਾ। ਓਕੇ।
1: ਆਈ ਐਮ ਅ ਕੀਬੋਰਡ ਪਲੇਅਰ।
0: ਓਕੇ ਓਕੇ।
1: ਫਿਰ ਮੈਂ ਕੀਬੋਰਡ ਪਲੇਅਰ ਇਸ ਲਈ ਕਹਿੰਦਾ ਕਿ ਹਜ ਵੀ ਹੂੰ, ਕਿਉਂਕਿ ਹੁਣ ਵੀ ਹਾਰਮੋਨੀਅਮ 'ਤੇ ਵਜਾ ਹੀ ਰਿਹਾ। ਅਤੇ ਉਹ ਕੀਬੋਰਡ ਵਜਾਇਆ ਬਹੁਤ ਸਾਲ, ਫਿਰ ਵੀ ਉਹ ਮਨ ਅੰਦਰ ਕਹਿੰਦਾ ਸੀ ਨਹੀਂ ਗਾਣਾ ਹੈ, ਵਜਾਉਣਾ ਨਹੀਂ। ਫਿਰ ਇੱਕ ਦਿਨ ਬੈਠੇ ਬੈਠੇ ਹਨੂੰਮਾਨ ਜੀ ਨੇ ਪ੍ਰੇਰਣਾ ਕੀਤੀ ਕਿ ਮੈਂ ਸੁੰਦਰ ਕਾਂਡ ਗਾਉਣਾ ਹੈ ਅਤੇ ਕੁਛ ਡਿਫਰੈਂਟ ਗਾਣਾ ਹੈ। ਲੋਕ ਕਹਿੰਦੇ ਬੋਰ ਹੈ ਕਿ ਦੋ ਵੱਡੇ ਬੁੱਢੇ ਆ ਗਏ, ਉਹਨਾਂ ਨੇ ਸੁਣ ਲਿਆ, ਬੱਚੇ ਬੁੱਚਿਆਂ ਨੇ ਖਾ ਪੀ ਲਿਆ, ਪੰਡਿਤ ਜੀ ਆ ਗਏ ਕਰਕੇ ਚਲ ਗਏ।
0: ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਤਰ੍ਹਾਂ ਹੀ ਸੀ
1: ਸੁੰਦਰ ਕਾਂਡ ਦਾ
0: ਜੀ।
1: ਲੇਕਿਨ ਅੱਜ ਦੇਖੋ ਇੰਨੇ ਹਾਈ ਸਕੇਲ 'ਤੇ ਦੁਨੀਆਂ ਦੇ ਵੱਡੇ ਤੋਂ ਵੱਡਾ ਬੰਦਾ ਸੁੰਦਰ ਕਾਂਡ ਕਰਾਉਂਦਾ ਹੈ ਅਤੇ ਉਹਦੀ ਮਾਨਤਾ ਕਿੰਨੀ ਵੱਧ ਗਈ ਹੈ। ਇਹਦੇ ਪਿੱਛੇ ਕਾਰਨ ਕੋਈ ਮੈਂ ਨਹੀਂ ਹੈਗਾ, ਹਾਲਾਂਕਿ ਸੁੰਦਰ ਕਾਂਡ ਨੇ ਮੈਨੂੰ ਚੁੱਕ ਲਿਆ।
0: ਹਾਂ, ਮਤਲਬ ਤੁਸੀਂ ਚੁਣੇ ਗਏ, ਤੁਸੀਂ ਇਹ ਕਿਹਾ।
1: ਸੁੰਦਰ ਕਾਂਡ ਨੇ ਮੈਨੂੰ ਚੁਣ ਲਿਆ ਅਤੇ ਚੁੱਕ ਲਿਆ। ਇਹਦੇ ਪਿੱਛੇ ਕਾਰਨ ਹੈ ਕਿ ਬਈ ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਆ ਨਿਮਿੱਤ ਮਾਤਰਮ ਬਹੁ ਸਭ ਵਿਸਾਚੀਨ, ਅਰਜੁਨ ਤੂੰ ਨਿਮਿੱਤ ਬਣ ਜਾ, ਫਿਰ ਕਰਤਾ ਕਰਾਤਾ ਸਭ ਮੈਂ ਹੋ। ਗੁਰਦੇਵ ਨਾਨਕ ਨੇ ਪੰਜਾਬੀ 'ਚ ਕਿਹਾ ਕਰਨ ਕਰਾਵਨ ਆਪੇ ਆਪ, ਨਾਮ ਰਖਾ ਲਿਆ ਤਾਓ, ਸਭ ਤੇਰੀ ਵਡਿਆਈ ਨਾਨਕ ਕੋਈ ਨਾਮ ਨਾ ਜਾਣੇ ਮੇਰਾ। ਗੁਰਦੇਵ ਨਾਨਕ ਵੀ ਕਹਿੰਦੇ ਜੋ ਤੁਧ ਭਾਵੇ ਸਾਈ ਬਲੀਕਾਰ। ਤੁਲਸੀਦਾਸ ਜੀ ਵੀ ਕਹਿੰਦੇ ਜੇ ਵਿਧਿਨਾਥ ਹੋਈ ਹਿਤ ਮੋਰਾ, ਕਰੋ ਸੁਬੇਗ ਦਾਸ ਮੈਂ ਤੋਰਾ, ਸਭੇ ਸਿਆਣੇ ਏਕ ਮਤ। ਸਾਡੇ ਵੇਦ ਕਹਿੰਦੇ ਏਕਮ ਸਦ ਵਿਪਰਾ ਬਹੁਦਾ ਵਦੰਤੀ, ਸੱਚ ਸਾਰਿਆਂ ਨੇ ਇੱਕੋ ਹੀ ਬੋਲਣਾ। ਜਿਹੜਾ ਸੱਚ ਹੈ ਉਹ ਦਸ ਬੰਦਿਆਂ ਤੋਂ ਵੱਖ ਵੱਖ ਪੁੱਛ ਲਓ, ਉਹ ਇੱਕੋ ਹੀ ਆਉਣਾ। ਜਿਹੜਾ ਝੂਠ ਹੈ ਉਹ ਪੰਜ ਕੋਲੋਂ ਪੁੱਛ ਲਓ, ਪੰਜਾਂ ਦਾ ਅਲੱਗ ਹੈ। ਇਸ ਲਈ ਸਭੇ ਸਿਆਣੇ ਏਕ ਮਤ, ਗੁਰਦੇਵ ਨਾਨਕ ਕਹਿੰਦੇ ਸਾਰੇ ਸਿਆਣਿਆਂ ਦੀ ਖੋਪੜੀ ਇੱਕ ਜਿਹੀ ਬੋਲੇਗੀ। ਜਿੱਥੇ ਸਿਆਣੇ ਇਕੱਠੇ ਹੋ ਗਏ ਉੱਥੇ ਕੰਮ ਬਣ ਜਾਂਦਾ, ਜਿੱਥੇ ਪਗਲੇ ਇਕੱਠੇ ਹੋ ਗਏ ਤੇ ਉੱਥੇ ਫਿਰ ਮੂਰਖ ਸੇ ਮੂਰਖ ਮਿਲੇ ਤੋ ਦੇ ਗੂਸਾ ਦੇ ਲਾ।
0: ਮਹਾਰਾਜ ਜੀ, ਮੈਂ ਆਪਣਾ ਜੇ ਪਰਸਨਲ ਤੌਰ 'ਤੇ ਦੱਸਾਂ, ਮੈਂ ਨਵਾਂ ਨਵਾਂ ਇੱਕ ਤਰੀਕੇ ਦਾ ਮਿਊਜ਼ਿਕ ਹਿੱਟ ਹੋਇਆ ਸੀ ਕਿ ਜਿਹੜੇ ਬਹੁਤ ਹਿੱਟ ਰੋਮੈਂਟਿਕ ਗਾਣੇ ਜਾਂ ਫਿਰ ਥੋੜ੍ਹੇ ਸਲੋ ਟਾਈਪ ਗਾਣੇ, ਹੈ ਨਾ, ਉਹਨਾਂ ਨੂੰ ਇੱਕ ਲੋਫਾਈ ਕਰਕੇ ਨਾ ਕੋਈ ਚੀਜ਼ ਸ਼ੁਰੂ ਹੋਈ ਅਤੇ ਉਹ ਹੋਰ ਸਲੋ ਕਰਕੇ ਹੋਰ ਥੋੜ੍ਹੀ ਮੀਡੀਅਮ ਜਿਹੀ ਟੋਨ ਦੇ ਕੇ, ਅਰੀਜੀਤ ਸਿੰਘ ਕੇ ਵਗੈਰਾ ਇਹਨਾਂ ਦੇ ਗਾਣੇ। ਇੱਕ ਦਿਨ ਮੇਰੇ ਐਲਗੋਰਿਦਮ ਨੇ ਜੀ ਕਿਹਾ ਕਿ ਹਨੂੰਮਾਨ ਚਾਲੀਸਾ ਲੋਫਾਈ ਸਾਹਮਣੇ ਲਿਖਿਆ ਪਿਆ। ਮੈਂ ਕਿਹਾ ਯਾਰ ਆਹ ਕੀ ਚੀਜ਼ ਆ। ਮੈਂ ਪਲੇ ਕੀਤਾ ਅਤੇ ਮੈਂ ਜਦ ਦਾ ਤੁਹਾਡਾ ਵਰਜਨ ਉਹ ਵਾਲਾ ਸੁਣਿਆ ਲੋਫਾਈ, ਮੈਂ ਕਦੀ ਸ਼ਾਇਦ ਹੋਰ ਜਿਹੜੇ ਬਹੁਤ ਮਕਬੂਲ ਨੇ, ਹੈ ਨਾ, ਕਿਸੇ ਦੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਚੰਗਾ ਜਾਂ ਮਾੜਾ, ਪਰ ਜੋ ਜੁੜਾਵ ਉਸ ਵਰਜਨ ਨਾਲ ਹੋਇਆ ਸ਼ਾਇਦ ਕਦੇ ਪਹਿਲਾਂ ਨਹੀਂ ਮੈਂ ਇਸ ਤਰ੍ਹਾਂ ਦਾ ਮਹਿਸੂਸ ਕੀਤਾ। ਇੱਕ ਮੈਂ ਆਰਟ ਵਾਈਜ਼ ਜੇ ਵੇਖਾਂ ਤਾਂ ਬਹੁਤ ਡਿਫਰੈਂਟ ਚੀਜ਼ ਨਹੀਂ ਸੀਗੀ ਕਿ ਚਾਲੀਸਾ ਇੱਕ ਬੀਟ ਦੇ ਉੱਪਰ, ਉਹ ਵੀ ਇੱਕ ਸਲੋ ਮੋਸ਼ਨ, ਇਹ ਇੰਸਪੀਰੇਸ਼ਨ ਕਿੱਥੋਂ ਆਈ?
1: ਦਰਅਸਲ ਮੈਨੂੰ ਸ਼ੁਰੂ ਤੋਂ ਹੀ ਦੱਸਿਆ ਗਿਆ ਕਿ ਸੁੰਦਰ ਕਾਂਡ, ਰਾਮਚਰਿਤ ਮਾਨਸ, ਹਨੂੰਮਾਨ ਚਾਲੀਸਾ, ਤੁਲਸੀਦਾਸ ਜੀ ਦੇ ਜਿਹੜੇ ਗ੍ਰੰਥ ਹੈ, ਇਹਨਾਂ ਨੂੰ ਆਪਾਂ ਨੂੰ ਤੈਲ ਵਰਤ ਧਾਰਾ ਦੀ ਤਰ੍ਹਾਂ ਗਾਣਾ ਚਾਹੀਦਾ।
0: ਜਿਸ ਤਰ੍ਹਾਂ
1: ਜਿਹਦੇ 'ਚ ਕੋਈ ਟੁੱਟ ਨਾ ਹੋਵੇ।
0: ਜੀ ਹਾਂ,
1: ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਜਿਸ ਤਰ੍ਹਾਂ ਗੁਲਸ਼ਨ ਕੁਮਾਰ ਜੀ ਦਾ ਹਨੂੰਮਾਨ ਚਾਲੀਸਾ ਹੈ
0: ਜੀ,
1: ਉਹ ਭੀਮ ਰੂਪ ਧਰੀ ਅਸੁਰ ਸੰਘਾਰੇ, ਫਿਰ ਮਿਊਜ਼ਿਕ ਵਜਾ ਡੰਗ ਡੰਗ ਡੰਗ ਡੈਂਗ ਡਣ ਗਣ ਡਣ ਡਣ ਡਣ ਡਣ ਡੈਂਗ, ਉਹ ਆਪਣੇ ਆਪ 'ਚ ਸਭ ਤੋਂ ਹਾਈ ਲੈਵਲ ਹੈ ਉਹਦਾ,
0: ਬਿਲਕੁਲ।
1: ਲੇਕਿਨ ਉਹ 'ਚ ਮਿਊਜ਼ਿਕ ਜਿਹੜਾ ਉਹ ਟੁੱਟ ਹੈ ਹਨੂੰਮਾਨ ਚਾਲੀਸਾ ਦੀ, ਰਾਮ ਨਾਮ ਜੁੜਿਆ ਹੋਏ ਚਲੋ ਤਾਂ ਵੀ। ਅਤੇ ਆਪਾਂ ਸ਼ੁਰੂ ਤੋਂ ਜਦੋਂ ਸੁੰਦਰ ਕਾਂਡ ਤੁਸੀਂ ਕਿਤੇ ਸੁਣੇ ਵੀ ਹੈ, ਤੁਹਾਡੇ ਵਿਆਹ ਦਾ ਵੀ ਅਸੀਂ ਕੀਤਾ
0: ਜੀ,
1: ਆਪਾਂ ਇੱਕ ਵਾਰੀ ਸ਼ੁਰੂ ਕਰਨੇ ਆ ਅਤੇ ਲਾਸਟ 'ਚ ਜਾ ਕੇ ਬੰਦ ਹੁੰਦਾ, ਵਿੱਚ ਰਾਮ ਨਾਮ ਕੀਰਤਨ ਕੁਛ ਇਹ ਚੱਲਦਾ ਰਹੇਗਾ, ਉਹ ਤੈਲਵ੍ਰਤ ਧਾਰਾ ਦੀ ਤਰ੍ਹਾਂ ਚੱਲਦਾ। ਹੁਣ ਜਿਸ ਤਰ੍ਹਾਂ ਜਿਵੇਂ ਤੁਸੀਂ ਹਨੂੰਮਾਨ ਚਾਲੀਸਾ ਜਿਹੜਾ ਸੁਣਿਆ ਹੈ, ਹਨੂੰਮਾਨ ਚਾਲੀਸਾ ਲੋਫਾਈ
0: ਜੀ,
1: ਲੋ ਫ੍ਰੀਕੁਐਂਸੀ ਵਰਜ਼ਨ, ਇਹਦੇ 'ਚ ਮੈਂ ਇੱਕ ਗੱਦ 'ਚ ਗਾਇਆ, ਸ਼੍ਰੀ ਗੁਰੂ ਚਰਨ ਸਰੋਜ ਰਜ ਨਿਜ ਮਨ ਮੁਗੁਰ ਸੁਧਾਰੇ, ਵਰਨੋ ਰਘੁਬਰ ਵਿਮਲ ਜਸੋ ਜੋ ਦਾਇਕ ਬਲ ਜਾਰੇ, ਬੁੱਧਹੀਨ ਤਨ ਜਾਣ ਗਏ ਸੁਮਿਰੋ ਭਵਨ ਕੁਮਾਰ, ਬਲ ਬੁੱਧ ਵਿਦਿਆ ਲੈ ਮੋਹੇ ਹਰੋ ਕਰੇ ਜਿਵਿਗਾ, ਜੈ ਹਨੂੰਮਾਨ ਗਿਆਨ ਗੁਣ ਸਾਗਰ ਜੈ ਕਪੀ ਜਿਤੀ ਲੋਕ ਉਜਾਗਰ, ਰਾਮ ਦੂਤ ਯਤਨਿਤ ਬਲ ਧਾਮ ਅੰਜਨੀ ਬੁੱਧ ਭਵਨ ਸੁਧ ਨਾਮਾ। ਫਿਰ ਬੀਟ ਆ ਗਈ ਠੈਂ ਟੱਚ ਲੋਫੀ ਵਰਜ਼ਨ ਦੀ, ਅਤੇ ਉਹ ਕੀ ਹੋਇਆ, ਵੈਸਟਰਨ ਜੈਨਜੀ ਨੂੰ, ਯੰਗਸਟਰ ਨੂੰ, ਯੂਥ ਨੂੰ ਅਟਰੈਕਟ ਕਰ ਲਿਆ ਵੈਸਟਰਨਾਈਜ਼ ਬੀਟ ਨੇ, ਅਤੇ ਰਾਮ ਨਾਮ ਸ਼ਬਦ ਇੰਟਰਨਲੀ ਅੰਦਰ ਪਿਆ, ਉਹਨੂੰ ਰਾਗ ਇਹ ਪਿਓਰ ਹੈ ਯਮਨ।
0: ਅੱਛਾ, ਠੀਕ ਹੈ।
1: ਉਹ ਰਾਗ ਜਦੋਂ ਅੰਦਰ ਜਾ ਕੇ ਵੜਦਾ ਹੈ ਇਨਸਾਨ, ਤੇ ਫਿਰ ਬੀਟ ਵੀ ਤਾਂ ਕਨੈਕਟ ਹੋ ਜਾਂਦਾ।
0: ਇਹ ਆਪਾਂ ਇਹ ਵੀ ਕਹਿ ਸਕਦੇ ਕਿ ਇੱਕ ਸੋਚ ਕੇ ਕਿ ਅੱਜ ਦੀ ਯੰਗਸਟਰ ਹੀ ਸੁਣਦਾ ਜ਼ਿਆਦਾਤਰ,
1: ਸੁਣਦੇ
0: ਹਾਂ ਨਹੀਂ, ਮਤਲਬ ਯੰਗਸਟਰ ਨੂੰ ਕਿਸੇ ਤਰੀਕੇ ਨਾਲ ਜੋੜਨ ਵਾਸਤੇ ਇਸ ਕਰਕੇ ਆਪਾਂ ਬੀਟ ਵਾਈਜ਼।
1: ਮੈਂ ਪੂਰੀ ਦੁਨੀਆ 'ਚ ਘੁੰਮਦਾ ਰਹਿੰਦਾ ਏਅਰਪੋਰਟ 'ਤੇ, ਕਿਤੇ ਨਾ ਕਿਤੇ ਜਿੱਥੇ ਮੈਂ ਜੋ ਪਬਲਿਕ 'ਚ ਜਾਂਦਾ ਹੀ ਹਾਂ, ਸਾਰੇ ਯੰਗਸਟਰ ਹੀ ਦੌੜ ਕੇ ਆਉਂਦੇ ਮੇਰੇ ਕੋਲ, ਕੋਈ ਪੈਰ ਛੂਏਗਾ, ਕੋਈ ਆਪਣੀਆਂ ਆਪਣੀਆਂ ਗੱਲਾਂ ਦੱਸੇਗਾ, ਦੇਖੋ ਜੀ ਹੁਣ ਵੀ ਤੁਹਾਡਾ ਹੀ ਸੁਣ ਕੇ ਆਏ ਹਾਂ, ਇਹੀ ਚੱਲਦਾ ਪੂਰੇ ਦਿਨ, ਮੇਰੀ ਗੱਡੀ 'ਚ ਇਹੀ ਚੱਲਦਾ, ਮੇਰੇ ਜਿਮ 'ਚ ਇਹ ਚੱਲਦਾ, ਮੇਰੇ ਆਫਿਸ ਦੇ ਲੈਪਟਾਪ 'ਚ ਇਹ ਚੱਲਦਾ, ਆਪਣੇ ਆਪਣੇ ਸਾਰਾ ਦੱਸਦੇ, ਅਤੇ ਇਹ ਮੈਨੂੰ ਬੜਾ ਮਤਲਬ ਖੁਸ਼ੀ ਹੁੰਦੀ ਹੈ ਕਿ ਹਨੂੰਮਾਨ ਜੀ ਨੇ ਮੈਨੂੰ ਇਸ ਕਾਬਿਲ ਸਮਝ ਲਿਆ। ਇਸ ਕਾਬਿਲ ਵੀ ਨਹੀਂ ਸਮਝਿਆ ਤਾਂ ਮਤਲਬ ਉਹਨਾਂ ਨੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਕੀਤਾ ਸਭ ਕੁਛ, ਆਪ ਹੀ ਇਹ ਨਾਂ ਥੋੜ੍ਹਾ ਜਿਹਾ ਮੈਨੂੰ ਦਿੱਤਾ।
0: ਰੱਬ ਆਪ ਚੁਣਦਾ ਬੰਦੇ ਨੂੰ,
1: ਬਿਲਕੁਲ, ਕਰਮਾਂ ਦਾ ਹਿਸਾਬ ਹੈ। ਕਈਆਂ ਜਾਗਦੀਆਂ ਰਹਿੰਦੇ ਰਹਿੰਦੇ ਭਾਗ ਸੁੱਤੇ, ਕਿਤੇ ਭਾਗ ਲਾਉਂਦਾ ਕਈਆਂ ਸੁੱਤੀਆਂ ਨੂੰ, ਉਹਦਾ ਕਿਰਪਾ ਦਾ। ਤੁਲਸੀ ਦਾ ਜੀ ਕਹਿੰਦੇ ਅੰਧਾ ਧੁੰਦ ਸਰਕਾਰ ਹੈ, ਤੁਲਸੀ ਰਹੋ ਨਿਸ਼ੰਕ। ਉਹਦਾ ਕੁਛ ਕਿਸੇ ਨੂੰ ਨਹੀਂ ਪਤਾ, ਜਿਹਨੂੰ ਪਤਾ ਉਹ ਮੌਨ ਹੈ, ਉਹ ਕਰਦਾ ਜਾਂਦਾ ਬਸ, ਤੇ ਜਿਹਨਾਂ ਨੂੰ ਨਹੀਂ ਪਤਾ ਅੱਡੇ ਵਰਗੇ ਬੋਲਦੇ ਜਾਂਦੇ, ਜਿਹਨੂੰ ਪਤਾ ਉਹ ਚੁੱਪ ਹੈ, ਕਦੇ ਨਹੀਂ ਬੋਲਦਾ, ਕਰਦਾ ਜਾਂਦਾ। ਚੱਲ ਬਾਈ ਤੇਰਾ ਨੰਬਰ ਆ ਗਿਆ, ਚੁੱਕ ਲੈ ਇਹਨੂੰ, ਚੱਲ ਬਾਈ ਤੇਰਾ ਆਵਾ ਇਹਨੂੰ ਚੁੱਕ ਲਓ, ਚੱਲ ਬਾਈ ਇਹਨੂੰ ਭੇਜ ਦਿਓ ਦੁਨੀਆ 'ਚ, ਚਲੋ ਇਹ ਹੋ ਗਿਆ ਉਹ ਹੋ ਗਿਆ, ਪਰ ਉਹ ਬੋਲਦਾ ਹੀ ਨਹੀਂ ਪਿਆ।
0: ਇਹ ਮੌਨ ਤੁਹਾਡੇ 'ਚ ਆਇਆ, ਅਤੇ ਜੇ ਆਇਆ ਕਦੋਂ ਆਇਆ, ਅਤੇ ਕਿੱਦਾਂ ਦਾ ਫੀਲ ਹੁੰਦਾ ਇੱਦਾਂ ਦਾ ਮੌਨ?
1: ਮੈਂ ਮੇਰੇ 'ਚ ਕੋਈ ਮੌਨ ਨਹੀਂ ਆਇਆ, ਮੈਂ ਤਾਂ ਬੋਲਦਾ ਬਹੁਤ ਹਾਂ, ਲੇਕਿਨ
0: ਪਰ ਇੰਟਰਨਲ ਮੌਨ,
1: ਇੰਟਰਨਲੀ ਸੁੰਦਰ ਕਾਂਡ ਕਰਦੇ ਕਰਦੇ ਕਰਦੇ ਕਰਦੇ ਮੈਂ ਬੋਲ ਬਹੁਤ ਰਿਹਾ ਹੁੰਦਾ, ਲੇਕਿਨ ਅੰਦਰੋਂ ਮੌਨ ਹੀ ਹੁੰਦਾ। ਇਹ ਮੇਰਾ ਰੋਜ਼ ਦਾ ਐਕਸਪੀਰੀਅੰਸ।
0: ਅਵਸਥਾ ਕਿਸ ਤਰ੍ਹਾਂ ਆਉਂਦੀ ਹੈ ਭਲੀ?
1: ਕਿਰਪਾ ਨਾਲ, ਉਹਦੀ ਕਿਰਪਾ ਹੋ ਜਾਏ ਤੇ
0: ਬੰਦੇ ਦਾ ਹੱਥ ਨਹੀਂ ਇਹਦੇ ਅੰਦਰ, ਮਤਲਬ ਕੁਛ
1: ਬੰਦੇ ਦਾ ਐਫਰਟ ਥੋੜ੍ਹਾ ਜਿਹਾ ਕੰਮ ਕਰਦਾ, ਕੋਸ਼ਿਸ਼ ਕਰੇ ਇਨਸਾਨ, ਰੱਬ ਕਹਿੰਦਾ ਮੈਂ ਤੈਨੂੰ ਬੁੱਧੀ ਦਿੱਤੀ, ਦਿਮਾਗ ਦਿੱਤਾ, ਹੱਥ ਪੈਰ ਦਿੱਤੇ, ਅੱਖਾਂ ਦਿੱਤੀਆਂ, ਸਭ ਦਿੱਤਾ, ਥੋੜੀ ਜਿਹੀ ਕੋਸ਼ਿਸ਼ ਕਰ ਫਿਰ ਮੈਂ ਤੇਰੇ ਨਾਲ।
0: ਮੈਂ ਐਕਚੁਅਲੀ ਤੁਹਾਡੇ ਤੋਂ ਇਸ ਕਰਕੇ ਪੁੱਛ ਰਿਹਾ ਸੀ ਕਿ ਜਦੋਂ ਤੁਸੀਂ ਪਿਛਲੇ ਸਾਲ ਜਦੋਂ ਆਇਆ ਨਾ ਤੇ ਮੇਰੇ ਨੋਨ ਚ ਮੇਰੇ ਸਰਕਲ ਚ ਦੇਰ ਇਜ਼ ਅ ਵੁਮਨ, ਉਹ ਬਾਂਗਲਾਦੇਸ਼ ਦੇ ਨੇ, ਮੁਸਲਿਮ ਸਮਾਜ ਦੇ ਨੇ, ਹੈ ਨਾ, ਅਤੇ ਉਹਨਾਂ ਨੂੰ ਇੱਕ ਕਹਿ ਲਓ ਜਿਗਿਆਸਾ ਰਹਿੰਦੀ ਹਰ ਚੀਜ਼ ਜਾਣਨ ਦੀ। ਉਹ ਤੁਹਾਡਾ ਹਨੂੰਮਾਨ ਚਾਲੀਸਾ ਸੁਣਦੇ ਸੀਗੇ ਹਮੇਸ਼ਾ ਹੀ, ਬਜਰੰਗ ਬਾਣ ਵੀ, ਹੈ ਨਾ, ਅਤੇ ਫਿਰ ਸ਼ਾਇਦ ਉਹੀ ਗੱਲ ਹੈ ਨਾ ਕਿ ਜਿਹਦੇ ਕੋਲ ਉਹ ਇੰਨੀ ਵੈਲਿਊ ਨਹੀਂ ਸ਼ਾਇਦ ਪਾਉਂਦਾ ਕਿ ਆਪਾਂ ਲੋਕ ਤਾਂ ਕਦੀ ਇੰਨਾ ਧਿਆਨ ਹੀ ਨਹੀਂ ਦਿੰਦੇ, ਹੈ ਨਾ, ਇਸ ਛੁਪਾਈ ਦਾ ਮਤਲਬ ਕੀ ਹੈ, ਇਸ ਲਾਈਨ ਦਾ ਮਤਲਬ ਕੀ ਹੈ, ਉਹ ਸਾਰਾ ਜਿੰਨਾ ਹਰ ਕਿਸੇ ਦਾ ਟਰਾਂਸਲੇਟਡ ਵਰਜ਼ਨ ਸਮਝਣ ਦੀ ਕੋਸ਼ਿਸ਼ ਕੀਤੀ ਐਂਡ ਆਲ, ਅਤੇ ਉਹ ਮੈਨੂੰ ਦੱਸ ਦੇਵੇ ਕਿ ਯਾਰ ਮੈਂ ਨਾ ਦੇਖਣ ਆਉਣਾ ਚਾਹੁੰਦੀ ਪਰ ਮੈਂ ਆ ਨਹੀਂ ਪਾਵਾਂਗੀ ਕਿ ਮੈਂ ਉਸ ਟਾਈਮ 'ਤੇ ਮਿਲਬਨ ਨਹੀਂ ਹੈ, ਐਂਡ ਉਹ ਰੋਪ ਹੈ। ਮੈਂ ਉਸ ਲਿਹਾਜ਼ ਨਾਲ ਸੋਚ ਰਿਹਾ ਸੀ ਕਿ ਇੱਦਾਂ ਦਾ ਕਨੈਕਟ ਕਰ ਪਾਉਣਾ, ਇੱਦਾਂ ਦਾ ਕਨੈਕਟ ਆਪਣੇ ਮਨ ਦੇ ਅੰਦਰ ਲੈ ਕੇ ਆ ਪਾਉਣਾ, ਇਹ ਹੁੰਦਾ ਕਿਸ ਤਰ੍ਹਾਂ ਹੋਏਗਾ? ਐਂਡ
1: ਤੁਹਾਨੂੰ ਲੱਗਦਾ ਕਿ ਨਹੀਂ ਆਈ, ਉਹ ਆਈ ਪਿਛਲੀ ਵਾਰੀ, ਮੈਨੂੰ ਮਿਲੀ ਆ ਕੇ।
0: ਅੱਛਾ,
1: ਉਹਨੇ ਕਿਹਾ ਮੇਰਾ ਨਾਮ ਤੁਸੀਂ ਨਹੀਂ ਇੱਥੇ ਬੋਲਣਾ, ਮੈਂ ਮੁਸਲਿਮ ਹਾਂ, ਲੇਕਿਨ ਮੈਂ ਦਿਲੋਂ ਮਤਲਬ ਹਨੂੰਮਾਨ ਜੀ ਨਾਲ ਜੁੜੀ ਹਾਂ।
0: ਮੈਂ ਉਹੀ ਮੇਰਾ ਫਿਰ ਮਤਲਬ ਸਵਾਲ ਆ ਜਾਂਦਾ ਕਿ ਕਾਫੀ ਲੋਕ, ਚਲੋ ਆਪਾਂ ਮਜ਼ਹਬ ਨੂੰ ਜੇ ਪਰੇ ਵੀ ਕਰ ਦਈਏ, ਕਾਫੀ ਲੋਕ ਲਾਈਫ ਦੇ ਅੰਦਰ ਇੰਨੇ ਸਟ੍ਰੈਸਡ ਰਹਿੰਦੇ ਆ, ਇੰਨਾ ਕੁਛ ਮਾਇੰਡ 'ਚ ਚੱਲ ਰਿਹਾ ਹੁੰਦਾ, ਇੱਕ ਦੂਸਰੇ ਨਾਲ ਗੱਲ ਵੀ ਕਰਦੇ ਹੋਣਗੇ ਅਤੇ ਬੈਕ ਆਫ ਦਾ ਹੈੱਡ 6 ਹੋਰ ਚੀਜ਼ਾਂ, 6 ਵੱਖਰੇ ਚੈਨਲ ਚੱਲਦੇ ਪਏ ਆ, ਹੈ ਨਾ, ਰੀਲਾਂ ਵੀ ਦੇਖੀ ਜਾਂਦੇ ਪਏ, ਤਾਂ ਵੀ ਕਿਸ਼ਤ ਮਾਇੰਡ 'ਚ ਆਈ ਜਾਂਦੀ ਪਈ ਆ, ਕੋਈ ਹੈ ਨਹੀਂ। ਕਿਸ ਰੱਬ ਦਾ ਨਾਮ, ਭਾਵੇਂ ਜਿਸ 'ਚ ਵੀ ਮੰਨਦੇ ਹੋਵੋ, ਉਹ ਕਿਸ ਤਰ੍ਹਾਂ ਕਿਸੇ ਨੂੰ ਜੋੜ ਦਿੰਦਾ ਇੱਕ ਉਸ ਮੌਨ ਨਾਲ, ਉਸ ਇਕੱਲੇਪਨ ਨਾਲ, ਉਸ ਇਕਾਕੀ ਨਾਲ, ਜਿਸ ਦੀ ਭਾਲ 'ਚ ਸ਼ਾਇਦ ਹਰ ਵਕਤ ਰੱਬ ਬੰਦਾ ਰਹਿੰਦਾ?
1: ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ, ਤੇ ਜਦੋਂ ਸ਼ੁਰੂ ਕਰੋ ਉਹ ਦਿਨ ਸਵੇਰਾ। ਮੈਨੂੰ ਲੱਗਦਾ ਹੈ ਕਿ ਸੀਤਾ ਜੀ ਲੰਕਾ ਦੇ ਵਿੱਚ ਬਿਲਕੁਲ ਇਕੱਲੀ ਹੈ, ਅਸ਼ੋਕ ਦੇ ਵਰਕਸ਼ ਦੇ ਥੱਲੇ ਰਾਵਣ ਨੇ ਉੱਥੇ ਰੱਖਿਆ,
0: ਕੈਦ ਕੀਤਾ ਜੀ।
1: ਅੱਜ ਕੱਲ੍ਹ ਤਾਂ ਕਿੰਨੀ ਵੀਡੀਓ ਕਾਲਾਂ, ਫੋਨ, ਜ਼ਮਾਨਾ ਸਪੋਜ਼ ਕਰਕੇ ਦੇਖੋ ਕਿੰਨੇ ਹਜ਼ਾਰਾਂ ਵਰਸ਼ਾਂ ਦੀ ਪਹਿਲੇ ਦੀ ਗੱਲ, ਕੀ ਉਸ ਸਮੇਂ ਸਿਸਟਮ ਹੋਏਗਾ। ਹਨੂੰਮਾਨ ਜੀ ਪਹੁੰਚ ਗਏ, ਉੱਤੇ ਬੈਠੇ ਬੈਠੇ ਕਥਾ ਸੁਣਾਉਣ ਲੱਗ ਪਏ। ਪਹਿਲੇ ਅੰਗੂਠੀ ਪਾਈ, ਅੰਗੂਠੀ ਵੇਖੀ, ਉਹ ਇਹ ਤੇ ਰਾਮ ਜੀ ਦੀ ਅੰਗੂਠੀ, ਇਹ ਕੌਣ ਲਿਆ, ਲੱਗਦਾ ਕੋਈ ਨਕਲੀ ਹੈ। ਹਨੂੰਮਾਨ ਜੀ ਉੱਤੇ ਬੈਠੇ ਬੈਠੇ ਕਥਾ ਸ਼ੁਰੂ ਕਰਦੀ ਸੁਣਾਣੀ, ਕਥਾ ਵੀ ਆਦਿ ਉੱਤੇ ਸਭ ਕਥਾ ਸੁਣਾਈ, ਸਟਾਰਟਿੰਗ ਤੋਂ ਸਟੋਰੀ ਸ਼ੁਰੂ ਕੀਤੀ। ਜਿਸ ਤਰ੍ਹਾਂ ਛੋਟਾ ਜਿਹਾ ਉਦਾਹਰਣ ਲੈ ਲਓ, ਇੱਥੇ ਆਸਟ੍ਰੇਲੀਆ ਲੋਨਲੀ ਲੋਕ ਹੈਗੇ ਆ, ਬੜਾ ਫੀਲ ਕਰਦੇ ਆ ਇਕੱਲਾ ਮਨ, ਉਹ ਬੈਠ ਕੇ ਆਪਣਾ ਟਾਈਮ ਕਿਸ ਤਰ੍ਹਾਂ ਪਾਸ ਕਰੇ? ਉਹ ਸਾਡਾ ਅੰਮ੍ਰਿਤਸਰ ਹੋਏ, ਉੱਥੇ ਇਸ ਤਰ੍ਹਾਂ ਹੁੰਦਾ, ਉੱਥੇ ਇਸ ਤਰ੍ਹਾਂ ਹੁੰਦਾ, ਇੱਥੇ ਦਿੱਲੀ ਇਸ ਤਰ੍ਹਾਂ, ਇੰਡੀਆ ਇਸ ਤਰ੍ਹਾਂ, ਉਹਨੂੰ ਯਾਦ ਕਰਕੇ ਥੋੜਾ ਟਾਈਮ ਪਾਸ ਕਰਦੇ,
0: ਨੋਸਟੈਲਜੀਆ ਚ ਰਹਿੰਦੇ ਜੀ,
1: ਮਤਲਬ ਸਟੋਰੀ
0: ਜੀ
1: ਯਾਦ ਕਰਕੇ। ਇਸ ਤਰ੍ਹਾਂ ਹਨੂੰਮਾਨ ਜੀ ਨੇ ਕਥਾ ਕਹਿਣੀ ਸ਼ੁਰੂ ਕੀਤੀ। ਉਹ ਕਥਾ ਜਿਸ ਤਰ੍ਹਾਂ ਹੀ ਕੰਨਾਂ 'ਚ ਪਈ, ਸੁਣ ਤਹੀ ਸੀਤਾ ਕਰ ਦੁੱਖ ਭਾਗਾ, ਰਾਮ ਚੰਦਰ ਗੁਣ ਵਰਨਾ ਹੀ ਲਾਗਾ, ਸੀਤਾ ਜੀ ਕਾ ਦੁੱਖ ਭਾਗਾ। ਇਹ ਅੱਜ ਦੀ ਦੁਨੀਆ 'ਚ ਵੀ ਫੈਕਟ ਹੈ, ਜਿਹੜਾ ਬੰਦਾ ਬਹੁਤ ਪਰੇਸ਼ਾਨ ਹੈ ਕਿਸੇ ਗੱਲ ਨੂੰ ਲੈ ਕੇ, ਟੈਨਸ਼ਨ 'ਚ ਆ ਜੇ, ਉਹਨੂੰ ਕੋਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਭਗਵਾਨ ਦੀ ਕਥਾ ਸੁਣਨੀ ਚਾਹੀਦੀ ਹੈ, ਜਿਹਦੀ ਬਾਣੀ ਨਾਲ ਉਹਨੂੰ ਮਤਲਬ ਸੁਣ ਕੇ ਅੱਛਾ ਲੱਗਦਾ ਹੋਵੇ,
0: ਜਿਹਦੇ ਨਾਲ ਜੁੜਾਵ ਹੋਵੇ।
1: ਹਾਂ, ਕਿਤੇ ਨਾ ਕਿਤੇ ਉਹਦਾ ਦੁੱਖ ਘੱਟ ਹੋ ਜਾਂਦਾ ਹੈ। ਬੰਦਾ ਪ੍ਰੈਕਟੀਕਲੀ ਲੈ ਲਈਏ, ਕੋਈ ਪਰੇਸ਼ਾਨ ਹੈ ਤਾਂ ਉਹਨੂੰ ਲੱਭਦਾ ਕਿ ਯਾਰ ਇਹਦੇ ਨਾਲ ਬਹਿ ਕੇ ਮੇਰਾ ਥੋੜ੍ਹਾ ਵਧੀਆ ਟਾਈਮ ਪਾਸ ਹੋ ਜਾਊਗਾ। ਇਹੀ ਤਾਂ ਲੱਭ ਰਿਹਾ ਇਨਸਾਨ ਅੱਜ ਕੱਲ੍ਹ, ਨਹੀਂ ਯਾਰ ਗੱਡੀ ਚੁੱਕੀ ਚੱਲ ਉੱਥੇ, ਘਰ ਮਨ ਨਹੀਂ ਲੱਗ ਰਿਹਾ, ਕਮਰਾ ਖਾਣ ਨੂੰ ਪੈ ਰਿਹਾ, ਘਰ ਖਾਣ ਨੂੰ ਪੈ ਰਿਹਾ, ਬਾਹਰ ਆ ਗਏ ਤਾਂ ਬੜਾ ਵਧੀਆ ਹੋ ਗਿਆ, ਘੁੰਮ ਫਿਰ ਲਈਏ, ਚਲੋ ਯਾਰ ਥੋੜ੍ਹਾ ਬਹੁਤ। ਅਤੇ ਰੱਬ ਦਾ ਨਾਂ ਤਾਂ ਵਿਅਕਤੀ ਨੂੰ ਸਦਾ ਹੀ ਸਹਾਰਾ, ਕਹਿ ਹਨੂੰਮੰਤ ਵਿਪਤੀ ਪ੍ਰਭ ਸੋਈ ਜਬ ਤਾ ਸਿਮਰਨ ਭਜਨ ਨਾ ਹੋਈ। ਹਨੂੰਮਾਨ ਜੀ ਕਹਿੰਦੇ ਦੁਨੀਆਂ ਦੀ ਸਭ ਤੋਂ ਮੁਸੀਬਤ ਵੇਲਾ ਉਸ ਵੇਲੇ ਹੈ ਜਦੋਂ ਇਨਸਾਨ ਰੱਬ ਦੇ ਨਾਂ ਤੋਂ ਦੂਰ ਹੈ। ਗੁਰਦੇਵ ਨਾਨਕ ਵੀ ਕਹਿੰਦੇ ਨਾਮ ਜਪੋ, ਸੁੱਖ ਵੇਲੇ ਸ਼ੁਕਰਾਨਾ ਕਰਦੇ ਰਹੋ। ਆਪਾਂ ਸੁੱਖ ਵੇਲੇ ਭੁੱਲ ਜਾਂਦੇ ਹਾਂ, ਲੋਕ ਕਹਿੰਦੇ ਨਹੀਂ ਅਸੀਂ ਤਾਂ ਬਹੁਤ ਜ਼ਿਆਦਾ ਨਹੀਂ ਕਰਦੇ। ਇਹ ਇਨਸਾਨ ਦੀ ਫਿਤਰਤ ਹੈ, ਉਹਨੂੰ ਜਿਸ ਤਰ੍ਹਾਂ ਸੁੱਖ ਮਿਲੇਗਾ ਉਹ ਭਗਵਾਨ ਦੇ ਨਾਂ ਤੋਂ ਦੂਰ ਜਾਏਗਾ। ਇੰਨਾ ਜਿਹਾ ਦੁੱਖ ਜੀਵਨ 'ਚ ਆ ਜੇ ਸਭ ਛੱਡ ਕੇ 24 ਘੰਟੇ ਭਗਵਾਨ ਦਾ ਨਾਂ ਹੀ ਗਾਏਗਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ। ਮੈਂ ਕਹਿੰਦਾ ਕਿ ਬਈ ਤੁਸੀਂ ਦੁੱਖ ਵੇਲੇ ਅਰਦਾਸ ਕਰਨ ਦੇ ਹੱਕਦਾਰ ਤਾਂ ਹੈਗੇ ਹੋ ਜਦੋਂ ਤੁਸੀਂ ਸੁੱਖ ਵੇਲੇ ਪ੍ਰਭੂ ਦਾ ਭਜਨ ਕੀਤਾ। ਤੁਹਾਨੂੰ ਰੱਬ ਨੂੰ ਮਿਹਣਾ ਦੇਣ ਦਾ ਹੱਕ ਤਾਂ ਹੈ ਜਦੋਂ ਤੁਸੀਂ ਉਹਦੀ ਕਿਰਪਾ ਦੇ ਵੇਲੇ ਵੀ ਉਹਨੂੰ ਥੈਂਕ ਯੂ ਕੀਤਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਫਿਰ ਹਰ ਵੇਲੇ ਸਿਮਰਨ। ਸੁੱਖ ਦੁੱਖ ਚ ਸ਼ੁਕਰਾਨਾ ਤੇ ਅਰਦਾਸ, ਲੇਕਿਨ ਉਹਦੇ ਵਿਚਕਾਰ ਦੇ ਸਮੇਂ ਚ ਵੀ ਗੁਰਦੇਵ ਨਾਨਕ ਛੱਡਦੇ ਨਹੀਂ ਪਏ, ਕਹਿੰਦੇ ਹਰ ਵੇਲੇ ਵਾਹਿਗੁਰੂ ਜਪੋ, ਹਰ ਵੇਲੇ ਸਿਮਰਨ ਕਰੋ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਾਹੇ ਨਾ ਜਾਣੀ ਉਹ ਗੁਣ ਮੇਰੇ, ਕੌਣ ਜਾਣੇ ਗੁਣ ਤੇਰੇ।
0: ਮੈਂ ਤੁਹਾਡੇ ਜੋ ਤੁਸੀਂ ਸੁੰਦਰ ਕਾਂਡ ਵੀ ਕਰਦੇ ਹੋ, ਮੈਂ ਉਹ 'ਚ ਵੀ ਵੇਖਦਾ ਕਿ ਸਿੱਖੀ ਤੋਂ ਜੁੜੀ ਕਾਫੀ ਰੈਫਰੈਂਸਿਸ ਆਉਂਦੀਆਂ। ਹੁਣ ਵੀ ਆਪਾਂ ਗੱਲਾਂ ਬਾਤਾਂ ਕਰਦੇ, ਮੈਂ ਤੁਸੀਂ ਬਾਬਾ ਨਾਨਕ ਜੀ ਦੀ ਇੱਕ ਦੋ ਵਾਰੀ ਹੈ ਨਾ ਰੈਫਰੈਂਸਿਸ ਦਿੱਤੇ ਆ, ਇਹ ਵੀ ਜੁੜਾਵ ਬਚਪਨ ਤੋਂ ਰਿਹਾ?
1: ਇਹ ਮੈਨੂੰ ਬੜਾ ਪ੍ਰਭਾਵਿਤ ਰਿਹਾ ਬਾਬਾ ਨਾਨਕ ਜੀ ਤੋਂ। ਉਹਨਾਂ ਦੀ ਜਿਹੜੀ ਇਹ ਵਾਲੀ ਮੂਰਤ ਹੈ ਨਾ, ਮੈਨੂੰ ਬੜੀ ਸ਼ੁਰੂ ਤੋਂ ਅਟਰੈਕਟ ਕਰਦੀ ਹੈ। ਤੁਸੀਂ ਦੇਖੀ ਇਸ ਤਰ੍ਹਾਂ ਹੱਥ ਕਰਕੇ ਜਿਹੜੀ ਮਤਲਬ ਸਫੇਦ ਦਾੜੀ ਤੇ ਪੱਗ ਬੰਨੀ ਹੈ, ਬੜੀ ਮੈਨੂੰ। ਫਿਰ ਮੈਂ ਕੁਛ ਬਾਬਾ ਨਾਨਕ ਦਾ ਬੜਾ ਪੜਿਆ, ਸਰਲ ਸਾਧੂ ਜਿਨ੍ਹਾਂ ਦਾ ਇੱਕੋ ਹੀ ਬਸ ਇਹ ਸੀਗਾ ਨਾਮ ਜਪੋ ਜੀ, ਨਾਮ ਜਪੋ। ਕਿੰਨਾ ਰਾਮ ਨਾਮ ਉਹਨਾਂ ਨੇ ਗਾਇਆ, ਕਹਿੰਦੇ ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇੜੇ। ਭਾਜੀ ਕੀ ਨਾਂ ਹੈ ਤੁਹਾਡਾ? ਕਾਰਤਿਕੇ, ਕਾਰਤਿਕ
0: ਕ੍ਰਿਸ਼ਨ,
1: ਕ੍ਰਿਸ਼ਨਾ ਜੀ। ਜਦੋਂ ਮਤਲਬ ਮੈਂ ਤੁਹਾਨੂੰ ਕਹਾਂ, ਮੈਂ ਬੜਾ ਲੋਕਾਂ ਨੂੰ ਕਹਿਣਾ ਕਿ ਜਦੋਂ ਰੱਬ ਨੇ ਸਭ ਸੁੱਖ ਦਿੱਤੇ ਉਹਨਾਂ ਲੱਗੇ ਯਾਰ ਬੜੀ ਕਿਰਪਾ ਹੈ, ਉਸ ਵੇਲੇ ਟਾਈਮ ਕੱਢੋ, ਬਹਾਨਾ ਲੱਭੋ ਕਿ ਕਿਸ ਤਰ੍ਹਾਂ ਉਹਨੂੰ ਯਾਦ ਕਰੀਏ, ਥੈਂਕ ਯੂ ਕਰੋ ਉਹਦਾ।
0: ਮਹਾਰਾਜ ਜੀ ਗ੍ਰੈਟੀਟਿਊਡ ਮੈਂ ਸਮਝਦਾ। ਇੱਕ ਹੋਰ ਸਵਾਲ ਖਾਸ ਕਰਕੇ ਇਸ ਤਰ੍ਹਾਂ ਦੇ, ਮੈਂ ਇਹ ਵਾਲਾ ਜੈਂਗਲ ਕੱਢ ਦੇਵਾਂ ਹੈ ਨਾ, ਤੁਸੀਂ ਜਿਸ ਕਿੱਤੇ 'ਚੋਂ ਜੋ ਤੁਸੀਂ ਕੰਮ ਕਰ ਰਹੇ ਹੋ ਹੈ ਨਾ, ਉਸ ਦੇ ਅੰਦਰ ਤੁਸੀਂ ਬਹੁਤ ਸਕਸੈਸਫੁਲ ਹੋ। ਇੱਕ ਸਕਸੈਸ ਆ ਜਾਣ ਤੋਂ ਬਾਅਦ ਲਾਈਫ 'ਚ ਕੀ ਫੇਰ ਬਦਲ ਆਉਂਦਾ?
1: ਲਾਈਫ 'ਚ ਬਸ ਫੇਰ ਬਦਲ ਤਾਂ ਬਹੁਤ ਆ ਜਾਂਦਾ,
0: ਮਟੀਰੀਅਲ ਛੱਡ ਕੇ ਜੇ ਆਪਾਂ ਮੈਂਟਲੀ ਵੀ ਕਹੀਏ ਕਿ ਮਤਲਬ ਸਮਝੋ ਯਾਰ ਆਹ ਗੋਲ ਸੀ, ਇਹ ਗੋਲ ਤਾਂ ਹੋ ਗਿਆ, ਹੁਣ ਮੈਂ ਕੀ ਕਰਾਂ?
1: ਉਹ ਬੰਦੇ ਦੀ ਉਹ ਨਹੀਂ ਪੂਰੀ ਹੁੰਦੀ ਨਾ, ਜਿਹੜਾ ਬੰਦਾ ਇਹ ਸਮਝ ਲੈ ਕਿ ਯਾਰ ਮੈਂ ਇੰਨਾ ਨਹੀਂ ਸੋਚਿਆ ਸੀ ਕਿ ਯਾਰ ਇੰਨਾ ਹੋ ਗਿਆ, ਉਹ ਫਿਰ ਰੁਕ ਜਾਏਗਾ। ਵੈਸੇ ਨਹੀਂ ਰੁਕਦਾ ਕੋਈ, ਕਿਤੇ ਤੇ ਰੁਕਣਾ ਹੀ ਪੈਣਾ ਨਾ। ਉਂਗਲੀ ਮਾਲ ਜੋ ਮਿਲਦਾ ਉਹਨੂੰ ਉਂਗਲੀ ਕੱਟ ਕੇ ਉਹਦੀ ਮਾਲਾ ਬਣਾ ਲੈਂਦਾ
0: ਜੀ।
1: ਲਾਸਟ ਮਾਲਾ ਪੂਰੀ ਕਰਨੀ ਸੀ, ਭਗਵਾਨ ਬੁੱਧ ਜਾ ਰਹੇ, ਲੋਕਾਂ ਨੇ ਕਿਹਾ ਇੱਧਰੋਂ ਨਾ ਜਾਓ, ਇੱਧਰ ਉਂਗਲੀ ਮਾਲ ਰਹਿੰਦਾ ਡਾਕੂ, ਬੁੱਧ ਵੀ ਬੁੱਧ ਤੇ ਇੱਧਰ ਸਹੀ ਜਾਏਗੇ, ਲੰਬੀ ਉੱਚੀ ਹਾਈਟ ਚਲੇ ਜਾ ਰਹੇ, ਉਂਗਲੀ ਮਾਲ ਰੁਕ ਜਾ, ਉਹਨੇ ਤਾਂ ਮਾਰ ਕੇ ਉਂਗਲੀ ਕੱਢਣੀ ਸੀ, ਚੱਲਦੇ ਰਹੇ, ਓਏ ਰੁਕ, ਚੱਲਦੇ ਰਹੇ, दो तीन चार बारी क्या उन्हें महात्मा बुद्ध ने क्या, मैं ते 55 साल पहले रुक गया सीगा, तू रुक जा। नजर हुंदी है ना महात्मा पहुंचे हुए महात्मा दी, अखां बड़ी अलग हुंदी है, कभी रोती कभी हंसती कभी लगती शराबी सी, कभी रोती कभी हंसती कभी लगती शराबी सी, मोहब्बत जिन में होती है वो आंखें और होती है।
0: वाह वाह वाह,
1: एक बारी देखिया अब थर थर कांपन लग गया, तेज नहीं सह पा रहा हूं। ते वही है ना भाई, हुन रुक जाओ, कितने तो रुको यार। मैं नहीं कह रहा कि भाई तुसी आलसी होके बैठ जाओ, शरीर नू नहीं रोकना, रब ने भी नियम बनाया यार 12 घंटे काम कर दे, चलो सो फिर रात बनाइए। लेकिन आपा दे दौड़ी चले हैं, मन भी दौड़दा ही जा रहे हैं, दौड़ कुछ भी मिलता जाए ओदी कोई कीमत नहीं, हो रही करना ही करना, इच भी हाथ पाना इच भी हाथ पाना,
0: चोला भरी जाने पे,
1: भरे ना भरे, भर गया भर गया, भरिया भी बेकार ही पे,
0: बेकार।
1: मैं क्यों क्या गोरे लोग साधु
0: साधु से उठे थे देने,
1: सवेरे जल्दी जागना राती जल्दी सोना,
0: कुछ तो बेटर कर ही रहे लाइफ दे अंदर,
1: हेल्थ कॉन्शियस, 90 साल दे लगदे ही नहीं 90 दे,
0: बिल्कुल ठीक।
1: तुसी देखो इतनी जल्दी आई कांटेक्ट नहीं देंदे किसी नु, तुसी प्लेन चे बैठे हो बिजनेस क्लास सीट चे या इकोनॉमी चे, तुहाडे नाल कोई गोरा बैठा है, 12 घंटे का सफर पास कर दोगे, तुसी एक बारी तुहाडी और नहीं देखेगा तुसी की कर रहे हो,
0: अपने चे मस्त।
1: मैं ये सब नोटिस किया इत्थे आके, उन्हें देखना ही नहीं ਤੁਸੀਂ ਕੀ ਅਸੀਂ 10 ਵਾਰ ਦੇਖਾਂਗੇ ਕੀ ਕਰ, ਹੁਣ ਕਿਹੜੀ ਪਿੱਛਾ ਦੇਖ ਰਿਹਾ, ਹੁਣ ਕੀ ਖਾ ਰਿਹਾ, ਉਹਨੇ ਨੀ ਦੇਖਣਾ ਕੁਛ ਵੀ।
0: ਇਹ ਮਾਨਸਿਕਤਾ ਕਿਉਂ ਸਾਡੀ ਇਸ ਤਰ੍ਹਾਂ ਦੀ ਵੈਸੇ,
1: ਇਹ ਤੇ ਬੁੱਧੀ ਲੈਵਲ ਦਾ ਫਰਕ ਹੈ ਨਾ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਤੇ ਆਪਣਾ ਇੱਕ ਦੇਸ਼ ਆਪਣਾ ਇੱਕ ਘਰ ਬਣਾਇਆ ਦਾ ਹੈ, ਸਾਫ ਸੁਥਰੀ ਹਵਾ ਪਾਣੀ, ਕਿ ਬਈ ਦੁਨੀਆਂ 'ਚ ਆਏ ਹਾਂ 50-100 ਸਾਲ ਜੀ ਕੇ ਚੱਲ ਜਾਣਾ, ਇਮਾਨਦਾਰ ਵੀ ਬਹੁਤ ਹੁੰਦੇ ਹੈ, ਤੇ ਵਿਗੜ ਗਿਆ ਉਹਨਾਂ ਲੱਗਦਾ ਇਹ ਵਿਗਾੜਤਾ ਸਾਰਾ ਸਾਡਾ ਆ ਕੇ, ਕਿਉਂਕਿ ਸਾਰੇ ਕਮਰਸ਼ੀਅਲ ਲੋਕ ਆ ਗਏ।
0: ਹਾਂ ਇਹ ਗੱਲ ਵੀ ਆ, ਸਮਝ ਆ ਫਿਰ ਉਹ ਕਲਚਰ ਨਹੀਂ ਸਮਝ ਆਉਂਦਾ,
1: ਦੂਜਾ ਬੰਦਾ ਕਲੇਸ਼ ਦਿੰਦਾ ਨਾ, ਵਿਕਾਰ ਅੰਦਰੋਂ ਆਉਂਦਾ ਕਲੇਸ਼ ਬਾਹਰੋਂ ਆਉਂਦਾ।
0: ਮਹਾਰਾਜ ਜੀ ਕਿੱਦਾਂ ਦੇ ਮਾਹੌਲ ਦੇ ਅੰਦਰ ਮਨ ਵਿਚਲਿਤ ਹੁੰਦਾ, ਜੇ ਹੁੰਦਾ ਤੇ ਕਿਸ ਐਟਮੋਸਫੇਅਰ ਚ ਬੈਠ ਕੇ ਹੁੰਦਾ ਕਿ ਯਾਰ ਉੱਠਾਂ ਮੈਂ ਹੁਣ ਇੱਥੋਂ?
1: ਉੱਥੇ ਹੀ ਹੋਏਗਾ ਜਿੱਥੇ ਸਾਡੇ ਮਤਲਬ ਦੇ ਲੋਕ ਨਹੀਂ ਹੈਗੇ, ਸਾਡੇ ਵਰਗੀ ਜਿਨ੍ਹਾਂ ਦੀ ਸੋਚ ਨਹੀਂ ਹੈਗੀ, ਗੱਲਾਂ ਨਹੀਂ ਹੈਗੀਆਂ, ਯਾ ਫਿਰ ਆਪਾਂ ਕਿਸੇ ਸਹੀ ਜਗ੍ਹਾ ਪਹੁੰਚ ਗਏ, ਆਪਾਂ ਉਸ ਲਾਇਕ ਨਹੀਂ ਹੈਗੇ, ਆਪਾਂ ਗਲਤ ਹਾਂ ਵੀ ਆਪਾਂ ਗਲਤ ਹੈਗੇ ਨਾ,
0: ਇਸ ਚੀਜ਼ ਦਾ ਆਭਾਸ ਹੋ ਜਾਂਦਾ ਕਿ ਯਾਰ ਕਿਤੇ ਕਿਤੇ ਮੈਂ ਇੱਥੇ ਐਵੇਂ ਆ ਗਿਆ, ਮੈਂ ਗਲਤ ਹਾਂ।
1: ਬਿਲਕੁਲ, ਇਨਸਾਨ ਦੇ ਅੰਦਰ ਰੱਬ ਬੈਠਾ, ਉਹ ਹਰ ਵੇਲੇ ਹਰ ਗਲਤੀ ਦਾ ਅਹਿਸਾਸ, ਸਹੀ ਗਲਤ ਦੱਸਦਾ ਰਹਿੰਦਾ, ਕੀ ਕਰਦਾ ਪਿਆ ਤੂੰ, ਉਹ ਗਲਤ ਕਰਦਾ ਕਰਦਾ ਜਾਂਦਾ ਕਿ ਨਹੀਂ ਯਾਰ ਕੋਈ ਨਹੀਂ ਦੇਖ ਰਿਹਾ।
0: ਮੈਂ ਨਾ ਮਹਾਰਾਜ ਜੀ ਥੋੜ੍ਹਾ ਜਿਹਾ ਡੀਰੇਲ ਕਰਦਾ ਇੱਥੋਂ ਟੋਪਿਕ, ਮੈਨੂੰ ਰਮਾਇਣ ਤੋਂ ਜਿੰਨੀ ਕੁ ਪਤਾ, ਜਿੰਨੀ ਕੁ ਦੇਖੀ, ਜਿੰਨੀ ਕੁ ਸੁਣੀ, ਹੈ ਨਾ, ਜਿੰਨੀ ਪੜ੍ਹੀ, ਮੈਨੂੰ ਸਭ ਤੋਂ ਵਧੀਆ ਜਿਹੜੀ ਇੱਕ ਛੋਟੀ ਜਿਹੀ ਕਥਾ ਆਉਂਦੀ ਹੈ ਨਾ, ਉਹ ਜਾਮਵੰਤ ਅਤੇ ਹਨੂੰਮਾਨ ਜੀ ਦੀ, ਕਿ ਜਦੋਂ ਹਨੂੰਮਾਨ ਜੀ ਨੂੰ ਜਾ ਕੇ ਜਾਮਵੰਤ ਜੀ ਦੱਸਦੇ ਕਿ ਬਈ ਬਹੁਤ ਉਤਲੀ ਚੀਜ਼ ਆ, ਤੂੰ ਕੀ ਸੋਚੀ ਪਿਆ ਹੋਇਆ, ਇਹ ਤਾਂ ਨਦੀ ਆਰਾਮ ਨਾਲ ਪਾਰ ਕਰ ਜਾਏਗਾ ਪੂਰਾ ਹੈ ਨਾ ਏਰੀਆ, ਜਦੋਂ ਮਾਂ ਸੀਤਾ ਨੂੰ ਮਿਲਣ ਜਾਣਾ ਸੀਗਾ। ਇਹ ਜੇ ਕਥਾ ਤੁਸੀਂ ਅੱਜ ਦੇ ਆਦਮੀ, ਅੱਜ ਦੀ ਲਾਈਫ, ਅੱਜ ਦੇ ਇੱਕ ਬੰਦੇ ਨੂੰ ਕੀ ਮੈਸੇਜ ਦਿੰਦੀ ਹੈ, ਕਿਸ ਲਿਹਾਜ਼ ਨਾਲ ਦਿੰਦੀ ਹੈ, ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
1: ਇਹਨੂੰ ਮੈਂ ਇਸ ਨਜ਼ਰ ਨਾਲ ਵੇਖਣਾ ਕਿ ਹਰ ਕਿਸੇ ਦੇ ਘਰ 'ਚ ਇੱਕ ਜਾਮਵੰਤ ਹੁੰਦਾ, ਹਰ ਕਿਸੇ ਦੇ ਨਾਲ ਇੱਕ ਹਨੂੰਮਾਨ ਹੈ। ਰਾਵਣ ਦੇ ਘਰ 'ਚ ਵੀ ਇੱਕ ਬੁੱਢਾ ਸੀਗਾ, ਬਜ਼ੁਰਗ ਸੀਗਾ, ਕੌਣ, ਮਾਲਵੰਤ ਉਹਦਾ ਨਾਨਾ।
0: ਓਕੇ,
1: ਉਹਨੇ ਬੜਾ ਸਮਝਾਇਆ ਰਾਵਣ ਨੂੰ, ਲੇਕਿਨ ਉਹ ਕਹਿੰਦਾ ਬੂੜ ਭਇਉ ਨਤ ਮਰਤੇ ਉਤੋਈ, ਪੱਕ ਤੂੰ ਬੂੜਾ ਹੋ ਗਿਆ ਨਹੀਂ ਤਾਂ ਮਾਰਤਾ ਬਹੁਤ ਤੁਝੇ ਜਾਇਆ ਸੀ, ਪੱਕ ਆ ਮੁਝੇ ਆਪਣੀ ਸ਼ਕਲ ਮਤ ਦਿਖਾਈ। ਰਾਵਣ ਨੇ ਕਿਹਾ ਤੇ ਹਨੂੰਮਾਨ ਜੀ ਨੂੰ ਜਾਮਵੰਤ ਨੇ ਕਿਹਾ ਕਿ ਬਈ ਕਾ ਚੁੱਪ ਸਾਧ ਰਹੇ ਬਲਵਾਨ, ਸੁਣਾ ਹੀ ਨਹੀਂ, ਥੋੜੀ ਤਾਰੀਫ ਕੀ, ਪਵਨ ਤਨੈ ਬਲ ਪਵਨ ਸਮਾਨਾ ਬੁੱਧ ਵਿਵੇਕ ਵਿਗਿਆਨ ਨਿਧਾਨਾ, ਹਨੂੰਮਾਨ ਜੀ ਤਾਰੀਫ ਸ਼ੁਰੂ ਕੀਤੀ ਸੁਣਿਆ ਹੀ ਨਹੀਂ। ਫਿਰ ਕਿਹਾ ਕਮਨ ਸੁਕਾਜ ਕਠਿਨ ਜਗ ਮਾਈ ਜੋ ਨਹੀਂ ਹੋਏ ਤਾ ਤੁਮ ਪਾਈ, ਸੁਣਿਆ ਹੀ ਨਹੀਂ। ਜੈਸੇ ਕਿਹਾ ਰਾਮ ਕਾਜ ਲਗੀ ਤਵ ਅਵਤਾਰਾ, ਧੜ ਧੜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੁਰਤਈ ਭਯੋ ਪਰਵਤਾ ਕਾ। ਇਹ ਭਯੰਕਰ ਸਿੰਘ ਨਾਦ ਹਨੂੰਮਾਨ ਜੀ। ਇਹਦਾ ਅਰਥ ਇੱਕ ਹੋਰ ਹੈ, ਸਾਡੇ ਘਰ ਦਾ ਜਿਹੜਾ ਜਾਮਵੰਤ ਹੈ, ਜਾਮਵੰਤ ਵਾਲੇ ਵੱਡਾ
0: ਸਾਡਾ ਬਜ਼ੁਰਗ,
1: ਉਹੀਓ ਆਪਣੇ ਬੱਚੇ ਨੂੰ ਕਹਿੰਦਾ ਕਿ ਤੇਰੇ ਅੰਦਰ ਇਹ ਸ਼ਕਤੀ ਵੀ ਹੈ ਪੁੱਤਰ, ਇਹ ਸ਼ਕਤੀ ਵੀ ਹੈ ਕਿ ਗੰਦੀ ਕਿ ਅੱਛੀ। ਹਰ ਹਨੂੰਮਾਨ ਨੂੰ ਜਾਮਵੰਤ ਮਿਲ ਜਾਏ ਜਗਾਉਣ ਵਾਲਾ ਤੇ ਫਿਰ ਤੁਮ ਰਕਸ਼ਕ ਕਾਹੂ ਕੋ ਡਰਨਾ।
0: ਮੈਂ ਤਾਂ ਹੀ ਐਕਚੁਅਲੀ ਪੁੱਛ ਰਿਹਾ ਸੀ ਕਿ ਅਸੀਂ ਹੁਣ ਸ਼ਾਇਦ ਘੱਟ ਗਿਆ, ਪਰ ਇਹਦੇ ਅੰਦਰ ਇੱਕ ਹੋਰ ਨਵੀਂ ਪ੍ਰੋਬਲਮ ਆ ਗਈ ਜੋ ਮੈਂ ਦੇਖਦਾ, ਜਿਸ ਕਲਚਰ ਤੋਂ ਆਪਾਂ ਲੋਕ ਆਉਂਦੇ ਹਾਂ ਨਾ, ਪੇਰੈਂਟਿੰਗ ਉੱਥੇ ਇਸ ਤਰ੍ਹਾਂ ਹੁੰਦੀ ਹੈ ਕਿ ਜਾਂ ਤਾਂ ਬੱਚੇ ਨੂੰ ਟੋਕਾ ਟਕਾਈ ਬਹੁਤ ਆ, ਜਾਂ ਫਿਰ ਸਿੱਧੇ ਇਹ ਵਾਲਾ ਕੰਮ ਹੈ ਕਿ ਉਹ ਉੱਠਣ ਲੱਗਾ ਅਤੇ ਉਹਦੇ ਪੈਰਾਂ 'ਚ ਆਪ ਚੱਪਲ ਪਾਉਣੀ ਆ, ਹੈ ਨਾ, ਕਿ ਉਹ ਜੇ ਬਾਜ਼ਾਰ ਜਾਣ ਲੱਗਾ ਤਾਂ ਨਹੀਂ ਡਰਾਈਵਰ ਜਾਏਗਾ, ਹਾਂ ਸਪੂਨ ਫੀਡਿੰਗ ਆਪਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਕਿ ਇਹ ਦੋਨੋਂ ਚੀਜ਼ਾਂ ਹੀ ਫਿਰ ਜਾਮਵੰਤ ਨੂੰ ਮੈਂ ਨਹੀਂ ਨੇ, ਹੈ ਨਾ, ਕਿ ਉਹ ਤੁਹਾਨੂੰ
1: ਉਹਦਾ ਵੀ ਤਰੀਕਾ ਹੈ। ਅੱਜ ਕੱਲ੍ਹ ਮਾਹੌਲ ਵੀ ਬਦਲ ਗਿਆ ਹੈ, ਬੱਚਿਆਂ ਦੀ ਕੇਅਰ ਵੀ ਕਰਨੀ ਹੈ, ਉਹ ਜ਼ਮਾਨੇ ਵੀ ਨਹੀਂ ਰਹੇਗੀ ਬੱਚਿਆਂ ਨੂੰ ਇਕੱਲੇ ਤੋਰ ਦਿਓ,
0: ਹਾਂ ਠੀਕ ਵੀ ਆ,
1: ਸਮੇਂ ਦੇ ਨਾਲ ਤੇ ਪ੍ਰੈਕਟੀਕਲ ਹੋਣਾ ਹੀ ਪੈਣਾ। ਹੁਣ ਪਹਿਲੇ ਕਥਾ ਸ਼ੁਰੂ ਕਰਦੇ ਸੀ, ਲੋਕੀ ਜਾਂਦੇ ਸੀ ਦੂਜੇ ਗਾਉਂ ਤੇ ਬੈਲ ਗਾੜੀ ਘੋੜੇ ਤੇ ਜਾਂਦੇ, ਹੁਣ ਪਲੇਨ ਤੇ ਜਾਂਦੇ, ਵੀ ਉਸ ਵੇਲੇ ਪਲੇਨ ਨਹੀਂ ਸੀਗਾ, ਹੁਣ ਪਲੇਨ ਹੈ, ਹੁਣ ਇੱਥੋਂ ਆਪਾਂ ਸਿਡਨੀ ਜਾਣਾ, ਕਾਰ ਤੇ ਵੀ ਜਾ ਸਕਦੇ ਹਾਂ, ਲੇਕਿਨ ਪਲੇਨ ਵੀ ਤੇ ਪਹੁੰਚਾ ਰਹੇ ਇੱਕ ਘੰਟੇ ਚ, ਫੈਸਿਲਿਟੀ ਦਾ ਫਾਇਦਾ। ਤੇ ਬੱਚਿਆਂ ਨੂੰ ਸਭ ਕੁਛ ਫੈਸਿਲਿਟੀ ਦੇਣੀ ਚਾਹੀਦੀ, ਜੇ ਰੱਬ ਨੇ ਸਾਨੂੰ ਦਿੱਤੀ ਹੈ ਤੇ ਬੱਚਿਆਂ ਨੂੰ ਮਿਲੇ, ਬੱਚੇ ਕਿਉਂ ਤਿਲ ਤਿਲ ਕੇ ਮਰਨ, ਹਰ ਮਾਂ ਬਾਪ ਇਹ ਸੋਚਦਾ।
0: ਠੀਕ,
1: ਮਾਂ ਬਾਪ ਕੋਲ ਜਿਹਦੇ ਕੋਲ ਜਿੰਦਾ ਜਿੰਨਾ ਵੀ ਹੁੰਦਾ ਉਹ ਉਸ ਹਿਸਾਬ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰਦਾ, ਕਿਸੇ ਕੋਲ ਵੱਧ ਹੋ ਗਿਆ ਤਾਂ ਫਿਰ ਵੱਧ ਵੱਧ ਤਰੀਕੇ ਨਾਲ ਹੀ ਕਰਦਾ। ਬਟ ਮੈਂ ਕਹਿੰਦਾ ਬੱਚਿਆਂ ਨੂੰ ਸਿਖਾਉਣ ਤੋਂ ਵਧੀਆ ਉਹਨਾਂ ਦੇ ਸਾਹਮਣੇ ਕਰੋ, ਜਿਸ ਤਰ੍ਹਾਂ ਘਰ ਤੁਹਾਡੇ ਮੰਮੀ ਡੈਡੀ ਹੈ, ਰੋਜ਼ ਉੱਠ ਕੇ ਉਹਨਾਂ ਦੇ ਪੈਰ 'ਚੋ ਆਪਣੇ ਬੱਚਿਆਂ ਦੇ ਸਾਹਮਣੇ ਬੱਚਿਆਂ ਤੋਂ ਛੁਆਓ, ਬੱਚਿਆਂ ਦੇ ਸਾਹਮਣੇ ਕਰਨਾ ਹੈ। ਹਨੂੰਮਾਨ ਚਾਲੀਸਾ ਸੁਣਨੀ ਹੈ, ਲਗਾਉਣੀ ਹੈ, ਸਵੇਰੇ ਚਲਾਉਣੀ ਹੈ, ਬੱਚਿਆਂ ਨੂੰ ਬਾਹੋ ਚਲੋ ਬਈ ਹਨੂੰਮਾਨ ਚਾਲੀਸਾ, ਉਹਨੂੰ ਲੱਗੇ ਬੱਚਾ ਤਾਂ ਕੋਹਰਾ ਕਾਗਜ਼ ਨਾ, ਯਾਰ ਇਹ ਜ਼ਰੂਰੀ ਚੀਜ਼ ਹੈ, ਬੱਚਿਆਂ ਦੇ ਨਾਲ ਕਰਨਾ ਹੈ, ਸਿਖਾਉਣਾ ਨਹੀਂ ਹੈ। ਬੱਚਾ ਉਹ ਸਿੱਖਦਾ ਜਿਹੜਾ ਅਸੀਂ ਕਰ ਰਹੇ ਹਾਂ, ਇਹਦੇ ਫਰੈਸ਼ਰ।
0: ਤੇ ਇੱਕ ਜੋ ਫਰੈਸ਼ਰ ਆ, ਭਾਵੇਂ ਉਹ ਬੱਚਾ ਨਹੀਂ ਆ, ਭਾਵੇਂ ਹੁਣ ਯੰਗ ਹੋ ਗਿਆ, ਜੋ ਬਹੁਤ ਆਪਣੀ ਜੜ੍ਹਾਂ ਨਾਲ ਨਹੀਂ ਜੁੜਿਆ ਪਿਆ, ਜਿਸਨੂੰ ਤੁਸੀਂ ਸਮਝਾਉਣਾ ਹੋਵੇ ਕੀ ਹੈ ਹਨੂੰਮਾਨ, ਕੀ ਹੈ ਬਜਰੰਗ ਬਲੀ, ਉਹ ਹਨੂੰਮਾਨ ਚਾਲੀਸਾ ਕੀ ਚੀਜ਼ ਆ, ਉਹ ਕਿਸ ਚੌਪਾਈ ਤੋਂ ਜਾਂ ਕਿਸ ਤਰੀਕੇ ਨਾਲ ਸਮਝਾਓਗੇ?
1: ਹਨੂੰਮਾਨ ਚਾਲੀਸਾ ਦੀ ਇੱਕ ਇੱਕ ਚੌਪਾਈ ਆਪਣੇ ਆਪ 'ਚ ਬੱਚੇ ਲਈ ਵੀ ਹੈ, ਜਵਾਨ ਲਈ ਵੀ ਹੈ, ਕੁੜੀਆਂ ਲਈ ਵੀ ਹੈ, ਭੈਣਾਂ ਲਈ ਵੀ ਹੈ, ਮਾਵਾਂ ਲਈ ਵੀ ਹੈ, ਬਜ਼ੁਰਗਾਂ ਲਈ ਵੀ ਹੈ, ਹਿੰਦੂਆਂ ਲਈ ਵੀ ਹੈ, ਮੁਸਲਮਾਨਾਂ ਲਈ ਵੀ ਹੈ, ਜਿਹਦੇ ਅੰਦਰ ਸ਼ਵਾਸ ਚੱਲ ਰਹੀ ਹੈ ਉਹਦੇ ਲਈ ਹੈ, ਕਿਉਂਕਿ ਹਨੂੰਮਾਨ ਜੀ ਏਅਰ ਹੈ, ਹਵਾ ਹੈ। ਇਹ ਘਰ ਵੀ ਜਿਹੜਾ ਖੜਾ ਹੈ, ਬਿਲਡਿੰਗ ਵੀ ਖੜੀ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਏਅਰ ਤੇ ਖੜੀ ਹੈ, ਇਹ ਪਿੱਲਰਾਂ ਤੇ ਨਹੀਂ ਖੜੀ, ਪਿੱਲਰਾਂ ਤਾਂ ਤੇ ਹੈ ਹੀ ਹੈ ਲੇਕਿਨ ਏਅਰ ਤੇ ਖੜੀ। ਆਪਾਂ ਦਾ ਸਰੀਰ ਵੀ ਏਅਰ ਹੈਗੀ ਹੈ ਤੇ ਖੜਾ ਹੈ, ਹਵਾ ਨਿਕਲ ਗਈ ਫਿਰ ਲੰਮੇ ਪੈ ਜਾਣਾ, ਚੁੱਕ ਨਹੀਂ ਸਕਦੇ। ਤੇ ਹਰ ਬੰਦੇ ਨੂੰ ਇਹ ਸਮਝਣਾ ਕਿ ਬਈ ਹਨੂੰਮਾਨ ਚਾਲੀਸਾ ਮੇਰੀ ਡੋਜ਼ ਹੈ। ਬੱਚੇ ਨੂੰ ਵਿੱਦਿਆ ਚਾਹੀਦੀ ਹੈ, ਵਿੱਦਿਆ ਦਿੰਦਾ ਵਿੱਦਿਆਵਾਨ ਗੁਣੀ ਅਤੇ ਚਾਤੁਰ। ਯੁਵਾਨ ਨੂੰ ਸਭ ਸੁੱਖ ਚਾਹੀਦੇ, ਸਭ ਸੁੱਖ ਮਿਲਦੇ, ਸਭ ਸੁੱਖ ਲਹਿ ਤੁਮਾਰੀ ਸਰਣ। ਜਿਹੜੇ ਸਟਰਗਲ ਕਰ ਰਹੇ ਹੈ ਉਹਨਾਂ ਨੂੰ ਕੁਛ ਮਿਲਿਆ ਹੋਰ ਚਾਹੁੰਦੇ ਆ, ਤੇ ਔਰ ਮਨੋਰਥ ਜੋ ਕੋਈ ਲਾਵੇ। ਜਿਹਨਾਂ ਜੀਵ ਚ ਮੁਸੀਬਤ ਦਾ ਸੰਕਟ ਹੈ ਤੇ ਸੰਕਟ ਕਟੇ ਮਿਟੇ ਸਭ ਪੀਰ। ਬਜ਼ੁਰਗਾਂ ਨੂੰ ਚਾਹੀਦਾ ਵੀ ਹੈਲਥ ਅੱਛੀ ਰਹੇ, ਨਾ ਸਹਿ ਰੋਗ ਹਰੇ ਸਭ ਪੀਰਾਂ। ਕਿਤੇ ਤੇ ਵਿਸ਼ਵਾਸ ਕਰਨਾ ਹੀ ਪੈਣਾ ਨਾ, ਰੱਬ ਰੱਬ ਕੀ ਹੈ ਬੁਲਿਆ, ਰੱਬ ਦਾ ਕੀ ਪਾਉਣਾ, ਇੱਥੋਂ ਪੁੱਟਣਾ ਉੱਥੇ ਲਾਣਾ। ਮੈਂ ਮਰੀ ਤੇ ਪ੍ਰੀਤਮ ਪਾਇਆ, ਕਿਤੇ ਤੇ ਮਨ ਨੂੰ ਦੇਖੀ। ਮਨ ਦੀ ਦੋ ਗਤੀ ਹੈ, ਇੱਕ ਬਹੁਤ ਤੇਜ਼ ਚੱਲਦਾ, ਬੜੀ ਤੇਜ਼, ਇਸ ਤੋਂ ਫਾਸਟ ਦੁਨੀਆਂ 'ਚ ਕੋਈ ਨਹੀਂ ਚੱਲਦਾ। ਦੂਜੀ ਗਤੀ ਹੈ ਬਹੁਤ ਜਲਦੀ ਗੰਦਾ ਹੋ ਜਾਂਦਾ। ਦੋ ਗਤੀ ਹੈ ਮਨ ਦੀ, ਤੇ ਹਨੂੰਮਾਨ ਜੀ ਉਹਦੀ ਵੀ ਗਤੀ ਕ੍ਰੋਸ ਕਰਕੇ ਚੱਲਦੇ ਆ। ਮਨੋ ਜਵਮ ਮਾਰੁਤੁਲਯ ਵੇਗਮ ਜਿਤੇਂਦਰੀਅਮ ਬੁੱਧੇ ਮਤਾਮਰਿਸ਼ਟਮ। ਅਸੀਂ ਅੱਖ ਬੰਦ ਕਰਕੇ ਇੱਕ ਪਤਾ ਨੀ ਕਿੰਨੀ ਦੇਰ ਚ ਆਪਣੇ ਅੰਮ੍ਰਿਤਸਰ ਪਹੁੰਚ ਗਏ, ਦਿੱਲੀ ਪਹੁੰਚ ਗਏ, ਇੰਡੀਆ ਪਹੁੰਚ ਗਏ। ਲੇਕਿਨ ਹਨੂੰਮਾਨ ਜੀ ਇਹਦੇ ਤੋਂ ਵੀ ਤੇਜ਼ ਪਹੁੰਚ ਜਾਂਦੇ। ਮਨੋ ਜਵਮ ਮਨ ਦੀ ਗਤੀ,
0: ਮਨ ਦੀ ਗਤੀ
1: ਉਹਨਾਂ ਕੋਲ।
2: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਕਣਕਾਂ ਦੇ ਓਲੇ
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
6: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
8: ਦੱਸੋ
9: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
0: ਜੇ ਸਭ ਕਿਸਮਤ ਚ ਲਿਖਿਆ ਆਦਮੀ ਕੀ ਕਰੇ ਜਾਂ ਫਿਰ ਫਰੀ ਵਿਲ ਨਾਮ ਦੀ ਚੀਜ਼ ਹੈ, ਤਾਂ ਕਿਸਮਤ ਤੇ ਐਕਸ਼ਨ ਮੇਰਾ ਇਹ ਕਿਸ ਤਰ੍ਹਾਂ ਵਰਕ ਕਰਦੇ ਆ?
1: ਹੋਈ ਹੋਈ ਸੋਈ ਜੋ ਰਾਮ ਰਚੀ ਰੱਖ, ਕੋਕਰ ਤਰਕ ਬੜਾ ਵਈ ਸਾਖ। ਤੁਲਸੀਦਾਸ ਜੀ ਕਹਿੰਦੇ ਹੋਗਾ ਵਹੀ ਜੋ ਭਗਵਾਨ ਨੇ ਲਿਖ ਦਿਆ, ਫਿਰ ਤਰਕ ਕਰਕੇ ਬਾਤ ਹੋ ਕਿਆ ਬੜਾਨਾ ਘਟਾਨਾ। ਲੇਕਿਨ ਕਰਮ ਪ੍ਰਧਾਨ ਵਿਸ਼ਵ ਰਚ ਰਾਖ, ਜੋ ਜਸ ਕਰੇ ਸੋ ਤਸਫਲ ਚਾਖ। ਬਈ ਰੋਟੀ ਬਣਾਉਣੀ ਤੇ ਪਏਗੀ ਨਾ, ਉਹਦੇ ਬਾਅਦ ਖਾਣੀ ਤੇ ਪਏਗੀ ਨਾ, ਫਿਰ ਅੰਦਰ ਕੰਮ ਕੌਣ ਕਰੇਗਾ? ਸਿਸਟਮ ਰੱਬ ਨੇ ਤੇ, ਅਸੀਂ ਤੇ ਆਤਮਾ ਹੈਗੇ ਆ, ਸਿਧਾਨੰਦ ਰੂਪ ਆ, ਸ਼ਿਵੋਹਮ ਸ਼ਿਵੋਹਮ। 10-20-30-40-50-60 ਸਾਲ ਦੀ ਜ਼ਿੰਦਗੀ ਹੈ, ਪਤਾ ਨਹੀਂ ਕਿੰਨੀ ਹੈ
0: ਜੀ।
1: ਉਸ ਆਤਮਾ ਨੂੰ ਰੱਬ ਨੇ ਕਰਤਾ ਇੱਕ ਰੋਬੋਟ ਦੇ ਵਿੱਚ ਪੈਕ, ਮਿੱਟੀ ਦੇ। ਬਾਬਾ ਜੀ ਕਹਿੰਦੇ ਨਾ ਗੁਰਦੇਵ ਨਾਨਕ ਜੀ, ਮਿੱਟੀ ਦਾ ਕੁਲ ਬੁੱਤ ਬਣਾਇਆ, ਆਪੇ ਕਰੇ ਸੇ ਆਪੇ
0: ਆਪੇ
1: ਤੇ ਇੱਕ ਰੋਬੋਟ ਚ ਪਾਤਾ
0: ਜੀ।
1: ਉਹਨੂੰ ਹੱਥ ਵੀ ਦੇ ਤੇ, ਪੈਰ ਵੀ ਦੇ ਤੇ, ਅੱਖਾਂ ਵੀ ਦਿੱਤੀਆਂ, ਸਭ ਦਿੱਤਾ ਕਿ ਚੱਲ ਤੂੰ ਹੁਣ ਕਰਮ ਕਰ। ਕਰਮ ਉਹਨੇ ਕੀ ਕਰਨਾ ਸ਼ੁਰੂ ਕੀਤਾ? ਕਰਮ ਤੇ ਫਿਰ ਫਲ ਉਹਦੇ ਹੱਥ ਚ। ਇੱਕ ਵਿਅਕਤੀ ਜੁਆਇਨਿੰਗ ਕਰ ਸਕਦਾ ਇੱਕ ਆਫਿਸ ਦੇ ਵਿੱਚ, ਇੱਕ ਮਹੀਨਾ ਮਿਹਨਤ ਕਰੇਗਾ, ਸੈਲਰੀ ਦੇਣਾ ਜਾਂ ਨਾ ਦੇਣਾ ਕਿਹਦੇ ਹੱਥ ਚ?
0: ਬੋਸ ਦੇ
1: ਹੱਥ ਚ। ਬੇਈਮਾਨ ਹੋਏਗਾ ਤਾਂ ਨਹੀਂ ਦੇਗਾ, ਇਮਾਨਦਾਰ ਹੋਏਗਾ ਤਾਂ ਦੇ ਦੇਗਾ। ਰੱਬ ਦਾ ਇਮਾਨਦਾਰ ਉੱਥੇ ਹਮੇਸ਼ਾ ਵੱਧ ਦਿੰਦਾ ਹੁੰਦਾ। ਉਹ ਕਹਿੰਦਾ ਤੂੰ ਇੱਕ ਕਦਮ ਬੜਾ, ਮੈਂ 60 ਆਵਾਂਗਾ। ਜੋ ਤੂੰ ਆਵੇ ਇੱਕ ਪਗ, ਮੈਂ ਆਊਂ ਪਗ 60। ਸਦਾ ਸੰਗ ਲਾਗਤ ਫਿਰੂ, ਕਬਹੁ ਨਾ ਛੋੜੂ ਸਾਥ। ਭਗਤ ਨੇ ਕਿਹਾ ਕਿ ਮੈਂ ਇੱਕ ਕਦਮ ਚਲੂੰਗਾ, ਆਪ 60 ਚਲੇਂਗੇ, ਫਿਰ ਵੀ ਆਪ ਬਹੁਤ ਦੂਰ ਹੈ। ਭਗਵਾਨ ਨੇ ਕਿਹਾ ਤੁਝੇ ਪਤਾ ਨਹੀਂ ਮੇਰਾ ਕਦਮ ਕਿਤਨਾ ਬੜਾ ਬੇਟਾ। ਇੱਕ ਕਦਮ ਮੇਰੋ ਪਰੇ, ਮਮ ਹਿਤ ਚਿਤ ਪੈ ਛੂੰਚ। ਔਰ ਮੇਰਾ ਕਦਮ ਬੜਾਏ ਵੋ ਜਰਾ ਰਾਜਾ ਬਲੀ ਸੇ ਪੂਛ। ਇੱਕ ਪੈਰ ਮੇ ਮੈਨੇ ਪੂਰੀ ਪ੍ਰਥਵੀ ਨਾਪ ਦੇ ਦੇ ਬੇਟੇ।
0: ਸਹੀ ਬਾਤ।
1: ਕਰਤੁਮ ਅਕਰਤੁਮ ਅਨਥਾ ਅਕਰਤੁਮ ਸਮਰਥ ਕੋ ਨਹੀਂ ਦੋਸ਼ ਗੁਸਾਈ, ਰਵੀ ਪਾਵਕ ਸੁਰ ਸਰੀ ਕੀ ਨਾਈ। ਉਹ ਬਿਨਾਂ ਕਰਦੇ ਹੋਏ ਵੀ ਕਰ ਰਿਹਾ। ਬਿਨ ਪਗ ਚਲਈ ਸੁਨਈ ਬਿਨ ਕਾਨਾ, ਬਿਨਾਂ ਪੈਰੋਂ ਸੇ ਚਲੇ ਬਿਨਾਂ ਕਾਨੋਂ ਸੇ ਸੁਨੇ, ਸੁਨਤਾ ਹੈ ਚਲਤਾ ਹੈ। ਕਰ ਬਿਨ ਕਰਮ ਕਰੇ ਵੀ ਦਿਨ ਆਨਾ, ਬਿਨਾਂ ਹਾਥੋਂ ਕੇ ਕਰਮ ਸਭ ਕਰ ਰਿਹਾ ਹੈ। ਸੂਰਜ ਨਿਕਲ ਰਿਹਾ ਹੈ, ਦਿਨ ਨਿਕਲ ਰਿਹਾ ਹੈ, ਰਾਤ ਹੋ ਰਹੀ ਹੈ, ਮਰ ਰਹੇ ਹੈ, ਲੋ ਨਹੀਂ ਨਹੀਂ ਪ੍ਰਕਿਰਤੀ ਹੈ। ਇਨਸਾਨ ਕੇ ਅੰਦਰ ਕੌਣ ਬੋਲ ਰਿਹਾ ਹੈ? ਸਾਇੰਸ ਅਗਰ ਇਤਨੀ ਹੀ ਪਾਵਰਫੁਲ ਹੈ, ਹਮ ਕਹਿ ਰਹੇ ਕਿ 99.9% ਪਾਵਰਫੁਲ ਹੈ, ਬਟ ਇੱਕ ਮਰਨਾ ਰੋਕ ਲੇ। ਵਹਾਂ ਅਗਰ ਤੋ ਇਨਸਾਨ ਕਹਿੰਦਾ ਨਹੀਂ ਯਾਰ ਕੋਈ ਤੋ ਹੈ।
0: ਹਾਂ ਕੁਛ, ਇਹ ਗੱਲ ਤੁਹਾਡੀ ਠੀਕ ਹੈ ਨਾ, ਕਿਤੇ ਨਾ ਕਿਤੇ ਤਾਂ ਇਹ ਫੀਲ ਹੁੰਦਾ ਕਿ ਯਾਰ ਕੁਛ ਤੇ ਹੈ।
1: ਹਾਂ ਸਭ ਕੁਛ ਹੈ ਹੋਈ, ਫਿਰ ਬੰਦਾ ਕਹਿੰਦਾ।
0: ਥੋੜ੍ਹਾ ਜਿਹਾ ਹੁਣ ਮੈਂ ਗੱਲਾਂ ਬਾਤਾਂ ਨੂੰ ਤੁਹਾਡੇ ਵੱਲ ਲੈ ਕੇ ਆਊਂਗਾ, ਹੈ ਨਾ, ਪਰ ਉਸ ਤੋਂ ਪਹਿਲਾਂ ਇੱਕ ਮੇਰਾ ਸਵਾਲ ਆ, ਜੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਇਹਦਾ ਜਵਾਬ ਲੱਭਣ ਦੀ, ਕਦੀ ਮਿਲਿਆ ਨਹੀਂ ਆਇਆ ਸੱਚ, ਪਰ ਕੁਛ ਤਾਂ ਫਰਕ ਫੀਲ ਹੁੰਦਾ ਮੈਨੂੰ ਕਿ ਵਿਸ਼ਨੂੰ ਦੇ ਹੀ ਅਵਤਾਰ ਰਾਮ, ਹੈ ਨਾ, ਵਿਸ਼ਨੂੰ ਦੇ ਹੀ ਅਵਤਾਰ ਕ੍ਰਿਸ਼ਨ, ਇਹਨਾਂ ਦੀ ਪਰਸਨੈਲਿਟੀ 'ਚ ਇੱਕ ਬਹੁਤ ਫਰਕ ਵੀ ਹੈ। ਐਸਾ ਫਰਕ ਕਿਉਂ ਆ?
1: ਕੋਈ ਫਰਕ ਨਹੀਂ ਹੈਗਾ
0: ਨਿਸਰਾ ਦਿੱਖ ਚ ਜਾਂ ਫਿਰ ਉਹਨਾਂ ਦੇ ਉਪਦੇਸ਼ਾਂ ਚ ਕੋਈ ਆਂਦਾ ਫਰਕ
1: ਕੋਈ ਫਰਕ ਨਹੀਂ
0: ਤੁਹਾਨੂੰ ਕੋਈ ਫਰਕ ਨਹੀਂ ਫੀਲ ਹੁੰਦਾ
1: ਨਕਮ ਹੈ ਰਾਘਵ ਨਕਮ ਹੈ ਕਨਹਈਆ ਵਹੀ ਹੈ ਰਮਈਆ ਵਹੀ ਹੈ ਕਨਹਈਆ ਦੋਨੋ ਕਾ ਜੀਵਨ ਇੱਕ ਜੈਸਾ ਹੈ ਦੋਨੋ ਥੋੜੇ ਬੜੇ ਹੋਏ ਘਰ ਛੋੜ ਦਿਆ ਉਹ ਮਥੁਰਾ ਚਲੇ ਗਏ ਉਹ ਵਿਸ਼ਵਾਮਿਤਰ ਆਸ਼ਰਮ ਚਲੇ ਗਏ ਉਹਨੇ ਤਾੜਕਾ ਮਾਰੀ ਉਹਨੇ ਪੂਤਨਾ ਮਾਰੀ ਉਹਨੇ ਆਨੰਦ ਦਿਆ ਪੂਰੀ ਦੁਨੀਆ ਕੋ ਉਹਨੇ ਆਨੰਦ ਦਿਆ ਫਰਕ ਇਹ ਰਹਾ ਲੋਕ ਕਹਿੰਦੇ ਜੋ ਸ਼੍ਰੀ ਕ੍ਰਿਸ਼ਨ ਨੇ ਕਹਾ ਵੋ ਕਰੋ ਜੋ ਰਾਮ ਜੀ ਨੇ ਕਿਹਾ ਵੋ ਕਰੋ ਤੋ ਮੈਂ ਕਹਿੰਦਾ ਭਾਈ ਸ਼੍ਰੀ ਕ੍ਰਿਸ਼ਨ ਨੇ ਐਸਾ ਕੁਛ ਨਹੀਂ ਕਿਹਾ ਜੋ ਆਪ ਕਰੋ ਸ਼੍ਰੀ ਕ੍ਰਿਸ਼ਨ ਨੇ ਕਿਆ ਕਿਹਾ ਇਹ ਤੋ ਆਪਣੇ ਪੜ੍ਹਾ ਹੀ ਨਹੀਂ ਤੋ ਰਾਮ ਔਰ ਇਹ ਭਗਵਾਨ ਚੌਬੀਸ ਅਵਤਾਰ ਹੋਏ ਪਰਮਾਤਮਾ ਕੇ ਚੌਬੀਸਵਾਂ ਹੋਣਾ ਹੈ ਭਗਵਾਨ ਨਾਰਾਇਣ ਕੇ ਅਲੱਗ ਅਲੱਗ ਸਵਰੂਪੋ ਮੇ ਪਰਮਾਤਮਾ ਆਤਾ ਹੈ ਔਰ ਦੁਨੀਆ ਕੋ ਦਿਖਾਤਾ ਹੈ ਜੈਸੇ ਮੁਝੇ ਯਹਾਂ ਸੇ ਇੰਡੀਆ ਜਾਣਾ ਹੈ ਤੋ ਫਲਾਈਟਸ ਕਈ ਕੰਪਨੀਜ਼ ਕੀ ਚਲਤੀ ਹੈ ਬਟ ਇੰਟਰਨਲੀ ਤੋ ਵੋ ਜਹਾਜ ਹੀ ਹੈ ਕਾਮ ਤੋ ਉਸਕਾ ਉੜਾ ਕਰ ਪਹੁੰਚਾਨਾ ਹੀ ਹੈ ਐਸੇ ਹੀ ਆਜ ਦੁਨੀਆ ਮੇ ਇਤਨੀ ਬੜੀ ਦੁਨੀਆ ਹੈ ਲੇਕਿਨ ਏਕ ਵੀ ਆਦਮੀ ਕੀ ਸ਼ਕਲ ਏਕ ਸੇ ਪੂਰੀ ਮੈਚ ਨਹੀਂ ਹੋ ਸਕਤੀ ਥੰਬਨੇਲ ਮੈਚ ਨਹੀਂ ਹੋ ਸਕਤਾ
0: ਫਿੰਗਰਪ੍ਰਿੰਟ ਨਹੀਂ ਹੋਤਾ ਮੈਚ
1: ਰੈਟੀਨਾ ਨਹੀਂ ਹੋ ਸਕਤਾ ਮੈਚ ਵਾਰੇ ਬ੍ਰਹਮਾ ਜੀ ਕਿਤਨੇ ਮਾਡਲ ਹੈ ਆਪਕੇ ਪਾਸ ਗਾੜੀ ਬਨਾਤੀ ਹੈ ਯੇ ਟੋਇਟਾ ਕਾ ਯੇ ਮਾਡਲ ਮਾਡਲ ਯੇ ਕੀਆ ਕੈਰੈਂਸ ਕਾ ਮਾਡਲ ਯੇ ਮਰਸੀਡੀਜ਼ ਕਾ ਯੇ ਬੀ ਐਮ ਡਬਲਿਊ ਕਾ ਸਭ ਇੱਕ ਸਾ ਹੋਤਾ ਹੈ ਸਾਰੀ ਗਾੜੀਓ ਕਾ ਯੇ ਕੈਰੈਂਸ ਹੈ ਯੇ ਦੂਸਰੀ ਹੈ ਯੇ ਸੈਲਟੋਸ ਹੈ ਜੋ ਵੀ ਹੋਤੀ ਹੈ ਲੇਕਿਨ ਵਾਰੇ ਬ੍ਰਹਮਾ ਜੀ ਏਕ ਵੀ ਮਾਡਲ ਮੈਚ ਨਹੀਂ ਕਰਦਾ ਏਕ ਵੀ ਮਾਡਲ ਕਹੀਂ ਨਾ ਕਹੀਂ ਤੋਂ ਡਿਫਰੈਂਸ ਹੈ ਕਿਤਨਾ ਜੁੜਵਾਓ ਔਰ ਇੰਟਰਨਲੀ ਤੋਂ ਸਭ ਏਕ ਜੈਸੇ ਹੀ ਵਹੀ ਨਾਕ ਵਹੀ ਆਂਖ ਵਹੀ ਕਾਨ ਵਹੀ ਸਭ ਵਹੀ ਦਿਲ ਵਹੀ ਦਿਮਾਗ
0: ਸਹੀ ਬਾਤ
1: ਇਹ ਕਿਆ ਹੈ ਉਸਕੀ ਮਾਇਆ ਧਰਤੀ ਪੇ ਆਕਾਸ਼ ਖੜਾ ਹੈ ਬਿਨਾਂ ਏਕ ਵੀ ਖੰਬਾ ਪ੍ਰਭੂ ਕਾ ਦੇਖਾ ਏਕ ਅਚੰਬਾ ਹਮ ਹੈਰਾਨ ਹੋ ਜਾਤੇ ਯਾਰ ਯਹਾਂ ਪੇ ਬਿਨਾਂ ਦੀਵਾਰੋਂ ਕੇ ਕੈਸੇ ਮਕਾਨ ਖੜੇ ਭਾਈ ਪਿਲਰਸ ਪੇ ਖੜੇ ਹੋ ਜਾਤੇ ਲਕੜੀ ਪੇ ਹੈ
0: ਯੇ ਤੋ ਪੋਰਟੇਬਲ ਵੀ ਲੇਕਰ ਜਾਤੇ ਹੈ ਆਜ ਸੇ ਦੋ ਹਫਤੇ ਪਹਿਲੇ ਮੈਨੇ ਪੋਰਟੇਬਲ ਮਕਾਨ ਜਾਤੇ ਹੋਏ ਦੇਖੇ ਟਰੱਕ ਪੇ
1: ਇੰਡੀਆ ਮੇਂ ਵੀ ਹੋ ਰਹਾ
0: ਹੈ ਯੇ ਵੀ ਚੱਲ ਰਹਾ ਹੈ
1: ਇੰਡੀਆ ਮੇਂ ਕੰਕਰੀਟ ਕਾ ਮਕਾਨ ਲੈ ਜਾਏਂਗੇ
0: ਆਪਨੇ ਗਾੜੀਓ ਕੀ ਬਾਤ ਕੀ ਸ਼ੌਂਕ ਹੈ ਗਾੜੀਓ ਵਾੜੀਓ ਕਾ
1: ਨਹੀਂ
0: ਖਾਸ ਨਹੀਂ ਕੌਨ ਸੀ ਚਲਾਤੇ ਹੋ ਚਲਾਤੇ ਵੈਸੇ ਖੁਦ ਗਾੜੀ ਵਗੈਰਾ
1: ਬਹੁਤ ਡਰਾਈਵ ਕੀਆ ਮੈਨੇ ਆਪਣੀ
0: ਅੱਛਾ
1: ਜ਼ਿੰਦਗੀ ਮੇਂ ਕਹਾਂ ਡਰਾਈਵਰ ਰੱਖਨੇ ਕੀ ਔਕਾਤ ਥੀ ਹਮਾਰੀ
0: ਸਬਸੇ ਪਹਿਲੀ ਗਾੜੀ ਕੌਨ ਸੀ ਥੀ ਹੈ ਧਿਆਨ ਮੇਂ
1: ਸਬਸੇ ਪਹਿਲੀ ਗਾੜੀ ਥੀ ਇੱਕ ਢੋਲ ਬਜਾਤਾ ਥਾ ਲੜਕਾ ਮੇਰੇ ਸਾਥ ਉਸਸੇ ਖਰੀਦ ਲੀ ਥੀ ਮੈਨੇ ਜੈਨ ਗਾੜੀ
0: ਓਕੇ ਕਿਆ ਬਾਤ ਕਿਸ ਰੰਗ ਕੀ ਥੀ
1: ਸਫੇਦ ਰੰਗ ਕੀ
0: ਠੀਕ ਠੀਕ ਔਰ ਅਬ ਕਿਆ ਚਲਾਤੇ ਹੈ ਮਹਾਰਾਜ ਜੀ
1: ਅਰੇ ਮਤ ਪੁੱਛੋ
0: ਸਮਝ ਗਏ ਬਈ ਸਮਝ ਗਏ ਅੱਛਾ ਹੀ ਚਲਾਤੇ ਪਰ ਚਲੋ ਆਪ ਆਪਣੇ ਕਿੱਤੇ ਕਾ ਅਗਰ ਕਮਾਤੇ ਅੱਛਾ ਕਮਾਤੇ ਤੋ ਅੱਛੀ ਬਾਤ ਹੈ ਅੱਛਾ ਜੀਣਾ ਚਾਹੀਏ ਅੱਛਾ ਇੱਕ ਬਾਤ ਹੈ ਮਹਾਰਾਜ ਜੀ ਆਪਕੀ ਵੇਸ਼ਭੂਸ਼ਾ ਹਮੇਸ਼ਾ ਸੇਮ ਰਹਤੀ ਹੈ ਇੱਦਾਂ ਕਿਉਂ ਇਹ ਹਮੇਸ਼ਾ ਸਿਮਿਲਰ ਟਾਈਪ ਆਫ ਹੀ ਕੱਪੜੇ ਕਿਉਂ ਹਮੇਸ਼ਾ ਹੀ ਕਾਲੀ ਸ਼ੋਲ ਹਮੇਸ਼ਾ ਹੀ
1: ਚਿੱਟਾ ਰਹਿੰਦੀ ਕੱਲ ਕੀੜਾ ਰੰਗ ਪਾਈਏ
0: ਅੱਛਾ ਅੱਛਾ ਜੈਨੂਅਲੀ ਇਹੀ ਸੋਚ ਹੈ ਹੈ
1: ਤੁਹਾਨੂੰ ਇਹ ਪਤਾ ਕਿ ਇਹਨਾਂ ਨੇ ਇਸ ਤਰ੍ਹਾਂ ਹੀ ਆਉਣਾ ਹੈ
0: ਨਹੀਂ ਮੈਂ ਸੋਚ ਰਿਹਾ ਕੋਈ ਇੱਦਾਂ ਟੀਮ ਵਗੈਰਾ ਵੀ ਹੁੰਦੀ ਆਪਣੀ ਕਿ ਉਹ ਕਹਿੰਦੇ ਕਿ ਨਹੀਂ ਮਹਾਰਾਜ ਜੀ ਕੱਪੜੇ ਤਾਂ ਇਹੀ ਵਾਲਾ ਹੀ ਪਾਣੇ ਆ ਇਸ ਤਰ੍ਹਾਂ ਕੋਈ ਟੀਮ ਵਗੈਰਾ ਰੱਖੀ ਹੋਈ ਬਹੁਤੇ ਲੋਕਾਂ ਕੋਲ ਹੁੰਦੀ ਨਾ
1: ਬੰਦੇ ਦੀ ਸੋਚ ਹੈ ਨਾ ਮੈਂ ਪਹਿਲੇ ਬੜੇ ਰੰਗ ਪਾਉਂਦਾ ਸੀਗਾ
0: ਓਕੇ
1: ਉਹ ਅਲਮਾਰੇ ਭਰੇ ਪਏ ਹੈ ਫਿਰ ਵੀ ਦਿਮਾਗ ਖਰਾਬ ਕੀ ਅੱਜ ਕਾਲਾ ਪਾਈਏ ਕਿ ਅੱਜ ਪੀਲਾ ਪਾਈਏ ਕਿ ਅੱਜ ਰੈੱਡ ਪਾਈਏ ਕਿ ਫਿਰ ਸੋਚਿਆ ਯਾਰ ਸੂਰਦਾਸ ਕਾਲੀ ਕਾਵਰ ਪੇ ਚੜ੍ਹੇ ਨਾ ਦੂਜੋ ਰੰਗ ਤਜਮਨ ਹਰੀ ਵਿਮਖਨ ਕੋ ਸੰਗ
0: ਕਿਉਂਕਿ ਸਾਡੇ ਧਰਮ ਚ ਕਾਫੀ ਬੜੀ ਗੱਲਬਾਤ ਹੁੰਦੀ ਹੈ ਨਾ ਕਿ ਕਾਲਾ ਰੰਗ
1: ਸਾਡਾ ਹੈ ਨਾ ਅਸੀਂ ਜੋੜਦੇ ਨੇ ਦੂਜਿਆਂ ਨਾਲ
0: ਕਾਲੇ ਰੰਗ ਨੂੰ ਕਹਿੰਦੇ ਨਾ ਸ਼ਗੁਨ ਨਹੀਂ ਹੁੰਦਾ ਚੰਗਾ,
1: ਦਾੜੀ ਕਾਲੀ ਹਟਾਓ, ਕਾਲ ਵਾਲੇ ਬਾਲ ਕਾਲੇ,
0: ਪੁੱਠਾ ਜੋ ਚਿੱਟੇ ਹੁੰਦੇ ਲੋਕੀ ਖਰਚਾ ਕਰਦੇ
1: ਕਰਦੇ
0: ਠੀਕ
1: ਪੂਜਾ ਚ ਕਾਲੇ ਬਾਲ ਲੈ ਕੇ ਪੈਣ
0: ਇੱਦਾਂ ਦੇ ਵੈਸੇ ਕੁਛ ਹੈਗੇ ਇੱਦਾਂ ਦੇ ਕੁਛ ਅੰਧ ਵਿਸ਼ਵਾਸ ਜਾਂ ਕਹਿ ਲਈ ਜਾਂ ਫਿਰ ਕੁਛ ਇੱਦਾਂ ਦੇ ਮਿੱਥ ਕੁਛ ਹੈਗੇ ਇੱਧਰ ਜਿਹੜੇ ਜਿਹੜੇ ਤੁਸੀਂ ਮੈਨੂੰ ਅੱਜ ਦੱਸੋ ਸਾਡੇ ਵਿਊਅਰਸ ਨੂੰ ਦੱਸੋ।
1: ਪ੍ਰੇਰਿਤ ਹਾਂ ਮੈਂ ਉਹਨਾਂ ਦੀ ਬਚਪਨ ਤੋਂ ਕਥਾ ਸੁਣੀ ਹੈ, ਉਹਨਾਂ ਦੀ ਕਥਾ ਮੇਰਾ ਜੀਵਨ ਰਿਹਾ, ਉਹਨਾਂ ਨੂੰ ਦੇਖ ਦੇਖ ਕੇ ਪਾ ਲਿਆ।
0: ਨਹੀਂ ਮੈਂ ਇਸ ਹਿਸਾਬ ਨਾਲ ਪੁੱਛ ਰਿਹਾ ਕਿ ਜੇ ਆਪਾਂ ਦੋ ਚਾਰ ਇੱਧਾਂ ਦੀ ਕੋਈ ਚੀਜ਼ਾਂ ਦੱਸ ਸਕੀਏ ਕਿ ਬਹੁਤ ਲੋਕ ਵਿਧੀ ਦੇ ਵਿੱਚ ਬਹੁਤ ਫਸਦੇ ਆ ਕਿ ਆ ਵਿਧੀ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਕੁਛ ਹੈ ਇੱਧਰ ਕਿ ਕਿਹੜੀਆਂ ਚੀਜ਼ਾਂ ਵਾਕਈ ਸਹੀ
1: ਹੈਗੀਆਂ
0: ਜਾਂ ਫਿਰ ਕੁਛ ਚੀਜ਼ਾਂ ਜੋ ਇਗਨੋਰ ਕਰੋ, ਐਸੀ ਗੱਲ ਵੀ ਨਹੀਂ ਹੈ।
1: ਵਿਧੀਆਂ ਬਹੁਤ ਨੇ ਸਾਡੇ ਸਨਾਤਨ ਧਰਮ ਦੀਆਂ, ਵਿਧੀਆਂ ਬਹੁਤ ਹੈ। ਕੱਲ ਮੈਂ ਇੱਥੇ ਹੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਆਸਟ੍ਰੇਲੀਆ ਹੀ, ਉਹ ਕਹਿੰਦਾ ਮੇਰਾ ਬੌਸ ਜਾਂਦਾ ਚਰਚ ਜਾ ਕੇ, ਉਹਨਾਂ ਦਾ ਉਹ ਚੱਲਦਾ ਰਹਿੰਦਾ ਜਿਹੜਾ ਵੀ ਉੱਥੇ ਮੈਸੇਜ ਹੁੰਦਾ, ਉਹ ਕਾਫੀ ਪੀਂਦਾ ਰਹਿੰਦਾ ਇੱਕ ਘੰਟੇ ਚ ਬਾਹਰ ਆ ਜਾਂਦਾ, ਹੋ ਗਈ ਇਬਾਦਤ, ਹੋ ਗਈ ਪੂਜਾ,
0: ਠੀਕ।
1: ਤੇ ਸਭ ਮੰਨਣ ਦੀ ਗੱਲ ਹੈ, ਰਾਮ ਹੀ ਕੇਵਲ ਪ੍ਰੇਮ ਪਿਆਰਾ, ਜਾਣ ਲੈ ਉਸੋ ਜਾਣਨ ਹਾਰਾ,
0: ਭਾਵ ਤੋਂ ਉੱਪਰ ਕੋਈ ਨਹੀਂ।
1: ਨਹੀਂ ਅੰਧ ਵਿਸ਼ਵਾਸ ਤੋਂ ਪਰਮਾਤਮਾ ਕਹਿੰਦਾ ਕਿ ਬਚੋ, ਤਾਂਤਰਿਕ ਤਰੀਕੇ ਨਾਲ ਮੈਨੂੰ ਨਾ ਬਜੋ, ਚਮਤਕਾਰ ਵੱਲ ਨਾ ਪਾਓ।
0: ਬਹੁਤ ਦੇਖਣ ਨੂੰ ਮਿਲਦਾ ਨਾ ਲੋਕੀ ਅੱਜ ਕੱਲ੍ਹ ਕਿੰਨਾ ਕੁਛ ਪਾਈ ਰੱਖਦੇ ਆ, ਲਿਖਦੇ ਆਪਣੇ ਹੱਥਾਂ ਦੇ ਉੱਪਰ, ਬਾਹਾਂ ਦੇ ਉੱਪਰ ਸਟੋਨਸ ਵਗੈਰਾ, ਕੀ ਹੈ ਕਿ ਬੰਦਾ ਨਾਮ ਹੀ ਜਪੇ ਤੇ ਬੈਸਟ ਆ। ਬੜਿਆਂ ਦੀ ਦੁਕਾਨਾਂ ਬੰਦ ਕਰ ਦੇਣੀ ਤੁਸੀਂ ਇਹ ਕਹਿ ਕੇ ਇੱਕ ਜਪੇ ਨਾ,
1: ਮੈਂ ਆਪ ਰਾਮ ਲਿਖਵਾਇਆ।
0: ਨਹੀਂ ਪਰ ਜਿਸ ਤਰ੍ਹਾਂ ਮੈਂ ਉਸ ਤਰ੍ਹਾਂ ਕਹਿ ਰਿਹਾ ਕਿ ਕਈ ਲੋਕ ਕਰਦੇ ਨਾ ਕਿ ਬੜੇ ਟੂਣੇ ਟੋਟ ਕੇ ਚੱਲਦੇ ਆ, ਬੜੇ ਉਪਾਅ ਚੱਲਦੇ ਆ।
1: ਨਹੀਂ ਉਹ ਸਭ ਚਮਤਕਾਰੀ ਕਿਰਿਆ ਨਾਲ ਭਗਵਾਨ ਨਹੀਂ ਖੁਸ਼ ਹੁੰਦਾ।
0: ਰਸਰਾਜ ਜੀ ਇੰਨੇ ਥਾਵਾਂ ਤੁਸੀਂ ਸੁੰਦਰ ਕਾਂਡ ਕਰ ਚੁੱਕੇ ਹੋ ਹਨਾ, ਕੋਈ ਇੱਦਾਂ ਦਾ ਐਕਸਪੀਰੀਅੰਸ ਜੋ ਅੱਜ ਤੱਕ ਨਾਲ ਜੁੜਿਆ ਪਿਆ ਕਿ ਇੱਦਾਂ ਦੀ ਕੋਈ ਸੰਗਤ ਕੀਤਾ ਹੋਵੇ ਜੋ ਅੱਜ ਤੱਕ?
1: ਬਹੁਤ, ਰੋਜ਼ ਦਾ ਮੈਂ ਭੁੱਲ ਜਾਂਦਾ, ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਗਿਆ ਕਿੱਥੇ ਨਹੀਂ। ਮੈਨੂੰ ਕਹਿੰਦਾ ਅਸੀਂ ਕੱਲ ਤੁਹਾਡੇ ਉੱਥੇ ਆਏ ਸੀ, ਉੱਥੇ ਆਏ ਸੀ, ਮੈਨੂੰ ਪਤਾ ਹੀ ਨਹੀਂ।
0: ਇੱਕ ਤੁਸੀਂ ਵਿਆਹ ਬੜਾ ਹਾਈ ਪ੍ਰੋਫਾਈਲ ਕਵਰ ਕਰਕੇ ਆਏ ਸੀਗੇ, ਉੱਥੇ ਦਾ ਕੀ ਮਾਹੌਲ ਚਾਲ ਸੀਗਾ? ਅੰਬਾਨੀ ਅੰਬਾਨੀ ਵੈਡਿੰਗ ਚ ਗਏ ਸੀਗੇ, ਉਹਨਾਂ ਦੇ ਛੋਟੇ ਬੇਟੇ ਦਾ ਵਿਆਹ ਸੀ।
1: ਹਾਂ
0: ਅਨੰਤ, ਕੀ ਮਾਹੌਲ ਸੀ?
1: ਨਹੀਂ ਗਿਆ ਸੀ ਮੈਂ, ਉਹਨਾਂ ਨੇ ਇੱਕ ਯਾਤਰਾ ਕੱਢੀ ਸੀ ਵੰਤਾਰਾ ਤੋਂ ਦੁਆਰਿਕਾ ਦੇਸ਼ ਪੈਦਲ।
0: ਓਕੇ,
1: ਉਸ ਯਾਤਰਾ ਦੇ ਸਮਾਪਨ ਤੇ ਉਹਨਾਂ ਨੇ ਮੇਰੇ ਕੋਲ ਸੁੰਦਰਕਾਂਡ ਕਰਾਇਆ ਸੀ।
0: ਓਕੇ,
1: ਤੇ ਉਸ ਯਾਤਰਾ ਦੇ ਵਿੱਚ ਮੈਂ ਉਹਨਾਂ ਨੂੰ ਮੈਨੂੰ ਸ਼ਾਮਿਲ ਵੀ ਕੀਤਾ ਸੀ। ਇੱਕ ਦਿਨ 13 ਕਿਲੋਮੀਟਰ ਮੈਂ ਉਹਨਾਂ ਦੇ ਨਾਲ ਚੱਲਿਆ ਸੀ। ਸਾਰੀ ਦੁਨੀਆਂ ਦੀ ਭਗਤੀ ਉਹਨਾਂ 'ਚ ਭਰੀ ਹੈ। ਇੰਨਾ ਵੱਡਾ ਬਿਜ਼ਨਸਮੈਨ, ਮਤਲਬ ਜਦੋਂ ਮੈਂ ਕਹਿੰਦਾ 13 ਕਿਲੋਮੀਟਰ ਗਾਉਂਦੇ ਹੀ ਗਏ, ਉਹ ਭਜਨ ਹੀ ਗਾਉਂਦੇ ਗਏ। ਤੁਸੀਂ ਅੰਬਾਨੀ ਜੀ ਦੇ ਕੁਛ ਮੁਕੇਸ਼ ਅੰਬਾਨੀ ਜੀ ਦੇ ਫੋਟੋਜ਼ ਦੇਖੇ ਹੋਣੇ, ਵੀਡੀਓ, ਕਿਸ ਤਰ੍ਹਾਂ ਮੱਥਾ ਟੇਕਦਾ ਭਗਵਾਨ ਨੂੰ, ਦੇਖਿਆ ਸ਼ਰਧਾ। ਮੈਂ ਇੱਕ ਦੋ ਵੀਡੀਓ,
0: ਹਾਂ ਕਾਫੀ ਮਸ਼ਹੂਰ ਬਹੁਤ ਹੋਈ ਸੀ,
1: ਸਭ ਕਰਦਾ ਪਿਆ। ਭਗਵਾਨ ਸ਼੍ਰੀ ਕ੍ਰਿਸ਼ਨ ਉੱਪਰ ਰਥ ਪਰ ਹਨੁਮਾਨ ਜੀ ਬੈਠੇ ਥੇ, ਅਰਜੁਨ ਕੀ ਮਹਾਭਾਰਤ ਦਾ ਯੁੱਧ ਖਤਮ ਹੋ ਗਿਆ, ਕਹਿੰਦੇ ਓਏ ਅਰਜੁਨ ਉਤਰ, ਛਲਾਂਗ ਮਾਰ, ਜਲਦੀ ਉਤਰ। ਅਰਜੁਨ ਨੇ ਕਿਹਾ ਪ੍ਰਭੂ ਅਭੀ ਉਤਰਦਾ, ਨਹੀਂ ਜਲਦੀ ਉਤਰ, ਉੱਤੇ ਉਤਰ। ਜੈਸੇ ਹੀ ਕੂਦਾ ਅਰਜੁਨ, ਭਾੜ ਭਾੜ ਆਗ ਲੱਗੀ ਰਥ ਮੇ
0: ਜੀ।
1: ਅਰਜੁਨ ਨੇ ਕਿਹਾ ਯੇ ਕਿਆ, ਤੋ ਦੇਖਾ ਹਨੁਮਾਨ ਜੀ ਉੱਪਰ ਸੇ ਬਾਏ ਬਾਏ ਕਰਤੇ ਜਾ ਰਹੇ, ਪ੍ਰਭੂ ਅਬ ਮੁਝ ਮੇਰੀ ਡਿਊਟੀ ਖਤਮ ਹੋ ਗਈ,
0: ਮਾਈ ਵਰਕ ਇਜ਼ ਡਨ ਹੇਅਰ।
1: ਅਰਜੁਨ ਨੇ ਯੇ ਕਿਆ, ਯੇ ਕੌਣ? ਬੋਲੇ ਇਹੀ ਤਾਂ ਹਨੁਮਾਨ ਜੀ, ਤੇਰੇ ਰਥ ਮੇ ਤੋ ਕਬ ਸੇ ਆਗ ਲੱਗੀ ਹੈ ਬੇਟਾ, ਯਹੀ ਬਚਾਏ। ਕਹਿੰਦਾ ਉੱਪਰ ਵਾਲੇ ਕੋ ਤੋ ਭੁੱਲ ਹੀ ਗਿਆ। ਸ਼੍ਰੀ ਕ੍ਰਿਸ਼ਨ ਨੇ ਕਿਹਾ ਬੇਟਾ ਉੱਪਰ ਵਾਲੇ ਕੋਈ ਤੋ ਨਹੀਂ ਭੁੱਲਣਾ।
0: ਜਿਨ੍ਹਾਂ ਲੋਕਾਂ ਲਈ ਇਹ ਸਭ ਕਹਾਣੀਆਂ ਹੀ ਨੇ, ਮੰਨਦੇ ਨਹੀਂ, ਉਹਨਾਂ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਬੰਦਾ ਸਮਝਾਵੇ?
1: ਉਹਨਾਂ ਨੂੰ ਇਹ ਕਹੋ ਕਿ ਬਈ ਤੇਰਾ ਦਾਦਾ ਪੜਦਾਦਾ ਪੜਦਾਦਾ ਦਾਦਾ ਦੂਦਾ ਉਹਨੂੰ ਮੰਨਣਾ ਕਿ ਨਹੀਂ ਮੰਨਣਾ, ਜੇ ਉਹਨੂੰ ਵੀ ਨਹੀਂ ਮੰਨਦਾ ਤੇ ਉਹਨੂੰ ਵੀ ਨਾ ਮੰਨ।
0: ਬੀਤੇ ਦਿਨੀ ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਕਿ ਪਤਾ ਲੱਗਾ ਕਿ ਅਯੋਧਿਆ ਰਾਮ ਮੰਦਿਰ 'ਚ ਗੁੱਲਕ ਚੋਰੀ ਦੀ ਗੱਲਾਂ ਹੋ ਰਹੀਆਂ ਜਾਂ ਫਿਰ ਨਾ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ, ਕਾਫੀ ਵੱਡਾ ਸਕੈਮ ਸਾਹਮਣੇ ਨਿਕਲ ਕੇ ਆ ਰਿਹਾ, ਕਾਫੀ ਧਰਮ ਗੁਰੂਆਂ ਨੇ ਇਹਦੇ ਉੱਪਰ ਗੱਲਬਾਤ ਕੀਤੀ ਆ, ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ?
1: ਬਿਲਕੁਲ ਇਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ, ਲਾਪਰਵਾਹੀ ਰਹੀ ਹੈ ਕਿਤੇ ਨਾ ਕਿਤੇ, ਟਰੱਸਟ ਦੀ ਲਾਪਰਵਾਹੀ ਰਹੀ ਹੈ ਕਿ ਬਈ ਉਹਦੇ ਕੋਈ ਰੂਲ ਨਿਯਮ ਕਾਇਦੇ ਕਾਨੂੰਨ ਨਹੀਂ ਬਣੇ, ਕੋਈ ਨਹੀਂ ਠੋਕਰ ਲੱਗ ਕੇ ਬੰਦੇ ਨੂੰ ਅਗਲ ਆ ਜਾਂਦੀ, ਅੱਗੇ ਸਹੀ ਹੋ ਜਾਏਗਾ।
0: ਤੇ ਉੱਦਾਂ ਉੱਦਾਂ ਜੇ ਮੈਂ ਤੁਹਾਨੂੰ ਇੱਕ ਦੂਸਰੇ ਪੁਆਇੰਟ ਆਫ ਵਿਊ ਨਾਲ ਇਹ ਗੱਲ ਪੁੱਛਾਂ ਕਿ ਜਦੋਂ ਆਪਾਂ ਕਿਸੇ ਮੰਦਿਰ 'ਚ ਗੁਰਦੁਆਰੇ 'ਚ ਹੈ ਨਾ ਚੜਾਵਾ ਚੜਾਉਂਦੇ ਹਾਂ, ਜ਼ਿਆਦਾਤਰ ਹੀ ਲੋਕਾਂ ਦੇ ਅੰਦਰ ਗੱਲਬਾਤ ਆਉਂਦੀ ਆ ਹੈ ਨਾ ਕਿ ਯਾਰ ਇਹ ਤਾਂ ਕਿਤੇ ਲੱਗਣਾ ਨਹੀਂ ਜਾਂ ਫਿਰ ਇਹ ਤਾਂ ਖੂਹ ਖਾਤੇ ਜਾਣੇ ਜਾਂ ਫਿਰ ਲੋਕ ਅੰਦਰੋਂ ਲੈ ਜਾਂਦੇ, ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੁੰਦਾ ਲੋਕਾਂ ਦਾ ਹੋਰ ਮਨ ਉੱਠ ਜਾਂਦਾ ਹੈ ਨਾ। ਅਤੇ ਜੇ ਇੱਕ ਮੈਸੇਜ ਦੇਣਾ ਹੋਵੇ ਸੁਸਾਇਟੀ ਨੂੰ ਕਿ ਹੈ ਨਾ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਜਾਂ ਫਿਰ ਹੈ ਨਾ ਵਟ ਐਵਰ, ਉਹ ਕੀ ਕਹਿਣਾ ਚਾਹੋਗੇ? ਉਹ
1: ਸਾਡੇ ਘਰ ਦਾ ਕੋਈ ਬੰਦਾ ਬਿਮਾਰ ਪਿਆ ਹੋਸਪਿਟਲ, ਡਾਕਟਰ ਕਹਿੰਦੇ ਇਹ ਥੋੜ੍ਹੇ ਦਿਨ 'ਚ ਮਰ ਜਾਏਗਾ, ਇਹਨੇ ਮਰੀ ਜਾਣਾ, ਅਤੇ ਇਲਾਜ ਬੰਦ ਕਰ ਦਿਓ, ਚਾਰ ਦਿਨ 'ਚ ਮਰਨਾ, ਦੋ ਦਿਨ 'ਚ ਮਰ ਜਾਏਗਾ, ਕੀ ਕਰੇਗਾ ਬੰਦਾ?
0: ਬੰਦਾ ਤਾਂ ਫਿਰ
1: ਜਿੰਨਾ ਜੀਣਾ ਚੱਲ ਯਾਰ ਕੋਸ਼ਿਸ਼ ਕਰਨੀ ਆ,
0: ਕੋਸ਼ਿਸ਼ ਕਰੂੰਗਾ,
1: ਉਹਨੂੰ ਪਤਾ ਕਿ ਪੈਸੇ ਖਰਾਬ ਹੋ ਜਾਂਦੇ ਆਪਣੇ ਬੰਦੇ ਲਈ ਖਰਾਬ ਹੋ ਜਾਂਦੇ, ਉੱਥੇ ਰੱਬ ਦੇ ਨਾਂ 'ਤੇ ਦੇਣੇ ਤੇ ਉਹ ਵੀ ਖਰਾਬ ਹੋ ਜਾਂਦੇ, ਉਹ ਯੂਜ਼ ਹੋ ਜਾਂਦੇ, ਇੱਥੇ ਖਰਾਬ ਹੋ ਜਾਂਦੇ। ਲੋਕ ਕਹਿੰਦੇ ਸ਼ੰਕਰ ਜੀ ਨੂੰ ਇੰਨਾ ਜਲ ਚੜਾਤਾ, ਦੁੱਧ ਚੜਾਤਾ, ਉਹ ਕਿਸੇ ਹੋਰ ਨੂੰ ਪਿਆ, ਤੂੰ ਪਿਆ ਉਹ ਤੂੰ ਕਰ, ਅਸੀਂ ਤੇ ਕਰ ਲਿਆ, ਅਸੀਂ ਇੰਨਾ ਕੀਤਾ, ਹੁਣ ਤੂੰ ਕਰ ਥੋੜਾ ਥੋੜਾ, ਤੂੰ ਵੀ ਕਰ ਯਾਰ। ਮੰਦਿਰ ਭਗਵਾਨ ਦਾ ਘਰ ਹੈ ਸਾਡੀ ਮਾਨਤਾ 'ਚ,
0: ਠੀਕ,
1: ਉਹਦੇ ਉਹ ਪਰਟੀਕੁਲਰ ਕਿਸੇ ਦਾ ਨਹੀਂ ਹੈ, ਸਭ ਦਾ ਹੈ। ਰਾਮ ਮੰਦਿਰ ਪੂਰੇ ਵਿਸ਼ਵ ਦਾ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਸਾਧੂ ਸੰਤ ਦੁਸ਼ਟ ਅਦੁਸ਼ਟ ਅਸੰਤ ਸੰਤ ਸਭ ਕਾ, ਦੁਰਜਨ ਸੱਜਣ ਸਭ ਕਾ, ਭੇਦਭਾਵ ਨਹੀਂ ਕਰਦਾ ਮੰਦਿਰ, ਮੰਦਿਰ ਚਲਾਉਣ ਵਾਲੇ ਬੇਸ਼ੱਕ ਭੇਦਭਾਵ ਕਰਦੇ, ਮੰਦਿਰ ਨਹੀਂ ਕਰਦਾ। ਤੋ ਲੋਕੋ ਕੀ ਸ਼ਰਧਾ ਹੈ।
0: ਵੈਸੇ ਪੋਲੀਟਿਕਸ ਵਗੈਰਾ ਬਹੁਤ ਹੀ ਫੋਲੋ ਕਰਦੇ ਹੋ ਕਿ ਨਹੀਂ ਕਰਦੇ?
1: ਪੋਲੀਟਿਕਸ ਫੋਲੋ ਤਾਂ ਨਹੀਂ ਕਰਦਾ, ਲੇਕਿਨ ਦੇਖਦਾ ਰਹਿਣਾ ਕੀ ਹੋ ਰਿਹਾ
0: ਕੀ ਹੋ ਰਿਹਾ। ਸਰ ਹੁਣ ਅੱਜ ਕੱਲ੍ਹ ਜੰਤਰ ਮੰਤਰ ਤੇ ਸਟੂਡੈਂਟ ਪ੍ਰੋਟੈਸਟ ਬਹੁਤ ਜ਼ਿਆਦਾ ਹੈਵੀ ਚੱਲਦਾ ਪਿਆ, ਅਤੇ ਕਾਫੀ ਬੱਚਾ ਸੜਕਾਂ 'ਤੇ ਆ, 70-75 ਹਜ਼ਾਰ ਤੋਂ ਉੱਪਰ ਕਹਿੰਦੇ ਬੱਚਾ ਆਇਆ। ਹੁਣ ਬੰਬੇ 'ਚ ਵੀ ਕਹਿੰਦੇ ਚੱਲਦਾ ਪਿਆ ਪ੍ਰੋਟੈਸਟ, ਉਹ ਬੱਚਿਆਂ ਲਈ ਕੀ ਮੈਸੇਜ ਆ ਕਿ ਪੇਪਰ ਲੀਕ ਹੋ ਗਿਆ?
1: ਬੱਚਿਆਂ ਲਈ ਮੈਂ ਕਹਾਂਗਾ
0: ਵੀ ਕਿ ਬੱਚਿਆਂ ਨੇ ਸੁਸਾਈਡ ਕਰ ਲਈ।
1: ਹਿੰਦੀ ਮੈਂ ਬੋਲ ਦਿੱਤਾ,
0: ਹਾਂ ਜੈਸੇ ਮਰਜ਼ੀ ਆਪਕੋ ਠੀਕ ਲਗੇ।
1: ਮੇਰੇ ਭਾਈ ਮੇਰੇ ਬਹਿਨ ਜੋ ਦੁਖੀ ਹੋਏ, ਜਿਨ੍ਹਾਂ ਨੇ ਇਤਨੀ ਤਿਆਰੀ ਕੀ, ਕ੍ਰਿਸ਼ਨਾ ਜੀ ਇੱਕ ਇੱਕ ਸਾਲ ਆਪਣਾ ਜਾਂ ਪੂਰਾ ਕਿਤਨਾ ਸਮੇਂ ਉਹਨਾਂ ਨੇ ਦਿਆ ਕਿ ਬਈ ਹਮ, ਤੋ ਕਿਸੀ ਕਾ ਪੇਪਰ ਲੀਕ ਹੋ ਜਾਏ ਤੋ ਕਿਤਨਾ ਉਸਕੋ ਠੇਸ ਲਗੇਗੀ
0: ਜੀ,
1: ਬਹੁਤ ਗਲਤ ਹੁਆ, ਕਭੀ ਨਹੀਂ ਹੋਣਾ ਚਾਹੀਏ, ਉਨਕਾ ਗੁੱਸਾ ਜਾਇਜ਼ ਹੈ, ਲੇਕਿਨ ਸਰਕਾਰ ਨੇ ਉਸਕਾ ਸਮਾਧਾਨ ਵੀ ਨਿਕਾਲਾ, ਬੱਚੋਂ ਕਾ ਦੁਬਾਰਾ ਪੇਪਰ ਰੈਡੀ ਕਰਕੇ ਕਰਵਾ ਦਿਆ, ਕਲੀਅਰ ਵੀ ਹੋ ਗਿਆ। ਮੁਝੇ ਲਗਤਾ ਹੈ ਅਗਰ 10% ਬੱਚੋਂ ਮੇਂ ਰੋਸ਼ ਹੈ ਤੋ 90% ਉਸਮੇਂ ਵਿਵਾਦ ਕੋ ਖੜਾ ਕਰਨੇ ਵਾਲੇ ਕੂਦ ਗਏ, ਵਿਪਕਸ਼ ਕੋ ਇੰਟਰਸਟ ਆ ਗਿਆ। ਤੋ ਮੇਰਾ ਕਹਿਣੇ ਕਾ ਮਤਲਬ ਯਹੀ ਹੈ ਕਿ ਆਗੇ ਸੇ ਐਸੀ ਗਲਤੀ ਨਹੀਂ ਹੋਣੀ ਚਾਹੀਏ, ਪ੍ਰਧਾਨ ਮੰਤਰੀ ਸਾਹਿਬ ਵੀ ਬੋਲ ਰਹੇ ਹੈ, ਔਰ ਅਗਰ ਪ੍ਰੋਟੈਸਟ ਹੋ ਰਹਾ ਹੈ ਤੋ ਉਸ ਪ੍ਰੋਟੈਸਟ ਕੋ ਕੌਣ ਕਰ ਰਹਾ ਹੈ, ਕੌਣ ਚਲਾ ਰਹਾ ਹੈ, ਵੋ ਕਿਸ ਤਰੀਕੇ ਸੇ ਰਹਿ ਰਹਾ ਹੈ, ਕਹਾਂ ਸੇ ਆਇਆ, ਕੌਣ ਆਇਆ, ਕਿਆ ਇਹ ਸ਼ਾਂਤੀਪੂਰਨ ਪ੍ਰੋਟੈਸਟ ਹੈ, ठीक है, पेपर लीक हुआ है, हमारे देश के लोग युवान दुखी हैं, वो अपनी बात रखने आए, तरीके से आए, लेकिन उसके साथ और बहुत सारे एजेंडे, पेपर लीक की बात तो हो ही नहीं रही वहां।
0: अच्छा, आपका ये मानना है वहां पर नहीं हो रही?
1: हाँ,
0: काफी जर्नलिस्ट तो ये भी दिखाते हैं कि बच्चों को क्या पीटा, ठीक बहुत कुछ हुआ।
1: जो बच्चों को नहीं पीटा, बच्चे तो स्टूडेंट तो हमारा बड़ा जैन जी, भारत के लोग स्टूडेंट बड़े अच्छे हैं, वो शांति

ਥੈਂਕ ਯੂ ਸੋ ਮਚ ਸਟਨਾਥ ਜੀ, ਜ਼ਰੂਰ ਫੀਡਬੈਕ ਜ਼ਰੂਰ ਸ਼ੇਅਰ ਕਰਿਓ, ਤੁਹਾਨੂੰ ਕਿਸ ਤਰ੍ਹਾਂ ਲੱਗਾ ਇਹ ਸੈਗਮੈਂਟ, ਇਹ ਐਪੀਸੋਡ, ਜ਼ਰੂਰ ਸਾਨੂੰ ਦੱਸਣਾ। ਮੈਂ ਕ੍ਰਿਸ਼ਨਾ ਹੁਣ ਤੁਹਾਡੇ ਤੋਂ ਲਵਾਂਗਾ ਇਜਾਜ਼ਤ। ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
1: Haji Haji, Haji Haji, Haji Haji. Radio Haji.
2: Radio Haji. 1674 AM. 24/7 Indian Radio. Sydney ka apna Indian radio station.
1: Radio Haji.
2: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਚੱਪੜੀ ਉਤਾਰੇ ਜਿੱਦਾਂ ਉੱਥੇ ਸਲਮਾਨ ਖਾਨ ਗਾਇ ਕਰਦਾ ਭਾਈ ਸਲਮਾਨ ਖਾਨ ਹੁਣ ਤੇ ਰੁਕ ਗਿਆ ਹੈ ਨਾ ਰੂਹਾਨੀਅਨ ਜਪਮਨ ਆਰਜੇ ਮੋਂਟੀ ਆ ਗਏ ਨੇ ਤੇ ਸ਼ੋ ਸਾਡਾ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤੇ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ ਬੜੀ ਛੇਤੀ ਬੁਰਾ ਮਨਾ ਦਿੰਦੇ ਆ ਲੋਕੀ
1: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦਾ ਮਾਫੀ ਨਹੀਂ ਮੰਗੀ ਤਾਂ ਪਹਿਲਾਂ ਛੇਤਰ ਤਾਂ ਪੈਣੀ ਨਹੀਂ
0: ਤਾਈਓ ਮੈਂ ਪਹਿਲਾਂ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨਹੀਂ
1: ਉਸ ਸਮੇਂ ਰਹਿਣਾ ਦੀ ਤਰ੍ਹਾਂ ਉਹ ਨਾ ਸ਼ੋਅ ਨਹੀਂ ਸੀ ਕੀਤਾ ਜਿਹੜਾ
0: ਉਹ ਅੱਛਾ
1: ਕਹਿੰਦਾ ਕਹਿੰਦਾ ਇੱਕ ਨਾਨ ਵੈਜੀਟੇਰੀਅਨ ਬੰਦਾ ਵੈਜੀਟੇਰੀਅਨ ਖਾ ਸਕਦਾ ਵੈਜੀਟੇਰੀਅਨ ਜਦ ਵੀ ਨਾਨ ਵੈਜੀਟੇਰੀਅਨ ਖਾਏਗਾ ਉਲਟੀ ਕਰੇਗਾ ਕਹਿੰਦਾ ਘਟੀਆ ਬੰਦਾ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਘਟੀਆ ਗੱਲਾਂ ਹੀ ਕਰਦਾ ਉਹਦੇ ਤੋਂ ਲੋਕੀ ਉਮੀਦ ਹੀ ਨਹੀਂ ਕਰਦੇ ਵੀ ਵਧੀਆ ਗੱਲ ਕਰੀ
0: ਉਹ ਲੱਗੇਗਾ ਯਾਰ ਇਹਨੇ ਤਾਂ ਘਟੀਆ
1: ਕਰਦਾ ਇਹ ਜਿਹੀ ਕਰਨੀ ਸੀ ਸਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ
0: ਪ੍ਰਵਚਨ ਸੁਣੋ ਮਤਲਬ ਜਿਹੜਾ ਸਸਕਾਰ ਉਹਦਾ ਨਾਂ ਚੈਨਲ ਦਾ ਨਾਂ ਸਸਕਾਰ ਉਹ ਯਾਰ ਇਹ ਕਿੱਦਾਂ ਦਾ ਲਾਵਾ ਸਸਕਾਰ
1: ਹਿੰਦੀ ਦਾ ਅੱਖਰ
0: ਹਿੰਦੀ ਵਾਲਾ ਸੰਸਕਾਰ
1: ਹਾਂ ਨਹੀਂ ਨਹੀਂ ਉਹ ਵੀ ਸੰਸਕਾਰ ਹੀ ਹੈ ਉਹਦੇ ਚ ਬਿੰਦੀ ਨੀ ਪੈਂਦੀ
0: ਯਾਰ
1: ਜਿਹੜਾ ਆਪਾਂ ਦਾ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
0: ਅੱਛਾ
1: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ ਸੰਸਕਾਰ
0: ਅੱਛਾ ਸੰਸਕਾਰੀ
1: ਦੇ ਨਾਲ ਸੰਸਕਾਰੀ ਦੇ ਨਾਲ
0: ਅੱਛਾ
1: ਇਹ ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
0: ਹਾਂ ਜਿੱਦਾਂ ਮੈਂ ਸੰਸਕਾਰੀ
1: ਹਾਂ ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਣੀ ਪੈਣੀ ਅੰਗਰੇਜ਼ੀ ਦੇ ਨਾਲ
0: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਤੇ ਅੰਗਰੇਜ਼ੀ ਸਿੱਖਣ ਲੱਗੇ ਥੋੜੀ ਦੀਦੀ ਵਾਰੀ ਹੈਗੀ ਆ ਯਾਰ ਕੀ ਆ 10 ਸਾਲ ਹੋਰ ਆਪਣੇ ਕੋਲ ਹੈਗੇ ਆ 5 ਸਾਲ ਹਿੰਦੀ ਦੇ 5 ਸਾਲ ਇੰਗਲਿਸ਼ ਦੇ
1: ਜਾਣਾ ਕਿੱਧਰ ਨੂੰ
0: ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨਹੀਂ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਤਾ ਨਹੀਂ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕਿ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
1: ਉਹ ਭਾਜੀ
0: ਦੱਸਦਾ ਸੀ ਜਾਂਦੇ ਸਮੇਂ ਕਹਿੰਦਾ ਬੂਹਾ ਬੰਦ
1: ਕਰਦਾ
0: ਛੱਡੋਗਾ ਇਸ ਕਰਕੇ ਹਿੰਦੀ ਮਾਰੇ ਹੁਣ ਕੀ ਸਿੱਖ ਰਹੀ ਹੈ ਯਾਰ ਜਿੰਨੀ ਕਿ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਬਸ ਚੰਗੀ ਤਰ੍ਹਾਂ
1: ਪਹਿਲਾਂ ਪੰਜਾਬੀ ਸਿੱਖ
0: ਪਹਿਲਾਂ ਪੰਜਾਬੀ ਸਿੱਖ
1: ਸੁੱਖ ਜੀ ਦਾ ਸ਼ੋਅ ਸੁਣ ਲਿਆ ਕਰੋ ਪੰਜਾਬੀ ਦੇ ਅੱਖਰ ਦੱਸਦੇ ਆ
0: ਕਰੋ ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ
1: ਫਸ ਜਾਂਦੇ
0: ਹਾਂ ਨਹੀਂ ਪਤਾ ਲੱਗਦਾ ਵੀ ਹਾਂ ਛੇ ਵੀ ਹੁੰਦੇ ਪੰਜਾਬੀ ਚ
1: ਉਦੋਂ ਲੱਗਦਾ ਯਾਰ ਮੇਰੇ ਘਰਦਿਆਂ ਨੇ ਮੈਨੂੰ ਪੜ੍ਹਾਇਆ ਵੀ ਹੈ
0: ਹਿੰਦੀ ਵਾਲੀ ਉਹਨੇ ਆ ਕੇ ਹਿੰਦੀ ਬੋਲਣੀ ਬਾਅਦ ਚ ਪੰਜਾਬੀ ਬੋਲਣੀ ਥੋੜੀ ਆ ਹਿੰਦੀ ਵਾਲੀ ਸਾਰਾ ਟਾਈਮ ਹਿੰਦੀ ਬੋਲਿਆ
1: ਸਹੀ ਗੱਲ ਹੈ ਉਹਨਾਂ ਦੇ ਸਟਾਫ ਰੂਮ ਚ ਚਲ ਜਾਓ ਪੰਜਾਬੀ ਚ ਖਿੜਖਿੜ ਕਰਨ ਲੱਗੀ ਹੁੰਦੀ
0: ਯਾਰ ਭਾਜੀ ਇੱਕ ਤੁਸੀਂ ਗੱਲ ਨੋਟ ਕੀਤੀ ਹੈ ਜਿੱਦਾਂ ਟੀਚਰ ਹੈ ਜਿੱਦਾਂ ਇੰਗਲਿਸ਼ ਵਾਲੀ ਮੈਡਮ ਹੁੰਦੀ ਹੈ ਉਹ ਇਹ ਹੁੰਦੀ ਵੀ ਬੜੀ ਸੋਹਣੀ ਹੈ ਇੰਗਲਿਸ਼ ਦੀ ਮੈਡਮ ਤੇ ਇੰਗਲਿਸ਼ ਦੀ ਸੋਹਣੀ ਹੈ
1: ਨਹੀਂ ਸਾਡੇ ਨਾਲ ਨਹੀਂ ਹੋਇਆ ਸਾਡਾ ਇੰਗਲਿਸ਼ ਵਾਲਾ ਸਰ ਸੀ ਸਰਕਾਰੀ ਸਕੂਲ ਚ
0: ਪਰ ਵੈਸੇ ਜਿਹੜੀ ਇੰਗਲਿਸ਼ ਹੈ ਨਾ ਉਹ ਵੈਸੇ ਲੇਡੀ ਹੀ ਪੜਾਵੇ ਤੇ ਵਧੀਆ ਗੱਲ ਆ
1: ਨਹੀਂ ਇਹ
0: ਕਿਦਾਂ ਬੰਦਾ ਕਿਦਾਂ ਅੰਗਰੇਜ਼ੀ ਜਾਣਾ
1: ਭਾਜੀ ਸਾਡੇ ਵਾਲੇ ਸਰ ਤੋਂ ਪਾ ਨਹੀਂ ਉਹ
0: ਪੂਰੇ ਆ
1: ਲੈ ਉਹ ਜਿਹੜੀ ਪੰਜਾਬੀ ਚੋਂ ਅੰਗਰੇਜ਼ੀ ਪੜਾਉਂਦਾ ਸੀ ਨਾ ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆਣੇ ਆ
0: ਮੈਂ ਤੁਹਾਨੂੰ
1: ਅੱਗੇ ਵੀ ਦੱਸਿਆ ਸੀ 12 ਦੇ 12 ਯਾਦ ਪਹਿਲਾਂ ਤਾਂ ਤਿੰਨ ਹੁੰਦੇ ਨੇ ਪ੍ਰੈਜ਼ੈਂਟ ਪਾਸਟ ਫਿਊਚਰ, ਫਿਰ ਉਹਦੀਆਂ ਚਾਰ ਚਾਰ ਗਾਹ ਕੈਟਾਗਰੀਆਂ,
0: ਚਾਰ ਚਾਰ ਜਿਹੜੀਆਂ ਸ਼ਿਖਾਵਾਂ ਕਹਿ ਲਓ ਸ਼ਿਖਾਵਾਂ ਸਾਨੂੰ ਹਲੇ ਪਹਿਲੇ ਨੀ ਤੇ ਲਾਏ ਹਲੇ ਚੰਗੀ ਅੱਗੇ ਭਾਜੀ ਉਹ ਜਾਤਾ ਥਾ ਜਾ ਚੁੱਕਾ ਹੈ ਜਾ ਚੁੱਕਾ ਥਾ
1: ਮੈਂ ਕਿਹਾ ਇੰਨਾ ਤੁਹਾਨੂੰ ਏਦਾਂ ਪੜਾਇਆ ਸੀ ਨਾ ਇਹ ਸਾਰਿਆਂ ਨੂੰ ਏਦਾਂ ਪੜਾਇਆ ਜਾਂਦਾ ਆਪਾਂ ਨੂੰ
0: ਮਤਲਬ ਇੰਨਾ ਔਖਾ
1: ਜਾਂਦਾ ਹੈ ਜਾਂਦੀ ਹੈ
0: ਰੱਟਾ ਲਾ ਲਿਆ ਸੀ ਅਗਰ ਇਜ ਆਰ ਐਮ ਆ ਤੇ ਆਈ ਐਨ ਜੀ ਲਾਉਣੀ ਲਾਉਣੀ ਭਾਵੇਂ ਜੋ ਮਰਜ਼ੀ ਹੋ ਜੇ
1: ਫਿਰ ਉਦੋਂ ਬਾਅਦ ਫਿਰ ਉਹ ਚੌਥੀ ਹੋਰ ਆ ਗਏ ਸੀਗੇ ਪਰਫੈਕਟ ਫਿਊਚਰ ਕਰ ਗਿਆ ਹੋਵੇਗਾ ਕਰ ਗਈ ਹੋਵੇਗੀ
0: ਅੱਛਾ ਟੈਸਟ ਤੋਂ ਯਾਦ ਆਇਆ ਭਾਜੀ ਇੱਕ ਉਹ ਵਰਬਾਂ ਵੀ ਬੜੀਆਂ ਹੁੰਦੀਆਂ ਸੀ ਪਹਿਲੀ ਵਰਬ ਜਿੱਦਾਂ ਗੁੱਡ ਨਹੀਂ ਬੈਡ ਬੈਟ ਇਹਦਾ ਕਹੀ ਜਾਂਦੇ ਨਾ ਅੱਖੇ ਔਖੇ ਔਖੇ ਹੁੰਦੇ ਸੀ
1: ਗੁੱਡ ਬੈਸਟ ਗੁੱਡ ਬੈਟਰ ਬੈਸਟ
0: ਇੱਦਾਂ ਹੀ ਉਹ ਜਿੱਦਾਂ ਕੱਟ ਹੈ ਉਹਦੀ ਕੱਟ ਕੱਟ ਕੱਟ
1: ਕੱਟ ਕੱਟ ਕੱਟ
0: ਇਹਦੀ ਵੀ ਕੱਟ ਕੱਟਰ ਕੱਟਰ ਰੱਖੋ
1: ਡੂ ਡਿਡ ਡਨ
0: ਸਾਡੇ ਜੀ ਸਿਨਮਾ ਹੁੰਦਾ
1: ਸਾਡੇ ਸਾਡੇ ਤਾਂ ਡਬਲਯੂ ਨੂੰ ਵੀ ਡਬਲਯੂ ਨੀ ਸੀ ਡਬਲ ਯੂ ਕਹਿੰਦੇ ਹੁੰਦੇ ਸੀ
0: ਤੁਹਾਨੂੰ ਡਬਲਯੂ ਸੀ ਬਈ ਜਦੋਂ ਮੈਂ ਐਮ ਪੀ ਸੀ ਕਹਿੰਦਾ ਨਾ ਮੈਨੂੰ ਸਮਝ ਨੀ ਲੱਗਦੀ ਡਬਲਯੂ ਪਹਿਲਾਂ ਆਉਂਦਾ ਤੇ ਵੀ ਪਹਿਲਾਂ ਆਉਂਦੀ
1: ਸ਼ਰਾਰਤੀ ਜਵਾਕ ਤੇ ਉਦਨ ਸਾਡਾ ਮਾਸਟਰ ਵੀ ਉਹ ਪੂਰੇ ਮੂਡ ਚ ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨੀ ਹੁੰਦਾ ਕਨੋ ਕਾਤੇ ਨੀ ਹੁੰਦਾ ਹੈਨਾ ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ ਕਹਿੰਦਾ ਨਹੀਂ ਜੀ ਕਹਿੰਦਾ ਐ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ
0: ਅੱਛਾ
1: ਤੇ ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ
0: ਮੈਨੂੰ
1: ਕਿਉਂ ਲੱਗਦਾ ਕਿ ਤੁਸੀਂ ਹੌਲੀ ਬੋਲਦੇ
0: ਮੇਰੀ ਆਵਾਜ਼ ਆ
1: ਲੈ ਆ ਦੇਖੋ ਹੁਣ ਬਣੇ ਨਾ ਮੁਹੰਮਦ ਰਫੀ
0: ਉਹ ਮੈਂ ਪਹਿਲਾਂ ਨਾ ਜਿਆਦਾ ਫਰੈਂਕ ਜਿਹਾ ਹੋ ਗਿਆ ਤੁਸੀਂ ਆਰਾਮ ਲੈ ਇਦਾਂ ਕਰਕੇ ਬੈਠਾ
1: ਨਹੀਂ ਫਿਰ ਮਾਈਕ ਪਿੱਛੇ ਲੈ ਜਾਓ
0: ਮੈਨੂੰ ਸਮਝ ਨਹੀਂ ਆਈ ਮੈਂ ਕਿੱਥੇ ਰੇਡੀਓ ਚ ਜਾ ਮੈਂ ਆਰਾਮ ਨਾਲ ਕਿਤੇ ਇੰਟਰਵਿਊ ਦੇ
1: ਤੁਸੀਂ ਬੈਠੋ ਤੁਸੀਂ ਆਰਾਮ ਨਾਲ ਬੈਠੋ ਤੁਸੀਂ ਤਾਂ ਪੂਰੀਆਂ ਦਰਿੰਦਰ ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ ਆ ਤੁਹਾਡਾ ਨੰਬਰ ਬਤਾ ਦੇ
0: ਬਈ ਅੰਗਰੇਜ਼ੀ ਦੀ ਗੱਲ
1: ਉੱਪਰ ਲੈਗਾ
0: ਅੱਛਾ ਹਾਂ ਯਾਰ ਮੈਨੂੰ ਤੇ ਹਾਲੇ ਤੱਕ ਨੀ ਉਹ ਸਮਝ ਆਇਆ ਉਹ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਨਾ ਉਹ ਪੈਰਾਗ੍ਰਾਫ ਦਿੰਦੇ ਆ ਫਿਰ ਕੁਐਸਚਨ ਆਨਸਰ ਦਿੰਦੇ ਆ ਉਹ ਮੈਨੂੰ ਤਾਂ ਹਾਲੇ ਤੱਕ ਨੀ ਹੁਣ ਨਾ ਜਪਣ ਦਾ ਵੀ ਏਦਾਂ ਆ ਗਿਆ ਪੰਗਾ ਪੈ ਗਿਆ
1: ਕੀ ਮਤਲਬ
0: ਪੈਰਾਗ੍ਰਾਫ ਦਿੰਦੇ ਇੰਗਲਿਸ਼ ਵਿੱਚ ਜਦੋਂ
1: ਪੇਪਰ ਦਾ ਉਹ ਚ ਪੈਰਾਗ੍ਰਾਫ ਚ ਕੁਐਸਚਨ
0: ਆਨਸਰ ਹਾਂ
1: ਉਹ ਆਪਣੇ ਆਈਲਟਸ ਵੀ ਤਾਂ ਹੁੰਦੇ ਸੀ
0: ਹਾਂ ਉਹ ਤਾਂ ਚਲੋ ਪਤਾ ਨਹੀਂ ਕਿੱਦਾਂ ਪਾਸ ਹੋ ਗਏ
1: ਤੁਸੀਂ ਤਾਂ ਦੁਬਈ ਆਏ ਹੋ ਨਾ
0: ਲੈ ਨਹੀਂ ਦਿੱਤਾ ਤੇ ਮਵੀ ਆ ਪਰ ਇਹ ਨਹੀਂ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ ਹਾਂ ਤੇ ਉਹ ਜਿਹੜੇ ਆ ਨਾ ਹਾਲੇ ਤੱਕ ਮੈਨੂੰ ਇਹ ਨਹੀਂ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ ਉਹਦਾ ਹਾਲੇ ਤੱਕ ਨਹੀਂ ਮੈਨੂੰ ਸਮਝ ਆਇਆ
1: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ ਉਹ ਕਹਿੰਦਾ ਜੀ ਕੀ ਵਰਡਸ ਤੇ ਧਿਆਨ ਦਿਓ ਜਿਹੜੇ ਕੁਐਸਚਨ ਦੇ ਵਿੱਚ ਕੀ ਵਰਡਸ ਨੇ ਨਾ ਉਹ ਐਗਜੈਕਟਲੀ ਉਹ ਨਹੀਂ ਹੋਣਗੇ ਜਿਹੜੇ ਪੈਰਾਗ੍ਰਾਫ ਚ ਹੋਣਗੇ ਉਹਨਾਂ ਦੇ ਸਿਨੋਨੀਅਮ ਹੋਣਗੇ ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
0: ਇੰਗਲਿਸ਼ ਕਰਦੇ
1: ਫਿਰ ਕੀ ਫੀਲਿੰਗ ਆ ਫੀਲਿੰਗ ਆ
0: ਯਾਰ ਕਿਸੇ ਦਿਨ ਆਪਾਂ ਸ਼ੋਅ ਹੀ ਨਾ ਭਾਜੀ ਇੰਗਲਿਸ਼ ਚ ਕਰੀਏ
1: ਲੈਟਸ ਡੂ ਇਟ ਬ੍ਰੋ
0: ਯਾਰ ਇੰਗਲਿਸ਼ ਚ
1: ਲੈਟਸ ਸਟਾਰਟ ਇਟ ਨਾਓ
0: ਯਾ ਯਾ ਯਾ ਯਾ ਓਕੇ ਸੋ ਥਿਸ ਇਜ਼ ਦੀ ਵਨ ਓਨਲੀ ਫਾਰ ਬਿਊਟੀਫੁਲ ਵੀ ਵਿਲ ਗਿਵ ਯੂ ਦੀ ਸੇਮ ਸੇਮ ਇੱਦਾਂ ਦੇ ਡੀਜੇ ਭਾਜੀ ਲੈਣਾ ਆਪਾਂ ਯਾ ਯਾ ਯਾ ਯਾਰ ਹੱਦ ਹੋ ਗਈ ਯਾਰ ਇੰਨੇ ਗਰੀਬ ਹੋ ਗਏ ਆਪਾਂ ਭਾਜੀ
1: ਜਲਦੀ ਬੋਲ ਸਕੇ ਪਨਵੇਲ ਨਿਕਲ ਆਇਆ
0: ਬਿਊਟੀਫੁਲ
1: ਉਹ ਦੱਸੋ ਜਰਾ ਆਪਣਾ ਕਿੰਨੀ ਕੁ ਦੇਰ ਚ ਦੱਸੋਗੇ ਤਾਂ ਕਿ ਫਿਰ ਮੈਂ ਆਪਣੀ ਅਗਲੀ ਖਬਰ ਪੜ੍ਹਨੀ ਸ਼ੁਰੂ ਕਰਾਂ
0: ਭਾਜੀ ਤੁਸੀਂ ਬੜੇ ਚਲਾਕ ਤੁਸੀਂ ਸਾਰਿਆਂ ਨੂੰ ਦੱਸ ਦਿੱਤਾ
1: ਮੈਂ ਕੀ ਕਿਹਾ
0: ਇੱਕ ਵਰਡ ਦੱਸ ਵੀ ਦਿੱਤਾ ਫਿਰ ਵੀ ਨਹੀਂ ਬੋਲਦਾ ਗੋਰਜੀਅਸ
1: ਗੋਰਜੀਅਸ
0: ਅੱਛਾ ਤਾਈਓ ਬਿਊਟੀਫੁਲ ਗੋਰਜੀਅਸ ਤੇ ਗੋਰਾ ਗੋਰਾ ਗੋਰਾ
1: ਗੋਰਾ
0: ਗੋਰਜੀਅਸ ਤੇ ਏਦਾਂ ਹੀ ਆ ਭਾਜੀ ਲੱਗਦਾ ਪੰਜਾਬੀ ਤੋਂ ਹੀ
1: ਹੋਇਆ
0: ਬਿਊਟੀਫੁਲ ਬਿੱਲੋ
1: ਆਪਣੇ
0: ਕੋਲ ਟਾਈਮ ਨੀ ਹੈਗਾ ਯਾਰ
1: ਭਾਈ ਤੁਸੀਂ ਗਾਲਾਂ ਤੋਂ ਇਲਾਵਾ ਹੋਰ ਕੀ ਸੁਣਦੇ ਹੋ
0: ਉਹ ਜਿਹੜਾ ਹੋਣੇ ਤੇ ਆਓ ਜਨ ਜਨਾ
1: ਉਹ ਤਾਂ ਸੁਣਿਆ ਹੋਣਾ
0: ਹਾਂ ਇਹ ਤਾਂ ਸੁਣਿਆ ਵਾ ਇਹ ਤਾਂ ਜਦੋਂ ਉਹਦਾ ਹੀ ਇਹ ਗਾਣਾ ਨਾ
1: ਦੁਬਈ ਦੇ ਨਾਲ ਜੁੜੀ ਹੋਈ ਹੈ
0: ਦੁਬਈ
1: ਸੋ ਕਹਿੰਦੇ ਆ ਕਿ ਦੁਬਈ ਤੁਸੀਂ ਤਾਂ ਜਾਣਦੇ ਹੀ ਉੱਥੇ DET ਜਿਹੜਾ ਹੈਗਾ ਦੁਬਈ ਇਕਨੋਮਿਕ ਟੂਰਿਜ਼ਮ ਟੂਰਿਜ਼ਮ ਡਿਪਾਰਟਮੈਂਟ ਹੈ ਜਿਹੜਾ ਦੁਬਈ ਦਾ
0: ਹਾਂ ਮੈਂ ਕਰਵਾ ਕੇ ਆਈ ਸ਼ੁਰੂ ਟੂਰਿਜ਼ਮ ਉੱਥੇ ਹਾਂਜੀ
1: ਉਦੋਂ ਕਰਵਾ ਕੇ ਸੀ ਹੁਣ ਤੁਸੀਂ ਬੰਦ ਕਰਾਤਾ ਜੀ
0: ਯਾਰ ਹੱਦੋਂ ਕੀ
1: ਉਹਨਾਂ ਨੇ ਨਾ ਭਾਜੀ ਇੱਕ ਸਪੈਸ਼ਲ ਇਨੀਸ਼ੀਏਟ ਸ਼ੁਰੂ ਕੀਤਾ
0: ਅੱਛਾ ਜੀ
1: ਤੇ ਉਹ ਕਹਿੰਦੇ ਕਿ UAE ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ ਜੇ ਤੁਸੀਂ ਉੱਥੇ ਰਹਿੰਦੇ ਹੁੰਦੇ
0: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ
1: ਹਾਂ ਤੇ ਫਿਰ ਜਾਓ
0: ਉਹ ਲਈ ਜਾਓ ਨਹੀਂ ਉਹਨਾਂ ਨੂੰ ਦੱਸਾਂਗੇ ਖਬਰ
1: ਆਓ ਕਮੀ ਹਵੇਲੀ ਤੇ ਉੱਥੇ ਜਾਓਗੇ ਵਾਪਸ ਨਹੀਂ ਆਓਗੇ UAE ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ
0: ਦੁਬਈ ਚ ਹਾਂ
1: ਉਹਨਾਂ ਦਾ ਤਾਂ ਪਤਾ ਨਹੀਂ ਕਦੋਂ ਈਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ ਪਰ ਤੁਹਾਡਾ ਤਾਂ ਕੁਛ ਸੋਚੀਏ ਨਾ
0: ਅੱਛਾ ਜਿਹੜੇ ਬਾਹਰ ਰਹਿੰਦੇ ਆ
1: ਹਾਂ ਜਿਹੜੇ ਬਾਹਰ ਰਹਿੰਦੇ ਨੇ
0: ਹਾਂ
1: ਉਹ ਕਹਿੰਦੇ 3,000 dirham ਦੇ ਫ੍ਰੀ ਵਾਊਚਰ ਦੇ ਰਹੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ
0: ਉੱਥੇ ਜਾ ਕੇ ਬਸੌਲੀ
1: ਨਹੀਂ ਨਹੀਂ ਘੁੰਮਣ ਆਓ ਤੇ ਇਹ ਤਾਂ ਹੈ ਜੇ ਤੁਸੀਂ UAE ਦੀਆਂ ਕਿਹੜੀਆਂ ਫਲਾਈਟਸ ਹੈਗੀਆਂ ਉੱਥੇ ਦੀ ਉਹ ਕਿਹੜੀ ਹੈ ਦੁਬਈ ਦੀ ਜਿਹੜੇ ਐਮੀਰੇਟ ਏਅਰਵੇਜ਼ ਐਮੀਰੇਟ ਦੀ ਬੁਕਿੰਗ ਕਰਦੇ ਹੋ 20 July ਤੋਂ ਲੈ ਕੇ 31 October ਤੱਕ
0: ਅੱਛਾ ਜੀ
1: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ ਜਿਹੜਾ ਤੁਹਾਨੂੰ ਬੁਲਾ ਰਿਹਾ ਵੀ ਆ
0: ਜਾ
1: ਤਾਂ ਉਹਨੂੰ 3,000 dirham ਦੇਵਾਂਗੇ ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ
0: ਵਾਹ ਜੀ ਵਾਹ ਵਾਹ ਜਾਨੀ ਕਿ 3,000 ਫ੍ਰੀ ਦਾ ਆਰਾਮ ਦੇਵਾਂਗੇ
1: ਫ੍ਰੀ ਦਾ ਉਹਨਾਂ ਨੂੰ
0: ਵਾਹ
1: ਪਰ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ ਮਤਲਬ ਉਹਨਾਂ ਨੇ ਦਿੱਤਾ ਆਪਣੇ ਲੋਕਾਂ ਨੂੰ ਪਰ ਲੱਗਣਾ ਉਹ ਬਾਹਰਲੇ ਲੋਕਾਂ ਦੇ
0: ਪਹਿਲੇ ਦਿੱਤਾ ਮਤਲਬ ਜਿਹੜੇ ਉੱਥੇ ਰਹਿੰਦੇ ਹੈ ਤੇ ਇੰਡੀਅਨ ਹੀ ਉੜ ਗਏ ਨਾ
1: ਪਰ ਗੱਲ ਇਹ ਹੈ ਭਾਜੀ ਕਿ ਐਡਾ ਮਾੜਾ ਹਾਲ ਹੋ ਗਿਆ ਦੁਬਈ ਗੱਲ ਉਹ ਨੀ ਖਬਰ ਦੇ ਨਾਲ ਲਾਈਏ ਹੁਣ
0: ਗੱਲ
1: ਖਬਰ ਇਹ ਹੈਗੀ ਇਨਵੈਸਟਮੈਂਟ ਕਰ ਲੋ ਜੀ ਇਹ ਕਰ ਲੋ ਜੀ ਹਾਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ ਉਹ ਸਰ ਜਦ ਧਰਤੀ ਹੀ ਨਹੀਂ ਬਚੇਗੀ ਪ੍ਰਾਪਰਟੀ ਕਰ ਰਹੇ
0: ਉਹ ਐਕਚੁਅਲੀ ਐਡਾ ਇਸ ਕਰਕੇ ਹੋਇਆ ਨਾ ਹੋ ਸਕਦਾ ਕੋਈ ਬੰਦੇ ਨੇ ਖਬਰ ਕੋਈ ਹਲੇ ਤੱਕ ਪੜ੍ਹੀ ਨਾ ਹੋਵੇ ਉਹ ਜਿਹੜਾ
1: ਇਹਨੂੰ ਕੋਈ ਐਸਾ ਮਾਸੂਮ ਬੰਦਾ ਵੀ ਹੋਵੇ ਜਿਹਦੇ ਕੋਲ 10-20 lakh ਡਾਲਰ ਪਏ ਨੇ ਹਨਾ ਪਰ ਉਹਨੂੰ ਇਹ ਨਹੀਂ ਪਤਾ ਵੀ ਵਾਟ ਦੀ ਹੈਲ ਇਜ਼ ਅਟੈਕ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਢਕੀ ਹੈ ਤਾਂ ਢਕੀ ਰਹਿੰਦੀ ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ
0: ਹੁਣ ਆ ਗਿਆ
1: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ। ਗੱਲ ਇਹ ਨੀ ਹੈਗੀ ਕਿ ਉਹ ਸੇਫ ਰਹਿਣਗੇ, ਸੇਫ ਹੀ ਰਹਿਣਗੇ। ਐਡੀ ਇਨਵੈਸਟਮੈਂਟ ਦੁਨੀਆਂ ਦੇ ਵੱਡੇ ਵੱਡੇ ਇਨਵੈਸਟਰਸ ਦੀ ਹੋਈ ਹੋਈ ਆ ਨਾ,
0: ਦੁਨੀਆਂ ਦੇ ਵੱਡੇ ਵੱਡੇ ਆ। ਮੇਰੇ ਤੇ ਚਾਰ ਚਾਰ ਪੰਜ ਜਿਹੜੇ ਬਗਲੇ ਹੀ ਸਾਰੇ, ਮੈਂ ਉੱਥੇ ਉਹ ਨੀ ਜਿੱਥੇ ਸ਼ਾਹਰੁਖ ਖਾਨ ਦਾ ਬਗਲਾ।
1: ਤੁਸੀਂ ਬੰਗਲਿਆਂ ਤੇ ਆ ਗਏ, ਮੈਨੂੰ ਲੱਗਿਆ ਤੁਸੀਂ ਕਹੋਗੇ ਤਿੰਨ ਚਾਰ ਮੇਰੇ ਐਮੀਰੇਟ ਦੇ ਜਿਹੜੇ।
0: ਨਹੀਂ ਇੰਨਾ ਜ਼ਿਆਦਾ ਨੀ ਮਾਰੀ ਦੀ ਨਾ, ਬੰਗਲੇ ਠੀਕ ਹੈ ਨਾ, ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
1: ਝੂਠ। ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
0: ਉਹਦੇ ਲਾਗੇ ਜਿਹੜਾ ਵਾ
1: ਵਾਪਸ
0: ਨੀ ਆ ਸਕਦਾ, ਉਧਰ
1: ਨੂੰ ਨੀ ਜਾ ਪਾਉਂਦਾ
0: ਤੇ ਉੱਥੇ ਮੈਂ ਆਪਣੇ
1: ਟੀਸੀ ਤੇ ਤੁਹਾਡਾ ਘਰ ਆ।
0: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾਂ, ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ, ਨਹੀਂ ਤਾਂ
1: ਕਿਉਂਕਿ ਮੈਨੂੰ ਇਹਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ, ਖਜੂਰ,
0: ਖਜੂਰ ਦਾ ਪੇੜ।
1: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈ ਦੇ
0: ਉਹ ਕੀ ਖਜੂਰ ਪੇਟ
1: ਬੜਾ ਹੋਊਗਾ ਤੋ ਕਿਆ ਹੋਆ ਜੈਸੇ ਪੇੜ ਖਜੂਰ ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ।
0: ਨਹੀਂ ਉਧਰ ਊਠ ਤੋਂ ਗਿਰਿਆ ਤੇ ਖਜੂਰ ਤੇ ਟਪਕੀ ਸੀ ਉਹ ਇੱਕ
1: ਆਸਮਾਨ ਤੇ ਗਿਰੇ ਖਜੂਰ ਤੇ
0: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ। ਹਾਂ ਅੱਛਾ ਖਜੂਰ ਤੋਂ ਯਾਦ ਹੈ ਭਾਜੀ, ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ, ਉੱਥੇ ਦੱਸਾਂ ਕੀ ਹੋਇਆ। ਨਹੀਂ
1: ਕੀ ਕਰਦੇ ਤੁਸੀਂ ਖਜੂਰ ਤੇ ਚੜ ਕੇ ਨੈਟਵਰਕ ਲਾਓ, ਹੈਲੋ ਆਵਾਜ਼ ਆ ਰਹੀ ਹੈ।
0: ਹਾਂ ਇਹੀ ਦੱਸਣ ਲੱਗਾ ਸੀ, ਇਹੀ ਦੱਸਣ ਲੱਗਾ ਸੀ ਉਹ ਇੱਥੇ ਦੇ ਜਿੱਦਾਂ ਆਪਣੀਆਂ
1: ਇੱਥੇ ਦਾ ਟਾਵਰ ਹੁੰਦੇ
0: ਟਾਵਰ ਲੱਗੇ ਆ
1: ਉੱਥੇ ਖਜੂਰਾਂ ਤੇ ਚੜਾਉਂਦੇ
0: ਨੇ ਉੱਥੇ। ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ ਉੱਥੇ ਕੀ ਆ, ਮਤਲਬ ਜਿਹੜੇ ਟੈਲੀਕਾਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ, ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ।
1: ਅੱਛਾ
0: ਉਹ ਪੂਰਾ ਨਕਲੀ ਆ, ਠੀਕ ਹੈ,
1: ਸਾਰਾ ਹੀ ਨਕਲੀ,
0: ਉਹਦਾ ਸਾਰਾ ਉਹਦੇ
1: ਇੱਧਰ ਦੁਬਈ ਨਕਲੀ ਇੱਧਰ ਚਾਈਨਾ ਨਕਲੀ ਅਸਲੀ ਕਿੱਥੇ।
0: ਨਹੀਂ ਨਹੀਂ ਨਹੀਂ ਉੱਥੇ ਸੱਚੀ ਉਹ
1: ਵਿਚਕਾਰ ਜਮਾ ਹੀ ਇੰਡੀਆ।
0: ਦੁਬਈ ਦੀ ਨੀ ਆ ਉਹ, ਕਿਉਂ ਕੱਲੀ ਉਧਰ ਚਲੇ ਗਈ ਆ,
1: ਉਹਦਾ ਫਸਟ ਨੇਮ ਹੀ ਸ਼ੇਖ ਹੈ, ਨਾਲੇ ਉਹਦੇ ਸਰਨੇਮ ਤੇ ਨਾ ਜਾਇਓ, ਹਸੀਨਾ ਹਸੂਨਾ ਹੈ ਨੀ। ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ।
0: ਸਹੀ ਗੱਲ ਇਹ ਵਾਲੀ ਦੀ ਹੈ ਜਿਹੜੀ ਕਿ ਦੂਜੀ ਸ਼ੇਖ ਹਸੀਨਾ। ਹਾਂ ਠੀਕ ਹੈ ਚਲੋ ਕੋਈ, ਮਤਲਬ ਦੂਜੀ ਵੱਲਾ ਵਾ
1: ਕਹਿਣਾ ਕੀ ਹੈ ਇਸ ਤੇ, ਤੁਹਾਡੀ ਕੀ ਟਿੱਪਣੀ ਹੈ ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਮੰਤੇਜ ਆ ਜਾ ਅਸੀਂ ਤੈਨੂੰ ਆਫਰ ਕਰਦੇ ਹਾਂ ਤੇਰਾ ਸਾਰਾ ਖਰਚਾ ਸਾਡਾ, ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ, ਮਤਲਬ ਜਾਣ ਦੀ ਜਾਣ ਦੀ ਗਰੰਟੀ ਤੇ ਆਣ ਦੀ ਟਿਕਟ
0: ਆਉਣਾ ਨੀ ਉਹ ਤੋਂ ਇਹਦਾ ਮਤਲਬ
1: ਤੁਹਾਨੂੰ ਲੱਗਦਾ। ਅੱਛਾ ਮੇਰੀ ਗੱਲ ਸੁਣੋ ਭਾਈ, ਮੈਂ ਤੁਹਾਡੀ ਟਿਕਟ ਕਰਦਾ ਤੁਸੀਂ ਜਾਓਗੇ ਦੁਬਈ
0: ਕਦੇ
1: ਏਅਰ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਚ ਤੁਹਾਨੂੰ ਐਮੀਰੇਟ ਦੀ ਬਿਜ਼ਨਸ ਮਿਲੇ
0: ਯਾਰ, ਇੱਕ ਵਾਰੀ ਫਿਰ ਹੋ ਹੀ ਹੋਈਏ ਭਾਜੀ ਆਪਾਂ ਅੱਜ ਝੂਠੇ ਲਾਉਂਦੇ
1: ਆ, ਹੋ ਆਈਏ ਨੀ
0: ਹੋ ਆ ਕੇ
1: ਚਲੀਏ ਜਾਈਏ।
0: ਅੱਛਾ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਟਿਕਟ ਕਰਾ ਲਈ ਆ, ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ ਕੈਂਸਲ ਕਰਾ ਦਈਏ ਆਪਾਂ, ਤੇ ਫਿਰ ਇਹ ਵੀ ਗੁੱਡ ਹੋ ਸਕਦਾ ਭਾਈ। ਦਿਮਾਗ
1: ਇਹਨੂੰ ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਆਏ, ਮਾਨ ਨਾ ਮਾਨ ਨਾ ਡੀਗ ਰਹੇ ਸੀ ਵੀ ਤੇਜਾ ਕਦੋਂ ਆਊ ਕਦੋਂ ਆਊ, ਤੁਸੀਂ ਕਹਿ ਗਏ ਮੈਂ ਇੰਡੀਆ ਚੱਲਿਆ ਆ ਕੇ ਸਿਡਨੀ
0: ਅਗਲੀ
1: ਖਬਰ ਵੀ ਹੁਣ ਤੁਸੀਂ ਸੁਣ ਲਓ,
0: ਖਬਰ ਸੁਣਾਉਂਦੀ ਹੈ
1: ਮੈਨੂੰ ਚਾਹਤ ਹੈ ਖਬਰ ਦੀ, ਪਰ
0: ਚਾਹ ਹੈ ਤੁਮਕੋ ਚਾਹੇਗੇ,
1: ਪਰ ਜੇ ਸਾਰੀਆਂ ਗੱਲਾਂ ਸਾਡੀਆਂ ਹੀ ਹੋਈ ਗਈਆਂ
0: ਅੱਛਾ
1: ਤੇ ਲੋਕਾਂ ਨੇ ਗਾਣੇ ਨਾ ਸੁਣੇ, ਅੱਜ 90s ਦਾ ਮੂਡ ਆ
0: ਉਹ ਇਹ ਉਹ ਹੈ
1: ਮਮਤਾ ਕੁਲਕਰਨੀ ਹੁਣ ਉਹ ਬਣ ਗਈ ਹੈ ਨਾ, ਕਿੰਨਾ ਅਖਾੜੇ ਦੀ ਮੁਖੀ ਨੀ ਬਣ ਗਈ।
0: ਅੱਛਾ ਲਓ ਜੀ ਲਓ ਇਹਨਾਂ ਦਾ ਗਾਣਾ ਸੁਣੋ, ਫਿਰ
1: ਇਹ ਚ ਮਨਾਕਸੀ ਸਾਧਰੀ
0: ਨਹੀਂ ਕੱਲੀ
1: ਸੀਗੀ, ਸ਼ਰਤ ਲਾ ਲਓ ਮੇਰੇ ਨਾਲ। ਸਨੀ ਦਿਓਲ ਵਾਲੀ ਫਿਲਮ ਦੀ?
0: ਉਹੀ ਉਹੀ ਉਹੀ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਮੇਰੇ ਨਾਲ ਤਾਂ ਕੁਝ ਛੇੜਦਾ ਹੀ ਨਹੀਂ, ਸਭ ਖੁੱਲਦੇ ਲੰਘ ਜਾਂਦੇ ਨੇ।
7: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ।

0: 31 July.
1: Dasso.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: ਹਾਂਜੀ 1674

0: ਜਦੋਂ ਮੈਂ ਮਨਤੇਜ ਭਾਜੀ ਨੂੰ ਸਰੋਤਿਆਂ ਨੂੰ ਦੱਸ ਦਈਏ ਸੀ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਕਰ ਰਹੇ ਤੇ ਮੈਂ ਜਦੋਂ ਮਨਤੇਜ ਭਾਜੀ ਨੂੰ ਪੁੱਛਿਆ ਭਾਜੀ ਫੇਵਰੇਟ ਗਾਣਾ ਕਿਹੜਾ ਕਹਿੰਦੇ ਕਾਲੀ ਕਾਲੀ ਮੈਂ ਕਿਹਾ ਉਹ ਮੇਰੀ ਕਾਲੀ ਐਕਟਿਵ ਆ ਮੈਂ ਕਿਹਾ ਭਾਜੀ 90s ਦੇ ਹਿੰਦੀ ਗਾਣੇ ਨੇ
1: ਉਹ ਹਿੰਦੀ ਗਾਣੇ ਤੋਂ ਯਾਦ ਹੈ ਅੱਜ ਹੀ ਜਦੋਂ ਮੈਂ ਜੱਪਾ ਨੂੰ ਸਕੂਲ ਤੋਂ ਲੈਣ ਗਿਆ ਤੇ ਸਾਡੇ ਨਾਲ ਗੁਆਂਢੀ ਹੈ ਉਹ ਕਹਿੰਦੇ ਯਾਰ ਕਹਾਂ ਜਾਣਾ ਮੈਂ ਕਿਹਾ ਮੈਂ ਰੇਡੀਓ ਹਾਂਜੀ ਜਾ ਰਹਾ ਹੂੰ ਤੋ ਕਹਿੰਦਾ ਫਿਰ ਸ਼ੋਅ ਆਪ ਹਿੰਦੀ ਮੈਂ ਕਰਤੇ ਹੋ ਮੈਂ ਕਿਹਾ ਨਹੀਂ ਯਾਰ ਪੰਜਾਬੀ ਮੈਂ ਕਰਤੇ ਹੈ ਤੋ ਉਹ ਕਹਿੰਦਾ ਵੀ ਯਾਰ ਹਿੰਦੀ ਮੈਂ ਕਬ ਕਰਤੇ ਹੋ ਫਿਰ ਮੈਂ ਕਿਹਾ ਨਹੀਂ ਨਹੀਂ ਆਪਾਂ ਹਿੰਦੀ ਚ ਨਹੀਂ ਕਰਦੇ ਆਪਾਂ ਪੰਜਾਬੀ ਕਰਦੇ ਆ
0: ਸੁਪਨੇ ਮੈਂ ਕਰਤੇ ਹੈ ਵੋ
1: ਤੋ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਉਹਨੇ ਕਹਿਣਾ ਲੈ ਗਾਣੇ ਤੋਂ ਹੀ ਸਾਰੇ ਹਿੰਦੀ ਲਾਉਂਦੇ ਹੋ ਵੈਸੇ ਤੁਸੀਂ
0: ਨਹੀਂ ਨਹੀਂ ਉਹ ਤਾਂ ਸਾਡੇ ਮੇਰੀ ਆਵਾਜ਼ ਅਸੀਂ ਮੂਡ ਦੇ ਨਾਲ ਲਗਾਉਂਦੇ ਆ
1: ਮੇਰੀ ਆਵਾਜ਼ ਕਿਉਂ ਨਹੀਂ ਸੁਣਦੀ ਪਈ ਮੈਨੂੰ
0: ਕਿਉਂ ਨਹੀਂ ਸੁਣਦੀ
1: 1 2 3 1 2 3
0: ਹਲੇ ਵੀ ਨਹੀਂ ਸੁਣਦੀ
1: ਹੈਲੋ ਹੈਲੋ ਹੈਲੋ
0: ਤੁਹਾਡਾ ਹੈੱਡਫੋਨ ਬੰਦ ਹੋ ਗਿਆ
1: ਅੱਛਾ ਬੰਦ ਹੋ ਗਿਆ ਮੇਰੀ ਆਵਾਜ਼ ਤੇ ਆ ਰਹੀ ਹੈ ਨਾ ਬਸ
0: ਪੂਰੀ ਗੜਾਕੇ ਦੇ ਨਾਲ
1: ਬਸ ਇਹ ਨਾ ਹੋਵੇ ਕਿ ਭਾਈ ਉਹਦੇ ਸ਼ੋਅ 'ਚ ਤੁਸੀਂ ਬਸ ਬੋਲੀ ਜਾਓ ਮਗਰ ਯਾਰ ਵਿੱਚ ਗੈਪ ਜਿਹਾ ਕਿਹਦਾ ਆਈ ਜਾ ਰਿਹਾ ਉਹ ਗੈਪ ਵਿੱਚ ਮੈਂ ਬੋਲ ਰਿਹਾ ਹੋਵਾਂਗਾ ਹਾਂ
0: ਤੇ ਸਰ ਹੁਣ ਖਾਣ ਪੀਣ ਦੀਆਂ ਗੱਲਾਂ ਕਰ
1: ਲਈਏ ਯਾਰ ਨਾ ਖਾਣ ਪੀਣ ਦੀਆਂ ਨਾ ਗੱਲਾਂ ਉਹ ਖਾਣ ਪੀਣ ਦੀਆਂ ਗੱਲਾਂ ਤੋਂ ਯਾਦ ਆਇਆ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ
0: ਖਾਣ ਦੀ ਵਜ੍ਹਾ ਪੀਣ ਦੀਆਂ ਹੀ ਗੱਲਾਂ
1: ਨਹੀਂ ਪੀਣ ਦੀਆਂ ਨਹੀਂ ਖਾਣ ਦੀਆਂ ਖਾਣ ਦੀਆਂ ਪਹਿਲਾਂ ਹੁਣ ਬਿਫੋਰ 1 ਆਵਰ
0: ਇੰਗਲਿਸ਼
1: ਯਾ ਆਈ ਹੈਡ ਕਾਬਲੀ ਚਨੇ ਕਾਬਲੀ ਛੋਲੇ
0: ਕਾਬਲੀ ਚਨੇ
1: ਅੰਗਰੇਜ਼ੀ ਤੇ ਔਖੀ ਬੜੀ ਚਿਕਪੀਸ ਐਂਡ ਚਾਵਲ ਰਾਈਸ
0: ਐਂਡ ਰਾਈਸ
1: ਨਹੀਂ ਤੁਹਾਨੂੰ ਇੰਨੇ ਸਵਾਦ ਬਣਾਏ ਸੀ ਇੰਨੇ ਸਵਾਦ ਬਣਾਏ ਸੀ ਮੈਂ ਤੁਹਾਡੇ ਲਈ ਲਿਆਉਣਾ ਹੀ ਭੁੱਲ ਗਿਆ
0: ਮੈਂ ਲੈ ਕੇ ਆਇਆ ਢਿੱਡ ਚ ਹਰ ਵਾਰ ਤੁਸੀਂ ਕਦ ਮਤਲਬ ਤੁਹਾਨੂੰ ਹੁਣ ਮਤਲਬ ਸਮਝ ਆ ਜਾਣੀ
1: ਬੜੀ ਸਵਾਦ ਬਣਾਈ ਸੀ ਇਸ ਕਰਕੇ ਮੈਂ ਨਾ
0: ਨਹੀਂ ਹਰ ਵਾਰ ਤੁਸੀਂ ਕਹਿੰਦੇ ਹੋ ਆ ਚੀਜ਼ ਸਵਾਦ ਸੀਗੀ ਪਰ ਮੈਂ ਲਿਆਣੇ ਭੁੱਲ ਗਿਆ
1: ਮੈਂ ਤਾਰੀਫ
0: ਤੁਸੀਂ ਬਸ ਇੰਨਾ ਕਿ ਕਹਿ ਦਿਆ ਕਰੋ ਨਾ ਕਿ ਮੈਂ ਖਾ ਕੇ ਆਇਆ ਸਵਾਦ ਸੀ
1: ਅੱਛਾ
0: ਜਦੋਂ ਤੁਸੀਂ ਇਹੀ ਕਹਿ ਦਿੰਦੇ ਮੈਂ ਲਿਆਣੇ ਭੁੱਲ ਗਿਆ ਇਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਵੀ ਬੇਇੱਜ਼ਤੀ ਹੋਏ ਯਾਰ ਹਰ ਵਾਰ ਕਹਿ ਦਿੰਦੇ ਵੀ ਲੈ ਕੇ ਆਣੇ ਸੀ ਲੈ ਕੇ ਆਣੇ ਇਹਨੂੰ ਮੈਂ ਨਹੀਂ ਯਾਦ ਰਹਿੰਦਾ ਕਿ ਇਹਨੂੰ ਖਾ ਪੀ ਕੇ ਕੁਝ ਯਾਦ ਹੀ ਨਹੀਂ ਰਹਿੰਦਾ
1: ਮੈਨੂੰ ਖਾ ਪੀ ਕੇ ਕੁਝ ਯਾਦ ਨਹੀਂ ਰਹਿੰਦਾ ਕੁਝ ਕਰਨਾ ਵੀ ਹੁੰਦਾ ਹਾਂ
0: ਕਰਨਾ ਵੀ ਹੁੰਦਾ
1: ਚਲੋ ਅੱਛਾ ਨਹੀਂ
0: ਜ਼ਰੂਰੀ ਹੈ
1: ਅੱਛਾ ਨਹੀਂ ਨਹੀਂ ਤੁਸੀਂ ਵੀ ਕਹਿੰਦੇ ਖਾਣ ਪੀਣ ਵਾਲੀ ਕੋਈ ਖਬਰ ਹੈਗੀ ਆ ਤੇ ਪੀਣ ਵਾਲੀ ਖਬਰ ਆ ਕਹਿੰਦੇ ਹੋ ਤੁਸੀਂ ਲੈ ਲੋ ਜੀ ਖਾਣ ਪੀਣ ਤੋਂ ਯਾਦ ਆਇਆ ਕਿ ਸਾਡੇ ਕੋਲ ਪੀਣ ਵਾਲੀ ਖਬਰ ਵੀ ਹੈਗੀ ਹੈ ਤੇ ਦੇਖਦੇ ਹਾਂ
0: ਇਹ ਤੁਹਾਡੀ ਭੂਮਿਕਾ
1: ਇਹ ਇਹ ਵੀ ਦੁਬਈ ਦੀ ਖਬਰ ਹੈ
0: ਨਹੀਂ ਸਰ
1: ਹਾਂ ਇਹ ਹੋਰ ਕੇ ਇਹ ਇਟਲੀ ਦੀ ਹੈ
0: ਇਹ ਘਰ ਘਰ ਦੀ ਖਬਰ
1: ਘਰ ਘਰ ਘਰ
0: ਕਹਾਣੀ ਘਰ ਘਰ ਕੀ
1: ਲੋ ਜੀ ਸਾਡੇ ਨਾਲ ਸੀਰੀਅਸ ਵੀ ਸੀਰੀਅਲ ਵੀ ਚਾਲੂ ਹੋ ਗਿਆ ਚਲੋ ਓ ਸ਼ੁਰੂ ਕਰਤੀ ਹੈ ਕਰਤੀ ਹੈ ਕਰਤੀ ਹੈ ਕਰਤੀ ਹੈ
0: ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋ ਰਹੀ ਸੀ ਅੱਜ ਕੱਲ ਵੀਡੀਓ
1: ਅੱਛਾ ਵਾਇਰਲ
0: ਖਬਰਾਂ ਵੀ ਬਣ ਗਈਆਂ ਨੇ
1: ਉਹ ਲੈ ਦੇਖੋ ਇੰਨਾ ਖਬਰਾਂ ਵੀ ਬਣ ਗਈਆਂ ਤੇ ਵਾਇਰਲ ਹੋਣ ਲੱਗ ਪਈ
0: ਹਾਂ ਇਹ ਖਬਰ ਕੀ ਸੀਗੀ
1: ਹਾਂਜੀ
0: ਮੇਰੇ ਚਾਏ ਕੀ ਟੱਪੜੀ ਪੇ
1: ਟੱਪੜੀ ਦੀ ਖਬਰ
0: ਚਾਏ ਦੀ ਖਬਰ ਹੈ
1: ਚਾਏ
0: ਵਾਲੇ ਦੀ ਨਹੀਂ ਚਾਏ ਦੀ
1: ਮਤਲਬ ਪ੍ਰਧਾਨ ਮੰਤਰੀ ਜੀ ਸਾਹਿਬ ਜੀ ਖਬਰ ਹੈ ਚਾਏ ਵਾਲੇ ਦੀ
0: ਉਹਨੂੰ ਤਾਂ ਚਾਏ ਨੀ ਬਣਾਉਣੀ ਆਉਂਦੀ
1: ਪੂਰਾ ਚਾਏ ਵਾਲਾ ਪਾਤਾ ਸੀ ਹੈ
0: ਪਰ ਉਹਨੇ ਚਾਹ ਬਣਾਈ ਨੀ ਕਦੇ
1: ਪਤਾ ਨੀ ਨਾ ਬੜਾ ਸਾਰੇ ਜਿਹੜੇ ਕਹਿੰਦੇ ਚਾਏ ਵਾਲੇ ਭਾਈ ਚਾਏ ਵਾਲੇ ਭਾਜੀ ਹੈ
0: ਉਹਨੇ ਕੁਛ ਹੋਰ ਬਣਾਇਆ ਲੋਕਾਂ ਚਾਹ ਨਹੀਂ ਬਣਾਈ
1: ਹੌਲੀ ਹੌਲੀ ਪਤਾ ਲੱਗੀ ਜਾ ਰਿਹਾ ਲੋਕਾਂ ਨੂੰ
0: ਅੱਛਾ ਗੱਲ ਇਹ ਹੈ ਕਿ ਇਹ ਨਾ ਜਿਹੜੀ ਇੱਕ ਵੀਡੀਓ ਹੋਈ ਸੀ ਵਾਇਰਲ ਔਰ ਮੇਰੇ ਵੀ ਸਾਹਮਣੇ ਆਈ ਸੀ ਪਰ ਮੈਂ ਹੁਣ ਜਦੋਂ ਇਹਦੀ ਨਿਊਜ਼ ਸਾਹਮਣੇ ਆ ਗਈ ਮਤਲਬ
1: ਅੱਛਾ ਮਤਲਬ ਤੁਸੀਂ ਜਦੋਂ
0: ਇਹਦੀ ਜਿਹੜੀ ਸ਼ਾਰਟਸ ਜਾਂ ਰੀਲਸ ਜਾਂ ਜੋ ਵੀ ਚੱਲਦੀਆਂ ਹੋਣਗੀਆਂ
1: ਠੀਕ ਹੈ ਹਾਂ
0: ਸੋਸ਼ਲ ਮੀਡੀਆ ਤੇ ਮੇਰੇ ਵੀ ਸਾਹਮਣੇ ਆਈ
1: ਅੱਛਾ ਜੀ
0: ਤੇ ਔਰ ਇਹ ਹੈਗੀ ਹੈ ਕਿ ਚਾਹ ਬਣਾਈ ਕਿਵੇਂ ਜਾਂਦੀ ਹੈ ਵਾਇਰਲ ਟੀ ਹੈਕ
1: ਚਾਹ ਬਣਾਈ ਕਿਵੇਂ ਜਾਂਦੀ ਯਾਰ ਹੱਦ ਹੋ ਗਈ ਭਾਜੀ ਤੁਸੀਂ ਇਹ ਖਬਰ ਚਲਾਓ ਆ ਕਿਹੜੀ ਖਬਰ ਹੈ
0: 20 ਲੱਖ ਲੋਕਾਂ ਨੇ ਹੁਣ ਤੱਕ ਇਹਦੇ ਤੇ ਲਾਈਕ ਕਰ ਦਿੱਤਾ ਹੈ ਇਹ ਵੀਡੀਓ ਤੇ 45,000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਵੀ ਕੀਤੀ ਹੈ ਵੀ ਚਾਹ ਕਿਵੇਂ ਬਣਾਈ ਦੀ ਹੈ
1: ਇਹ ਕਿਹਨਾਂ ਨੇ ਸ਼ੇਅਰ ਕੀਤੀ ਹੈ ਤੇ ਕਿਹਨਾਂ ਨੂੰ ਕੀਤੀ ਆ
0: ਇਹ ਤੁਸੀਂ ਇਹ ਪੁੱਛਣਾ ਚਾਹੀਦਾ ਸੀ ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਚਾਹ ਬਣਦੀ ਕਿਵੇਂ ਹੈ
1: ਇਹ ਕੋਈ ਇਰਾਨੀ ਚਾਹੇ ਆ ਜਾਂ ਕਿਹੜੀ ਚਾਹੇ
0: ਵੱਖਰੀ ਚਾਹੇ ਬੰਨੇ ਤੁਹਾਡੇ
1: ਇਹ 10 ਹੱਦ ਹੋ ਗਈ
0: ਮਨ ਇਰਾਨੀ
1: ਚਾਹ ਦੇ ਵਿੱਚ ਸਿੰਪਲ ਪਾਓ ਜਿੱਦਾਂ
0: ਮੇਰੇ ਕਿਵੇਂ ਬਣਾਉਂਦੇ ਤੁਸੀਂ ਚਾਹ ਦੱਸੋ ਕਿਵੇਂ
1: ਭਾਜੀ ਮੈਂ ਚਾਹ ਦੇ ਵਿੱਚ ਫਸਟ ਪਾਣੀ ਗਰਮ ਕਰੀਦਾ
0: ਨਹੀਂ ਨਹੀਂ ਸਰ ਐਵੇਂ ਹੋਈ ਨਹੀਂ ਸਰ ਪਹਿਲਾਂ ਤੁਸੀਂ ਭਾਂਡਾ ਲਓਗੇ
1: ਅੱਛਾ ਹਾਂ ਨਹੀਂ ਪਹਿਲਾਂ ਸੋਚਾਂਗਾ ਭਾਂਡਾ ਕਿੱਥੋਂ ਲਵਾਂ ਹਾਂ
0: ਉਸ ਤੋਂ ਪਹਿਲਾਂ ਤੁਸੀਂ ਕਿਚਨ ਚ ਜਾਣ ਬਾਰੇ ਹਿੰਮਤ ਕਰੋ
1: ਉਸ ਤੋਂ ਵੀ ਜ਼ਿਆਦਾ ਪਹਿਲਾਂ ਉੱਠਾਂਗੇ ਨਾ ਪਹਿਲਾਂ ਤਾਂ ਸੌਣ ਤੋਂ ਪਹਿਲਾਂ ਉੱਠਣਾ ਵੀ ਤਾਂ ਚਾਹੀਦਾ ਹੈ ਨਾ
0: ਅੱਛਾ
1: ਹਾਂ ਠੀਕ ਹੈ
0: ਕਹਿੰਦਾ ਸ਼ੁਰੂ ਸੇ ਬਤਾਓ
1: ਸ਼ੁਰੂ
0: ਸੇ ਤੋ ਮੇਰਾ ਜਨਮ 6 ਸਪਤੰਬਰ 1900 ਸੇ ਅਰੇ ਇਤਨਾ ਵੀ ਸ਼ੁਰੂ ਸੇ ਨਹੀਂ ਭਾਈ
1: ਅੱਛਾ
0: ਤੁਸੀਂ ਜਮਾ ਹੀ ਕਮਰੇ ਚ ਉੱਠਣ ਤੋਂ ਦੱਸਤਾ ਹੁਣ ਦੱਸੋ ਕਿਵੇਂ ਬਣਾਉਂਦੇ ਹੋ ਚਾਹ
1: ਭਾਈ ਚਾਹ ਦੇ ਵਿੱਚ ਉਹੀ ਪਾਣੀ ਗਰਮ ਕਰੋ ਅਦਰਕ ਲਾਚੀਆਂ ਪਾਓ ਵਿੱਚ ਪੱਤੀ ਪਾਓ ਤੇ ਬਾਅਦ ਚ
0: ਗਲਤ ਹੋ ਗਲਤ ਹੋ ਗੈਸ ਤਾਂ ਓਨ ਨਹੀਂ ਕੀਤੀ
1: ਓਹੋ ਅੱਛਾ ਸੋਰੀ ਪਹਿਲਾਂ ਉੱਠ ਕੇ ਪਹਿਲਾਂ ਉੱਠ ਅੱਛਾ ਸਾਰੇ ਸਟੈਪ ਤੁਹਾਨੂੰ ਚਾਹੀਦੇ ਆ
0: ਕੱਲੀ ਕੱਲੀ ਚੀਜ਼
1: ਸਟੈਪ 1
0: ਸਟੈਪ 1 ਕਿਉਂਕਿ ਇਹੀ ਸਟੈਪ ਤੁਹਾਨੂੰ ਦੱਸਣਾ ਫਿਰ ਮੈਂ
1: ਓਹ ਅੱਛਾ ਸਟੈਪ 1 ਇਹ ਹੈਗਾ ਪਹਿਲਾਂ ਤਾਂ ਆਪਣਾ ਮੂਡ ਬਣ ਗਿਆ ਚਾਹ ਦਾ ਠੀਕ ਹੈ
0: ਸਰ ਥੋੜਾ ਫਾਸਟ ਫਾਰਵਰਡ
1: ਅੱਛਾ ਸਭ ਤੋਂ ਪਹਿਲਾਂ ਆਪਾਂ ਮੈਂ ਕਰਾਂਗਾ ਗੈਸ ਆਨ ਠੀਕ ਹੈ ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ ਤੇ ਗੈਸ ਤੇ ਰੱਖਦਾ ਗਾ ਠੀਕ ਹੈ
0: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ ਕੁੱਕਰ ਵਾਲੀ ਖੁੱਲੇ ਭਾਂਡੇ ਵਾਲੀ
1: ਨਹੀਂ ਨਹੀਂ ਕੁੱਕਰ ਚ ਕਿੱਥੋਂ ਚਾਹ ਬਣਾਉਂਦੇ
0: ਕੁੱਕਰ ਦੇ ਵਿੱਚ ਚਾਹ ਬਣਦੀ ਸਰ
1: ਉਹ ਹੱਦ ਹੋ ਗਈ ਆ ਭਾਜੀ
0: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ
1: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਆ
0: ਮੈਂ ਕਿਹਾ
1: ਕਿਹੜੀ ਸੀਟੀ ਵਿੱਚ ਉਹਦੇ ਉਹਦੇ ਸੀਟੀ
0: ਉਹਨੂੰ ਕਹਿੰਦੇ ਉਹ ਕੀ ਕਹਿੰਦੇ ਹੁੰਦੇ ਆ
1: ਕੁੱਕਰ ਚ
0: ਤੜਕਾ ਚਾਹ
1: ਨਹੀਂ ਨਹੀਂ ਉਹ ਤੇ ਮਤਲਬ ਸੀਟੀਆਂ ਨਹੀਂ ਵੱਜਦੀਆਂ ਉਹ ਚ
0: ਬਸ ਕੁੱਕਰ ਵਿੱਚ ਮੂੰਹ ਨਾਲ ਮਾਰਨੀ ਹੁੰਦੀ ਉਧਰ ਚਾਹ ਬਣੂਗੀ ਉਧਰ ਮੂੰਹ ਨਾਲ ਸੀਟੀਆਂ ਨਹੀਂ
1: ਤੁਸੀਂ ਇਹ ਸੱਚੀ ਕਹਿ ਰਹੇ ਹੋ ਜਾਂ ਵੈਸੇ
0: ਨਹੀਂ ਤੁਸੀਂ ਬਣਾਈ ਨਹੀਂ ਕਦੇ
1: ਯਾਰ
0: ਤੁਸੀਂ ਹੋਸਟਲ ਚ ਨਹੀਂ ਰਹੇ ਫਿਰ ਕਦੇ
1: ਉਹ ਅਜਾ ਹੋਸਟਲ ਵਾਲੀ ਚਾਹ ਵਾ
0: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ
1: ਠੀਕ ਹੈ
0: ਉਹ ਚ ਚਾਹ ਬਣਦੀ ਸੀ ਉਹ ਚ ਆਲੂ
1: ਨਹੀਂ ਤੁਸੀਂ ਇਦਾਂ ਕਹੋ ਨਾ ਤੁਹਾਡੇ ਕੋਲ ਫਿਰ ਉਹ ਦੂਜਾ ਨਾ ਹੀ ਹੁੰਦਾ ਹੋਏਗਾ ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ
0: ਹੋਏਗਾ ਨਹੀਂ ਹੈ ਨਹੀਂ
1: ਕੁੱਕਰ ਹੀ ਸਾਰਾ
0: ਠੀਕ ਹੈ ਪਰ ਉਹ ਸਾਡੇ ਇੱਕ ਨੇ ਫੂਕਤਾ ਸੀ
1: ਅੱਛਾ ਇੱਕ ਫੂਕ ਤੇ ਬਵੀ ਦਿੱਤਾ ਹੀ ਇੱਕ ਕੀ ਹੈ
0: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ
1: ਸੇਮ ਚੀਜ਼ ਮਿਲਦਾ ਹੋਈ ਸੀ ਉਹ ਸਾਰਾ ਥੱਲੇ ਉਹ ਜਿਹੜਾ
0: ਸਾਰੇ ਲੱਗ ਗਿਆ
1: ਉਹ ਹੋ ਗਿਆ ਹਾਂ ਅੱਛਾ ਚਲੋ ਕੁੱਕਰ ਚ ਬਣਾ ਲਈ ਕੁੱਕਰ ਚ ਪਾਇਆ ਪਾਣੀ
0: ਨਹੀਂ ਚਲੋ ਕੋਈ ਨੀ ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ
1: ਗਰਮ ਕੀਤਾ
0: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ
1: ਸਭ ਤੋਂ ਪਹਿਲਾਂ ਉਹ ਤਾਤਾ ਕੋ ਕੁੱਟ ਲਈਦਾ ਜਿੱਦਾਂ ਅਦਰ ਉਹ
0: ਕਿਹਨੂੰ ਕੁੱਟਣਾ ਤੁਸੀਂ
1: ਉਹ ਲਈ ਯਾਰ ਉਹ ਭਾਜੀ ਉਹਨੂੰ ਕੀ ਕਹਿੰਦੇ ਜਿਹੜਾ
0: ਆਦਾ ਮਸਾਲਾ
1: ਮਸਾਲਾ ਉਹ ਚ ਥੋੜਾ ਪਾਤਾ ਲੌਂਗ ਲਾਚੀ ਹਰੀ ਲਾਚੀ ਕਾਲੀ ਲਾਚੀ ਕੁਛ ਵੀ ਉਹਨੂੰ ਕੱਚ ਕੱਚ ਕੱਚ ਕੱਚ ਕੱਚ ਉਹ ਕਰਤਾ
0: ਮੂੰਹ ਦੇ ਨਾਲ
1: ਮੂੰਹ ਦੇ ਨਾਲ ਨਹੀਂ ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਇੱਦਾਂ ਇੱਦਾਂ ਨਹੀਂ ਨਾ ਕਰ ਸਕਦਾ
0: ਹਾਂ
1: ਫਿਰ ਉਹਨੂੰ ਤਾਤਾ ਕੇ ਪਾਣੀ ਉਬਲ ਜਾਏਗਾ ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ ਫਿਰ ਜਦੋਂ ਬੁੜਗੜ ਬੁੜ ਬੁੜ ਬੁੜ ਕਰੇਗਾ ਫਿਰ ਥੋੜੀ ਜਿਹੀ ਪੱਤੀ ਪਾਤੀ
0: ਓਕੇ
1: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ ਪਤੀ ਵਾਂਗੂ ਗੰਦਾ ਜਿਹਾ ਕਾਲਾ ਟਾਈਪ ਹੈ ਤੇ ਫਿਰ ਉਹ ਚ ਪਾਣਾ ਹੈ ਆਪਾਂ ਦੁੱਧ ਨਹੀਂ ਨਹੀਂ ਦੁੱਧ ਵੀ ਕੀ ਪਾਣਾ ਪਹਿਲਾਂ ਮਲਾਈ
0: ਖੰਡ ਨੀ ਪਾਣੀ
1: ਕਰਦੀ ਹੈ
0: ਫਿਰ
1: ਵਿੱਚ ਖੰਡ ਜਾਂ ਉਹ ਪਾ ਦੋ ਸ਼ੱਕਰ ਪਾ ਦੋ ਗੁੜ ਪਾ ਦੋ ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ ਫਿਰ ਚਮਚ ਨਾਲ ਥੋੜੀ ਜਿਹੀ ਐ ਕਰਕੇ ਹਿਲਾਣੀ ਆ ਥੋੜਾ ਜਿਹਾ ਐ ਰਾਜੇ ਜਦੋਂ ਫਿਰ ਵੇਖੀ ਜਾਣਾ ਚਾਹ ਨੂੰ ਫਿਰ ਡੁਬਕੀਆਂ ਜੀ ਮਾਰ ਕੇ ਚਮਚ ਲਾ ਕੇ ਫਿਰ ਐ ਉੱਤੋਂ ਦੀ ਪਾ ਕੇ ਨਾ ਐ ਕਰ ਗਰਮ ਜਿਹਦੀ ਝੱਗ ਵੀ
0: ਫੈਂਟਣੀ ਆ ਫੈਂਟਣੀ
1: ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ
0: ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ
1: ਗਰਮ ਭਾਂਡਾ ਨਹੀਂ
0: ਭਾਂਡਾ ਮਤਲਬ ਗੈਸ ਤੇ ਧਰ ਕੇ
1: ਠੀਕ ਹੈ
0: ਕੋਈ ਪਾਣੀ ਨੀ ਪਾਇਆ
1: ਉਹ ਤੁਹਾਡਾ ਓਇਲਾ
0: ਹਲਕਾ ਜਿਹਾ ਸਿਮ ਤੇ ਕਰਕੇ ਠੀਕ ਹੈ ਫਿਰ ਉਹਦੇ ਚ ਪਾਈ ਇਹਨੇ ਖੰਡ
1: ਪਾਣੀ ਤੋਂ ਪਹਿਲਾਂ ਹੀ
0: ਸਭ ਖਾਸੇ ਤੋਂ ਪਹਿਲਾਂ ਪਾਈ ਖੰਡ
1: ਅੱਛਾ
0: ਠੀਕ ਹੈ ਫਿਰ ਉਹ ਚ ਪਾਈ ਇਹਨੇ ਪੱਤੀ ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾ ਤੇ ਪਾਣੀ ਦੇ ਚਮਚ ਨੀ ਪਾਉਂਦੇ ਹੁੰਦੇ ਐ
1: ਭਾਈ ਜਿੱਦਾਂ ਪਾਣੀ ਆਇਆ ਭਾਈ ਪਤਾ ਲੱਗ
0: ਚਮਚ ਵੀ ਜ਼ਿਆਦਾ ਕਹਿਤਾ ਉਹਨੇ ਐ ਛਿੱਟੇ ਜੇ ਪਾਤੇ
1: ਬਸ ਦੇਖ ਲਈ ਵੀ ਉਹ ਗਰਮ ਹੋ ਗਿਆ ਕਿ ਲਈ
0: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਐ ਚਾਹ ਕੱਢਣੀ ਸੀਗੀ ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਐ ਤੜਕਾ ਲਗਾਇਆ
1: ਪੂਰਾ ਉਹ ਲੱਗ ਗਿਆ ਇਹਦਾ
0: ਤੜਕਾ ਲਗਾਤਾ
1: ਓਹੋ ਅੱਛਾ
0: ਪੂਰਾ ਐਨ ਕੱਢ ਲਿਆ ਫਿਰ ਉਹਦੇ ਚ ਥੋੜਾ ਜਿਹਾ ਵੱਧ ਪਾਣੀ ਪਾਤਾ
1: ਹੌਲੀ ਹੌਲੀ ਹੌਲੀ ਹੌਲੀ
0: ਫਿਰ ਉਹ ਚਾਹ ਵਾਲਾ ਪਾਣੀ ਪਾਤਾ
1: ਠੀਕ ਹੈ ਠੀਕ ਹੈ
0: ਹੁਣ ਉਹ ਪਾਣੀ ਪਿਆ ਪੱਤੀ ਪਈ ਹੈ ਖੰਡ ਪਈ ਹੈ ਹੁਣ ਇਹਦੇ ਚ ਪਾਏ ਨੇ ਉਹਨੇ
1: ਦੁੱਧ
0: ਪਾਣਾ ਰੱਜ ਕੇ ਮਤਲਬ ਇਹ ਹੈਗੀ ਹੈ ਦੁੱਧ ਪੱਤੀ
1: ਦੁੱਧ ਪੱਤੀ ਬਣਾਈ
0: ਇਹ ਚ ਦੁੱਧ ਪਾਤਾ ਤੇ ਬਸ ਫੇਰ ਦਿੱਤੀਆਂ ਉਬਾਲੀਆਂ ਤੇ ਮਤਲਬ ਵੀਡੀਓ ਚ ਤਾਂ ਇਹ ਹੈ ਬਟ ਅਦਰਵਾਈਜ਼ ਤਰੀਕਾ ਇਹ ਹੈਗਾ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਫੈਂਟੀ ਦੇਣੀ ਚਾਹੀਦੀ ਚਾਹ ਉਦੋਂ ਤੱਕ ਚਾਹ ਨਹੀਂ ਸਵਾਦ ਦਿੰਦੀ ਹੈਗੀ ਜਦੋਂ ਤੱਕ ਚਾਹ ਨੂੰ ਤੁਸੀਂ ਉਬਾਲਣ ਤੋਂ ਬਾਅਦ ਨਵੇਂ ਭਾਂਡੇ ਚ ਨਹੀਂ ਪਾਉਂਦੇ
1: ਵਾਇਰਲ
0: ਹੋ ਰਹੀ ਹੈ ਪੂਰੀ ਦੁਨੀਆ ਦੇ
1: ਵਿੱਚ। ਯਾਰ ਅੱਜ ਭਾਜੀ ਫਿਰ ਮੈਂ ਵਾਇਰਲ ਸਬਜ਼ੀ ਵੀ ਬਣਾ ਸਕਦਾ।
0: ਆਹੋ ਬਗੈਰ ਪਾਣੀ ਪਾਏ
1: ਏਦਾਂ ਕਰਕੇ।
0: ਪਰ ਗੋਭੀ ਤਾਂ ਬਣਦੀ ਹੋ ਏਦਾਂ ਮੈਂ ਸੁਣਿਆ। ਗੋਭੀ ਪਹਿਲਾਂ ਟੋਸਟ ਨੀ ਕਰ ਗੋਭੀ
1: ਗੋਭੀ
0: ਹਾਂ ਰੋਸਟ ਕਰ ਲੈਂਦੇ ਹੁੰਦੇ ਨੇ,
1: ਉਸ ਤੋਂ ਬਾਅਦ
0: ਫਿਰ ਉਹਨੂੰ ਪਚ ਪਾਣੇ ਹੈਗੇ ਨੇ
1: ਉਸ ਤੋਂ, ਮਤਲਬ ਕਿਉਂਕਿ ਗੋਭੀ ਨਹੀਂ ਵੱਖ ਵੱਖ ਹੁੰਦਾ ਭਾਜੀ, ਜਾਂ ਤੇ ਭੁੱਲ ਕੇ ਬਣਾਓ ਜਾਂ ਸਿੱਧਾ ਹੀ ਤੜਕਾ ਤੁੜਕਾ ਲਾ ਕੇ ਸਾਰੀ ਗੋਭੀ ਵਿੱਚ ਸੁੱਟੋ।
0: ਮੈਂ ਹੌਲੀ ਹੌਲੀ ਹੌਲੀ ਸਵਾਦ ਹੀ ਉਹਦਾ ਹੋਰ ਹੈ।
1: ਤੁਹਾਡੇ ਲਾਗੇ ਇੰਨੀ ਦੁਕਾਨ ਲੱਗੀ ਹੁੰਦੀ ਹੈ ਫਰਾਈਡ ਹੀ ਫਰਾਈਡ ਖਾਂਦੇ ਆ ਸਾਰੇ ਭਾਜੀ। ਕਹਿੰਦੇ ਲੋਕੀ ਕੁਝ ਫਰਾਈਡ ਖਾ ਰਹੇ ਨੀ ਚਾਹੀਦੇ ਤੇ ਗੋਰੇ ਸਾਰੇ ਫਰਾਈਡ ਖਾਂਦੇ ਆ ਯਾਰ।
0: ਹਾਂ ਉਹਦਾ ਤਾਂ ਦੁਕਾਨ ਦਾ ਨਾਮ ਹੀ ਫਰਾਈਡ ਬ੍ਰਦਰ। ਮਤਲਬ ਐਸੀ ਸ਼ੋਪ ਹੈ।
1: ਅੱਛਾ ਹੁਣ ਮੈਂ ਨਾ ਇਹ ਹਲੇ ਤੱਕ ਟੇਸਟ ਨਹੀਂ ਕੀਤਾ,
0: ਮੈਨੂੰ
1: ਕੀ ਕਹੋਗੇ?
0: ਮੈਨੂੰ ਲੱਗਦਾ ਸਿਰਫ NSW ਚ, ਆਈ ਡੋਂਟ ਨੋ। ਜੇ ਕੋਈ ਵਿਕਟੋਰੀਆ ਤੋਂ ਸਾਨੂੰ ਸੁਣ ਰਿਹਾ ਭਾਈ ਜਾਂ ਕੁਇਨਜ਼ਲੈਂਡ ਤੋਂ ਜਾਂ ਕਿਤੋਂ ਹੋਰ, ਤਾਂ ਦੱਸਿਓ ਵੀ ਫਰਾਈਡ ਬ੍ਰਦਰ ਤੁਹਾਡੇ ਹੈਗਾ। ਪਰ ਉੱਥੇ ਭਾਜੀ ਆਪਣਾ ਨਾ ਤੁਹਾਡੇ ਘਰਾਂ ਦੇ ਲਾਗੇ ਐਤਕੀ ਮੈਂ ਗਿਆ, ਉਹ ਜਿਹੜਾ ECQ ਨੀ ਹੈਗਾ,
1: ECQ
0: ਉਹ ਜਿਹੜਾ ਈਸਟਰਨ ਕ੍ਰੀਕ ਚ ਬਣਿਆ, ਉਹ
1: ਅੱਛਾ ਉਧਰਲੇ ਪਾਸੇ ਈਸਟਰਨ ਕ੍ਰੀਕ
0: ਡਾਇਰੈਕਟ ਫੈਮਿਲੀ ਨਾ ਡਾਇਰੈਕਟ ਫੈਕਟਰੀ ਆਊਟਲੈਟ ਜਿਹੜਾ ਬਣਿਆ।
1: ਹਾਂਜੀ ਹਾਂਜੀ
0: ਹਾਂ, ਉਹ GT ਰੋਡ ਤੇ।
1: ਹਾਂ ਹਾਂ GT ਰੋਡ ਤੇ ਦੁਹਾਈ
0: ਹੈ ਤੇ ਉਹ ਉਹਦੇ ਚ ਹੈਗੀਆਂ ਇੱਕ ਦੋ ਸ਼ਾਪਸ ਭਾਜੀ, ਉਹ ਕਮਾਲ ਦਾ,
1: ਉਹ ਵਧੀਆ ਵਧੀਆ ਵਾਲਾ, ਮਤਲਬ ਬਿਨਾਂ ਤੇਲ ਵਾਲੇ ਤੋਂ ਹੈ।
0: ਨਹੀਂ ਨਹੀਂ ਨਹੀਂ ਕੱਲੇ, ਮਤਲਬ ਆਹੀ ਨਹੀਂ ਸਿਰਫ ਪਕੌੜੇ ਨਹੀਂ ਪਰ ਉੱਥੇ
1: ਸਾਰੀ ਅਲੱਗ ਅਲੱਗ
0: ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਟਰਾਈ ਕੀਤੇ ਉੱਥੇ ਦੇ ਫੂਡ ਕੋਰਟ ਦੇ ਵਿੱਚ।
1: ਸਪੈਸ਼ਲੀ
0: ਇੱਕ ਆਈਸਕ੍ਰੀਮ, ਉਹ ਐਡੀ ਵੱਡੀ ਆਈਸਕ੍ਰੀਮ ਦਿੰਦੇ ਨੇ ਐਡੀ।
1: ਅੱਛਾ
0: ਚੰਡੀਗੜ੍ਹ ਯਾਦ ਕਰਾਤਾ ਹੀ, ਸਰਦੀਆਂ ਚ ਆਈਸਕ੍ਰੀਮ ਖਾਣ ਦਾ ਨਜ਼ਾਰਾ ਹੀ। ਚਲੋ ਆਪਾਂ ਆਈਸਕ੍ਰੀਮ ਤੋਂ ਯਾਦ ਆਇਆ, ਅਗਲੀ ਆਖਰੀ ਖਬਰ ਜਿਹੜੀ ਹੈ
1: ਆਈਸਕ੍ਰੀਮ ਤੋਂ ਵੀ ਯਾਦ ਆਇਆ ਵੀ
0: ਆਖਰੀ ਖਬਰ ਆਈਸਕ੍ਰੀਮ ਦੇ ਨਾਲ ਹੀ ਜਿਹੜੀ
1: ਹੋਈ ਯਾਰ, ਕਿਆ ਵਾ ਇਹਦੇ ਭਾਈ, ਜਿੱਦਾਂ ਉਹਦਾ ਨਾ ਤੁੱਕ ਤੇ ਤੁੱਕ ਭੱਜ ਜਾਂਦੀ ਹੈ। ਅੱਜ ਤੁਸੀਂ
0: ਸਾਡਾ ਤੁੱਕ ਤੇ ਤੁੱਕਾ ਲੱਗ ਰਿਹਾ,
1: ਪਹਿਲਾਂ ਚਾਹ ਦੀ ਹੋ ਗਈ ਹੁਣ ਆਈਸਕ੍ਰੀਮ ਦੀ ਹੋ ਗਈ ਆ।
0: ਇਹ ਨਾ ਖਬਰ ਆਈ ਸੀਗੀ ਤੇ ਚਲੋ ਆਪਾਂ ਹੁਣ ਤੁਹਾਡੀ ਰਸੋਈ ਦੇ ਬਾਰੇ ਅੱਜ ਸਾਰੀਆਂ ਗੱਲਾਂ ਕਰ ਰਹੇ ਹਾਂ ਤੇ ਰਸੋਈ ਵਾਲੀ ਗੱਲ ਅੱਗੇ ਤੋਰੀਏ।
1: ਹਾਂਜੀ
0: ਤੇ ਬੈਸਟ ਪ੍ਰੋਡਕਟ ਆਫ ਦੀ ਈਅਰ ਦੇ ਅਵਾਰਡ ਮਿਲ ਚੁੱਕੇ ਨੇ
1: ਆਈਸਕ੍ਰੀਮ ਨੂੰ।
0: ਨਹੀਂ ਨਹੀਂ ਸਾਰੇ ਪ੍ਰੋਡਕਟ ਤੁਹਾਡੇ ਕਿਚਨ ਚ, ਗ੍ਰੋਸਰੀ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਦੀ ਗੱਲ ਆਪਾਂ ਕਰਾਂਗੇ ਇੱਥੇ। ਇੱਕ ਤਾਂ ਆਈਸਕ੍ਰੀਮ ਜਿਹੜੀ ਪਹਿਲੇ ਨੰਬਰ ਤੇ ਆਈ ਹੈਗੀ ਉਹ ਕੈਡਬਰੀ ਆਈਸਕ੍ਰੀਮ ਟੱਬ 2026 ਨੂੰ ਕੈਨਸਟਾਰ ਦਾ ਟੌਪ ਅਵਾਰਡ ਮਿਲਿਆ ਹੈਗਾ ਆਈਸਕ੍ਰੀਮ ਦੀ ਕੈਟਾਗਰੀ ਦੇ ਵਿੱਚ। ਫਿਰ ਵੈਟੀਜ਼ ਬੇਕਡ ਬੀਨਸ, ਇਹ ਜਿਹੜੇ ਉਹ ਕੈਨ ਨਹੀਂ ਹੁੰਦੇ ਹੁੰਦੇ ਬੇਕਡ ਬੀਨਸ ਦੇ, ਛੋਟੇ ਛੋਟੇ ਉਹ ਕੈਨ ਜੇ ਹੁੰਦੇ ਹੁੰਦੇ ਨੇ, $2 $2.50 ਦੇ ਮਿਲਦੇ
1: ਹੁੰਦੇ, ਬੀਨਸ ਹੁੰਦੇ ਉਹਦੇ ਵਿੱਚ।
0: ਹਾਂ
1: ਅੱਛਾ ਜੀ,
0: ਉਹ ਵਾਲਾ ਉਹ ਨੰਬਰ 1 ਤੇ ਰਹੇ ਹੈ ਕੈਨਡ
1: ਕੈਟਾਗਰੀ। ਇਹ ਤੁਸੀਂ ਇਹ ਆਸਟ੍ਰੇਲੀਆ ਦੀ ਗੱਲ,
0: ਆਸਟ੍ਰੇਲੀਆ ਦੀ ਹੋਇਆ ਸਰ, ਹੋਰ ਆਪਾਂ ਕਿੱਥੇ ਯੂਗਾਂਡਾ ਦੇ ਰਹਿੰਦੇ,
1: ਪੂਰੇ ਵਰਲਡ ਵਿੱਚ ਇਦਾਂ ਚੱਲਣ ਦੇ,
0: ਪੂਰੇ ਵਰਲਡ ਦੀ ਗਰੋਸਰੀ ਦਾ ਆਪਾਂ ਕੀ ਲੈਣਾ।
1: ਉਹੀ ਨਾ, ਅੱਛਾ ਅੱਛਾ, ਇਹ
0: ਯੂਨੀਵਰਸ ਦਾ ਪੋਟਸੈਟ ਯੋਗਰਟ ਨੰਬਰ 1 ਯੋਗਰਟ ਆਇਆ ਤੇ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ। ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ 'ਚ ਵਰਤਿਆ ਜਾਂਦਾ, ਆਈ ਹੋਪ ਕਿ ਵੈਜੀਟੇਬਲ ਆਇਲ ਨਹੀਂ ਵਰਤਦੇ ਹੁਣ ਲੋਕ, ਪਤਾ ਲੱਗ ਗਿਆ ਨਾ ਉਹਦੀ ਪੋਲ ਖੁੱਲ ਗਈ ਆ
1: ਵੈਜੀਟੇਬਲ
0: ਰਿਫਾਈਂਡ ਆਇਲਸ ਦੀ।
1: ਅੱਛਾ ਉਹ ਜਿਹੜੇ, ਹਾਂ
0: ਜਿਹਨੇ ਵੀ ਰਿਫਾਈਂਡ ਆਇਲ ਨੇ ਡੋਂਟ ਯੂਜ਼ ਦੈਮ, ਆਪਾਂ ਇੰਡੀਅਨ ਸ਼ਾਪਾਂ ਤੋਂ ਜਾਂਦੇ ਹਾਂ ਉੱਥੋਂ ਚੱਕ ਕੇ ਲੈ ਆਉਂਦੇ।
1: ਸਹੀ ਗੱਲ ਆ,
0: ਬੈਸਟ ਇਹ ਹੈਗਾ ਕਿ ਜਾਂ ਤਾਂ ਘਿਓ 'ਚ ਬਣਾ ਲਓ ਆਪਣੀਆਂ ਸਬਜ਼ੀਆਂ, ਜਾਂ ਫਿਰ ਜੇ ਔਖਾ ਸੌਖਾ ਹੋਣਾ ਹੀ ਆ ਤਾਂ ਓਲਿਵ ਆਇਲ 'ਚ।
1: ਓਲਿਵ ਆਇਲ, ਹਾਂ ਠੀਕ ਹੈ।
0: ਤੇ ਘਿਓ ਵੀ ਕਹਿੰਦੇ ਉਹ ਵਧੀਆ ਹੁੰਦਾ ਜਿਹੜਾ ਜਿਵੇਂ ਤੁਸੀਂ ਦੁੱਧ ਲਿਆਉਂਦੇ ਹੋ, ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ, ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ।
1: ਅੱਛਾ, ਜਿਹੜਾ
0: ਫਿਰ ਉਹ ਮੱਖਣ ਤੋਂ ਫਿਰ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ,
1: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਆ ਉਹ ਵਧੀਆ ਨਹੀਂ ਹੁੰਦਾ,
0: ਜਿਹੜਾ ਆਪਾਂ ਬਣਿਆ ਬਣਾਇਆ ਲੈ ਕੇ
1: ਬਣਿਆ ਬਣਾਇਆ ਨਹੀਂ, ਜਿਹੜਾ ਆਪਾਂ LD ਤੋਂ ਬਟਰ ਚੱਕਦੇ ਆ ਉਹਦਾ ਬਾਅਦ ਚ
0: ਐਲਡੀ ਦਾ ਕਿਹੜਾ ਬਟਰ ਹੋ ਗਿਆ
1: ਯਾਰ? ਐਲਡੀ ਦੇ ਜਿਹੜੇ ਵੱਡੇ ਵੱਡੇ ਬਟਰ ਨਹੀਂ ਜਾਂਦੇ ਅਨਸਾਲਟਡ, ਸਾਲਟਡ ਬਟਰ ਜਿਹੜੇ ਹੁੰਦੇ
0: ਆ, ਉਹ ਬਟਰ ਤਾਂ ਉਹ ਸੈਚੂਰੇਟਡ ਫੈਟ ਹੈ ਨਾ ਸਰ?
1: ਪਤਾ ਨਹੀਂ, ਉਹ ਤੇ ਮੈਂ ਤੇ ਇਹੀ
0: ਨਹੀਂ ਉਹਦਾ ਪਿੱਛੇ ਪੜ ਕੇ ਤਾਂ ਦੇਖਿਆ
1: ਨਾ, ਉਹ ਸੈਚੂਰੇਟਡ ਫੈਟ ਉਹ ਲੀ ਤੂੰ ਤੇ ਉਹ ਇਹਨੂੰ ਗਰਮ ਕਰਕੇ ਘਿਓ ਬਣਾਈ ਜਾ ਰਹੀ ਆ,
0: ਉਹ ਫੈਟ ਹੈ ਉਹ ਫਿਰ ਸੈਚੂਰੇਟਡ, ਮਤਲਬ ਉਹ ਗੱਲ ਇਹ ਹੈ ਕਿ ਫੈਟ ਤਾਂ ਹੁੰਦੀ ਹੋਇਆ ਚਲੋ ਮੱਖਣ ਦੇ ਵਿੱਚ,
1: ਜਦੋਂ ਗਰਮ ਗਰਮ ਕਰਕੇ ਤੇ ਉਹ ਦੇਸੀ ਘਿਓ ਬਣ ਜਾਂਦਾ, ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ,
0: ਉਹ ਤਾਂ ਬਣੇਗਾ ਹੀ, ਉਹ ਤਾਂ ਬਣੇਗਾ,
1: ਹੈ ਤਾਂ ਠੀਕ ਹੈ ਨਾ, ਖਾ ਸਕਦੇ ਆਪਾਂ।
0: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਡ ਫੈਟ ਤਾਂ ਫਿਰ ਠੀਕ ਹੈਗੀ ਹੈ, ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ।
1: ਅੱਛਾ, ਟਰਾਂਸ
0: ਫੈਟ ਖਤਰਨਾਕ ਹੈਗੀ ਹੈਗੀ, ਸੈਚੂਰੇਟਡ ਫੈਟ ਵੀ ਖਤਰਨਾਕ ਹੈ, ਪਰ ਟਰਾਂਸ ਫੈਟ ਤਾਂ ਮਤਲਬ ਨਿਰੀਓ ਜ਼ਹਿਰ ਹੈ, ਪਰ ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ, ਕੋਲੈਸਟ੍ਰੋਲ ਵਧਣਾ, ਇਹ ਬਹੁਤ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ।
1: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ,
0: ਓਲੀਵ ਆਇਲ ਸਰ,
1: ਓਲੀਵ ਆਇਲ ਤਾਂ ਕਿਉਂ,
0: ਓਲੀਵ ਆਇਲ ਦੇ ਵਿੱਚ ਸਬਜ਼ੀਆਂ ਬਣਾ ਲਓ ਨਾ ਫਿਰ,
1: ਓਲੀਵ ਆਇਲ ਦਾ ਮੱਖਣ ਕੱਢੀ ਆਪਾਂ,
0: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ, ਦੋ ਬ੍ਰਾਂਡਸ ਆਏ ਸੀ ਉਸ ਕੈਟੇਗਰੀ ਚ, ਚੋਇਸ ਦੀ ਕੈਟੇਗਰੀ ਚ, ਐਕਸਟਰਾ ਵਰਜਿਨ ਆਇਲ ਓਲੀਵ ਆਇਲ ਦੀਆਂ ਕੈਟੇਗਰੀ ਚ, ਆਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ। ਮਤਲਬ ਦੇਖੋ ਇਹਦੇ ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ, ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ,
1: ਜੀ ਜੀ,
0: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ, ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ, ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਡ ਚੱਕੀਏ, ਠੀਕ ਹੈ, ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ, ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ, ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ, ਨਾਲੇ ਤੁਹਾਡਾ ਹੈਲਥ ਦੇ ਲਈ ਵੀ। ਸੋ ਜਿਹੜਾ ਆਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ,
1: ਆਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ ਲੋ ਜੀ
0: ਘਰ ਦੇ ਵਿੱਚ
1: ਆਪਾਂ ਲੈ ਕੇ ਆਇਆ ਕਰਾਂਗੇ ਹੁਣੇ।
0: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ, ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ।
1: ਅੱਛਾ ਜੀ,
0: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟਜੀ ਪਲਾਨ ਕਰਨੀ ਹੁੰਦੀ ਹੈ, ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ। ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ, ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ। ਸੋ ਜੇ ਤੁਸੀਂ ਕੋਕ ਨਹੀਂ ਪੀਣਾ, ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ, ਕੋਕ ਯੇ ਵੋ ਲੱਲੇ ਭੱਬੇ, ਪਰ ਫਿਰ ਵੀ ਜੇ ਕਦੇ ਕਦਾਈ ਤੁਹਾਡਾ ਚੀਟ ਕਰਨ ਦਾ ਮਨ ਕਰਦਾ, ਗੰਦ ਮੰਦ ਪੀਣਾ ਹੀ ਹੈ, ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ। 3 ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ,
1: ਕੁਐਂਚ
0: ਕੈਂਡ ਮਤਲਬ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ। ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਯੇ ਵੋ ਲੱਲੇ ਭੱਬੇ ਨਹੀਂ ਮਿਲਣੇ ਹੈਗੇ,
1: ਹੋਰ ਵੀ ਉਹਨਾਂ ਦੇ
0: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ। ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ। ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ, ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ, ਦੁਬਾਰਾ ਆਏ ਨੇ।
1: ਲਓ ਜੀ, ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ, ਫਿਰ
0: ਅਸੀਂ ਵੀ ਲੱਸੀ ਕਰ ਦਿੰਦੇ ਹਾਂ।
1: ਨਹੀਂ ਸਾਲੋ ਦੇ ਡਰਿੰਕ ਵੈਸੇ ਦੱਸਾਂ ਕੀ ਹੈ, ਜਿੱਦਾਂ ਤੁਸੀਂ ਕਹਿਣਾ ਕੋਕ
0: ਲੱਸੀ ਦੀ ਗੱਲ ਸੁਣ ਲਓ, ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਹੁਣ ਫੇਰ ਇੱਕ ਤੋਂ ਤੁਹਾਨੂੰ, ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ,
1: ਇੱਥੇ ਆਪਣੇ,
0: ਹਾਂ ਪੂਰੀ ਗੱਲ ਨਾ ਪੁੱਛਿਓ ਮੇਰੇ ਤੋਂ, ਫਿਰ ਉਹ ਬ੍ਰਾਂਡਿੰਗ ਹੋ ਜਾਂਦੀ ਹੈ,
1: ਠੀਕ ਹੈ।
0: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ,
1: ਲੈ
0: ਹਾਂ
1: ਗੋਲ ਗੱਪਿਆਂ ਤੋਂ ਹੁਣ ਬਾਅਦ ਲੱਸੀਆਂ ਦੇ 8-10
0: ਲੱਸੀਆਂ 8-10 ਤਰ੍ਹਾਂ ਦੀਆਂ, ਤੇ ਬੇਸ ਉਹੀ ਹੈ ਸਾਰਿਆਂ ਦਾ, ਸੇਮ ਹੀ ਹੈ ਲੱਸੀ ਤੇ ਖੰਡ ਹੈ ਨਾ, ਪਰ ਉਹਦੇ ਚ ਫਿਰ ਉਹ 8-8 ਤਰ੍ਹਾਂ ਦੇ ਉਹ
1: ਚੀਜ਼ਾਂ,
0: ਉਹ ਕਹਿੰਦੇ ਨੇ ਕਿ ਸਾਡੀਆਂ ਲੱਸੀਆਂ ਹੈਲਦੀ ਨੇ, ਜਿਹਨੂੰ ਸਿਰਫ ਮੈਂਗੋ ਲੱਸੀ ਤੇ 1-2 ਨੂੰ ਹੋਰ ਨੂੰ ਛੱਡ ਕੇ, ਬਾਕੀ ਜਿੰਨੀਆਂ ਵੀ ਲੱਸੀਆਂ ਨੇ ਜਿਵੇਂ ਪਿਸਤਾਸ਼ੀਓ ਹੈ, ਰੋਜ਼ ਲੱਸੀ ਹੈ, ਅਮੈਰੀਕਨ ਨਟਸ ਹੈ, ਪਤਾ ਨੀ ਕੀ ਕੀ ਹੈਗਾ ਹਨਾ, ਮਿਕਸ ਫਰੂਟ ਹੈ, ਇਹ ਉਹ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ।
1: ਅੱਛਾ, ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਦੇ ਵਿੱਚ ਵਿੱਚ ਸਾਰੇ,
0: ਹਾਂ ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ, ਜਿਵੇਂ ਉਹ ਨੀ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ, ਪਿਸਿਆ ਹੋਇਆ ਬਦਾਮ ਪਵਾਉਣਾ, ਪਿਸੇ ਹੋਏ ਕਾਜੂ ਪਵਾਉਣੇ, ਪਿਸਤਾ ਪਵਾਉਣਾ, ਜੋ ਮਰਜ਼ੀ। ਹਾਂ
1: ਚਲੋ,
0: ਮੈਂ ਤੁਹਾਨੂੰ ਜਾਂਦੇ ਹੋਏ ਸ਼ੋਪ ਦੱਸਦਾ, ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ।
1: ਲਓ ਜੀ, ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ, ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ
0: ਜਿਹੜੀ ਹੈ
1: ਉਹ ਤਾਂ
0: ਵੈਸੇ ਨਹੀਂ ਚਾਹੀਦੇ ਹੈਗੇ। ਕੋਕ
1: ਤਾਂ ਮਤਲਬ ਪਤਾ ਨੀ ਲੋਕੀ ਕਿਉਂ ਮਤਲਬ ਪੀਂਦੇ ਆ
0: ਅੱਜ ਕੱਲ, ਉਹਦਾ ਟ੍ਰੈਂਡ ਨੀ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ ਜ਼ੀਰੋ ਮਾੜਾ ਡਾਈਟ ਪੀਓ।
1: ਅੱਛਾ ਹਾਂ,
0: ਉਹ ਡਾਈਟ ਕੋਕ ਨੂੰ ਐਵੇਂ ਹੀ ਲੋਕੀ ਪ੍ਰਮੋਟ ਕਰਨ ਲੱਗੇ ਹੋਏ ਨੇ ਸੋਸ਼ਲ ਮੀਡੀਆ
1: ਤੇ। ਉਹ ਤਾਂ ਬਸ ਨਾ ਹੀ ਚੇਂਜ ਕੀਤਾ ਹੁੰਦਾ ਤਾਂ ਸਾਰਾ ਕੁਝ।
0: ਮੈਨੂੰ ਲੱਗਦਾ ਆਪ ਹੀ ਕੰਪਨੀਆਂ ਛੱਡ ਦਿੰਦੀਆਂ ਨੇ ਜੁਮਲੇ, ਹਨਾ ਵੀ ਸਾਡਾ ਕੋਕ ਤਾਂ ਬਦਨਾਮ ਹੋ ਗਿਆ,
1: ਡਾਈਟ
0: ਕੋਕ ਨੂੰ ਤਾਂ ਚੱਕੋ,
1: ਜ਼ੀਰੋ ਕੋਕ ਜਿਹੜਾ ਉਹਦੇ ਲੈ ਗਿਆ ਇਹਦੇ ਵਿੱਚ। ਹਾਂ ਤੁਸੀਂ ਆਹਦੀ ਤਿਆਰ,
0: ਡਾਈਟ ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ, ਉਹ ਭਰਾਵਾ ਇਨਸੁਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ, ਟ੍ਰਿਗਰ ਹੁੰਦੇ ਨੇ।
1: ਸਹੀ ਗੱਲ, ਬਸ ਜਿਹੜੀ ਚੀਜ਼ ਨਹੀਂ ਚੱਲਦੀ ਨਵਾਂ ਨਾ ਦੇ ਕੇ ਕੁਛ ਨਵਾਂ ਚਲਾ ਦਿੰਦੇ ਆ,
0: ਜਿਵੇਂ ਉਹ ਪਿੱਛੇ ਜੇ ਮਾਚਾ ਮਾਚਾ ਮਾਚਾ ਹੋ ਗਈ ਸੀ, ਹਰ ਇੱਕ ਚੀਜ਼ ਮਾਚਾ, ਮਾਚਾ ਦਾ ਕੇਕ, ਮਾਚਾ ਦਿਓ। ਚਲੋ ਐਨੀਵੇ,
1: ਚਲੋ ਜੀ
0: ਪੂਰੀ
1: ਹੈਲਦੀ ਹੈਲਦੀ ਖਬਰਾਂ ਸੀ ਤੇ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
0: ਬਣਾਓਗੇ ਏਦਾਂ ਚਾਹ? ਵੈਸੇ
1: ਯਾਰ ਏਦਾਂ ਕੌਣ ਬਣਾਏਗਾ, ਏਦਾਂ ਪਹਿਲਾਂ ਛੇਤੀ ਬੈਠ ਕੇ ਮਿਲੂ ਫਿਰ
0: ਖੰਡ ਪਾਣੀ ਆ ਤੇ ਉਹ, ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕਨਸੈਪਟ ਨੀ ਚੱਲਣਾ।
1: ਹਾਂ ਸ਼ੱਕਰ ਵਾਲਾ,
0: ਖੰਡ ਵਾਲੀ ਆਪਾਂ ਚਾਹ ਪੀਂਦੇ ਨੀ ਫਿਰ,
1: ਪਰ ਮੇਰੇ ਖਿਆਲ ਦਾ ਨਾ ਇਹ ਤਰੀਕਾ ਹੈ ਵੀ ਨੀ ਵਧੀਆ, ਕਿਉਂਕਿ ਪਹਿਲਾਂ ਜਿਹੜਾ ਵਾ ਆਪਾਂ ਖੰਡ ਨੂੰ ਹੀ ਆਪਾਂ ਏਦਾਂ ਕਰਤਾ ਹੈ, ਉਸ ਤੋਂ ਬਾਅਦ ਪਹਿਲਾਂ ਸਗੋਂ ਪਾਣੀ ਚ ਖੰਡ ਪਾਓ ਲਾ ਫਿਰ ਵੀ ਠੀਕ ਹੈ,
0: ਪਰ ਖੰਡ ਚਮਚਾ ਹੀ ਪਾਇਆ ਨੇ ਪਾਣੀ ਦਾ
1: ਤਾਂ ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ, ਉਸੇ
0: ਵੇਲੇ ਇਕੱਠੀ ਜੀ ਹੋਣ ਲੱਗ ਜਾਂਦੀ ਹੈ। ਉਹਨੇ ਬੇਸਿਕਲੀ ਉਹ ਬਣਾਤੀ, ਉਹ ਕੀ ਕਹਿੰਦਾ ਨੇ,
1: ਚਾਸ਼ਰੀ
0: ਨਹੀਂ ਨਹੀਂ ਉਹ ਕੈਰੇਮਲ, ਕੈਰੇਮਲਾਈਜ਼ਡ ਜੀ ਚਾਹ ਬਣਾ ਰਹੇ ਨੇ।
1: ਅੱਛਾ, ਉਹ ਹੋ ਸਕਦਾ ਫਿਰ
0: ਕੈਰੇਮਲੀ ਚਾਹ
1: ਜੀ ਹੋਏ, ਕੈਰੇਮਲੀ ਚਾਹ ਨਾ ਨਾ ਕੋਈ ਨੀ, ਆਪਾਂ ਵੀ ਕੋਈ ਵੀਡੀਓ ਪਾਵਾਂਗੇ ਫਿਰ ਕੋਈ ਚੀਜ਼ ਬਣਾਉਂਦੀ, ਪਰ ਸਾਡੀ ਵਾਇਰਲ ਦੀ ਹੋਣੀ, ਸਾਡੀ ਕਿਸਮਤ ਏਦਾਂ ਦੀ ਹੈਗੀ ਹੈ,
0: ਸਾਨੂੰ ਆਪ ਨੂੰ ਹੀ ਵਾਇਰਲ ਹੋ ਜਾਂਦਾ, ਸਾਨੂੰ ਪੁੱਠਾ ਸਿੱਧਾ ਕਰਨੇ, ਸਾਨੂੰ ਵਾਇਰਲ ਹੋ ਜਾਂਦਾ, ਹਸਪਤਾਲ ਚਲੇ ਜਾਂਦੇ।
1: ਹਾਂ ਹੋਰ ਕੀ ਆ,
0: ਓ ਯਾਰ ਔਖਾ ਕੰਮ।
1: ਚਲੋ
0: ਕੋਈ ਧੰਨਵਾਦ ਫਿਰ। ਸਾਰਿਆਂ ਨੂੰ
1: ਸਸਰੀਕਾਲ ਕਹਿਣੀ ਹੁੰਦੀ ਹੈ ਤੇ ਬਸ ਏਦਾਂ ਹੀ ਹੱਸਦੇ ਵੱਜਦੇ ਰਹੋ ਤੇ ਸਾਡਾ ਪ੍ਰੋਗਰਾਮ ਸੁਣਦੇ ਰਹੋ। ਖਬਰ ਬੜੀ ਬੇਕਾਰ ਬੇਕਾਰ, ਅਸੀਂ ਵੀ ਨਹੀਂ, ਮੈਂ ਗੱਲਾਂ ਬੇਕਾਰ ਕਹਿ ਦੇਣਾ, ਤੁਸੀਂ ਨਹੀਂ। ਹੈ ਉਹ ਜਿਹੜਾ ਕੀ ਉਹ ਗੱਜਾ ਜਿਹੜਾ ਬੋਲਦਾ ਸੀ, ਓਕੇ ਬਾਏ ਬਾਏ, ਟਾਟਾ ਸਾਰੇ
0: ਜਾਂਜਰੀਆਂ
1: ਇਹ ਉਹ ਲੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: 여하지 솔라소 쩌하타레
1: 어 됐고

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਸਵੇਰੇ ਦੇ ਸਮੇਂ ਕੁਲਵੰਤ ਸਿੰਘ ਹੋਰੀ ਬਾਹਰੋਂ ਗੋਲਫ ਖੇਡ ਕੇ ਵਾਪਸ ਜਦੋਂ ਘਰ ਨੂੰ ਆਏ ਆ ਕੇ ਸਿੱਧੇ ਆਪਣੇ ਕਮਰੇ ਦੇ ਵਿੱਚ ਚਲੇ ਗਏ। ਕਮਰੇ ਦੇ ਵਿੱਚ ਨੌਂ ਦੀਆਂ ਗੱਲਾਂ ਹੁਣ ਕੰਨੀ ਪੈ ਰਹੀਆਂ ਨੇ, ਉੱਚੀ ਉੱਚੀ ਬੋਲਣਾ ਸ਼ੁਰੂ ਹੋ ਗਈ। ਆ ਪੈਰਾਂ ਦੇ ਨਿਸ਼ਾਨ ਕਿੰਨੇ ਲਾਏ ਨੇ, ਆ ਗੰਦ ਫੇਰ ਕਿੰਨੇ ਪਾ ਦਿੱਤਾ, ਸਫਾਈ ਕੀਤੀ ਨਜ਼ਰ ਨਹੀਂ ਆਉਂਦੀ ਕਿਸੇ ਨੂੰ ਇਸ ਘਰ ਦੇ ਵਿੱਚ। ਹੁਣ ਸਾਰਾ ਦਿਨ ਝਾੜੂ ਪੋਚਾ ਲੈ ਕੇ ਘੁੰਮਦੇ ਰਹੀਏ, ਹੋਰ ਕੰਮ ਨਹੀਂ ਭਲਾ ਕਰਨੇ ਹੁੰਦੇ। ਇਹ ਤਾਂ ਸਪਸ਼ਟ ਹੈ ਕਿ ਉਹ ਆਪਣੇ ਸਹੁਰੇ ਨੂੰ ਸੁਣਾ ਰਹੀ। ਕੁਲਵੰਤ ਸਿੰਘ ਰੋਈ DSP ਰਿਟਾਇਰ ਹੋਏ ਨੇ, ਇਹ ਚੀਜ਼ ਬਰਦਾਸ਼ਤ ਕਰਨੀ ਬੜੀ ਔਖੀ ਹੈ। ਜਿਹੜੇ ਬੰਦੇ ਦਾ ਸਾਰੀ ਉਮਰ ਰੋਬ ਰਿਹਾ ਹੋਵੇ, ਦੂਸਰਿਆਂ ਨੇ ਇੱਜ਼ਤ ਕੀਤੀ ਹੋਵੇ, ਆਪਣੇ ਘਰ ਦੇ ਵਿੱਚ ਕਿੱਦਾਂ ਭਰਿਆ ਪੀਤਾ ਰਹਿ ਸਕਦਾ। ਮੰਜੇ ਤੋਂ ਉੱਠ ਕੇ ਬਾਹਰ ਆਉਣ ਲੱਗਦੇ ਨੇ ਅਤੇ ਘਰਵਾਲੀ ਬਾਹੋਂ ਫੜ ਕੇ ਰੋਕ ਲੈਂਦੀ ਹੈ, ਆਪਣਾ ਬੋਲਣਾ ਨਹੀਂ ਪਾਉਂਦਾ ਜੀ। ਜ਼ਬਾਨ ਦੀ ਇੱਦਾਂ, ਦਿਲ ਦੀ ਚੰਗੀ ਹੈ, ਸਾਰਾ ਰੋਟੀ ਪਾਣੀ ਵੀ ਤਾਂ ਕਰਦੀ ਹੈ ਨਾ। ਉਹ ਜਿਹੜੇ ਬੰਦੇ ਨੇ ਸਾਫ਼ ਸਫਾਈ ਕੀਤੀ ਹੁੰਦੀ ਹੈ ਨਾ, ਉਹਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ, ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਹਮੇਸ਼ਾ ਦੀ ਤਰ੍ਹਾਂ ਘਰਵਾਲੀ ਪੁਲ ਬਣ ਕੇ ਫਿਰ ਇਸ ਲੜਾਈ ਨੂੰ ਟਾਲਣਾ ਚਾਹੁੰਦੀ। ਅਤੇ ਅੱਜ ਇੱਕ ਵਾਰੀ ਫਿਰ ਤੋਂ ਕੁਲਵੰਤ ਸਿੰਘ ਹੋਰੀ ਭਰੇ ਪੀਤੇ ਉੱਠ ਕੇ ਬਾਥਰੂਮ 'ਚ ਚਲੇ ਗਏ ਨੇ, ਮੂੰਹ ਹੱਥ

ਆਪੇ ਗੱਲਾਂ ਕਰੀ ਜਾਂਦੀ ਆ ਤੇ ਆਪੇ ਜਵਾਬ ਦੇਈ ਜਾਂਦੀ। ਚਾਵਲ ਦੀ ਟਰੇ ਚੋਖੇ ਬਗੀਚੇ ਦੇ ਵਿੱਚ ਲੈ ਗਈ, ਦੋਵੇਂ ਜਣੇ ਬੈਠੇ ਹੁਣ ਚਾਹ ਪੀ ਰਹੇ ਨੇ। ਥੋੜ੍ਹੀ ਦੇਰ ਬਾਅਦ ਲਾਗੇ ਪਈ ਕੁਰਸੀ ਦੇ ਉੱਤੇ ਉਹਨਾਂ ਦਾ ਬੇਟਾ ਵੀ ਆ ਕੇ ਬੈਠ ਗਿਆ। ਹੈਰਾਨ ਨੇ ਸਰਦਾਰ ਜੀ, ਕਿਉਂਕਿ ਅੱਗੇ ਬੜਾ ਸਮਾਂ ਹੋ ਗਿਆ, ਹੁਣ ਉਹ ਕਦੀ ਨਾਲ ਆ ਕੇ ਨਹੀਂ ਬੈਠਦਾ, ਹੁਣ ਤੇ ਵਹੁਟੀ ਦੇ ਨਾਲ ਹੀ ਰਹਿੰਦਾ, ਕਮਰੇ 'ਚ ਹੀ ਵੜਿਆ ਰਹਿੰਦਾ, ਮਾਂ ਪਿਓ ਕੋਲ ਬਹਿਣ ਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਤਾਂ ਨਹੀਂ, ਪਰ ਇਹ ਕਿੱਦਾਂ ਹੋ ਸਕਦਾ। ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ ਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਸੋ ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ। ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ ਨਹੀਂ, ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ, ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ। ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ। ਤੁਹਾਨੂੰ ਤੇ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ ਉਹ ਇਸ ਘਰ ਦੇ ਵਿੱਚ ਰਹਿ ਕੇ ਵਿਆਹ ਕਰ ਸਕਦੇ ਨੇ। ਕੁੜੀ ਵਾਲੇ ਇਸੇ ਸ਼ਹਿਰ ਤੋਂ ਨੇ, ਬਾਹਰ ਅੰਦਰ ਕਿੱਥੇ ਐਡੀ ਦੂਰ ਆਉਂਦੇ ਜਾਂਦੇ ਰਹਿਣਗੇ, ਸੋ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਵੀ ਦੱਸ ਦੇਵਾਂ। ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ, ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ ਇੱਕ ਮਹੀਨਾ ਭੈਣ ਦੇ ਘਰ ਰਹਿ ਲਿਓ, ਸਾਰੇ ਜਾਣਿਆਂ ਨੇ ਆਉਣਾ ਅਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ, ਅਖਬਾਰ ਇੱਕ ਪਾਸੇ ਰੱਖ ਦਿੱਤੀ ਹੈ, ਚਾਹ ਇੱਕ ਪਾਸੇ, ਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦਿਆਂ ਕਹਿੰਦੇ ਨੇ, ਇਹ ਤਾਂ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤੇ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ, ਜੇ ਤੂੰ ਇੰਨੇ ਜੋਗਾ ਨਹੀਂ ਤੇ ਮੈਂ ਲੈ ਦੇਣਾ। ਓਏ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ? ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ? ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ, ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤੇ ਮੈਂ ਬਾਹਰ ਲੈ ਹੀ ਦਿੰਦਾ ਕਮਰਾ, ਸ਼ਰਮਿੰਦੇ ਜੇ ਹੋਏ ਨੇ ਅੱਗੋਂ ਜਵਾਬ ਦਿੱਤਾ। ਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ, ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤਾਂ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ, ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ 'ਤੇ ਹੱਥ ਧਰਿਆ ਅਤੇ ਕਿਹਾ, ਸਰਦਾਰਨੀਏ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਅਤੇ ਅਸੀਂ ਕੁਛ ਕਰ ਨਹੀਂ ਸਕਦੇ? ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤਾਂ ਇੱਦਾਂ ਦੇ ਤਾਂ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤਾਂ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ, ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ,

10 ਦਿਨ ਬਾਅਦ ਜਦੋਂ ਨੌ ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ ਤੇ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ ਚੌਂਕੀਦਾਰ ਨੂੰ ਪੁੱਛਿਆ ਤੇ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ ਕਹਿਣ ਲੱਗਾ ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ ਕਹਿੰਦੇ ਸੀ ਥੋੜੇ ਦਿਨ ਦੇ ਲਈ ਘੁੰਮਣ ਫਿਰਨ ਗਏ ਆ ਆਹ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ ਚਿੱਠੀ ਦੇ ਵਿੱਚ ਲਿਖਿਆ ਸੀ ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ ਮੈਂ ਆਪਣੀ ਕਮਾਈ ਦੇ ਨਾਲ ਬਣਾਇਆ ਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ ਇਸੇ ਲਿਫਾਫੇ ਦੇ ਵਿੱਚ ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ ਕਾਗਜ਼ ਨੇ ਉਹ ਮੈਂ ਤੁਹਾਡੇ ਲਈ ਲਿਆ ਮਾਫੀ ਚਾਹੁੰਦਾ ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਇਹ ਫਲੈਟ ਹੈ ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ ਇਸ ਕਰਕੇ ਇਹ ਘਰ ਬਣਾਇਆ ਸੀ ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ ਤੇ ਫਿਰ ਫਾਇਦਾ ਕੀ ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ ਇੱਕ ਅਸੀਂ ਹਾਂ ਜਿਹੜੇ ਇਸ ਘਰ ਦੇ ਵਿੱਚ ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ ਚਾਰ ਰੋਟੀਆਂ ਦੀ ਗੱਲ ਹੈ ਇੰਨੀ ਘੱਲੇ ਮੇਰੇ ਅਤੇ ਤੇਰੀ ਮਾਂ ਦੇ ਸਰੀਰ 'ਚ ਜਾਨ ਹੈਗੀ ਹੈ ਪਕਾ ਕੇ ਖਾ ਲਾਂਗੇ ਅਤੇ ਨਾਲੇ ਹਾਂ ਇਸ ਘਰ ਦੇ ਉੱਤੇ ਬਾਅਦ ਵਿੱਚ ਵੀ ਕੋਈ ਆਸ ਨਾ ਰੱਖੀ ਮੈਂ ਆਪਣੀ ਵਸੀਅਤ ਦੇ ਵਿੱਚ ਲਿਖ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਘਰ ਅਨਾਥ ਆਸ਼ਰਮ ਨੂੰ ਜਾਊਗਾ ਜਿਹੜੇ ਮੇਰੇ ਵਰਗੇ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਨੂੰ ਨਹੀਂ ਸਾਂਭ ਸਕਦੇ ਉਹ ਇਸ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ ਇਹ ਗੱਲ ਮੈਂ ਤੇਰੀ ਭੈਣ ਨੂੰ ਵੀ ਦੱਸ ਦਿੱਤੀ ਅਤੇ ਅਖੀਰ ਦੇ ਵਿੱਚ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਸੀ ਇਹ ਘਰ ਤੇਰੀ ਮਾਂ ਦਾ ਸੀ ਰਹਿ ਤੇ ਤੂੰ ਇਸ ਘਰ ਦੇ ਵਿੱਚ ਰਿਹਾ ਸੀ ਪਰ ਤੂੰ ਤੇ ਪੁੱਤਰਾ ਸਾਨੂੰ ਇੰਜ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਘਰ ਤੇਰਾ ਹੋਵੇ ਅਤੇ ਅਸੀਂ ਰਾਹ ਜਾਂਦੇ ਤੇਰੇ ਘਰ ਮੰਗ ਕੇ ਰਹਿਣ ਲੱਗ ਪਈਏ ਚਿੱਠੀ ਪੜ੍ਹ ਕੇ ਪੁੱਤ ਦਾ ਰੋਣਾ ਨਿਕਲ ਗਿਆ ਰੋਣਾ ਖੋਰੇ ਕਿਹੜੀ ਗੱਲ ਦਾ ਸੀ ਸ਼ਾਇਦ ਇਹ ਘਰ ਖੁੱਸ ਗਿਆ ਤਾਂ ਕਰਕੇ ਜਾਂ ਫਿਰ ਮਾਂ ਪਿਓ ਖੁੱਸਦੇ ਨੇ ਹੱਥੋਂ ਤਾਂ ਕਰਕੇ ਪਤਾ ਨਹੀਂ ਕਿਹੜੀ ਗੱਲ ਦਾ ਰੋਣਾ ਸੀ ਪਰ ਹੁਣ ਸਮਾਂ ਲੰਘ ਚੁੱਕਾ ਹੈ ਕਈ ਵਾਰੀ ਕਈ ਚੀਜ਼ਾਂ ਆਪਾਂ ਰਿਸ਼ਤਿਆਂ ਦੇ ਵਿੱਚ ਫੋਰ ਗਰੰਟਿਡ ਲੈ ਲੈਂਦੇ ਹਾਂ ਸਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਡਾ ਅਧਿਕਾਰ ਬਣਦਾ ਉਹਨਾਂ ਦੇ ਉੱਤੇ ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ ਇਨਸਾਨ ਚੀਜ਼ ਹੀ ਇੱਦਾਂ ਦੀ ਹੈ ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਇਹ ਵੀ ਤਾਂ ਕਿਸੇ ਦੇ ਦਿੱਤੇ ਨੇ ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ ਯਾਦ ਰਵੇ ਕਿ ਸਾਡਾ ਕੁਛ ਨਹੀਂ ਜੋ ਕੁਛ ਵੀ ਆ ਉਹ ਉਧਾਰਾ ਵਾ ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ ਉਸ ਰੱਬ ਨੇ ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ
ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆਂ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਹੈ ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਧਾਰਾ ਵਾ ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ ਅਤੇ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਨ ਸਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦੇ। ਘਰ ਦੇ ਵਿੱਚ ਹਰ ਇੱਕ ਜੀ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ। ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤੇ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤੇ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾਹੇ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਘੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਰ ਨੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪਿਰਥ

0: ਆਹੇ ਕਾਚੀ ਪੀਰ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ
0: ਬਹੁਤ ਸਿਆਣਪ ਜਾਂ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤ੍ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ

0: अहम मैं ममता माया
1: मिथ्या राजु मन तन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आपस ऊपर करत गुमान
0: अस्त्र भगत साध की शरण नानक जप जप जीव हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सफल दे नानक हर हर नाम लै
0: बिरथी साक्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाए मेघ बिना ज्यों खेती जाए
1: गोविंद भजन बिन बिरथे सब काम ज्यो कर प्रपे निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु प्रवीण बाहर भेख न काहू पीन
1: और उपदेश है अपना करै आवत जावत जन मरे
0: जिसका अंतर बसै निरंकार तिसकी सीख तरह संसार
1: जो तुम भाने तिन पर जाता नानक उंजन चन पराता
0: करो बेंती पार ब्रह्म सब जाने अपना किया आप हमाने
1: आपे आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जाने आत्म की रहत
1: पावे तिसले लड़ लाए थान थन अंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत प्रभ नाम भग जना कै मन विश्राम अठ पंज श्लोक
0: काम क्रोध अर लोभ मोह बिन सजाए अहमेव नानक प्रशर नागती कर प्रसाद गुरुदेव सत नाम श्री वाहे गुरु अष्टपदी
1: जय प्रसाद क्षति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटम्बर हंडावे तिसे त्याका तब लुभावे
1: जय प्रसाद सुसे सुई जय मन अठ पहता का जस गवी जय
0: जय प्रसाद तुज सब को मान मुखता को जस रसन बखाने
1: जय प्रसाद ते रहता धर्म मन सदा त्याए केवल पार ब्रह्म
0: प्रभु जी जपत दर गए मान पावे नानक पत सेती घर जावे
1: जय प्रसाद औरो कंचन देही लिव लाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेरे सगल छिद्र ढाके मन सनी प्रभु ठाकर प्रभुता कह
0: जय प्रसाद तुझ को न पहुंचे मन सास सास सिमरो प्रभु उच्चे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की जय
1: जय प्रसाद असुहस्त असवारी मन तिस पर को कबु ना बिसारी
0: जय प्रसाद बाग मिलक तना राख प्रोय प्रभ अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभ को सास सास चितारी
1: जय प्रसाद तेरा सुंदर रूप सुप्रभ सिमरो सदा अनूप
0: जय प्रसाद तेरी नीकी जात सुप्रभ सिमर सदा दिन रात
1: जय प्रसाद तेरी पत्र है गुर प्रसाद नानक जस कह
0: जय प्रसाद सुने करनाद जय प्रसाद पेख है बिस्माद
1: जय प्रसाद बोले अमृत रसना जय प्रसाद सुसहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सुसह समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पर संसार तिस प्रभु को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच री मन मेरे तू ता सुराच
1: जय प्रसाद सब कीत होए नानक जाप जपे जप सोए
0: आप जपाए जपै सो नाओ आप गावे सो हर गुण गाओ
1: प्रभ कृपा ते होए प्रगास प्रभु दया ते कमल विगास
0: सब सो प्रसन्न बसै मन सोए प्रभ दया ते मत उत्तम होए
1: कर्म निधान प्रभ तेरी मैया आपो कछु ना किन्हु लया
0: जित जित लावो तित लगै हर नाथ नानक किन कै कछु न हाथ
1: सुख मनी सुख अमृत प्रभ नाम भगत जना कै मन विश्राम अठ छे श्लोक
0: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग मखूजल होत साध संग मल सगली को
0: साधक संग मिटे अभिमान साधक संग प्रगटे सो ज्ञान
1: साधक संग बुझे पमनेरा साध संग सुबहुत नबेरा
0: साधक संग पाए नाम रतन साधक संगे कुपर जतन
1: साध की महिमा बरने कौन पुरानी नानक साध की शोभा ब्रह्म है समानी
0: साधक संग अगोचर मिले साधक संग सदा प्रफुल्ल ਹੈ।
1: ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ,
0: ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ,
1: ਸਾਧਕ ਸੰਗ ਨਾ ਕਤੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ,
0: ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ,
1: ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੇ ਸੰਗ ਮਹਾਪੁਨੀ,
0: ਸਾਧ ਸੰਗ ਕਿਸੇ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ,
1: ਸਾਧਕ ਸੰਗ ਨਹੀਂ ਘੁਮੰਦਾ, ਸਤਸੰਗ ਜਾਣੇ ਪਰਮਾਨੰਦਾ,
0: ਸਾਧਕ ਸੰਗ ਨਹੀਂ ਹੋ ਤਾਪ, ਸਾਧਕ ਸੰਗ ਤਜੈ ਸਾ ਬਾਪ,
1: ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ,
0: ਸਾਧਕ ਸੰਗ ਨਾ ਕਬਹੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ,
1: ਸਾਧ ਸੰਗ ਬਸ ਅਗੋਚਰ ਲਹਿ, ਸਾਧੂ ਕੇ ਸੰਗ ਅਜਰ ਸਹਿ,
0: ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ,
1: ਸਾਧਕੈ ਸੰਗ ਦੇੜੇ ਸਭ ਧਰਮ, ਸਾਧਕੈ ਸੰਗ ਕੇਵਲ ਪਾਰ ਬ੍ਰਹਮ,
0: ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ,
1: ਸਾਧਕ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ,
0: ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ,
1: ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੁਭਾ ਸੁਰ ਦੇਵਾ,
0: ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅਮਰਤ ਗੁਣ ਗਾਇਨ,
1: ਸਾਧਕੈ ਸੰਗ ਸਰਬ ਥਾਨ ਗਮ, ਨਾਨਕ ਸਾਧਕੈ ਸੰਗ ਸਫਲ ਜਨਮ,
0: ਸਾਧਕ ਸੰਗ ਨਹੀ ਕਛ ਕਾਲ, ਦਰਸ਼ਨ ਭੇਟ ਹੋਤ ਨਿਹਾਲ,
1: ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ,
0: ਸਾਧਕ ਸੰਗ ਇਹਾ ਉਹਾ ਸੁਹੇਲਾ, ਸਾਧ ਸੰਗ ਵਿਛੜਤ ਹਰ ਮੇਲਾ,
1: ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨ ਵਿਰਥਾ ਜਾਵੈ,
0: ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਕੁਦਰੈ ਸਾਧ ਸੁਨ ਰਸੈ,
1: ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ,
0: ਸਾਧਕ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਾਰੈ,
1: ਸਾਧਕ ਸੰਗ ਲਗੇ ਪ੍ਰਭ ਮਿੱਠਾ, ਸਾਧੂ ਕੈ ਸੰਗ ਗੜਗੜ ਡੀਠਾ,
0: ਸਾਧ ਸੰਗ ਭਇ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ,
1: ਸਾਧਕ ਸੰਗ ਮੇਟੈ ਸਭ ਰੋਗ, ਨਾਨਕ ਸਾਧ ਭੇਟੈ ਸੰਜੋਗ,
0: ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇ ਤਾ ਬਖਿਆਨੈ,
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ,
0: ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ,
1: ਸਾਧ ਕੀ ਸੋਭਾ ਉਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ,
0: ਸਾਧ ਕੀ ਸੋਭਾ ਸਾਧ ਬਨਾਈ, ਨਾਨਕ ਸਾਧ ਪ੍ਰਾ ਭੇਦ ਨਾ ਭਾਈ,
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕਹਿ ਮਨ ਵਿਸ਼ਰਾਮ, ਅੱਠ ਸੱਤ ਸਲੋਕ,
0: ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਦਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ,
0: ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ,
1: ਬ੍ਰਹਮ ਗਿਆਨੀ ਕੈ ਦਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ,
0: ਬ੍ਰਹਮ ਗਿਆਨੀ ਕੈ ਧੀਰ ਜੇਖ, ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ,
1: ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵਕ ਕਾ ਸਹਿ ਸੁਭਾਓ,
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ,
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼,
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਬਿਮਾਨ,
1: ਬ੍ਰਹਮ ਗਿਆਨੀ ਉਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ,
0: ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਪ ਕਰੇ,
1: ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ,
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ,
1: ਬ੍ਰਹਮ ਗਿਆਨੀ ਸਦਾ ਸੰਦਰਸੀ, ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਵਰਸੀ,
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ,
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
0: ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ,
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ,
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ,
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
1: ਬ੍ਰਹਮ ਗਿਆਨੀ ਕੈ ਇਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ,
0: ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ,
1: ਬ੍ਰਹਮ ਗਿਆਨੀ ਸਦਾ ਸਭ ਜਗਤ, ਬ੍ਰਹਮ ਗਿਆਨੀ ਇਹ ਬੁੱਧ ਤਿਆਗ,
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ,
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ, ਬ੍ਰਹਮ ਗਿਆਨੀ ਏਕ ਸੰਗੀਤਾ,
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ,
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ,
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼,
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕਰ,
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ,
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ,
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
0: ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
1: ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ,
0: ਬ੍ਰਹਮ ਗਿਆਨੀ ਕੀ ਸ਼ੋਭਾ, ਬ੍ਰਹਮ ਗਿਆਨੀ ਬਾਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ,
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਅੱਠ ਸਲੋਕ,
0: ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਮ ਨਾ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨੂੰ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਪੂਏ
1: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਤ ਨਿਤ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਗਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾ ਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਈ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਏ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪੁਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਈ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ
1: ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਤਰਮਰਾਇ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰ ਤੱਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
0: ਤਿਸਕਾ ਹੁਕਮ ਬੂਡ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਵਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੁਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰ ਹੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਣਾਏ
0: ਆਪਸ ਕੋ ਆਪ ਦੀਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਪ੍ਰੇ ਮਨ ਮੇਰੇ ਸਦਾ ਹਰ ਜਾਪ ਅਮਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂ ਤਸੈ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-15 ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਭਏ ਬਿਸਮਾਤ ਜਿਨ ਬੂਝਿਆ ਤਿਸਾਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋਵਡ ਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨਾ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਦ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨਾ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ पीवे अमर सो होए।
1: प्रका नाही कदे विनाश जाके मन पटे गुणतास।
0: आठ पहर हर का नाम ले सच उपदेसे वकौदे।
1: मोह माया कै संग न लेप मन मै राखे हर हर एक।
0: अंधकार दीपक परगासे नानक पर मोह दुख तहते नासे।
1: तप्त माहे ठंड वरताई आनंद पया दुख नाठे पाई।
0: जन्म मरण के मिटे अंदेसे साधु के पूर्ण उपदेशे।
1: पौ चुका निर्भय होए बसे सगल ब्याज मन ते खै नसे।
0: जिसका सातन कृपा धारी साध संग जप नाम मुरारी।
1: चित पाई चूके भौ गवन सुन नानक हर हाजा सवन।
0: निर्गुण आप सरगुण पी ओही कला धार जिन सगली मोही।
1: अपने चित पवा बनाए अपनी कीमत आपे पाए।
0: हर बिन दूजा नाही कोए सर्ब निरंतर एको सोए।
1: पोत पोत रव्या रूप रंग पै प्रगा साध कै संग।
0: रच रचना अपनी कल धारी अनक बार नानक बलिहारी।
1: सुख मनी सुख अमृत प्रभ नाम भगत जना कै मन विश्राम। अठ अठारह श्लोक।
0: साथ न चाले बिन भजन बिखिया सगली छार। हर हर नाम कमाव नानक इहो तन सार। सत नाम श्री वाहे गुरु अष्टपदी।
1: संजना मिल करो विचार एक सिमर नाम आधार।
0: अवरो पासा मीत बिसार हो चरण कमल रिद मै उतार हो।
1: परम कारण सुप्रभ समरथ दृढ़ कर गहो नाम हर रथ।
0: एहो तन संचो हो वो भगवंत संत जना का निर्मल मंत।
1: एक आसरा को मन माहे सर्व रोग नानक मिट जाहे।
0: जिस तन को चार कुंट उठतावे सो तन हर सेवा ते पावे।
1: जिस को नित बाछे मीत सो सुख साधु संग परीत।
0: जे शोभा को करह भली करनी सा शोभा भज हर की शरणी।
1: अनको पावी रोग न जाए रोग मिटे हर अवख दलाए।
0: सर्व निदान मह हर नाम निदान जप नानक दर गए परवान।
1: मन पर बोधो हर के नाए दर्द स्तावत आवे ठाए।
0: ताको बिगन लागे कोए जाकै हृदय बसै हर सोए।
1: कलता ती ठंडा हर नाओ सिमर सिमर सदा सुख पाओ।
0: भाव बिन सह पूर्ण होए आस भगत पाए आत्म प्रगास।
1: सित कर जाए बसे अबनासी कहो नानक काटी जमफासी।
0: तत विचार कह जन साचा जन्म मरै सो काचो काचा।
1: आवागमन मिटे प्रभ सेव आप त्याग शरण गुरुदेव।
0: यो रतन जन्म का होए उदार हर हर सिमर प्राण आधार।
1: अनको पावन छूटन हारे सिमर शास्त्र वेद विचारे।
0: हर की भगत करू मन लाए मन वंचित नानक फल पाए।
1: संग न चालस तेरे धना तू क्या लपटावै मूर्ख मना।
0: सुत मीत कुटांबर बनता इन ते कहो तुम कवन सनाथा।
1: राज रंग माया विस्तार इन ते कहो कवन छुटकार।
0: अस हस्ती रथ सवारी झूठा डंफ झूठ पा सारी।
1: जिन दिए तस बुझे ना बिगाना नाम विसार नानक पछताना।
0: गुर की मातू लिहे आने भगत बिना बहु डूबे सियाने।
1: हर की पद करो मन मीत निर्मल होए तुम्हारो चीत।
0: चरण कमल राखो मन माहे जन्म जन्म के किल विख जाहे।
1: आप जप हो अवरै नाम जपावो सुनत कहत रहत गत पाओ।
0: सार भूत सत हर को नाओ सहज सुभाए नानक गुण गाओ।
1: गुण गावत त्रिय त्रस मैल बिनस जाए हो मैं बिख फैल।
0: होहे अचिंत बसै सुख नाल सांस गरा सर नाम संभाल।
1: छाट सियान सगली मना सात संग पावे सजतना।
0: हर पूंजी संच करो व्यवहार इहा सुख दर गै जयकार।
1: सर्व निरंतर एको देख कहो नानक जा कै मस्त कलेख।
0: एको जाप एको सालाहे एक सिमर एको मन आहे।
1: एक सके गुण गाओ अनंत मंतन जाप एक भगवंत।
0: एको एक एक हर आप पूर्ण पूरहे ओ प्राभ्याप।
1: अनक विस्तार एक ते भय एक अराध पराचित गए।
0: मंतन अंतर एक प्रभ राता गुर प्रसाद नानक एक जाता।
1: सुखमणि सुख अमृत प्रभ नाम भगत जना कै मन विश्राम। अठ उन्नीस श्लोक।
0: फिरत फिरत प्रभ आया परया तो शरनाए। नानक की प्रभ बेनती अपनी भगती लाए। सत नाम श्री वाहे गुरु अष्टपदी।
1: जाच जन जाचे प्रभ दान कर कृपा दिवो हर नाम।
0: साध जना की मांगो तूर पार ब्रह्म मेरी शरदा पूर।
1: सदा सदा प्रभ की गुण गाओ सास सास प्रभ तुम्हें ते आओ।
0: चरण कमल स्यों लागे प्रीत भगत करो प्रभ की नित नीत।
1: एक ओट एक आधार नानक मांगे ना प्रभ सार।
0: प्रभ की दृष्ट महा सुख होए हर रस पावे बिरला कोए।
1: जिन चख्या से जन तृप्ता ने पूर्ण पुरख नहीं डोला ने।
0: सो भर भरे प्रेम रस रंग उपजै चाओ साध कै संग।
1: परे शरण आन सब त्या अंतर प्रगास अंध निर्लाग।
0: बड़पागी जपया प्रसोए नानक नामर ते सुख होए।
1: सेवक की मनसा पूरी भई सदगुर ते निर्मल मत लई।
0: जन को प्रभ होए ओ दयाल सेवक की नो सदा निहाल।
1: बंधन काट मुकुत जन भया जन्म मरण दुख परम गया।
0: पिछपुनी शरदा सा पूरी रब रहया सत्संग हजूरी।
1: जिसका सा तिन लिया मिलाए नानक भक्ति नाम समाए।
0: सो क्यों बिसरै जे काल न पानै सो क्यों बिसरै जे किया जानै।
1: सो क्यों बिसरै जिन सब कुछ दिया सो क्यों बिसरै जे जीवन जिया।
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाड़ै जन्म जन्म का टूटा गाड़ै
0: गुरपूरै ताते है बुझाया प्रभ अपना नानक जन त्याया
1: साजन संत करो हो काम अंत आग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन प्रकृति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम रसचाओ मन तन अंतर एही सुआओ
1: नेत्रो पेक दर्श सुख होए मन बिकसै साधु चरण तोए
0: भक्त जना कै मन तन रंग बिरला को पावे संग
1: एक बस दीजे कर मैया गुर प्रसाद नाम जप लया
0: ताकि उपमा कही न जाए नानक रहया सर्व समाए
1: रब क्षण दीन दयाल भगत उछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी सरन पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: अली सुकरनी शोभा धनवंत हृदय बसे पूरन गुरुमंत
0: साध संग प्रभ देहो निवास सर्व सुख नानक प्रगास
1: सुख मनि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि तापा पुन तब कहते होता
0: जब तारी अपन सुन समाध तब बैर विरोध के संग कमात
1: जब इसका वरन चिहिना जापत तब हर सो को किसे व्याप्त
0: जब अपन आपा पार ब्रह्म तम हो कहां किसो होवत परम
1: अपन खेलिया वर्ती जा नानक करने हार न दूजा
0: जब होवत प्रभु केवल तानी तब बंद मुक्त कहो किसको गानी
1: जब एक हर गम अपार तब नरक सुरक को कौन अवतार
0: जब निर्गुण प्रभु सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: अपन चले तब करने हार नानक ठाकुर अगम पार
1: अविनाशी सुखी अपने आसन तय जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ निरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जो संग समावै तह किसे भूख कौन तृप्तावै
0: कर्ण करावन करने हार नानक करते का नाहि सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपे परवीन तह वेद कतेव कहां कोचीन
1: जब अपने आप उतारै तो सगन अपसगन कहां बिचारै
0: जह अपन ऊंच अपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह अपन आपा पतियारा तह कौन कथै कौन सुन नहारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग वंशावत
1: जाल जाल माया जंजाल हो मैं मोह परम पैपार
0: दुख सुख मान अपमान अनक प्रकार कियो बखिया
1: अपन खेल आप कर देखै खेल संकोचै तो नानक एक है
0: जह अवगत भक्त है आप जह पसरै पासार संत प्रताप
1: तुहु पाका आपै धनी उनकी शोभा उन्हु बनी
0: आप है कौत करै आनंद चोज आप है रस भोगन निर्जोग
1: जिस भावै तुसि अपन नाय लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथै आप सुनने हार आपे एक आप विस्तार
0: जा तिस भावै ता सृष्टो पाए अपने भाणे लए समाए
1: तुम ते पिन किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ताकै हाथ दीन दयाल अनाथ को नाथ
1: जिस राखै तिस कोए न मारै सो मुआ जिस मनो बिसारै
0: तिस्ता जबर कहां को जाए सब सरे एक निरंजन राय
1: जी की जुग जाकै सुभात अंतर बाहर जानो साथ
0: गुण निदान बेअंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जाने आप अंतर जामी रहो ब्याप
1: प्रत ਪਦ ਪਾਲੈ ਜੀਅਨ ਬੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾ ਇਹ ਸੁਆਓ
0: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮੰਤਾ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕਹਿ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਵਸੇ ਸੋਤ ਨਿਹਾਲ ਤਾ ਕਹਿ ਨਿਕਟ ਨਾ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਹਤ ਹੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਇਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੋਂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ तब गाजै
1: प्रगटे गोपाल महत के माथे नानक उतरै तिन कह साथे
0: शरण जोग सुन शरणी आए कर कृपा प्रभु आप मिलाए
1: मिट गए बैर पे सबरेन अमृत नाम साध संगलैन
0: सो प्रसन्न भए गुरुदेव पूर्ण हुई सेवक की सेव
1: आल जंजाल बिकार तिरह ते राम नाम सुरस न कहते
0: कर प्रसाद दया प्रवतारी नानक निभी खेप हमारी
1: तब की उस्तत करो संत मीत सावधान एकागर चीत
0: सुखमनी सहज गोविंद गुण नाम जिस मन बसै सो होत निदान
1: सर्व इच्छा ताकि पूर्ण होए प्रधान पुरख प्रगट सब लोए
0: सब ते उच पाए स्थान बहर न होवे आवन जान
1: हर दिन खाट चले जन सोए नानक जिसे प्राप्त होए
0: खेम शांत रिद नव निद बुद्ध ज्ञान सर्व तह सिद्ध
1: विद्या तप जोग पव ध्यान ज्ञान श्रेष्ठ उत्तम स्नान
0: चार पदार्थ कमल प्रगास सब कै मद सगल ते उदास
1: सुंदर चित तत् का बीता समदर्शी एक दृष्टि
0: ते फल तिस जान कै मुख पाने गुरु नानक नाम बचन मन सुने
1: इहो निधान जपै मन कोए सब जुग मैता की गत होए
0: गुण गोविंद नाम धुन बाणी सिमरत शास्त्र वेद बखाणी
1: सगल मतात केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्री तिस जन आवै हर प्रभु चीत
1: मरणता का दुख निवारै दुलभ दे तत्काल उधारै
0: निर्मल शोभा अमृता की बानी एक नाम मन माहे समानी
1: दुख रोग बिन से वै परम साध नाम निर्मलता के करम
0: सब ते उचता की शोभा बनी नानक एह गुण नाम सुख मनी सब ते उचता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबी

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 में समा हो चुका लाफ्टर थेरेपी दा। कल दे गुस्से गले परेशानियां जो भी मन दे बोझ है सारा कुछ एक पासे रख के ते हसन हसाउण दा चुटकले सुनाउण दा समा हो चुका। ते मेरे नाल आ चुके ने डॉक्टर प्रीत इंदर गरेवाल।
3: हाँ जी सारिआं नूं सत श्री अकाल। नाले कल दे गुस्से गले क्यों अज वाले भी सवेर मेरी तां 5 बजे हो जांदी है
2: भाई। सवेरे सवेरे कर ले जे इकट्ठे
3: ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ 2 ਘੰਟੇ ਹੁੰਦੇ।
2: ਕਿਸੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਨਿਕਲ ਆਈਦਾ ਹੁੰਦਾ।
3: ਉਹ ਨਹੀਂ ਆ ਫੋਨ ਤਾਂ ਨਾਲ ਹੀ ਹੁੰਦਾ, ਉਧਰ ਕੈਨੇਡਾ ਤੇ ਚਾਨਣ ਹੋ ਜਾਂਦਾ। ਅਸੀਂ ਵੀ
2: ਨਾ ਨਾ ਫੋਨ ਵੇਖੀ ਤਾਂ ਨਹੀਂ ਸਵੇਰੇ ਸਵੇਰੇ। ਸਵੇਰੇ ਤੁਸੀਂ ਫੋਨ ਵੇਖ ਲਿਆ ਇਹਦਾ ਮਤਲਬ ਵੀ ਕੰਮ ਸ਼ੁਰੂ ਹੋ ਗਿਆ।
3: ਲੱਗੇ ਨਾ 70 ਕਿਲੋਮੀਟਰ ਡਰਾਈਵ ਕਰਨ ਲੱਗ ਪਤਾ ਜਾਏਗਾ।
2: ਫੋਨ ਵੇਖੋ ਰੱਖੀਦਾ ਇੱਕ ਪਾਸੇ
3: चलो
2: आओ फिर बच्चे नूं आपां पहलां वेले कर दिए ते साडियां इहो जिहियां शुरू होणगियां 10 वजे। उदों फिर तुसीं सांझा बना के रखियो ते आपां ਵੱਧਦੇ ਹਾਂ ਅੱਗੇ ਅਤੇ ਬੱਚਿਆਂ ਨੂੰ ਪਹਿਲਾਂ ਵਿਹਲੇ ਕਰਦੇ। ਅਰਨਵ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਦੇ ਰਹੋ ਅਤੇ ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ ਹੈ। ਸਤਿ ਸ਼੍ਰੀ ਅਕਾਲ ਅਰਨਵ।
4: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ
2: ਸਤਿ ਸ਼੍ਰੀ ਅਕਾਲ,
3: ਕੀ ਹਾਲ ਚਾਲ?
4: ਵਧੀਆ, ਤੁਹਾਡਾ ਕੀ ਹਾਲ ਆ?
2: ਸਾਡਾ ਵੀ ਬਹੁਤ ਵਧੀਆ ਜੀ। ਤੁਹਾਡਾ ਕੀ ਹਾਲ ਚਾਲ ਆ ਅਤੇ ਕੀ ਖਾਧਾ ਅਤੇ ਕੀ ਪੀਤਾ?
4: ਮੇਰੀ ਆਵਾਜ਼ ਡਬਲ ਹੁੰਦੀ ਤੁਹਾਨੂੰ ਮੈਨੂੰ ਲੱਗਦਾ।
2: ਅੱਛਾ ਹੁਣ ਠੀਕ ਹੈ? ਪਹਿਲਾਂ ਠੀਕ ਸੀ?
4: ਨਹੀਂ ਥੋੜੀ ਜੀ ਆ।
2: ਅੱਛਾ ਉਹ ਨਾਲ ਦੂਸਰੀ ਲਾਈਨ ਤੇ ਪੁੱਤ ਚੱਲਣ ਡੀ ਗਿਆ ਕੱਲ
3: ਜ਼ਰੂਰੀ ਕੋਈ।
2: ਆਹੋ
4: ਓਕੇ
2: ਹਾਂਜੀ
4: ਚਲੋ।
2: ਮੈਨੇਜੇਬਲ ਆ ਕਿ ਨਹੀਂ ਤੁਹਾਡੇ ਲਈ?
4: ਹਾਂਜੀ ਠੀਕ ਆ।
2: ਓਕੇ ਓਕੇ ਕੀ ਸੁਣਾਓਗੇ ਫਿਰ?
4: ਅੱਜ ਸੁਣਾਉਂਗੇ ਇੱਕ ਬੁਝਾਰਤ।
2: ਹਾਂਜੀ।
4: ਗੋਲਾ ਪਰ ਗੇਂਦ ਨਹੀਂ, ਰੋਸ਼ਨੀ ਦਿੰਦਾ ਸਾਰਿਆਂ ਨੂੰ, ਠੰਡ ਆਪਾਂ ਨੂੰ ਠੰਡ ਵਿੱਚ ਲੋੜ ਆ।
2: ਇਹ ਤੇ ਸੌਖਾ ਬੜਾ ਯਾਰ, ਇਹ ਤੇ
4: ਹਾਂਜੀ ਸੌਖਾ ਹੀ।
2: ਹੋਰ ਕੀ? ਬਲਬ
4: ਨਹੀਂ?
2: ਹਾਂ ਏਡਾ ਵੀ ਨਹੀਂ ਸੌਖਾ।
3: ਸਾਰਿਆਂ ਨੂੰ ਰੋਸ਼ਨੀ ਤੇ ਦਾ ਦਿਮਾਗ।
2: ਹਾਂ ਓਹੋ
3: ਰੋਸ਼ਨ ਦਿਮਾਗ,
2: ਉਹ ਵੀ ਸਾਰਿਆਂ ਦਾ ਨਹੀਂ ਹੋਣਾ। ਇਹ ਫਿਰ ਸੂਰਜ ਬਰਖਾਤ ਗਿਆ ਜਿਹਾ ਟਾਈਪ ਲੱਗਦਾ ਕੋਈ। ਚੱਲ
3: ਐਕਟਰ ਨਹੀਂ, ਕੋਈ ਐਕਟਰ ਨਹੀਂ ਦਾ ਨਾਲ ਹੈ।
2: ਹੈ ਐਕਟਰ ਨਹੀਂ ਤਾਂ ਸੂਰਜ ਹੁੰਦਾ ਹੀ ਨਹੀਂ ਆ। ਐਕਟਰ ਨਹੀਂ ਕਹਿੰਦਾ ਚਾਂਦ ਹੋ ਗਿਆ ਨਾ।
3: ਨਾਟੀ ਨਾਟੀ
2: ਸੂਰਜ ਵੀ ਨਹੀਂ ਆ।
4: ਸੂਰਜਾ?
2: ਅੱਛਾ ਸੂਰਜਾ, ਓਕੇ
3: ਸੂਰਜਾ ਪਟਿਸਕਾ।
2: ਸੂਰਜਾ
4: ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਡਾਲਰ ਦਾ ਡਿਸਕਾਊਂਟ।
2: ਡਿਸਕਾਊਂਟ ਹੋ ਗਿਆ, ਵਧੀਆ, ਨਾਲ ਦੀ ਨਾਲ ਮੈਨੇਜ ਹੋਈ ਜਾਂਦਾ ਹੈ ਨਾ।
3: ਫਤਿਹ ਵਾਲੇ ਮਾਈਨਸ ਹੋਈ ਜਾਂਦੇ।
2: ਹਾਂ ਫਤਿਹ ਵਾਲੇ ਮਾਈਨਸ ਹੋਈ ਜਾਂਦੇ। ਥੈਂਕ ਯੂ ਥੈਂਕ ਯੂ ਥੈਂਕ
4: ਯੂ। ਤੁਸੀਂ ਲੋਹੜੀ ਮਨਾਈ ਸੀ?
2: ਹਾਂਜੀ ਲੋਹੜੀ ਮਨਾਈ ਸੀ।
4: ਅੱਛਾ
3: ਸੁੰਦਰ ਮੁੰਦਰੀਓ ਕੀਤਾ?
2: ਹਾਂ
4: ਤੁਸੀਂ ਮੈਨੂੰ ਬੁਲਾਇਆ ਹੀ ਨਹੀਂ।
2: ਹਾਂ ਪੁੱਤੋ ਸਾਡੀ ਟੀਮ ਦੀ ਹੁੰਦੀ ਆ ਲੋਹੜੀਓ।
4: ਓਕੇ
2: ਰੇਡੀਓ ਤੇ ਜਿਹੜੇ ਕੰਮ ਕਰਦੇ ਨਾ ਉਹਨਾਂ ਸਾਰਿਆਂ ਦੀ ਹੁੰਦੀ ਆ। ਆਪਾਂ ਤੁਹਾਡਾ ਜਦੋਂ ਬਣਾਵਾਂਗੇ ਪ੍ਰੋਗਰਾਮ ਫਿਰ ਤੁਹਾਨੂੰ ਬੁਲਾਵਾਂਗੇ। ਠੀਕ ਆ
4: ਠੀਕ।
2: ਥੈਂਕ ਯੂ
4: ਥੈਂਕ ਯੂ ਥੈਂਕ
2: ਯੂ ਥੈਂਕ ਯੂ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਤੇਗ ਆ ਤੇ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ
2: ਤੇਗ ਜੀ,
3: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਆ?
2: ਕੀ ਹਾਲ ਆ? ਸਾਡਾ ਵੀ ਠੀਕ ਆ। ਤੁਸੀਂ ਸੁਣਾਓ, ਤਿਆਰ ਹੋ ਗਏ ਹੋ?
3: ਬ੍ਰੇਕਫਾਸਟ ਕਰ ਲਿਆ? ਵਧੀਆ ਜਿਹਾ।
2: ਕੀ ਗੱਲ, ਬ੍ਰੇਕਾਂ ਕੀ ਲੱਗਦੀਆਂ ਵਿੱਚ?
3: ਬ੍ਰੇਕਫਾਸਟ ਲੱਗ ਗਿਆ ਹੁਣ।
4: ਮੈਂ ਬ੍ਰੇਕਫਾਸਟ ਕਰ ਲਿਆ।
2: ਅੱਛਾ ਅੱਛਾ, ਕੁਛ ਕਰ ਰਹੇ ਹੋ ਨਾਲ ਨਾਲ?
4: ਨਹੀਂ।
2: ਹਾਂ
4: ਮੈਂ ਕੱਲੀ ਬੈਠੀ ਆ।
2: ਕੱਲੀ ਬੈਠੀ ਆ? ਓਕੇ। ਤੇ ਅੰਬਰ ਕੀ ਕਰਦੀ ਆ?
4: ਅੰਬਰ
2: ਵਾਲੀ ਪਲੇਟ ਚ ਖਾ ਲੈਂਦੀ ਆ ਕਿ ਵੱਖਰੀ ਲੈਂਦੀ ਆ? ਬੱਕਰੀ ਓ ਬੱਲੇ
4: ਆਪਾਂ ਸੀਰੀਅਲ ਕਰਦੇ ਹੁੰਦੇ ਆ ਸਵੇਰੇ ਸਵੇਰੇ ਕੁਇਕਲੀ ਤੇ ਫਿਰ ਜੇ ਅੰਬਰ ਤੇ ਮੇਰੇ ਸੀਰੀਅਲ ਕੱਟੇ ਕੱਟੇ ਹੋ ਗਏ ਤੇ ਫਿਰ ਹੋਰ ਕੁਛ ਬਚ ਜਾਣਾ
2: ਓ ਓਕੇ ਠੀਕ ਠੀਕ ਠੀਕ ਏਡੀ ਸਿਆਣੀ ਕੁੜੀ ਆ ਕੀ ਸੁਣਾਓਗੇ ਫਿਰ
4: ਅੱਜ ਮੈਂ ਸੁਣਾਉਗੀ ਇੱਕ ਬਜਾਲੇ
2: ਹਾਂਜੀ
4: ਇੱਕ ਹਾਥੀ ਦਰਖਤ ਤੇ ਚੜਿਆ ਥੱਲੇ ਖੇਮੇ ਉਤਰਿਆ
2: ਹਾਥੀ ਦਰਖਤ ਤੇ ਚੜਿਆ ਤੇ ਥੱਲੇ ਕਿੱਦਾਂ ਉਤਰਿਆ
4: ਹਾਂਜੀ
2: ਤੁਸੀਂ ਦੱਸੋ ਪਹਿਲਾਂ ਵੀ ਉੱਤੇ ਕਿੱਦਾਂ ਚੜਿਆ ਸੀ ਪਹਿਲਾਂ ਥੱਲੇ ਤੇ ਫੇਰ ਲਾਵਾਂਗੇ ਉਹਨੂੰ ਪਹਿਲਾਂ ਉੱਤੇ ਕਿੱਦਾਂ ਚੜ ਗਿਆ
4: ਐਵੇਂ
2: ਹੈ ਤੇ ਥੱਲੇ ਵੀ ਫਿਰ ਐਵੇਂ ਹੀ ਆਜੂਗਾ
4: ਹਾਂਜੀ
2: ਹੈ ਇਹੋ ਹੀ ਆਨਸਰ ਹੀ
3: ਹਾਥੀ ਨੂੰ ਫਰਿੱਜ ਕਿਵੇਂ ਰੱਖੋਗੇ
2: ਉਹ ਗੱਲ ਹੋ ਗਈ
4: ਚੜ ਗਿਆ ਫਿਰ ਵਾਪਸ ਚਲੂਗਾ ਜਿਵੇਂ

0: ਸਤਿ ਅਕਾਲ ਮਨਤ ਕੀ ਹਾਲ ਹੈ?
1: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਬਹੁਤ ਵਧੀਆ। ਫਤਿਹ ਕਹਿੰਦਾ ਮੈਂ ਬਗਾਟੀ ਲੈ ਕੇ ਦੇਣੀ ਆ ਮਨਤ ਨੂੰ।
2: ਨਹੀਂ, ਰੋਲਸ ਰੋਇਸ ਕਿਹਾ ਹੈ।
0: ਹੈ
1: ਉਹਨਾਂ ਨੇ ਆਸਟ੍ਰੇਲੀਆ ਵਿੱਚ ਇਲੀਗਲ ਆ, ਕਿਉਂਕਿ ਉਹ ਖੱਬੇ ਸਾਈਡ ਵਾਲੀ ਸਟੀਅਰਿੰਗ ਵੀ
0: ਆਹਾ, ਤਾਂ ਫਿਰ ਉਹਨੇ ਨਹੀਂ ਨਾ ਲੈ ਕੇ ਦਿੱਤੀ ਹਲੇ।
2: ਰੋਲਸ ਰੋਇਸ ਦਾ ਵੀ ਇਦਾਂ ਹੀ ਆ।
0: ਨਹੀਂ, ਉਹ ਤੇ ਹੈਗੀ ਇੱਥੇ ਕਈਆਂ ਕੋ।
1: ਹਾਂਜੀ,
2: ਫਿਰ ਉਹ ਲੈ ਦੇਵੇ।
0: ਆਹੋ, ਉਹ ਲੈ ਦੂਗਾ ਕਿ
2: ਐਵੇਂ ਬਹਾਨਾ ਬਣਾਇਆ।
1: ਤੂੰ ਤਾਂ ਮਹਿੰਗੀ ਕੋਈ ਗੱਡੀ ਲੈਣੀ।
0: ਆਹਾ, ਕਿਹੜੀ ਲੈਣੀ ਹੈ?
1: ਤਾਂ ਬਸ ਨੇ ਖਿੱਚੀ ਰੀਅਲ ਗੋਲਡ ਦੀ ਰਿੰਗ ਦਵਾ ਦੇ ਤਾਂ ਫੇਰ।
0: ਹਾਏ,
2: ਵਿੱਚ ਕਿਤੇ ਮਾੜਾ ਜਿਹਾ ਡਾਇਮੰਡ ਜਿਹਾ ਲੱਗਿਆ ਹੋਵੇ, ਛੋਟਾ ਜਿਹਾ ਨਿੱਕਾ ਜਿਹਾ ਨਾ।
0: ਮਨਤ ਪ੍ਰੈਕਟੀਕਲ, ਉਹਨੂੰ ਪਤਾ ਵੀ ਆ ਤੇ ਚਲੋ ਡੂਏਬਲ ਆ,
2: ਨਾਲੇ ਛੋਟੀ ਜਿਹੀ ਚੀਜ਼ ਤਾਂ ਲੈ ਵੀ ਜਾਊਗਾ ਨਾ। ਬਾਲੀਆਂ ਵੱਡੀਆਂ ਚੀਜ਼ਾਂ ਮੁਸ਼ਕਲ ਹੋ ਜਾਂਦੀਆਂ।
0: ਵੈਰੀ ਸਮਾਰਟ ਮਨਤ।
2: ਮੈਂ ਨੀ ਕਹਿ ਵੱਡੀ ਚੀਜ਼ ਦੱਸ, ਕਹਿੰਦਾ ਫਿਰ MRF ਦੇ ਟਾਇਰ ਲੈ ਦੇ।
0: ਹਾਂਜੀ, ਕੀ ਸੁਣਾਓਗੇ?
1: ਅੱਜ ਮੈਂ ਪਹਿਲਾਂ ਤੈਨੂੰ ਜਿਹੜੀ ਫਤਿਹ ਕਹਿੰਦਾ ਸੀਗਾ ਫੈਕਟ ਦੱਸਣੀ ਹੈ ਇੱਕ। ਜਿਹੜੇ ਅਮਰਿੰਦਰ ਗਿੱਲ ਦੇ ਮੁੰਡੇ ਆ ਨਾ, ਉਹਨਾਂ ਨੇ ਰੋਜ਼ ਰੋਜ਼ ਸਕੂਲ ਦੇ ਲਈ ਇੱਕ ਗਾਣਾ ਵੀ ਬਣਾਇਆ ਤੇ ਉਹਨਾਂ ਨੇ ਯੂਜ਼ ਵੀ ਕੀਤੀ ਸੀ ਗਾਣੇ ਵਿੱਚ।
0: ਅੱਛਾ,
2: ਤੁਹਾਡੇ ਵਾਲੀ ਹੋਈ ਸੀ ਉਹ?
0: ਨਹੀਂ, ਫਤਿਹ ਵਾਲੀ ਸੀਗੀ।
1: ਕੋਈ ਤਾਂ ਹੈ ਨਹੀਂ,
0: ਫਤਿਹ ਵਾਲੀ, ਫਤਿਹ ਵਾਲੀ।
1: ਹਾਂਜੀ, ਓਕੇ, ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
1: ਇੱਕ ਵਾਰੀ ਪੱਪੂ ਸਾਂਤੇ ਨੂੰ ਕਹਿੰਦਾ, ਮੇਰਾ ਸੁਪਨਾ ਸੀਗਾ, ਮੇਰਾ ਸੁਪਨਾ ਸੀ ਕਿ ਮੈਂ 60 ਸਾਲ ਦਾ ਹੋ ਕੇ ਵੱਡਾ ਘਰ ਪਾ ਲੈਣਾ, ਗੱਡੀਆਂ ਲੈ ਲੈਣੀਆਂ, ਬਹੁਤ ਪੈਸਾ ਹੋਵੇ। ਤੇ ਉਹਦੇ ਚ ਸਿਰਫ ਇੱਕੋ ਸੁਪਨਾ ਪੂਰਾ ਹੋਇਆ ਮੇਰਾ। ਸਾਂਤਾ, ਅੱਛਾ ਉਹ ਕਿਹੜਾ ਸੀ? ਪੱਪੂ, ਕਿ ਮੈਂ 60 ਸਾਲ ਦਾ ਹੋ
2: ਜਾਣਾ।
0: ਸੱਠ ਸਾਲ ਜਦੋਂ ਕੋਈ ਕਹਿੰਦਾ ਨਾ, ਤੇ ਆਮਿਰ ਖਾਨ ਚੇਤੇ ਆ ਜਾਂਦਾ।
2: ਉਹ ਤਾਂ ਭਰਾ ਪਹਿਲੇ ਨਾ ਵੀ ਵਰਤੀ ਵਰਤੀ ਜਾਂਦੇ ਆ, ਉਹਨਾਂ ਦੀ ਰੀਸਾ ਨਾ ਕਰੋ ਤੁਸੀਂ।
0: ਥੈਂਕ ਯੂ ਮਨਤ। ਯੁਵਰਾਜ ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ ਜੀ, ਤੁਸੀਂ ਰੈਡੀ ਰਹੋ। ਹਾਂਜੀ ਯੁਵਰਾਜ ਜੀ, ਕੀ ਹਾਲ ਨੇ?
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ? ਠੰਡ ਤੇ ਨੀ ਲੱਗਦੀ?
3: ਨਹੀਂ।
0: ਨਿਆਣਿਆਂ ਨੂੰ ਪਤਾ ਨੀ ਕਿਉਂ ਨੀ ਠੰਡ ਲੱਗਦੀ?
2: ਬਾਹਾਂ
3: ਗੋਡੇ
0: ਤੇ ਤੇਲ ਵੀ ਲਾ ਲਿਆ ਕਰ,
2: ਸਲਾਈਡ ਕਰਕੇ ਕੈਚ ਕਰਦਾ
0: ਜੇ ਨਿੱਕਰ ਪਾਉਣੀ ਉਹਨੂੰ, ਕਿ ਗੋਡੇ ਤੇ ਖੁਸ਼ਕੀ ਲੈ ਕੇ ਨਾ ਆ ਕਰ,
2: ਸਲਾਈਡ ਟੈਕਲ ਕਰਦਾ ਸਭ ਕੁਝ।
3: ਮੈਂ ਕਹੂੰਗਾ,
2: ਇਹ ਬੜੇ ਬੜੇ ਬੜੇ ਰਫ ਟਫ ਜੇ ਹੁੰਦੇ ਆ ਨਾ ਇਹ,
0: ਕਹਿੰਦਾ ਮੈਂ ਕਹੂੰਗਾ। ਹਾਂਜੀ, ਕੀ ਲਿਆਇਓ ਫਿਰ?
3: ਉਹ ਇੱਕ ਚਿਟਕਲਾ।
0: ਹਾਂਜੀ।
3: ਇੱਕ ਵਾਰੀ ਇੱਕ ਲੇਡੀ ਜਾ ਰਹੀ ਹੁੰਦੀ ਆ ਸਕੂਟਰ ਤੇ, ਤੇ ਉਹ ਰੈਡ ਲਾਈਟ ਜੰਪ ਕਰ ਜਾਂਦੀ ਆ, ਤੇ ਫਿਰ ਉਹ ਪੁਲਿਸ ਵਾਲਾ ਉਹਨੂੰ ਰੋਕਦਾ ਤੇ ਕਹਿੰਦਾ ਵੀ ਤੂੰ ਰੈਡ ਲਾਈਟ ਕਿਉਂ ਜੰਪ ਕੀਤੀ, ਤੈਨੂੰ ਫਾਈਨ ਮਿਲੂਗਾ। ਤੇ ਫਿਰ ਉਹ ਕੁੜੀ ਕਹਿੰਦੀ ਵੀ ਮੈਨੂੰ ਜਾਣ ਦੋ, ਮੈਂ ਸਕੂਲ ਲਈ ਲੇਟ ਹੋ ਰਹੀ ਆ, ਮੈਂ ਇੱਕ ਟੀਚਰ ਆ। ਤੇ ਫਿਰ ਪੁਲਿਸ ਕਹਿੰਦਾ, ਅੱਛਾ ਇਸ ਦਿਨ ਦਾ ਹੀ ਇੰਤਜ਼ਾਰ ਸੀਗਾ ਉਹਨੂੰ, ਜੇ ਤੂੰ ਮੁਰਗਾ ਨੀ ਬਣਨਾ ਫਿਰ 100 ਵਾਰੀ ਲਿਖ ਕੇ ਦੇ ਸੋਨੀ ਹੈਂਡ ਰਾਈਟਿੰਗ ਚ, ਮੈਂ ਕਦੇ ਨਾਲ ਰਾਈਟ ਜੰਪ ਨਹੀਂ ਕਰੂਗੀ।
2: ਇੱਦਾਂ ਦੇ ਫਾਈਨ ਉਹਨੂੰ ਵੀ ਪਹਿਲਾਂ ਮਿਲਦੇ ਰਹੇ ਆ।
0: ਥੈਂਕ ਯੂ ਯੁਵਰਾਜ।
3: ਥੈਂਕ ਯੂ,
0: ਥੈਂਕ ਯੂ।
3: ਤੇ ਮੇਰੀ ਦੀਦੀ ਸੁਣਾਓਗੀ।
0: ਹਾਂਜੀ ਹਾਂਜੀ।
4: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ੍ਰੀ ਅਕਾਲ ਦੀਦੀ, ਕੋਈ ਸਕੂਲ ਸਕਾਲ ਵੀ ਚੱਲ ਜਾ ਕਰੋ ਕਦੇ।
4: ਨਹੀਂ, ਮੈਂ ਘਰੇ ਰਹਿਣਾ, ਜਿਹੜਾ ਅੰਕਲ ਜੀ ਜਿਹੜਾ ਘਰੇ ਰਹਿਣ ਚ ਮਜ਼ਾ ਨਾ ਉਹ ਸਕੂਲ ਜਾ ਕੇ ਨੀ ਹੈਗਾ।
2: ਹੁਣ ਤਾਂ ਇਹਨੇ ਨਾ ਵੀ ਆਪਣਾ ਸਕੂਨ ਹੀ ਰੱਖ ਲਿਆ,
0: ਸਟੱਡੀ ਫਰੋਮ ਹੋਮ
2: ਮਾਈ ਸੈਲਫ ਸਕੂਨ।
0: ਹਾਂਜੀ ਕੀ ਸੁਣਾਓਗੇ?
4: ਇੱਕ ਚੁਟਕਲਾ। ਪਤਨੀ ਘਰੇ ਆਉਂਦੀ ਆ ਸ਼ੋਪਿੰਗ ਸੈਂਟਰ ਤੋਂ ਤੇ ਪਤੀ ਕਹਿੰਦਾ ਚੱਲ ਅੱਜ ਕੀ ਲੈ ਕੇ ਆਈ ਆ, ਤੇ ਪਤਨੀ ਕਹਿੰਦੀ ਆ ਦੇਖੋ ਤੁਹਾਡੇ ਲਈ ਇੰਨੀ ਸੋਹਣੀ ਸ਼ਰਟ ਲੈ ਕੇ ਆਈ ਆ, ਤੇ ਪਤੀ ਕਹਿੰਦਾ ਹਾਂ ਸ਼ਰਟ ਤਾਂ ਸੋਹਣੀ ਆ ਕਿੰਨੇ ਦੀ ਆਈ? ਪਤਨੀ ਕਹਿੰਦੀ ਬਸ 500 ਦੀ ਆਈ ਆ, ਤੇ ਪਤੀ ਕਹਿੰਦਾ ਇੰਨੀ ਮਹਿੰਗੀ? ਪਤਨੀ ਕਹਿੰਦੀ ਹਾਂ ਪਰ ਇਹ ਨਾ ਫ੍ਰੀ ਆਈ ਆ, ਮੇਰੀ ਜਿਹੜੀ ਸਾੜੀ ਆ ਉਹਨੂੰ ਉਹ ਲੈਣੀ ਪਈ ਮੈਨੂੰ 500 ਦੀ, ਤੇ ਫਿਰ ਉਹਦੇ ਨਾਲ ਫ੍ਰੀ ਮਿਲੀ ਤੇ ਮੈਨੂੰ ਸ਼ਰਟ ਇੰਨੀ ਸੋਹਣੀ ਲੱਗੀ ਵੀ ਮੈਨੂੰ ਸਾੜੀ ਵੀ ਲੈਣੀ
0: ਪਈ। ਇਹੋ ਜੀ ਪਤਨੀ ਲੱਭਣੀ ਕਿਤੇ ਏਡੀ ਚਿੰਤਾ ਵਾਲੀ ਹੈ। ਇੰਨੀ ਜ਼ਿਆਦਾ ਪਸੰਦ ਆ ਗਈ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਅਸੀਸ ਕੌਰ, ਤੁਸੀਂ ਆਉਂਦੇ ਰਹੋ। ਹੈਲੋ,
5: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਤੇ ਪ੍ਰੀਤਿੰਦਰ ਅੰਕਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
5: ਮੈਂ ਠੀਕ ਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਆ। ਸੋਮਨ ਹੋ ਗਏ ਹੋ, ਉੱਠ ਪਏ ਹੋ?
5: ਯੈਸ।
0: ਚਾਹ ਪਾਣੀ ਪੀ ਲਿਆ?
5: ਮੈਂ ਚਾਹ ਪਾਣੀ ਪੀ ਲਿਆ, ਬਸ ਮੈਂ ਦੁੱਧ ਪੀਤਾ ਸੀ।
0: ਹਾਂ, ਕਿੰਨੇ ਲੀਟਰ?
5: ਹਾਂਜੀ ਦੁੱਧ ਪੀਤਾ ਸੀ ਮੈਂ, ਆਲਮੋਸਟ 1 ਕੱਪ।
0: ਹਾਂ
2: 1 ਕੱਪ ਲੀਟਰ।
0: ਓਏ ਹੋਏ ਹੋਏ,
5: ਮੈਂ ਨਾਲ ਐਗ ਖਾਦਾ ਸੀ
0: ਨਾਲ ਹੀ। ਓਏ ਕੱਪ ਵੀ ਖਾ ਗਏ ਨਾਲ ਹੀ?
5: ਅੰਡਾ
0: ਥੋੜੀ ਉਹ ਕੈਂਡੀ ਪੀਤਾ ਵਾ, ਉਹ ਕੈਂਡੀ ਮੈਂ ਦੁੱਧ ਪੀਤਾ।
2: ਅੱਛਾ ਫਿਰ ਦੁਬਾਰਾ ਬੋਲੋ ਜੀ।
5: ਹਾਂਜੀ ਅੰਡਾ ਖਾਦਾ ਦੁੱਧ ਪੀਤਾ ਗਲਾਸ ਦੇ ਵਿੱਚ ਸੀ।
0: ਨਾਲੇ ਤੁਸੀਂ ਕੱਪ ਕਿਹਾ ਵਾ ਪਹਿਲਾਂ, ਹੁਣ ਤੁਸੀਂ ਗਲਾਸ ਕਹਿੰਦੇ ਜੀ।
2: ਕੋਈ ਗੱਲ
0: ਨਹੀਂ, ਇਹ ਟ੍ਰਿਕ ਕਰਦੀ ਸਾਨੂੰ ਕੁੜੀ।
2: ਚਲੋ ਦੱਸ ਦਿਓ ਕੱਪ ਸੀ ਗਲਾਸ
5: ਸੀ?
0: ਅੱਛਾ 6:30 ਉੱਠੀ ਸੀ। ਓਕੇ, ਤਾਂਹੀਓ ਫਿਰ ਅੱਜ ਦੁੱਧ ਪੀਤਾ ਸਵੇਰੇ ਸਵੇਰੇ ਉੱਠ ਕੇ। ਤੇ ਨਾਲ ਬੇਸਨ ਨਹੀਂ ਖਾਦਾ?
5: ਨਹੀਂ।
0: ਲੈ ਪਿੰਨੀ ਕਿਹਨੇ ਖਾਣੀ ਫਿਰ?
2: ਖੋਏ ਵਾਲੀ
0: ਹੈ ਹੋਰ ਕੀ,
5: ਲੇਟ
0: ਹੋ ਗਈ ਆ ਕਿ ਮੁੱਕ ਗਈ ਆ? ਤੁਸੀਂ ਮੰਮਾ ਨਾਲ ਆ ਕੇ ਬਣਾ ਲਿਓ ਨਾ।
5: ਓਕੇ ਬਣਾ ਲਾਂਗੇ ਮੰਮਾ। ਓਏ ਹਾਂਜੀ ਬਣਾ ਲਾਂਗੇ।
0: ਤੁਹਾਨੂੰ ਪਿੰਨੀਆਂ ਵਟਣੀਆਂ ਆਉਂਦੀਆਂ?
5: ਸਰਕਲ ਜਾਂ ਸਕੁਆਇਰ ਪੀਸ ਕਰ ਦੋ ਉਹਨਾਂ ਦੇ, ਬਣਾ ਲੋ
0: ਮਟਰੀ ਦੇ
2: ਬਰਫੀ ਦੇ
0: ਬਰਫੀ ਬਰਫੀ ਪਿੰਨੀ ਕਹਦੇ
5: ਮੈਨੂੰ ਛੱਡਣਾ ਪਊ ਫੇਰ ਮੈਂ ਸਕੂਲ ਜਾਊ। ਮਤਲਬ ਸੋਨੂੰ ਮੈਂ ਵੀਰੇ ਨੂੰ ਛੱਡਣਾ ਫੇਰ ਮੈਂ ਸਕੂਲ ਜਾਊ, ਸੋਨੂੰ ਐਕਸਟਰਾ ਟਾਈਮ ਮਿਲ ਗਿਆ ਮੇਰੇ ਨਾਲ ਗੱਲ ਕਰਨ ਲਈ।
0: ਥੈਂਕ ਯੂ, ਲੱਕੀ ਅਸ, ਵਾਹ
2: ਸੱਚ ਅ ਪ੍ਰਿਵਿਲੇਜ ਇਟ ਇਜ਼।
5: ਮੈਨੂੰ ਪਤਾ ਪ੍ਰੀਤ ਰਾਕੜੀ ਤੁਸੀਂ ਬੜੇ ਹੌਲੀ ਬੋਲੇ, ਮੈਨੂੰ ਖੱਲੀ ਜੋਤ ਅੰਕਲ ਜੀ ਦੀ ਆਵਾਜ਼ ਆ ਰਹੀ।
0: ਆਹੋ
2: ਮੈਂ ਘੱਟ ਬੋਲ ਰਿਹਾ ਨਾ ਤਾਂ ਕਰਕੇ,
0: ਇਹ ਤੁਹਾਡੀਆਂ ਗੱਲਾਂ ਸੁਣਨੀਆਂ ਪਸੰਦ ਕਰਦੇ।
2: ਮੈਂ ਕਿਹਾ ਇੱਕ ਆਈਡੀਆ ਲਵਾਂ,
5: ਸੁਣਨੀਆਂ ਪਸੰਦ ਕਰਦੇ ਬੜੇ, ਮੈਨੂੰ ਆਨਸਰ ਨਹੀਂ ਕਰਨਾ ਪਸੰਦ
0: ਕਰੋ ਆਨਸਰ ਗੁੱਡੀ ਨੂੰ।
2: ਹਾਂ ਦੱਸੋ ਜੀ ਕੀ ਕੁਐਸਚਨ ਪੁੱਛਿਆ ਸੀਗਾ?
5: ਮੈਂ ਜਦੋਂ ਕਹਿੰਦੀ ਤੁਸੀਂ ਚੁੱਪ ਜੇ ਰਹਿੰਦੇ ਹੋ ਤੁਸੀਂ ਸੁਣਦੇ ਹੋ,
0: ਤੁਸੀਂ ਕਿਉਂ ਨੀ ਅੱਗੋਂ ਗੱਲਾਂ ਕਰਦੇ?
2: ਮੈਂ ਧਿਆਨ ਨਾਲ ਸੁਣਦਾ ਨਾ, ਇਹਦਾ ਮਤਲਬ ਰਣਜੋਤ ਅੰਕਲ ਧਿਆਨ ਨਾਲ ਨੀ ਸੁਣਦੇ, ਉਹ ਛੇਤੀ ਛੇਤੀ ਬੋਲੀ ਜਾਂਦੇ।
0: ਹੋਰ ਇਹ ਸਿਆਣੇ ਆ ਬੁੱਤ, ਇਹ ਪੜ੍ਹੇ ਲਿਖੇ ਡਾਕਟਰ ਨੇ ਨਾ, ਇਹ ਚੰਗੀ ਤਰ੍ਹਾਂ ਸੁਣਦੇ ਆ, ਸਾਡੇ ਉਹਦੇ ਵਿੱਚ ਹੀ ਬੋਲੀ ਜਾਂਦੇ ਆ, ਇਹ ਡਾਕਟਰ ਨੇ ਨਾ। ਡਾਕਟਰ ਇੱਦਾਂ ਕਰਦੇ ਆ ਜਦੋਂ ਸਾਨੂੰ ਚੈੱਕ ਕਰਦੇ ਆ, ਟੂਟੀਆਂ ਲਾ ਕੇ ਹਨਾ,
2: ਲੰਬੇ ਲੰਬੇ ਸਾਹ ਲਓ।
0: ਆਹੋ
2: ਅਸੀਂ ਤਾਂ ਸਾਹ ਵੀ ਸੁਣਦੇ ਆ,
5: ਉਹ ਬਸ ਜਿਹੜੇ ਪੀਪਲ ਉਹਨਾਂ ਨੂੰ ਲਿਆਉਂਦੇ, ਜਿਹੜੇ ਮਰਦ ਜਾਂ ਸਿੱਕ ਹੁੰਦੇ ਉਹ ਡਾਕਟਰ ਬਸ ਉਹਨਾਂ ਨੂੰ ਦੱਸਦੇ ਫਿਰ ਚੁੱਪ ਹੀ ਕਰਦੇ।
0: ਆਹੋ ਇੱਦਾਂ ਹੀ ਕਰਦੇ ਹੋ, ਆਪਾਂ ਤੇ ਬੋਲੀ ਜਾਂਦੇ ਆ, ਖੰਘ ਵੀ ਆਉਂਦੀ ਆ ਹਨਾ, ਤੇ ਗਲਾ ਵੀ ਪੀੜ ਹੁੰਦਾ ਵਾ, ਤੇ ਕੰਨਾਂ ਚ ਵੀ ਟੀ ਟੀ ਜੀ ਹੁੰਦੀ ਆ ਹਨਾ, ਆਪਾਂ ਤੇ ਕਿੰਨਾ ਕੁਝ ਬੋਲੀ ਜਾਂਦੇ ਆ, ਤੇ ਉਹ ਅੱਗੋਂ ਕਹਿੰਦੇ ਲਿਖਤੀ ਦਵਾਈ, ਬਸ ਇੰਨੀ ਗੱਲ ਕਰਦੇ।
2: ਹਾਂ ਜਾ ਕੇ ਥੱਲੇ ਲੈ ਲਿਓ ਫਾਰਮੇਸੀ ਤੋਂ।
5: ਹਾਂਜੀ ਇੰਨੀ ਗੱਲ ਕਰਦੇ,
0: ਹਾਂ ਤੇ ਇੰਨੇ ਪੈਸੇ ਲੈ ਲੈਂਦੇ ਵੇਖ ਲਾ। ਤੁਸੀਂ ਡਾਕਟਰ ਬਣਨਾ ਮੰਗਦੇ?
2: ਨਹੀਂ ਇਹ ਤਾਂ ਬੋਲਣਾ ਮੰਗਦੀ।
5: ਹੁਣ ਮੈਂ ਬੋਲੀ ਸੁਣਾਉਂਦੀ।
0: ਓਕੇ ਉਹਨੇ, ਮੈਂ ਤਾਂ ਇਸ ਮੁੱਦੇ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ,
2: ਕਦੇ ਹੂੰ ਕਰਕੇ।
0: ਹਾਂ ਵੀ ਜੇ ਇਸ ਪ੍ਰੋਫੈਸ਼ਨ 'ਚ ਚੁੱਪ ਰਹਿਣਾ ਪੈਂਦਾ ਤੇ ਆਈ ਡੋਂਟ ਕੇਅਰ। ਹਾਂਜੀ
5: ਮੈਂ ਬੋਲੀ ਸੁਣਾਉਣੀ। ਮਾਮਾ ਸਾਡਾ ਪੋਲਾ ਪਾਲਾ, ਮਾਮੀ ਸਾਡੀ ਚੰਟ, ਮਾਮਾ ਸਾਡਾ ਪੋਲਾ ਪਾਲਾ, ਮਾਮੀ ਸਾਡੀ ਚੰਟ, ਮਾਮਾ ਚੁੱਪ ਕੀਤਾ, ਮਾਮੀ ਛੱਡੇ ਕਰੰਟ,
0: ਮਾਮਾ ਚੁੱਪ ਕੀਤਾ, ਮਾਮੀ ਛੱਡੇ ਕਰੰਟ, ਮਾਮਾ ਚੁੱਪ ਕੀਤਾ,
5: ਮਾਮੀ ਛੱਡੇ
0: ਕਰੰਟ। ਸਾਡੇ ਨਾਲ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ
2: ਮਾਮੀਆਂ ਦੀ ਵੈਸੇ ਡਿਫਾਲਟ ਸੈਟਿੰਗ ਹੁੰਦੀ
0: ਮੰਮੀ ਮੰਮੀ ਮੰਮੀ ਮਾਮੀ ਮੰਮੀ ਮਾਮੀ ਤਵਨੀਤ ਐਂਡ ਸਿਬਲਿੰਗ, ਉਸ ਤੋਂ ਬਾਅਦ ਫਿਰ ਜਪਮਨ ਜੀ ਤੁਹਾਡੀ ਵਾਰੀ, ਤੇ ਤਵਨੀਤ ਸਤਿ ਸ੍ਰੀ ਅਕਾਲ।
6: ਤੁਸੀਂ ਕੀ ਕਰਦੇ?
0: ਅਸੀਂ ਬਸ ਐਵੇਂ ਵਿਹਲੇ ਹੈਗੇ। ਕੰਮ ਕਰਨ ਨੂੰ ਨੀ ਹੈਗਾ ਕੋਈ, ਵਿਹਲੇ ਠੰਡ ਚ ਕੀ ਕਰੀਏ, ਜੇਬਾਂ ਚੋਂ ਹੱਥ ਕੱਢਣ ਨੂੰ ਜੀ ਨੀ ਕਰਦਾ।
2: ਚਾਹ ਪੀ ਲਈ,
0: ਇਹਦੇ ਇੰਨਾ ਸ਼ੁਕਰ ਆ ਵੀ ਜ਼ਬਾਨ ਨਿੱਗੀ ਜੀ ਥਾਂ ਤੇ ਰਹਿੰਦੀ ਆ, ਨਹੀਂ ਤੇ ਬੋਲਣ ਤੋਂ ਨਾ ਕਰੇ
2: ਨਵਰਾ ਜੀਬਾਂ ਕੱਢ ਕੱਢ ਕੇ ਡਰਾਉਨੇ ਹੋ।
0: ਇੰਨੀ ਠੰਡ ਆ ਤਵਨੀਤ?
6: ਹਾਂਜੀ ਅਸੀਂ 5 ਵਜੇ ਹੀਟਿੰਗ ਲਾਈ।
0: ਹੈ
2: ਠੰਡ ਬਹੁਤ ਹੋ ਗਈ ਸੀ ਨਾ ਸਵੇਰੇ ਸਵੇਰੇ,
0: ਕੀ ਕੀਤਾ? 5 ਵਜੇ ਹੀਟਿੰਗ ਲਾਈ?
6: ਨਹੀਂ 5 ਵਾਰੀ ਹੀਟਿੰਗ ਲਾਈ।
0: 5 ਵਾਰੀ?
2: ਕਦੇ ਬੰਦ ਹੋ ਜਾਂਦੀ ਆਪ ਹੀ ਮੈਨੂੰ ਲੱਗਦਾ।
0: ਅੱਛਾ ਅੱਛਾ ਓਕੇ,
2: ਤਾਂ ਮਿਸਟਰ ਸੈੱਟ ਕੀਤਾ ਹੋਣਾ ਨਾ।
0: ਅੱਜ ਜ਼ਿਆਦੀ ਠੰਡ ਆ?
6: ਹਾਂਜੀ।
0: ਓਕੇ ਓਕੇ,
6: ਇੱਥੇ ਮੀਂਹ ਪਊਗਾ 80%।
0: ਓ ਹੋ ਹੋ ਹੋ, ਕਿੱਥੇ?
6: ਤੁਸੀਂ ਦੱਸਿਆ ਸਾਨੂੰ।
0: ਅੱਛਾ,
2: ਉਹ ਵਾਸੀਆਂ ਲੈਂਦੇ ਲੈਂਦੇ ਨੇ ਦੱਸਦਾ।
0: ਓਹੋ, ਮੈਂ ਪਤਾ ਨੀ ਕਿੱਥੇ ਦੱਸਦਾ,
2: ਹਾਈ ਤੱਕ ਮੈਂ ਟ੍ਰੈਫਿਕ ਵੀ ਦੱਸਣਾ।
6: ਤੁਸੀਂ ਕਹਿੰਦੇ ਸੀ ਮੈਲਬਨ ਚ 80% ਮੀਂਹ ਪਊਗਾ।
0: ਹਾਂ, ਮੀਂਹ ਦੇ ਚਾਂਸ ਆ। ਓਕੇ, ਤੁਹਾਡੇ ਇਲਾਕੇ ਚ ਹੈਗੇ ਆ ਕਿ ਨਹੀਂ, ਉਹ ਤੁਸੀਂ ਵੇਖ ਲਿਓ ਨਾ।
6: ਸਾਡੇ ਇਲਾਕੇ ਚ
0: ਰਾਤੀ ਪਿਆ ਸੀ ਤੁਹਾਡੇ ਘਰ ਮੀਂਹ ਥੋੜਾ ਥੋੜਾ
6: ਜਿਹਾ? ਨਹੀਂ, ਹਵਾ।
0: ਅੱਛਾ, ਹਵਾ ਹੀ ਪਈ, ਬਸ ਵਗੀ ਹੈ ਨਾ,
2: ਮੀਂਹ ਪਹਿਲਾਂ ਹਵਾ ਕਰਦਾ ਫਿਰ ਪੈਂਦਾ।
0: ਬਾਲਟੀ ਸੁੱਟਣੀ ਸੀ
2: ਪਲਾਸਟਿਕ ਦੀ ਹੋਣੀ।
0: ਹਵਾ ਬੜੀ ਸ਼ਤਾਨ ਹੈ। ਕੀ ਸੁਣਾਓਗੇ ਫਿਰ ਅੱਜ?
6: ਇੱਕ ਬੋਲੀ।
0: ਓਕੇ,
2: ਆ ਪਿੱਛੋਂ ਕਿਸੇ ਨੇ ਕਿਹਾ ਬੱਲੇ ਬੱਲੇ
6: ਵੀ ਵੈਨ ਤੇ ਚੜ ਕੇ ਜੀਜਾ ਚਾ ਆਇਆ, ਵੈਨ ਤੇ ਚੜ ਕੇ ਜੀਜਾ ਆਇਆ, ਪਾ ਕੇ ਕਾਲੇ ਕਾਲੇ ਬੂਟ, ਪਾ ਕੇ ਕਾਲੇ
0: ਬੂਟ,
6: ਜੀਜੀ ਦੀ ਮੁੱਛ ਕਾਲੇ ਕੁੱਤੇ ਦੀ
0: ਪੂਛ,
6: ਜੀਜੀ ਮੁੱਛ ਕਾਲੇ ਕੁੱਤੇ ਦੀ ਪੂਛ, ਜੀਜੀ ਦੀ
2: ਮੁੱਛ
6: ਕਾਲੇ ਕੁੱਤੇ ਦੀ ਪੂਛ, ਜੀਜੀ ਦੀ ਮੁੱਛ ਕਾਲੇ ਕੁੱਤੇ ਦੀ ਪੂਛ, ਕਾਲੇ ਕੁੱਤੇ ਦੀ ਪੂਛ,
2: ਕਾਲੇ ਕੁੱਤੇ ਦੀ ਪੂਛ, ਕਾਲੇ ਕੁੱਤੇ ਚਿੱਟੇ ਕੁੱਤੇ ਦੀ ਪੂਛ,
0: ਬਲੈਕ ਡੌਗ। ਇਹ ਤਾਂ ਕੱਲ ਕਰੇ ਐਸ਼ਲੀ ਨੇ ਵੀ ਸੁਣਾਈ ਸੀ, ਇਹ ਠੰਡ ਬੜੀ ਆ ਨਾ, ਦੋ ਵਾਰੀ ਬੋਲੀ ਜਾਂਦੇ ਆਪਾਂ।
6: ਜਦੋਂ ਤੁਸੀਂ ਚਾਹ ਪੀਂਦੇ ਔਰ ਤੁਹਾਡੇ ਅੰਦਰ ਵਾਰਮ ਹੋ ਜਾਂਦੀ, ਫਿਰ ਜੋ ਫੋਨ ਪਊਗੀ ਉਹ ਵੀ ਵਾਰਮ ਹੋ ਜੂਗਾ।
0: ਆ ਸੋਹਣਾ ਆਈਡੀਆ,
2: ਚੰਗੀ
0: ਕੀਤਾ, ਇਹ ਪਾਇਆ ਹੀ ਨੀ ਹੋਇਆ ਕੰਮ ਖਰਾਬ। ਨੈਕਸਟ ਕਿਹਦੀ ਵਾਰੀ ਆ?
6: ਵੀਰ ਜੀ
0: ਲਿਆਓ, ਫਿਰ ਵੀਰ ਜੀ ਨੂੰ ਵੀ ਕਰਾਓ ਗੱਲ ਜਰਾ। ਸਤਿ ਸ੍ਰੀ ਅਕਾਲ ਵੀਰ ਜੀ।
6: ਅੱਜ
0: ਤੇ ਨੀ ਲੜਾਈ ਲੜੀ ਹੋਈ ਕੋਈ?
6: ਮੈਂ ਐਸ਼ਲੀਨ ਹੈਗੇ।
0: ਅੱਛਾ ਐਸ਼ਲੀਨ ਹੈਗੀ, ਓਕੇ। ਤੇ ਕਿਆ ਤੁਸੀਂ ਵੀਰ ਜੀ ਤੇ ਵਾਰੀ ਤੁਸੀਂ ਆਪ ਲੈ ਲਈ? ਵੀਰ ਜੀ ਨਾਲ ਤੁਸੀਂ ਧੱਕਾ ਬੜਾ ਕਰਦੀਆਂ ਕੁੜੀਓ। ਸਰਦਾਰ ਜੀ ਨਾਲ ਕਰ ਜਾਂਦੀਆਂ ਧੱਕੇ? ਉਹ ਕੱਲਾ ਆ ਨਾ
6: ਵੀਰ ਜੀ, ਸਾਨੂੰ ਕਰਦਾ।
0: ਅੱਛਾ, ਕੱਲਾ ਤੁਹਾਡੇ ਨਾਲ ਧੱਕੇ ਕਰ ਜਾਂਦਾ?
6: ਹਾਂਜੀ।
0: ਚਲੋ ਫਿਰ ਆਪਾਂ ਵੀਰ
6: ਜੀ ਸਾਨੂੰ ਪੁਸ਼ ਕਰਦਾ।
0: ਓਹੋ,
6: ਤੇ ਸਾਡਾ ਸਮਾਨ ਛੇਲਦਾ।
0: ਓਏ ਹੋਏ, ਇਹ ਤਾਂ ਬੜਾ ਫਿਰ ਬੰਦਾ ਤੇਜ਼ ਆ। ਹੈ ਕੀ ਲਿਆਓ ਤੁਸੀਂ?
6: ਇੱਕ ਬੁਜਾਲਤ।
0: ਓਕੇ,
6: ਕਿਹੜੀ ਚੀਜ਼ ਹੈ ਜਿਹਦੇ ਕੋਲ ਇੱਕ ਅੰਗੂਠਾ ਹੈਗਾ ਤੇ ਚਾਰ ਉਂਗਲਾਂ ਹੈਗੇ ਤੇ ਲਾਈਵ ਜ਼ਿੰਦਾ ਨਹੀਂ ਹੈਗਾ?
0: ਅੱਛਾ, ਇੱਕ ਅੰਗੂਠਾ ਹੈਗਾ ਉਹਦੇ ਕੋਲ ਤੇ ਚਾਰ ਉਂਗਲਾਂ ਹੈਗੀਆਂ ਤੇ ਪਰ ਜ਼ਿੰਦਾ ਨਹੀਂ ਹੈਗਾ ਉਹ? ਇਹ ਤਾਂ ਮਰਿਆ ਹੱਥ ਲੱਗਦਾ ਮੈਨੂੰ।
6: ਨਹੀਂ,
0: ਕਾਂਗਰਸ ਤੇ ਨਹੀਂ ਕਿਤੇ
2: ਵੈਨਸਡੇ ਤਾਂ ਨਹੀਂ ਦੇਖ ਲਈ?
0: ਦਸਤਾਨੇ
2: ਬਣ ਗਈ ਗੱਲ ਹੁਣ।
0: ਹਾਂ,
2: ਨਿੱਘਾ ਨਿੱਘਾ ਜਿਹਾ।
0: ਤੁਸੀਂ ਪਾ ਕੇ ਜਾਂਦੇ ਹੁੰਦੇ ਸਕੂਲ?
6: ਨਹੀਂ, ਕਦੀ ਕਦੀ।
0: ਅੱਛਾ ਅੱਛਾ, ਅੱਜ ਕੱਲ ਘੱਟ ਹੀ ਪਾਉਂਦੇ ਨਿਆਣੇ ਹਨ,
2: ਠੰਡ ਘੱਟ
0: ਲੱਗਦੀ। ਨਹੀਂ ਰਹਿੰਦੇ ਨੀ ਨਾ ਠੰਡ ਚ, ਘਰੋਂ ਨਿਕਲੇ ਗਰਾਜ ਚ ਗੱਡੀ ਚ ਬਹਿ ਗਏ, ਠੰਡ ਕਿਹੜੇ ਟਾਈਮ ਲੱਗਣੀ ਆ, ਉੱਥੇ ਉਤਰੇ ਭੱਜ ਕੇ ਸਕੂਲ ਵੜ ਗਏ। ਏਦਾਂ ਹੀ ਹੁੰਦਾ ਐਸ਼ਲੀਨ? ਥੈਂਕ ਯੂ,
2: ਦੋ ਹੱਥ ਹੋਏ ਚਾਰ।
6: ਡਿਲੀਸ਼ੀਅਸ, ਮੈਨੂੰ ਠੰਡ ਵੀ ਨਹੀਂ ਲੱਗਦੀ।
0: ਗੁੱਡ ਗੁੱਡ, ਸਟੀਲ ਬੋਡੀ ਆ ਗਏ। ਵੈਰੀ ਨਾਈਸ। ਚਲੋ ਫਿਰ ਤੁਹਾਨੂੰ ਭਾਵੇਂ ਗਰਮੀ ਚ ਗਰਮੀ ਲੱਗੇ ਕਿ ਨਹੀਂ ਲੱਗਦੀ ਹੁੰਦੀ ਉਦੋਂ ਵੀ?
6: ਨਹੀਂ।
0: ਅੱਛਾ, ਉਦੋਂ ਵੀ ਗੁੱਡ ਆ ਫਿਰ ਤੇ, ਬਹੁਤ
6: ਗਰਮੀ ਚ ਠੰਡ ਲੱਗਦੀ।
0: ਹਾਂ, ਫਿਰ ਤੇ ਤੁਸੀਂ ਬੜੇ ਫਰਿੱਜ ਵਰਗੇ ਜੇ। ਥੈਂਕ ਯੂ ਐਸ਼ਲੀਨ।
6: ਵੀਰ ਜੀ ਨਾਲ ਗੱਲ ਕਰ ਲਓ।
0: ਹਾਂਜੀ ਹਾਂਜੀ,
6: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
6: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਆ ਜੀ?
6: ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਆ। ਯਾ ਵੀਰ ਜੀ, ਇਹ ਕੁੜੀਆਂ ਕਹਿੰਦੀਆਂ ਵਾ ਵੀ ਇਹ ਸਾਨੂੰ ਪੁੱਛ ਬੜਾ ਕਰਦਾ ਵਾ,
2: ਲੜਦਾ ਬੜਾ।
0: ਹੈਂ,
6: ਜਦੋਂ ਮੈਂ ਬਾਥਰੂਮ 'ਚ
5: ਕਿਸੇ ਦਿਨ ਲਾਇਕ ਬਾਥਰੂਮ ਚ ਬ੍ਰਸ਼ ਕਰਦੀ ਸੀ, ਉਹਦਾ ਛੋਟੀ ਮੈਨੂੰ ਮੁਕਤਾ ਟਿੱਡ ਤੇ ਮਾਲਿਆ ਤੇ ਲੱਤ ਟਿੱਡ ਤੇ ਮਾਲਿਆ।
2: ਬਹੁਤ ਗਲਤ ਗੱਲ ਆ
0: ਯਾਰ, ਏਦਾਂ ਕਿਉਂ ਕੀਤਾ ਉਹਨੇ?
2: ਮੰਮਾ ਨੂੰ ਦੱਸਣਾ
5: ਪੈਣਾ।
0: ਓਹੋ,
2: ਤੁਸੀਂ ਤਾਂ ਨੀ ਕੁਛ ਉਹਦੇ ਤੇ ਕੀਤਾ ਪਹਿਲਾਂ, ਤੁਸੀਂ ਕੋਈ ਪੰਗਾ ਲਿਆ ਹੋਵੇ?
5: ਨਹੀਂ
0: ਨਹੀਂ, ਉਹ ਪਹਿਲਾਂ ਕਹਿੰਦੀ ਹੋਣੀ ਆ ਵੀ ਮੈਂ ਪਹਿਲਾਂ ਬ੍ਰਸ਼ ਕਰਨਾ,
2: ਇਹ ਗੱਲ ਹੋਈ ਸੀ।
5: ਹਾਂਜੀ,
0: ਪਵੀਰ ਜੀ ਤੇ ਬੀਬਾ ਹੈ ਨਾ, ਇਹ ਪਹਿਲਾਂ ਕਹਿੰਦਾ ਮੈਂ ਪਹਿਲਾਂ ਕਰ ਲੈਣਾ।
5: ਉਹ ਬਲੀ ਤੇਜ਼ ਹੈ ਛੋਟੀ ਦੀਦੀ।
0: ਪਰ ਵੀਰ ਜੀ ਤੇ ਬ੍ਰਸ਼ ਹੀ ਕਰਨ ਡਿਆ ਸੀ, ਇਹ ਕੀ ਗਲਤ ਕਰਨ ਡਿਆ ਸੀ ਭਲਾ? ਉਹ ਤੇ ਚਾਹੁੰਦਾ ਵੀ ਮੇਰੇ ਦੰਦ ਸਾਫ਼ ਹੋ ਜਾਣ।
2: ਇਨਵੈਸਟੀਗੇਟ ਕਰਦੇ ਆ, ਦੰਦਾਂ ਤੇ ਮੌਨਸਟਰ ਲੱਗੇ ਹੁੰਦੇ ਨਾ।
0: ਮੌਨਸਟਰ ਹੁੰਦੇ?
5: ਨਹੀਂ।
0: ਹਾਂ,
5: ਕੀ ਮੇਰੇ ਦੰਦ ਸਾਫ਼ ਨੇ?
2: ਹਾਂ ਠੀਕ,
0: ਉਹ ਬ੍ਰਸ਼ ਕਰਦਾ ਨਾ,
2: ਹੋਰ ਸ਼ਾਰਪ ਹੋ ਜਾਂਦੇ
5: ਉਹਦੇ ਨੇ।
0: ਹਾਂ, ਕੀ ਸੁਣਾਓਗੇ ਫਿਰ ਅੱਜ ਚਿੱਟੇ ਦੰਦਾਂ ਦਾ?
5: ਇੱਕ ਬੁਜਾਲਟ।
0: ਓਕੇ
5: ਓਕੇ, ਦੀ ਚੀਜ਼ ਹੈ ਜਿਹਦੇ ਥੱਲੇ ਜਾਂਦੀ ਬਟ ਉੱਪਰ ਨਹੀਂ ਜਾਂਦੀ।
0: ਅੱਛਾ, ਥੱਲੇ ਜਾਂਦੀ ਆ ਪਰ ਉੱਪਰ ਨਹੀਂ ਜਾਂਦੀ। ਟੂਟੀ ਚੋਂ ਪਾਣੀ?
5: ਹਾਂਜੀ,
0: ਟੂਟੀ ਚੋਂ ਪਾਣੀ, ਟੂਟੀ ਚੋਂ ਪਾਣੀ।
5: ਹਾਂਜੀ, ਦੇ ਇੱਕ ਹੋਰ ਵੀ ਹੈਗੀ।
0: ਥੁੱਕ
5: ਪੈਨਸਲ ਇੱਕ ਹੋਰ।
2: ਸਹੀ ਵਿਸ਼ਵਾਸ ਹੁੰਦਾ ਸਾਡੀ ਪਹਿਲੀ ਠੀਕ ਹੋ
0: ਗਈ। ਇਹ ਫਿਰ ਥੁੱਕ ਜਦੋਂ ਆਪਾਂ ਬ੍ਰਸ਼ ਕਰਕੇ ਥੂ ਕਰਦੇ ਆ ਤੇ ਉਹ ਥੱਲੇ ਨੂੰ ਜਾਂਦਾ।
2: ਚਣ ਤੇ ਤੁਕਿਆ ਆਪਣੇ ਤੇ ਪੈਂਦਾ।
5: ਅਸੀਂ ਬਾਲ ਜਾਂਦੇ ਫੇ ਅਸੀਂ ਲਾਈਕ ਅੰਦਰ ਜਾਂਦੇ ਫੇ ਅਸੀਂ ਕਦੀ ਕਦੀ ਬਾਲ ਨਹੀਂ ਜਾਂਦੇ। ਬਿਕੋਜ਼ ਮੈਂ ਜਿਹੜੇ ਲਾਈਕ ਉਹ ਕਿਹੜੀ ਚੀਜ਼ ਹੈ ਜਿਹੜੇ ਮੈਂ ਵੈਟ ਹੁੰਦੇ।
0: ਕਿਹੜੀ ਚੀਜ਼ ਹੈ ਜਿਹੜੀ ਵੈਟ ਹੁੰਦੀ ਹੈ?
5: ਹਾਂਜੀ,
0: ਵੈਟ ਟਿਸ਼ੂ।
5: ਨਹੀਂ,
0: ਹਾਂ ਹੋਰ ਕੀ ਹੁੰਦੀ ਹੈ? ਤੌਲੀਆ। ਤੌਲੀਆ
5: ਨਹੀਂ,
0: ਸਾਬਣ।
2: ਬੂਟੇ?
5: ਨਹੀਂ।
2: ਅੱਛਾ,
0: ਹੋਰ ਕਿਹੜੀ ਹੁੰਦੀ ਆ ਯਾਰ ਵੈਟ ਜਿਹੜੀ ਹੁੰਦੀ ਆ? ਮੀ।
5: ਹਾਂਜੀ,
0: ਹਾਂ, ਯੈਸ। ਸਰਦਾਰ ਜੀ ਬੱਲੇ ਬੱਲੇ ਜਿੰਦਾਬਾਦ, ਸਰਦਾਰ ਜੀ ਜਿੰਦਾਬਾਦ।
5: ਬੱਲੇ ਬੱਲੇ ਤੇ ਵੈਸੇ ਅਸੀਸ ਦੇ ਜਿੰਦਾਬਾਦ ਕਿਉਂ ਕਿਹਾ?
0: ਉਹ ਉਹਨੂੰ ਵਧੀਆ ਲੱਗਦਾ ਨਾ ਵੀ ਸਰਦਾਰ ਜੀ ਕਰਦੇ ਆ ਜਿੰਦਾਬਾਦ, ਤੇ ਉਹ ਕਹਿੰਦੀ ਵੀ ਮੈਂ ਵੀ ਕਰਿਆ ਕਰੂੰਗੀ ਵੀ ਮੈਨੂੰ ਬੜਾ ਵਧੀਆ ਲੱਗਦਾ ਵਾ। ਦੋ ਤਾਇਆ ਜੀ ਹੈ?
2: ਦੋ ਦੋ ਬੋਲਦੇ ਮੈਨੂੰ।
0: ਫਿਰ ਤੇ ਤਾਈ ਵੀ ਦੋ ਹੋਣੀਆਂ।
5: ਹਾਂਜੀ,
0: ਗੁੱਡ, ਫਿਰ ਤੇ ਬਹੁਤ ਵਧੀਆ। ਰੋਟੀ ਖਵਾਉਣੇ ਕਿਸੇ ਦਿਨ ਸੱਦ ਕੇ? ਤਾਈ ਨਾ
5: ਨਹੀਂ ਬਣਦੀ।
0: ਅੱਛਾ, ਤਾਈ ਨਾ ਨਹੀਂ ਬਣਦੀ?
5: ਨਹੀਂ,
0: ਤਾਈ ਕਪੱਤੀ ਆ ਨਾ।
2: ਉਹਨੀ ਮਾਮੀ ਸੀ, ਮਾਮੀ ਬਾਰੇ ਕਰੰਟ ਪਾਸੇ ਜਾਈ ਜਾਂਦੇ ਸੀ। ਤਾਈ ਮਾਰੇ ਕਰੰਟ ਤੇ ਬੋਲੀ ਬਦਲਣੀ।
0: ਤਾਈ ਡਿਸ਼ਮ ਡਿਸ਼ਮ।
5: ਹਾਂਜੀ,
0: ਥੈਂਕ ਯੂ ਸਰਦਾਰ ਜੀ। ਸਤਿ ਸ੍ਰੀ ਅਕਾਲ ਜੀ ਤੇ ਨੈਕਸਟ ਸਾਡੇ ਨਾਲ ਨੇ ਜਪਮਨ ਜੀ ਸਤਿ ਸ੍ਰੀ ਅਕਾਲ ਜਪਮਨ ਜੀ ਕੀ ਹਾਲ ਚਾਲ ਨੇ ਤੁਹਾਡੇ ਸਿਰਨੀ ਵਾਲੇ ਹੋ ਠੀਕ ਠਾਕ ਹੋ ਹੈਲੋ ਹੋਈ ਜਾਂਦਾ ਬਵਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹਦੇ ਜਪਮਨ ਦਾ ਨੰਬਰ ਆ?
2: ਇਹ ਆਵਾਜ਼ ਬਦਲ ਕੇ ਤਾਂ ਨਹੀਂ ਜਪਮਨ ਕਿਤੇ ਗੱਲ ਕਰਨ ਲੱਗ ਗਿਆ?
0: ਇਹ ਤੇ ਹੋਰ ਹੀ ਆ ਗਈ ਪਿਆਰੀ ਪਿਆਰੀ ਜੀ ਆਵਾਜ਼ ਕੋਈ। ਇਹ ਕਿਹਦੀ ਮਿੱਠੀ ਮਿੱਠੀ ਜੀ ਆਵਾਜ਼ ਆ, ਯਮੀ ਯਮੀ ਜੀ। ਅੱਛਾ, ਨਿੱਕੀ ਭੈਣ ਆ? ਓ ਅੱਛਾ, ਜਪਮਨ ਦੀ ਨਿੱਕੀ ਭੈਣ ਆ? ਓ ਓਕੇ, ਤੁਸੀਂ ਤੇ ਬੜੀ ਸੋਹਣੀ ਗੱਲ ਕਰ ਲੈਂਦੇ ਜੀ। ਅੱਛਾ ਤੂਫਾਨੀ ਹੋ ਤੁਸੀਂ, ਓਕੇ ਓਕੇ, ਤੁਸੀਂ ਤੇ ਵਾਵਾ ਵੱਡੇ ਹੋ ਗਏ ਮੈਨੂੰ ਲੱਗਦਾ। ਤੁਹਾਡਾ ਕਿੰਨਾ ਬਰਥਡੇ ਹੋਇਆ ਸੀ? ਪੰਜ ਸਾਲ ਦੀ, ਬੱਲੇ ਬੱਲੇ ਬੱਲੇ, ਪੰਜ ਫਾਈਵ ਹੈ, ਕਿਨੂੰ ਤੰਗ ਕਰਦੇ ਹੋ? ਵੀਰ ਜੀ ਨੂੰ ਵੀ ਤੰਗ ਕਰਦੀਆਂ? ਓਹੋ, ਤੰਗ ਥੋੜੀ ਕਰਦੇ ਤੁਸੀਂ, ਲਾਡੀਆਂ ਕਰਦੇ ਹੋ ਤੁਸੀਂ ਤੇ, ਪਿਆਰ ਕਰਦੇ ਵੀਰ ਜੀ ਨੂੰ? ਹੈਂ, ਕੁੱਟਦੇ ਵੀ ਆ? ਓ ਚੱਲ ਕਰਦੇ ਵੀਰ ਜੀ ਨਾਲ ਗੱਲ, ਜਿਹੜਾ ਵੀਰ ਜੀ ਖਰਾਬ ਹੋਇਆ ਨਾ। ਤੁਸੀਂ ਕੀ ਸੁਣਾਓਗੇ ਅੱਜ? ਤੁਸੀਂ ਤੇ ਬੀਬੇ ਪੋਤੇ ਹੋ, ਕੀ ਸੁਣਾਓਗੇ? ਹਾਂਜੀ, ਮਛਲੀ ਵਾਲੀ
7: ਰੋਟੀ ਗੋਲ ਗੋਲ, ਪਾਪਾ ਕਾ ਪੈਸਾ ਗੋਲ ਗੋਲ, ਦਾਦੀ ਪੈਸਾ ਗੋਲ ਗੋਲ, ਦਾਦੀ ਜੀ ਬੰਜਾ ਗੋਲ ਗੋਲ,
0: ਗੋਲ ਗੋਲ ਗੋਲ ਗੋਲ ਗੋਲ ਮਟੋਲ, ਗੋਲ ਮੋਲ ਗੋਲ ਮਟੋਲ, ਗੋਲ ਮਟੋਲ ਗੋਲ ਮਟੋਲ, ਥੈਂਕ ਯੂ। ਆਹ ਤੇ ਬੜੀ ਸੋਹਣੀ ਸੀ ਗੋਲ ਮਟੋਲ। ਹਾਂਜੀ, ਲਿਆਓ ਲਿਆਓ।
2: ਹਾਂਜੀ ਜਪਮਨ ਜੀ, ਕੀ ਹਾਲ ਚਾਲ?
0: ਬਹੁਤ ਵਧੀਆ। ਬਣ ਗਈ ਤੁਹਾਡੀ ਟੋਇਲਟ?
8: ਹਾਂਜੀ, ਬਹੁਤ ਮਜ਼ਾ ਉੱਥੇ, ਨਿਊ ਲਾਈਟਸ ਵੀ ਲੱਗੀ ਆ, ਨਿਊ ਸ਼ਾਵਰ ਵੀ ਲੱਗੀ ਆ, ਨਿਊ ਟੋਇਲਟ ਲੱਗ ਗਏ ਹੁਣ, ਤੇ ਜੈੱਟ ਵੀ ਲੱਗੀ ਆ ਟੋਇਲਟ ਤੇ,
2: ਜੈੱਟ ਦੇ ਨਾਲ ਨਿੱਗ ਜਿਹਾ ਵੀ ਆਉਂਦਾ ਹੋਣਾ।
0: ਹਾਂ
8: ਹਾਂਜੀ, ਤੇ ਪਾਣੀ ਵੀ ਗਰਮ ਮੰਦਾ ਹੈ, ਔਰ ਸ਼ਾਵਰ ਚ ਤੇ ਟੂਟੀਆਂ ਬਣ ਗਈਆਂ, ਤੇ ਬਹੁਤ ਅੱਛਾ ਸਾਰਾ,
0: ਤੇ ਟੱਚ ਟੱਚ ਸਕਰੀਨ ਸ਼ੀਸ਼ਾ,
8: ਓ ਹਾਂ ਉਹੀ ਹੈਗਾ ਲਾਈਟ ਵਾਲਾ,
0: ਵੇਖਿਆ
2: ਤੇ ਪੁੱਤ। ਟੋਇਲਟ ਦੇ ਨੇੜੇ ਕੋਈ ਉਹ ਫੋਨ ਫੜਨ ਨੂੰ ਵੀ ਹੈਂਡਲ ਜਿਹਾ ਵੀ ਲਵਾਓ,
0: ਉੱਥੇ ਬਲੂਟੁੱਥ ਵਾਲੇ ਸਪੀਕਰ ਵੀ ਚਾਹੀਦੇ ਹਨਾ।
2: ਹਾਂ, ਤੇ ਨਾਲ ਸਟੀਅਰਿੰਗ ਵੀ ਚਾਹੀਦਾ, ਉੱਥੇ ਬਹਿ ਕੇ ਗੱਡੀ ਚਲਾਈ ਜਾਓ।
0: ਆਹੋ, ਨਹਾਉਂਦਿਆਂ ਨਹਾਉਂਦਿਆਂ ਨਾਲੇ ਗਾਣੇ ਸੁਣ ਲਓ,
2: ਨਹਾਤੇ ਨਹਾਤੇ ਲਵ ਹੋ ਜਾਏ।
0: ਜਪਮਨ ਹੈਪੀ ਹੋ ਗਿਆ ਫਿਰ?
8: ਹਾਂਜੀ, ਮੈਂ ਬਹੁਤ ਹੈਪੀ ਹੋ ਗਿਆ।
0: ਚਲੋ ਗੁੱਡ ਹੋ ਗਿਆ, ਤੇ ਕੀ ਸੁਣਾਓਗੇ ਫਿਰ?
8: ਬਜਾਲਤ।
0: ਹਾਂਜੀ,
8: ਹੁਣ ਨਾ ਪਤਾ, ਹੁਣ ਮੈਨੂੰ ਨਾ ਪਤਾ ਕਿ ਉਦੋਂ ਨਾ ਉਦੋਂ ਨਾ ਵਨ ਟੋਇਲਟ ਬਣਿਆ ਸੀਗਾ ਨਾ ਰੂਹਾਨੀ ਨੇ, ਉਦੋਂ ਮੈਂ ਜਾਣਾ ਸੀਗਾ, ਰੂਹਾਨੀ ਚੱਲ ਜਾਂਦੀ ਸੀ। ਹੁਣ ਨਾ
0: ਨਾਮ
8: ਦੱਸੋ ਜਿਹੜੇ ਵਿਚ, ਜਿਹੜਾ ਮਤਲਬ ਅੰਗਰੇਜ਼ੀ ਚ ਜ਼ਿਆਦਾ ਹੁੰਦਾ ਹੈ।
2: ਹੂੰ, ਜਿਹਨੂੰ ਜ਼ਿਆਦਾ ਅੰਗਰੇਜ਼ੀ ਆਉਂਦੀ।
0: ਹਾਂਜੀ, ਉਹ ਪੰਛੀ ਦਾ ਨਾਮ ਦੱਸੋ
8: ਜਿਹੜਾ ਮਤਲਬ ਅੰਗਰੇਜ਼ੀ ਵਿੱਚ ਜ਼ਿਆਦਾ ਹੁੰਦਾ ਹੈ।
0: ਮੋਰ,
2: ਜੇ ਦਲਵਾਂਗੇ ਮੋਰ,
0: ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ,
2: ਜੇ ਦਲਵਾਂਗੇ ਮੋਰ, ਉਹ ਤੋਂ ਜੇਤੇ ਆ।
8: ਮੈਂ ਇਜ਼ੀ ਦਿੱਤੀ ਸੀਗੀ।
0: ਥੈਂਕ ਯੂ ਪੁੱਤ, ਆਹ ਤੇ ਬਹੁਤ ਈਜ਼ੀ ਸੀ ਤੇ ਜਾਂਦੇ ਜਾਂਦੇ, ਚਲੋ ਇੱਕ ਤੇ ਬੁੱਝ ਲਈ। ਥੈਂਕ ਯੂ ਜਪਨ,
8: ਬਾਏ, ਹੈਵ ਅ ਨਾਈਸ ਡੇ,
2: ਆਈ
8: ਹਾਈ ਓਏ
0: ਹੋਏ,
8: ਬੱਡੋ ਬੱਡੀ, ਬਾਏ ਬਾਏ ਬਾਏ ਬਾਏ,
0: ਜਪਨ ਜਪਨ ਜਪਨ ਜਪਨ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਕਹਿੰਦੇ ਕੈਮੋ ਵੈਨ ਦੇ ਉੱਤੇ ਐਕਸੀਡੈਂਟ ਹੋਇਆ ਜੇ ਤੇ ਹਾਈ ਸਟਰੀਟ ਤੇ ਐਗਜ਼ਿਟ ਦੇ ਲਾਗੇ, ਤੇ ਇੱਕ ਲੇਨ ਬੰਦ ਕੀਤੀ ਜੇ। ਥੈਂਕ ਯੂ ਤੁਹਾਡਾ ਮਨਪ੍ਰੀਤ ਜੀ, ਮੈਂ ਵੈਸੇ ਮਿਸ ਕਰ ਗਿਆ ਤੁਹਾਡਾ ਇਹ ਤੇ ਘੰਟਾ ਕੁ ਪਹਿਲਾਂ ਦੀ ਅਪਡੇਟ, ਤੇ ਜਿਹੜੇ ਲੇਟ ਸੁਣ ਰਹੇ ਨੇ ਜਾਂ ਫਿਰ ਰਿਪੀਟ ਸੁਣ ਰਹੇ ਹੋ, ਥੋੜ੍ਹਾ ਜਿਹਾ ਧਿਆਨ ਦਿਓ, ਇਹ ਸਵੇਰ ਦੀ ਅਪਡੇਟ ਹੈ। ਲਗਭਗ ਇਹ 7:30 ਦੇ ਸੂਰਤ ਹਾਲ ਨੇ, ਪਰ ਹਾਲੇ ਵੀ ਮੈਂ ਵੇਖ ਰਿਹਾ ਵੀ ਟ੍ਰੈਫਿਕ ਇੱਥੇ ਹੈਗੀ ਹੈ, ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ख्याल रखियो हाले का मतलब यह भी जे तुसी रिपीट सुन रहे हो गए तो शाम के समय नहीं सवेर के समय दी गल्लां बातां ने धन्नवाद भाई जे तुसी ट्रैफिक चो तो फिर थोड़ा जिहा ख्याल अपना रखियो तो बहुत मेहरबानी जी 295 लास्ट कॉलर होणगे जी साढ़े फिर आप लवेंगे इजाजत 295 तुसी आउंदे रहो हाँ जी 295 तीसरा ते आखरी सदा
9: हेलो
0: हेलो हाँ जी सत श्रीकाल जी सत श्रीकाल हाँ जी कौन बोलदा
10: जगफत सिंह
0: ओ जगफत सिंह बल्ले तुम तो हूं क्लियर बोलन लग पे ओए हैं किन्ने साल का हो गया जगफत
10: चार
0: हैं गल्लां कित को सिखियां पापा को के मम्मा को
10: पापा को
0: पापा को ओहो ते मम्मा को की सिखिया
10: मम्मा मम्मा
0: मम्मा को पापा पापा कहना सिखिया
10: या
0: ते आज पोइम कित को सिखी मम्मा को के पापा को बड़ा तो बता खराब है वे की सुनाओगे फिर
10: हाँ जी हाँ जी मछली
0: मछली ओके ओके सुनाओ फिर
10: मछली जल की रानी है जीवन उसका पानी है हाथ लाओ डर जाएगी मालो
0: मर जाएगी ओ हाय मछली तू ही वेखी फिश वेखी तू ही
10: मम्मा रोटी
0: हैं
10: वाई
0: एक नहीं वो कल वो कल वो कल एक सुनाई दी एक दिन एक सुनाई दी वो खत्म हो जाती है फिर
10: मम्मा रोटी गोल गोल अच्छा मम्मी चमचा गोल गोल लवली
2: Why you laughing? Cold, cold.
0: क्योंकि ये funny है ना गोल गोल.
10: Why उदा? Okay. उदा ऐडा इजी से सहाबोला इतने दोना.
0: वाह.
10: उदा को अम्बला. What?
0: तनु ते उदा ऐडा भी आ गया.
10: उनका.
0: चंगी तरह ठीक है कठिया जो एक रील ते चढ़ जांदियां फिर कितने रुकिया फिर थैंक यू तो ढिलों साहब कहें कि सत श्रीकाल परमात्मा सारे तो मेहर भरया हथ रखे मनजीत बटाला जी धन्यवाद तुहाडा दिल्ली ज्वेलर वाले नवप्रीत जी कहें कि 178 रेट होया जाने के थोड़ा जहा डाउन होया फिर सोना तो थैंक यू तो लक्की आसी जी गुड मॉर्निंग भेजते हैं कहते पुलिस तेरे सामने चोर उस लड़की का पर्स खो के लै गया तो उसकी कोई मदद क्यों नहीं की मुंडा मैं उस लड़की को जानदा उसने अपने इंस्टाग्राम के उत्ते लिखा है आई कैन हैंडल माई प्रॉब्लम्स माइंड यूअर बिजनेस डोंट अंडर एसटीमेट पावर ऑफ वुमन पुलिस चलो ठीक है फिर रुपिंदर जी कहते कि चढ़ती कला च रहो खुश रहो तो सरपत भले की अरदास करते हैं क्रेगी बन तो बहुत मेहरबानी करम जी कहें कि सत श्रीकाल कल कहें कि ये डिनर वाज आलू गोभी सब्जी विद आटा मिक्स मक्की आटा रोटी ते बीटरूट अनियन ते लीफ कैरेट ते लेमन जूस विद सेसमी सीड सलाद वाजवा ओके रिपोर्ट हो गया काम ते मन साहब कहें कि सत श्रीकाल समाइल दे नाल सारे नू एडिलेड तो बहुत मेहरबानी जी ते कुलदीप सुखदीप सिंह घुमण जी धन्यवाद तुहाडा ते हरमन जी कहें कि धन्यवाद दिन वधिया रहे सिखू साहब गुड मॉर्निंग भेज देने जतेंद्रपाल सिंह जी सत श्रीकाल भेज देने ते रजिंदर बाबा जी सत श्रीकाल भेजते हैं सब की खुशी तंदुरुस्ती की चढ़ती कला करते हैं गुरसेवक सिंह सिद्धू जी मनिंदर कौर रखड़ा जी करण जी बहुत बहुत धन्यवाद हंसते खेडते रहो चढ़ती कला दे विच रहो ते सुनते रहो रेडियो हाँ जी 1674 AM
11: जी गड्डी अक्षरा ज्वेलर्स वाल ले लो।
12: और जो हुकम मेरी सरकार।
11: ओ आ किधर हैरी स्पार्क वाल जाना, तुसी आ किथे जा रहे हो?
12: अक्षरा ज्वेलर्स दी दूजी लोकेशन
11: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
12: आहो जी आहो
11: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
13: Hanji, 1674 AM, 24/7 Indian Radio, Sydney ka apna Indian Radio Station.
11: सुनो जी गड्डी अक्षरा ज्वेलर्स वाल ले लो।
12: और जो हुकम मेरी सरकार।
11: ओ आ किधर हैरी स्पार्क वाल जाना, तुसी आ किथे जा रहे हो?
12: अक्षरा ज्वेलर्स दी दूजी लोकेशन रिवर्सटंच
11: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
12: आहो जी आहो
11: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।

0: वही सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: यार तू इतनी इनी चेती आके पक्का भी हो गया की जुगाड़ लाया है
2: जुगाड़ नहीं ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ ਤੇ ਅੱਜ ਦੀ ਕਹਾਣੀ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਬਜ਼ੁਰਗਾਂ ਦੀ ਕਹੀ ਉਸ ਗੱਲ ਦਾ ਜ਼ਰੂਰ ਜ਼ਿਕਰ ਹੁੰਦਾ ਕਿ ਕਾਲੀ ਅੱਗੇ ਟੋਏ। ਜਦੋਂ ਬੰਦਾ ਜ਼ਿਆਦਾ ਕਾਲਾ ਹੋ ਕੇ ਤੁਰਦਾ, ਜ਼ਿਆਦਾ ਭੱਜਦਾ, ਧਿਆਨ ਨਹੀਂ ਦਿੰਦਾ, ਸਫ਼ਰ 'ਤੇ ਆਲੇ ਦੁਆਲੇ ਨਹੀਂ ਦੇਖਦਾ, ਫਿਰ ਟੋਏ 'ਚ ਕਈ ਵਾਰੀ ਡਿੱਗਣ ਦਾ ਖਤਰਾ ਵੱਧ ਜਾਂਦਾ। ਇਹ ਟੋਏ ਕਈ ਪ੍ਰਕਾਰ ਦੇ ਹੋ ਸਕਦੇ ਨੇ। ਅੱਜ ਦੀ ਕਹਾਣੀ ਦੋ ਭਿਕਸ਼ੂਆਂ ਦੀ ਹੈ। ਦੋ ਭਿਕਸ਼ੂਆਂ ਨੂੰ, ਉਹਦੇ ਵਿੱਚੋਂ ਤੁਹਾਨੂੰ ਕਾਫੀ ਲੋਕ ਲੱਭ ਜਾਣਗੇ, ਸ਼ਾਇਦ ਆਪਣਾ ਮਹਾਂਦਰਾ ਵੀ ਪੈ ਜੇ। ਕਹਿੰਦੇ ਨੇ ਇੱਕ ਵਾਰੀ ਦੋ ਭਿਕਸ਼ੂ ਜਿਹੜੇ ਹੁਣੇ ਹੁਣੇ ਆਸ਼ਰਮ ਚੋਂ ਆਪਣਾ ਸਿੱਖ ਕੇ ਸਮਾਂ ਪਾ ਕੇ ਅੱਗੇ ਵਧਣ ਲਈ ਤਿਆਰ ਸਨ, ਉਹਨਾਂ ਦੋਵਾਂ ਨੂੰ ਆਸ਼ਰਮ ਚ ਰਹਿੰਦਿਆਂ ਕੁਝ ਸਮਾਂ ਹੋ ਗਿਆ ਸੀ। ਹੁਣ ਉਹ ਦੂਜੀਆਂ ਥਾਵਾਂ ਤੇ ਜਾਣ ਲਈ, ਟਰੈਵਲ ਕਰਨ ਲਈ ਤਿਆਰ ਸਨ। ਜਿਸ ਦਿਨ ਦਾ ਜਾਣ ਦਾ ਸਮਾਂ ਸੀ, ਉਹ ਸਵੇਰੇ ਦੋਵੇਂ ਉੱਠਦੇ ਨੇ, ਭੋਜਨ ਛਕਦੇ ਨੇ, ਆਪਣੇ ਗੁਰੂ ਜੀ ਦਾ ਆਸ਼ੀਰਵਾਦ ਲੈਂਦੇ ਨੇ ਤੇ ਤੁਰ ਪੈਂਦੇ ਨੇ ਉਸ ਨਗਰ ਵੱਲ ਨੂੰ ਜਿੱਥੇ ਜਾ ਕੇ ਉਹਨਾਂ ਨੇ ਹੁਣ ਉਪਦੇਸ਼ ਕਰਨੇ ਹੁੰਦੇ ਜਾਂ ਉੱਥੋਂ ਦੇ ਲੋਕਾਂ ਦਾ ਜਾਂ ਉੱਥੋਂ ਦੇ ਆਸ਼ਰਮ ਦੇ ਲੋਕਾਂ ਦਾ ਹੱਥ ਵਟਾਉਣਾ ਹੁੰਦਾ। ਸਵੇਰ ਦੇ ਸਮੇਂ ਰੋਟੀ ਪਾਣੀ ਖਾ ਕੇ ਉਹ ਤੁਰ ਪੈਂਦੇ ਨੇ। ਲੰਮਾ ਰਾਹ ਹੁੰਦਾ, ਜੰਗਲ ਪਾਰ ਕਰਦੇ ਨੇ ਸਾਰਾ ਦਿਨ ਲਾ ਕੇ। ਹੁਣ ਰਾਸਤਾ ਥੋੜਾ ਰਹਿ ਗਿਆ ਸੀ ਪਰ ਸ਼ਾਮਾਂ ਵੀ ਪੈਣ ਵਾਲੀਆਂ ਸੀ। ਨਗਰ 'ਚ ਪਹੁੰਚਣ ਵਾਸਤੇ ਇੱਕ ਨਦੀ ਵੀ ਪਾਰ ਕਰਨੀ ਪੈਂਦੀ ਸੀ। ਹੌਲੀ ਹੌਲੀ ਜਦੋਂ ਜੰਗਲ ਤਾਂ ਪਾਰ ਹੋ ਗਿਆ, ਨਦੀ ਦੇ ਕਿਨਾਰੇ 'ਤੇ ਪਹੁੰਚਦੇ ਨੇ ਤਾਂ ਸ਼ਾਮਾਂ ਪੈ ਹੀ ਰਹੀਆਂ ਸਨ। ਜਿੱਥੇ ਨਗਰ 'ਚ ਉਹਨਾਂ ਨੇ ਪਹੁੰਚਣਾ ਸੀਗਾ, ਉਹ ਨਗਰ ਉਹਨਾਂ ਨੂੰ ਦੂਰ ਨਦੀ ਤੋਂ ਦੂਜੇ ਪਾਸੇ ਦਿਸਦਾ ਸੀਗਾ। ਪਰ ਨਗਰ 'ਚ ਗੱਲ ਇਹ ਸੀ ਗਈ ਕਿ ਜਦੋਂ ਵੀ ਸੂਰਜ ਢਲਦਾ ਨਾ, ਉਹ ਨਗਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਸਨ, ਫਿਰ ਤੁਸੀਂ ਅਗਲੇ ਦਿਨ ਹੀ ਉਸ ਨਗਰ ਦੇ ਵਿੱਚ ਜਾ ਸਕਦੇ ਸੀਗੇ। ਇਹ ਦੋਵੇਂ ਭਿਕਸ਼ੂ ਬੜੇ ਚਿੰਤਤ ਕਿ ਕੀ ਕਰਾਂਗੇ, ਸਮੇਂ ਸਿਰ ਪਹੁੰਚ ਜਾਈਏ ਸਹੀ। ਨਦੀ ਦੇ ਕਿਨਾਰੇ 'ਤੇ ਇਹਨਾਂ ਨੂੰ ਇੱਕ ਮਲਾਹ ਮਿਲਦਾ, ਬੀੜੀ ਚਲਾਉਣ ਵਾਲਾ। ਉਹ ਆਰਾਮ ਨਾਲ ਆਪਣੇ ਬੈਠਾ ਹੁੰਦਾ। ਇਹ ਜਾਂਦੇ ਨੇ ਉਹਦੇ ਕੋਲ ਤੇ ਕਹਿੰਦੇ ਨੇ, ਜੀ ਨਦੀ ਪਾਰ ਕਰਨੀ ਤੇ ਉਹ ਨਗਰ ਦੂਜੇ ਪਹੁੰਚਣਾ ਸੀ। ਵੀ ਬੜਾ ਖੁਸ਼ ਹੋ ਜਾਂਦਾ ਕਿ ਸਾਧੂ ਲੋਕ ਆਏ ਨੇ, ਭਿਕਸ਼ੂ ਲੋਕ ਆਏ ਨੇ। ਧੰਨ ਧੰਨ ਹੋ ਗਿਆ, ਕਹਿੰਦਾ ਮਹਾਰਾਜ ਤੁਹਾਡੇ ਚਰਨ ਪਾਏ ਨੇ ਮੇਰੀ ਬੇੜੀ ਦੇ ਵਿੱਚ। ਤੇ ਉਹ ਮਲਾਹ ਤੋਰ ਲੈਂਦਾ ਬੇੜੀ ਨੂੰ। ਪਰ ਉਹ ਜਿਹੜਾ ਕਾਲਾਪਨ ਸੀਗਾ ਨਾ, ਉਹ ਹਾਲੇ ਵੀ ਮਲਾਹ ਦੇ ਉੱਪਰ ਪਾਈ ਜਾਂਦੇ ਸੀਗੇ, ਭਾਈ ਛੇਤੀ ਕਰ, ਉਹ ਜਗ੍ਹਾ ਪਹੁੰਚਣਾ, ਛੇਤੀ ਕਰ। ਪਰ ਉਹ ਜਿਹੜਾ ਮਲਾਹ ਸੀ ਉਹ ਬਿਲਕੁਲ ਸ਼ਾਂਤ, ਜਿੱਦਾਂ ਉਹਨੂੰ ਪਤਾ ਸੀਗਾ ਕਿ ਜੋ ਹੋਣਾ ਹੋਣਾ ਹੀ ਆ, ਜਿਹੜਾ ਸਮਾਂ ਲੱਗਣਾ ਲੱਗਣਾ ਹੀ ਆ। ਜਦੋਂ ਉਹ ਨਦੀ ਦੇ ਵਿੱਚ ਜਾ ਰਹੇ ਸਨ ਤੇ ਇੱਕ ਭਿਕਸ਼ੂ ਨੇ ਪੁੱਛਿਆ, ਵੀ ਤੈਨੂੰ ਕੀ ਲੱਗਦਾ ਕਿ ਉਹ ਜਿਹੜਾ ਨਗਰ ਹੈ ਦੂਰ, ਨਗਰ ਦਾ ਦਰਵਾਜ਼ਾ ਹੈ, ਸ਼ਾਮ ਢਲਣ ਤੋਂ ਪਹਿਲਾਂ ਉੱਥੇ ਪਹੁੰਚ ਜਾਂਗੇ? ਮਲਾਹ ਕਹਿੰਦਾ, ਜੀ ਜੇ ਤੇ ਹੌਲੀ ਹੌਲੀ ਗਏ ਫਿਰ ਤਾਂ ਸ਼ਾਇਦ ਪਹੁੰਚ ਜਾਓਗੇ, ਜੇ ਤੇਜ਼ ਤੇਜ਼ ਗਏ ਫਿਰ ਤਾਂ ਨਹੀਂ ਪਹੁੰਚਦੇ। ਇਸ 'ਤੇ ਦੋਵੇਂ ਭਿਕਸ਼ੂ ਹੱਸਣ ਲੱਗ ਕੇ, ਥੋੜ੍ਹੇ ਚਿੜੇ ਵੀ, ਕੀ ਗੱਲ ਹੋਈ, ਤੇਜ਼ ਤੇਜ਼ ਤੇ ਬੰਦਾ ਸਗੋਂ ਛੇਤੀ ਪਹੁੰਚੂਗਾ, ਹੌਲੀ ਹੌਲੀ ਤੇ ਸ਼ਾਇਦ ਚਾਂਸਸ ਘੱਟ ਨੇ। ਫਿਰ ਵੀ ਉਹ ਆਪਣੀ ਗੱਲਬਾਤ ਜਾਰੀ ਰੱਖਦੇ, ਉਹਨੂੰ ਕਹੀ ਜਾਂਦੇ ਵਾਰ ਵਾਰ, ਵੀ ਹਾਂ ਭਾਈ ਹੋਰ ਤੇਜ਼ ਹੋਰ ਤੇਜ਼, ਛੇਤੀ ਪਹੁੰਚਾ। ਇੰਨੇ ਨੂੰ ਉਹ ਕਿਨਾਰੇ ਤੇ ਪਹੁੰਚ ਜਾਂਦੇ ਤੇ ਹੁਣ ਬਸ ਇੱਕ ਛੋਟੀ ਪਹਾੜੀ ਚੜ੍ਹਨੀ ਬਾਕੀ ਸੀ, ਜਿਸ ਤੋਂ ਬਾਅਦ ਉਹ ਨਗਰ ਤੇ ਨਗਰ ਦਾ ਦਰਵਾਜ਼ਾ, ਪਰ ਜਿਹੜਾ ਸੂਰਜ ਸੀਗਾ ਉਹ ਵੀ ਛਿਪ ਰਿਹਾ ਸੀਗਾ, ਢਲ ਰਿਹਾ ਸੀਗਾ, ਤੇ ਸੂਰਜ ਢਲਣ ਤੇ ਉਹ ਨਗਰ ਦਾ ਦਰਵਾਜ਼ਾ ਵੀ ਬੰਦ ਹੋ ਜਾਣਾ ਸੀ।
ਇਸੇ ਕਾਲੀ ਕਾਲੀ 'ਚ ਚੱਲਦੇ ਹਾਂ, ਦੋਵੇਂ ਭਿਕਸ਼ੂ ਉਸ ਬੇੜੇ 'ਚ ਉਤਰਦੇ ਨੇ ਅਤੇ ਪਹਾੜ ਨੂੰ ਚੜ੍ਹਨਾ ਸ਼ੁਰੂ ਕਰ ਦਿੰਦੇ ਨੇ। ਰਸਤੇ ਦੇ ਵਿੱਚ ਉਸ ਪਹਾੜੇ ਦੇ ਉੱਪਰ, ਪਹਾੜ ਦੇ ਉੱਪਰ ਥੋੜੀਆਂ ਝਾੜੀਆਂ ਵੀ, ਪੱਥਰ ਵੀ ਨੇ। ਇੱਦਾਂ ਹੀ ਪਹਾੜੀਆਂ ਚੜ੍ਹਦੇ ਆ, ਤਾਂ ਨੂੰ ਜਾਂਦੇ ਆ, ਇੱਕ ਭਿਕਸ਼ੂ ਦਾ ਪੈਰ ਫਿਸਲਦਾ ਪਛਾਣ ਨੂੰ ਆਉਂਦਾ ਤੇ ਹੇਠਾਂ ਡਿੱਗ ਕੇ ਸਿਰ 'ਚ ਸੱਟ ਲੱਗਦੀ, ਸਿਰ ਲਹੂ ਲਹਾਨ ਹੋ ਜਾਂਦਾ। ਜਿੱਦਾਂ ਹੁਣ ਚਿੰਤਾ ਭੁੱਲ ਗਈ ਹੋਵੇ ਦੋਵਾਂ ਜਾਣਿਆਂ ਨੂੰ ਅੱਗੇ ਜਾਣ ਦੀ, ਹੁਣ ਸਾਹਮਣੇ ਬਸ ਉਸਨੂੰ ਉਹ ਭਿਕਸ਼ੂ ਦਿਸ ਰਿਹਾ ਸੀ ਜਿਹੜਾ ਥੋੜ੍ਹਾ ਘਬਰਾਇਆ ਸੀ, ਜਿਸ 'ਤੇ ਸੱਟ ਲੱਗ ਗਈ ਸੀ, ਖੂਨ ਨਿਕਲ ਰਿਹਾ ਸੀ। ਫਿਰ ਕਿਨਾਰੇ 'ਤੇ ਵਾਪਸ ਮਲਾਹ ਕੋਲ ਜਾਂਦੇ ਨੇ, ਕਹਿੰਦੇ ਨੇ ਜੀ ਮਦਦ ਕਰੋ। ਮਲਾਹ ਫਿਰ ਉਹ ਹੀ ਕਹਿੰਦਾ ਜੀ ਤੁਸੀਂ ਕਾਹਲੀ ਕੀਤੀ ਨਾ, ਚਲੋ। ਮਲਾਹ ਆਪਣੇ ਘਰੇ ਲੈ ਕੇ ਜਾਂਦਾ, ਥੋੜ੍ਹੀ ਮਦਦ ਕਰਦਾ ਉਹਨਾਂ ਦੀ, ਉਪਚਾਰ ਕਰਦਾ, ਖਾਣ ਪੀਣ ਨੂੰ ਦਿੰਦਾ ਕੁਛ। ਫਿਰ ਕਹਿੰਦਾ ਜਜਮਾਨ ਤੁਸੀਂ ਹੈਗੇ ਤਾਂ ਮੇਰੇ ਤੋਂ ਬੜੇ ਸਿਆਣੇ ਹੋ, ਤੁਸੀਂ ਮੇਰੇ ਤੋਂ ਵੱਧ ਗਿਆਨੀ ਹੋ, ਪਰ ਮੈਂ ਵੀ ਗਿਆਨ ਦੀ ਗੱਲ ਹੀ ਦੱਸਣੀ ਚਾਹੀ ਸੀ ਉਦੋਂ, ਵੀ ਜੇ ਤੋਂ ਹੌਲੀ ਹੌਲੀ ਜਾਊਂਗੇ ਤਾਂ ਜ਼ਰੂਰ ਪਹੁੰਚੋਗੇ, ਪਰ ਕਾਲੀ 'ਤੇ ਨਹੀਂ ਪਹੁੰਚਦੇ। ਹੁਣ ਦੇਖ ਲਓ, ਕਾਲੀ ਕੀਤੀ ਤਾਂ ਤੁਸੀਂ ਕਿੱਥੇ ਉਸ ਨਗਰ ਦੇ ਵਿੱਚ ਹੋਣਾ ਸੀ, ਨਗਰ ਵਾਲੇ ਲੋਕਾਂ ਨੇ ਤੁਹਾਡੀ ਪ੍ਰਾਹੁਣਚਾਰੀ ਕਰਦੇ ਹੋਣਾ ਸੀ, ਤੁਸੀਂ ਉੱਥੇ ਬਹੁਤ ਸੋਹਣੇ ਥਾਂ 'ਤੇ ਸੁੱਤੇ ਹੋਣਾ ਸੀ। ਹੁਣ ਤੁਸੀਂ ਮੇਰੇ ਕੋਲ ਇੱਥੇ ਬੈਠੇ ਹੋ, ਸਿਰ 'ਚ ਤੁਹਾਡੇ ਸੱਟ ਲੱਗੀ ਹੈ, ਖਾਣ ਪੀਣ ਜੋ ਹੈਗਾ ਸੀ ਤੁਹਾਨੂੰ ਦੇ ਦਿੱਤਾ, ਪਰ ਰਾਤ ਤੁਹਾਨੂੰ ਇਸ ਝਾਂਪੜੀ 'ਚ ਬਿਤਾਉਣੀ ਪਊਗੀ। ਦੇਖਿਆ ਜਾਵੇ ਦੋਸਤੋ, ਗੱਲ ਸਿਰਫ ਉਸ ਮਲਾਹ ਉਹਨਾਂ ਦੋਵਾਂ ਭਿਕਸ਼ੂਆਂ ਦੀ ਨਹੀਂ ਆ, ਇਹ ਮੇਰੀ ਤੁਹਾਡੀ ਸਾਡੀ ਤੁਹਾਡੀ ਸਭ ਦੀ ਹੋ ਸਕਦੀ ਆ। ਬੜੇ ਪੱਖ ਨੇ ਇਸ ਕਹਾਣੀ 'ਚੋਂ, ਇਸ ਗੱਲਬਾਤ 'ਚੋਂ ਜੇ ਜਾਣਨੇ ਚਾਹੀਏ ਤਾਂ। ਇੱਕ ਜਿਹੜਾ ਸ਼ੁਰੂ ਦੇ ਵਿੱਚ ਹੀ ਦੱਸਿਆ ਕਿ ਕਾਲੀ ਅੱਗੇ ਟੋਲੀ, ਜਿਹੜੇ ਬਜ਼ੁਰਗਾਂ ਨੇ ਵੀ ਬੜੀ ਵਾਰੀ ਦੱਸਿਆ ਹੋਊਗਾ ਵੀ ਜਦੋਂ ਅਸੀਂ ਕਾਲੀ ਕਰਦੇ ਹਾਂ ਉਦੋਂ ਕੁਝ ਨਾ ਕੁਝ ਜ਼ਰੂਰ ਹੋਣਾ। ਅਤੇ ਦੂਜੀ ਵੱਡੀ ਚੀਜ਼ ਕਿ ਅਸੀਂ ਮੰਜ਼ਿਲ ਦੀ ਪਰਵਾਹ ਤਾਂ ਕਰਦੇ ਹਾਂ, ਪਰ ਅਸੀਂ ਸਫ਼ਰ ਨੂੰ ਉਵੇਂ ਹੀ ਅਜਾਈ

ਵੀ ਸੀ, ਸੋਹਣੇ ਤਲਾਹ ਵੀ ਸੀਗੀ, ਪਰ ਸਾਨੂੰ ਉਹ ਦੂਰ ਚੋਟੀ ਵਾਲਾ ਮੰਜ਼ਿਲ ਭਰਮਾਉਂਦੀ ਰਹੀ। ਤੇ ਨਾਲੇ ਉਹ ਮਲਾਹ ਦੀ ਗੱਲ, ਜਿਹੜਾ ਭਿਕਸ਼ੂਆਂ ਤੋਂ ਤੇ ਸ਼ਾਇਦ ਘੱਟ ਹੀ ਗਿਆਨਵਾਨ ਸੀਗਾ, ਪਰ ਭਿਕਸ਼ੂਆਂ ਨੂੰ ਲੱਗਾ ਕਿ ਇਹ ਕਿਤੇ ਕਿੰਨਾ ਕੁ ਗਿਆਨੀ ਹੋਊਗਾ ਜਿਹੜੀ ਗਿਆਨ ਦੀ ਗੱਲ ਦੱਸੂ। ਇੱਦਾਂ ਸਾਡੇ ਆਸ ਪਾਸ, ਸਾਡੇ ਕੋਲ ਬੜੇ ਸੱਜਣ ਮਿੱਤਰ ਰਿਸ਼ਤੇ ਜਾਂ ਕਹਿ ਲਓ ਵੀ ਹੋਰ ਲੋਕ ਹੁੰਦੇ ਨੇ ਜਿਹੜੇ ਸਾਨੂੰ ਕਦੀ ਵੀ ਐਕਸਪੀਰੀਅੰਸਡ ਨਹੀਂ ਜਾਪਦੇ, ਜੋ ਕਦੀ ਕੋਈ ਸਲਾਹ ਦੇਣ, ਕੋਈ ਗੱਲ ਕਹਿਣ, ਕੋਈ ਜੀਵਨ ਜਾਂਚ ਦੇਣ ਦੀ ਕੋਸ਼ਿਸ਼ ਕਰਨ, ਤੇ ਅਸੀਂ ਇਹ ਗੱਲ ਕਹਿ ਕੇ ਟਾਲ ਦਿੰਦੇ ਕਿ ਨਹੀਂ ਇਹ ਛੋਟਾ ਆ, ਇਸ ਨੂੰ ਕਿੰਨਾ ਕੁ ਪਤਾ ਹੋਣਾ, ਇਹਦਾ ਤੇ ਅਹੁਦਾ ਵੀ ਮੇਰੇ ਤੋਂ ਛੋਟਾ, ਇਹਦੀ ਤੇ ਉਮਰ ਵੀ ਮੇਰੇ ਤੋਂ ਛੋਟੀ। ਪਰ ਜੇ ਆਪਾਂ ਇਹ ਗੱਲ ਮੰਨਦੇ ਹਾਂ ਨਾ ਕਿ ਰੱਬ ਹਰ ਜਗ੍ਹਾ ਮੌਜੂਦ ਆ, ਤੇ ਕਈ ਵਾਰੀ ਉਹ ਰੱਬ ਕਿਸੇ ਹੋਰ ਦੇ ਵਿੱਚ ਆ ਕੇ ਤੁਹਾਨੂੰ ਕੁਝ ਕਹਿਣਾ ਚਾਹ ਰਿਹਾ ਹੁੰਦਾ, ਪਰ ਅਸੀਂ ਨਕਾਬ ਜੇ ਪਾ ਲੈਂਦੇ ਕਈ ਵਾਰੀ ਉਮਰਾਂ ਦੇ, ਕਈ ਵਾਰੀ ਐਕਸਪੀਰੀਅੰਸਿਸ ਦੇ, ਤੇ ਕਈ ਵਾਰੀ ਸਾਡੇ ਹੋਰ ਹੀ ਮਨਮਟਾਵ ਹੁੰਦੇ। ਸੋ ਮੰਜ਼ਿਲ ਤੱਕ ਜ਼ਰੂਰ ਪਹੁੰਚੋ, ਪਰ ਰਾਹਾਂ ਨੂੰ ਵੀ ਜ਼ਰੂਰ ਮਾਣਦੇ ਰਹੋ, ਤੇ ਆਪਣੇ ਆਪ ਦੇ ਗਿਆਨ ਦਾ ਤੇ ਨਿੱਘ ਮਾਣੋ, ਆਨੰਦ ਮਾਣੋ, ਪਰ ਜੇ ਕੋਈ ਹੋਰ ਵੀ ਆਉਂਦਾ ਤੇ ਬੜਾ ਸੋਹਣਾ, ਬੜਾ ਚੰਗਾ। ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening

ਟਵਿੱਟਰ ਉੱਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਜੀ।

0: ਚੱਪਲ ਉਤਾਰੇ ਜਿੱਦਾਂ ਉਹ ਤਾਂ ਸਲਮਾਨ ਖਾਨ ਗਾਇ ਕਰਦਾ ਮੰਤੇਜ ਵੱਲੋਂ ਮੌਂਟੀ ਵੱਲੋਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਆਰ ਜੇ
1: ਆਰ ਜੇ ਮੌਂਟੀ
0: ਆਰ ਜੇ ਤੋਂ ਇੱਕ ਹੋਰ ਵੀ ਬੰਦਾ ਰੂਹਾਨੀ ਜਪਮਨ ਆਰ ਜੇ ਮੌਂਟੀ ਆ ਗਏ ਨੇ ਤੇ ਸ਼ੋ ਸਾਡਾ ਹੈਗਾ ਪਰ ਖਬਰਾਂ ਬਹੁਤ ਹੈਗੀਆਂ ਸਾਡੇ ਕੋਲ ਵਧੀਆ
1: ਖਬਰਾਂ ਬੜੀਆਂ
0: ਖਬਰ ਬੜੀਆਂ
1: ਨੇ ਬੜੀਆਂ ਨੇ
0: ਭਾਈ ਆਪਾਂ ਬੰਦੇ ਵੀ ਬੇਕਾਰ ਆ ਜਾਂ ਬੰਦੇ ਠੀਕ ਠੀਕ ਹੈ
1: ਨਹੀਂ ਬੰਦੇ ਚੰਗੇ
0: ਮਤਲਬ ਏਦਾਂ ਨਹੀਂ ਹੈ
1: ਆਪਣੇ ਆਪ ਤੇ ਹੀ ਚਟਨੀ ਡੋਲੀ ਜਾਂਦੇ
0: ਨਹੀਂ ਨਹੀਂ ਸਗੋਂ ਹੁਣੇ ਜਦੋਂ ਮੈਂ ਹੁਣੇ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤਾਂ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ ਬੜੀ ਛੇਤੀ ਬੁਰਾ ਬਣਾ ਦਿੰਦੇ ਆ ਲੋਕੀ
1: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦਾ ਮਾਫੀ ਨਹੀਂ ਮੰਗੀ ਤਾਂ ਪਹਿਲਾਂ ਛੱਤਰ ਤਾਂ ਪੈਣੀ
0: ਨਹੀਂ ਤਾਂ ਮੈਂ ਪਹਿਲੇ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨਹੀਂ
1: ਉਹ ਸਮੇਂ ਰਹਿਣਾ ਦੀ ਤਰ੍ਹਾਂ ਉਹ ਨਾ ਸ਼ੋਅ ਨਹੀਂ ਸੀ ਕੀਤਾ ਜਿਹੜਾ
0: ਉਹ ਅੱਛਾ
1: ਕਹਿੰਦਾ ਕਹਿੰਦਾ ਇੱਕ ਨਾਨ ਵੈਜੀਟੇਰੀਅਨ ਬੰਦਾ ਵੈਜੀਟੇਰੀਅਨ ਖਾ ਸਕਦਾ ਵੈਜੀਟੇਰੀਅਨ ਜਦ ਵੀ ਨਾਨ ਵੈਜੀਟੇਰੀਅਨ ਖਾਏਗਾ ਉਲਟੀ ਕਰੇਗਾ ਕਹਿੰਦਾ ਘਟੀਆ ਬੰਦਾ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਘਟੀਆ ਗੱਲਾਂ ਹੀ ਕਰਦਾ ਉਹਦੇ ਤੋਂ ਲੋਕੀ ਉਮੀਦ ਹੀ ਨਹੀਂ ਕਰਦੇ ਵੀ ਵਧੀਆ ਗੱਲ ਕਰੀ
0: ਉਹ ਲੱਗੇ ਯਾਰ ਇਹਨੇ ਤੇ ਘਟੀਆ
1: ਨਹੀਂ ਨਾ ਇਹ ਜਿਹੀ ਕਰਨੀ ਸੀ ਉਹ ਅਸੀਂ ਹੈ ਅਸੀਂ ਨਾਨ ਵੈਜੀਟੇਰੀਅਨ ਸਾਡੇ ਤਾਂ ਚੰਗੀ ਗੱਲ ਦੀ ਉਮੀਦ ਹੀ ਨਾ
0: ਉਮੀਦ ਰੱਖਣੀ ਰੱਖਣੀ ਵੀ ਸੋਚੋ ਵੀ ਕਰਾਂਗੇ ਹਾਂ
1: ਇਹ ਪ੍ਰੋਗਰਾਮ ਉਹ ਨਹੀਂ ਹੈਗਾ ਜੇ ਉਹ ਸੁਣਨਾ ਹੈ ਤਾਂ ਸੰਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ ਪ੍ਰਵਚਨ ਸੁਣੋ
0: ਮਤਲਬ ਜਿਹੜਾ ਸੰਸਕਾਰ ਉਹਦਾ ਨਾਂ ਚੈਨਲ ਦਾ ਨਾਂ ਹੈ ਸੰਸਕਾਰ ਓ ਯਾਰ ਇਹ ਕਿੱਦਾਂ ਦਾ ਲਾਵਾ ਸੰਸਕਾਰ
1: ਹਿੰਦੀ ਦਾ ਅੱਖਰ
0: ਹਿੰਦੀ ਵਾਲਾ ਸੰਸਕਾਰ
1: ਹਾਂ ਨਹੀਂ ਨਹੀਂ ਉਹ ਵੀ ਸੰਸਕਾਰ ਹੀ ਹੈ ਉਹਦੇ ਚ ਬਿੰਦੀ ਨੀ ਪੈਂਦੀ
0: ਯਾਰ
1: ਜਿਹੜਾ ਆਪਾਂ ਦਾਹ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
0: ਅੱਛਾ
1: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ ਸੰਸਕਾਰ
0: ਅੱਛਾ ਸੰਸਕਾਰੀ
1: ਦੇ ਨਾਲ ਸੰਸਕਾਰੀ ਦੇ ਨਾਲ
0: ਅੱਛਾ
1: ਇਹ ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
0: ਹਾਂ ਜਿੱਦਾਂ ਮੈਂ ਸੰਸਕਾਰੀ
1: ਹਾਂ ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਣੀ ਪੈਣੀ ਅੰਗਰੇਜ਼ੀ ਦੇ ਨਾਲ
0: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਤੇ ਅੰਗਰੇਜ਼ੀ ਸਿੱਖਣ ਲੱਗਿਆ ਥੋੜੀ ਦੀਦੀ ਵਾਰੀ ਹੈਗੀ ਆ ਯਾਰ ਕੀ ਆ 10 ਸਾਲ ਹੋਰ ਆਪਣੇ ਕੋਲ ਹੈਗੇ ਆ 5 ਸਾਲ ਹਿੰਦੀ ਦੇ 5 ਸਾਲ ਇੰਗਲਿਸ਼ ਦੇ
1: ਜਾਣਾ ਕਿੱਧਰ ਨੂੰ
0: ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨਹੀਂ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਤਾ ਨਹੀਂ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕਿ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
1: ਉਹ ਭਾਜੀ
0: ਦੱਸਦਾ ਸੀ ਨਾ
1: ਉਹ ਸਰ ਹੋ ਗਿਆ
0: ਜਾਂਦੇ ਸਮੇਂ ਕਹਿੰਦਾ ਬੂਹਾ ਬੰਦ ਕਰ
1: ਛੱਡੋਗਾ
0: ਇਸ ਕਰਕੇ ਹਿੰਦੀ ਪਰ ਹੁਣ ਕੀ ਸਿੱਖ ਰਹੀ ਹੈ ਯਾਰ ਜਿੰਨੀ ਕੁ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਹੈ ਬਸ ਚੰਗੀ ਤਰ੍ਹਾਂ
1: ਪਹਿਲਾਂ ਪੰਜਾਬੀ ਸਿੱਖ
0: ਪਹਿਲਾਂ ਪੰਜਾਬੀ ਸਿੱਖ
1: ਸੁੱਖ ਜੀ ਦਾ ਸ਼ੋਅ ਸੁਣ ਲਿਆ ਪੰਜਾਬੀ ਦੇ ਅੱਖਰ ਦੱਸਦੇ ਆ
0: ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ ਨਹੀਂ ਪਤਾ ਲੱਗਦਾ ਵੀ ਹਾਂ ਛੇ ਵੀ ਹੁੰਦੇ ਪੰਜਾਬੀ ਚ
1: ਉਦਣ ਲੱਗਦਾ ਯਾਰ ਮੇਰੇ ਘਰਦੇ ਨੇ ਮੈਨੂੰ ਪੜ੍ਹਾਇਆ ਵੀ ਹੈ ਉਦੋਂ ਲੱਗਦਾ ਵੀ ਜਿਹੜੀ ਸਕੂਲਾਂ ਨੂੰ ਫੀਸ ਦਿੱਤੀ ਸੀ ਉਹ ਨਜਾਇਜ਼ ਦਿੱਤੀ ਗਈ
0: ਸਹੀ ਗੱਲ ਆ ਸਾਡੇ ਸਕੂਲ ਵਿੱਚ ਵੀ ਸਹੀ ਗੱਲ ਜਿਹੜੀ ਟੀਚਰ ਹੁੰਦੀ ਸੀ ਨਾ ਹਿੰਦੀ ਵਾਲੀ
1: ਹਾਂਜੀ
0: ਉਹਨੇ ਆ ਕੇ ਤੇ ਹਿੰਦੀ ਬੋਲਣੀ ਬਾਅਦ ਚ ਪੰਜਾਬੀ ਬੋਲਣੀ ਥੋੜੀ ਆ ਹਿੰਦੀ ਵਾਲੀ ਟੀਚਰ ਸਾਰਾ ਟਾਈਮ ਹਿੰਦੀ ਬੋਲਿਆ
1: ਸਹੀ ਗੱਲ ਹੈ ਉਹਨਾਂ ਦੇ ਸਟਾਫ ਰੂਮ ਚ ਚਲ ਜਾਓ ਪੰਜਾਬੀ ਚ ਖਿੜਖਿੜ ਕਰਨ ਲੱਗੀਆਂ ਹੁੰਦੀਆਂ
0: ਯਾਰ ਭਾਜੀ ਇੱਕ ਤੁਸੀਂ ਗੱਲ ਨੋਟ ਕੀਤੀ ਹੈ ਜਿੱਦਾਂ ਟੀਚਰ ਹੈ ਜਿੱਦਾਂ ਇੰਗਲਿਸ਼ ਵਾਲੀ ਮੈਡਮ ਹੁੰਦੀ ਹੈ
1: ਹਾਂਜੀ
0: ਉਹ ਐ ਹੁੰਦੀ ਵੀ ਬੜੀ ਸੋਹਣੀ ਹੈ ਇੰਗਲਿਸ਼ ਦੀ ਮੈਡਮ ਤੇ ਇੰਗਲਿਸ਼ ਦੀ ਸੋਹਣੀ ਹੈ ਨਾ
1: ਨਹੀਂ ਸਾਡੇ ਨਾਲ ਨਹੀਂ ਹੋਇਆ ਸਾਡਾ ਇੰਗਲਿਸ਼ ਵਾਲਾ ਸਰ ਸੀ ਸਰਕਾਰੀ ਸਕੂਲ ਚ ਜਿੱਥੇ ਵੀ ਗਿਆ ਸਾਨੂੰ ਇੰਗਲਿਸ਼ ਦਾ ਮਾਸਟਰ ਹੀ ਮਿਲਿਆ
0: ਅੰਗਰੇਜ਼ੀ ਵਾਲੇ
1: ਮਾਸਟਰ ਹੀ ਸੀਗੇ ਸਾਰੇ ਹੀ ਮਾਸਟਰ ਸੀ ਔਰ ਮੈਂ ਆਈ ਐਮ ਹੈਪੀ ਕਿ ਉਹ ਚੰਗਾ ਪੜ੍ਹਾ ਗਿਆ
0: ਪਰ ਵੈਸੇ ਜਿਹੜੀ ਇੰਗਲਿਸ਼ ਹੈ ਨਾ ਉਹ ਵੈਸੇ ਲੇਡੀ ਹੀ ਪੜਾਵੇ ਤੇ ਵਧੀਆ ਗੱਲ ਆ
1: ਨਹੀਂ ਇਹ ਕਿਦਾਂ
0: ਬੰਦਾ ਕਿਦਾਂ ਅੰਗਰੇਜ਼ੀ
1: ਜਿਆਦਾ ਭਾਜੀ ਸਾਡੇ ਵਾਲੇ ਸਰ ਤੋਂ ਪਾ ਨਹੀਂ ਉਹ
0: ਪੂਰੇ ਆ
1: ਲੈ ਉਹ ਜਿਹੜੀ ਪੰਜਾਬੀ ਚੋਂ ਅੰਗਰੇਜ਼ੀ ਪੜਾਉਂਦਾ ਸੀ ਨਾ ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆਣੇ ਆ
0: ਮੈਂ ਤੁਹਾਨੂੰ
1: ਅੱਗੇ ਵੀ ਦੱਸਿਆ ਸੀ 12 ਦੇ 12 ਯਾਦ ਪਹਿਲਾਂ ਤਾਂ ਤਿੰਨ ਹੁੰਦੇ ਨੇ ਪ੍ਰੈਜ਼ੈਂਟ ਪਾਸਟ ਫਿਊਚਰ ਫਿਰ ਉਹਦੀਆਂ ਚਾਰ ਚਾਰ ਗਾਹ ਕੈਟਾਗਰੀ
0: ਚਾਰ ਚਾਰ ਜਿਹੜੀਆਂ ਸ਼ਿਖਾਵਾਂ ਕਹਿ ਲਓ ਸ਼ਿਖਾਵਾਂ ਸਾਨੂੰ ਹਲੇ ਪਹਿਲੇ ਨੀ ਤੇ ਲਏ ਹਲੇ ਚੰਗੀ ਅੱਗੇ ਭਾਜੀ ਉਹ ਜਾਤਾ ਥਾ ਜਾ ਚੁੱਕਾ ਹੈ ਜਾ ਚੁੱਕਾ ਥਾ
1: ਮੈਂ ਕਿਹਾ ਇੰਨਾ ਤੁਹਾਨੂੰ ਏਦਾਂ ਪੜਾਇਆ ਸੀ ਨਾ ਇਹ ਸਾਰਿਆਂ ਨੂੰ ਹੀ ਏਦਾਂ ਪੜਾਇਆ ਜਾਂਦਾ ਆਪਾਂ ਨੂੰ
0: ਮਤਲਬ ਇੰਨਾ ਔਖਾ
1: ਜਾਂਦਾ ਹੈ ਜਾਂਦੀ ਹੈ
0: ਰੱਟਾ ਲਾ ਲਿਆ ਸੀ ਅਗਰ ਇਜ਼ ਆਰ ਐਮ ਆ ਤੇ ਆਈ ਐਨ ਜੀ ਲੋੜੀ ਲੋੜੀ ਭਾਵੇਂ ਜੋ ਮਰਜ਼ੀ ਹੋ ਜੇ
1: ਫਿਰ ਉਦੋਂ ਬਾਅਦ ਫਿਰ ਉਹ ਚੌਥੀ ਹੋਰ ਆ ਗਏ ਸੀਗੇ ਪਰਫੈਕਟ ਫਿਊਚਰ ਕਰ ਗਿਆ ਹੋਵੇਗਾ ਕਰ ਗਈ ਹੋਵੇਗੀ
0: ਅੱਛਾ ਟੈਸਟ ਤੋਂ ਯਾਦ ਆਇਆ ਭਾਜੀ ਇੱਕ ਉਹ ਵਰਬਾਂ ਵੀ ਬੜੀਆਂ ਹੁੰਦੀਆਂ ਸੀ ਪਹਿਲੀ ਵਰਬ
1: ਸੈਕਿੰਡ
0: ਜਿੱਦਾਂ ਗੁੱਡ ਨਹੀਂ ਬੈਡ ਬੈਟ ਇਹਦਾ ਕਹੀ ਜਾਂਦੇ ਨਾ ਅੱਖੇ ਔਖੇ ਔਖੇ ਹੁੰਦੇ ਸੀ
1: ਗੁੱਡ ਬੈਸਟ ਗੁੱਡ ਬੈਟਰ ਬੈਸਟ
0: ਇੱਦਾਂ ਹੀ ਉਹ ਜਿੱਦਾਂ ਕੱਟ ਹੈ ਉਹਦੀ ਕੱਟ ਕੱਟ ਕੱਟ
1: ਕੱਟ ਕੱਟ ਕੱਟ
0: ਯਾਰ ਇਹਦੀ ਵੀ ਕੱਟ ਕੱਟਰ ਕੱਟਰ ਰੱਖੋ
1: ਡੂ ਡਿਡ ਡਨ
0: ਸਾਡੇ ਸਾਡੇ
1: ਤਾਂ

0: ਮੂਡ ਚ।
1: ਅੱਛਾ ਜੀ।
0: ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨੀ ਹੁੰਦਾ, ਕਨੋ ਕਾਤੇ ਨੀ ਹੁੰਦਾ ਹੈਨਾ। ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ? ਕਹਿੰਦਾ ਨਹੀਂ ਜੀ। ਕਹਿੰਦਾ ਐ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ।
1: ਅੱਛਾ।
0: ਤੇ ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ।
1: ਮੈਨੂੰ
0: ਕਿਉਂ ਲੱਗਦਾ ਕਿ ਤੁਸੀਂ ਹੌਲੀ ਬੋਲਦੇ?
1: ਮੇਰੀ ਆਵਾਜ਼
0: ਆ ਰਹੀ ਆ? ਦੇਖੋ ਹੁਣ ਬਣੇ ਨਾ ਮੁਹੰਮਦ ਰਫੀ।
1: ਉਹ ਮੈਂ ਪਹਿਲਾਂ ਨਾ ਜਿਆਦਾ ਫਰੈਂਕ ਜਿਹਾ ਹੋ ਗਿਆ, ਤੁਸੀਂ ਆਰਾਮ ਲੈ ਇਦਾਂ ਕਰਕੇ ਬੈਠਾ।
0: ਨਹੀਂ ਫਿਰ ਮਾਈਕ ਪਿੱਛੇ ਲੈ ਜਾਓ।
1: ਮੈਨੂੰ ਸਮਝ ਨਹੀਂ ਆਈ ਮੈਂ ਕਿੱਥੇ ਰੇਡੀਓ ਚ ਜਾਂ ਮੈਂ ਆਰਾਮ ਨਾਲ ਕਿਤੇ ਇੰਟਰਵਿਊ ਦੇ।
0: ਤੁਸੀਂ ਬੈਠੋ, ਤੁਸੀਂ ਆਰਾਮ ਨਾਲ ਬੈਠੋ। ਤੁਸੀਂ ਤਾਂ ਪੂਰੀਆਂ ਦਰਿੰਦਰ ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ।
2: ਆ ਤੁਹਾਡਾ ਨੰਬਰ ਬਤਾ ਦੇ।
1: ਭਾਈ ਅੰਗਰੇਜ਼ੀ ਦੀ ਗੱਲ
2: ਉੱਪਰ ਲੈਗਾ।
1: ਅੱਛਾ ਹਾਂ ਯਾਰ, ਮੈਨੂੰ ਤਾਂ ਹਾਲੇ ਤੱਕ ਨੀ ਉਹ ਸਮਝ ਆਇਆ, ਉਹ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਨਾ ਉਹ ਪੈਰਾਗ੍ਰਾਫ ਦਿੰਦੇ ਆ ਫਿਰ ਕੁਐਸਚਨ ਆਨਸਰ ਦਿੰਦੇ ਆ, ਉਹ ਮੈਨੂੰ ਤਾਂ ਹਾਲੇ ਤੱਕ ਨੀ ਹੁਣ ਨਾ ਜਪਣ ਦਾ ਵੀ ਏਦਾਂ ਆ ਗਿਆ ਪੰਗਾ ਪੈ ਗਿਆ।
0: ਕੀ ਮਤਲਬ?
1: ਇੰਗਲਿਸ਼ ਵਿੱਚ ਜਦੋਂ
0: ਪੇਪਰ ਦਾ ਉਹ ਚ ਪੈਰਾਗ੍ਰਾਫ ਚ
1: ਕੁਐਸਚਨ ਆਨਸਰ, ਹਾਂ
0: ਉਹ ਆਪਣੇ ਆਈਲਟਸ ਵੀ ਤਾਂ ਹੁੰਦੇ ਸੀ।
1: ਹਾਂ ਉਹ ਤਾਂ ਚਲੋ ਪਤਾ ਨੀ ਕਿੱਦਾਂ ਪਾਸ ਹੋ ਗਏ,
0: ਬਾਇਆ ਦੁਬਈ ਆਏ ਨਾ
1: ਲੈ ਨੀ ਦਿੱਤਾ ਤੇ ਮਵੀ ਆ, ਪਰ ਇਹ ਨੀ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ। ਤੇ ਉਹ ਜਿਹੜੇ ਆ ਨਾ ਹਾਲੇ ਤੱਕ ਮੈਨੂੰ ਇਹ ਨੀ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ, ਉਹਦਾ ਹਾਲੇ ਤੱਕ ਨੀ ਮੈਨੂੰ ਸਮਝ ਆਇਆ।
0: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ, ਉਹ ਕਹਿੰਦਾ ਜੀ ਕੀਵਰਡਸ ਤੇ ਧਿਆਨ ਦਿਓ, ਜਿਹੜੇ ਕੁਐਸਚਨ ਦੇ ਵਿੱਚ ਕੀਵਰਡਸ ਨੇ ਨਾ ਉਹ ਐਗਜੈਕਟਲੀ ਉਹ ਨਹੀਂ ਹੋਣਗੇ ਜਿਹੜੇ ਪੈਰਾਗ੍ਰਾਫ ਚ ਹੋਣਗੇ, ਉਹਨਾਂ ਦੇ ਸਿਨੋਨੀਅਮ ਹੋਣਗੇ। ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
1: ਇੰਗਲਿਸ਼ ਕਰਦੇ ਆ ਹੱਦ ਹੋ ਗਈ ਯਾਰ, ਇੰਨੇ ਗਰੀਬ ਹੋ ਗਏ ਆਪਾਂ ਭਾਜੀ,
0: ਜਲਦੀ ਬੋਲ ਨਿਕਲ।
1: ਬਿਊਟੀਫੁਲ,
0: ਉਹ ਦੱਸੋ ਜਰਾ ਆਪਣਾ ਕਿੰਨੀ ਕੁ ਦੇਰ ਚ ਦੱਸੋਗੇ ਤਾਂ ਕਿ ਫਿਰ ਮੈਂ ਆਪਣੀ ਅਗਲੀ ਖਬਰ ਪੜ੍ਹਨੀ ਸ਼ੁਰੂ ਕਰਾਂ।
1: ਅੱਛਾ ਮੈਂ ਕਹਿੰਦਾ ਤੁਸੀਂ ਨਾ ਬਿਊਟੀਫੁਲ ਦਾ ਅੱਖਰ ਲੱਭਣ ਲੱਗ ਪਏ ਤੁਸੀਂ ਵੀ ਯਾਰ।
0: ਨਹੀਂ ਮੈਂ ਉਹ ਖਬਰ ਸੀ, ਉਹ ਕਰਦੇ ਕਰਦੇ ਮੇਰੇ ਤੋਂ ਅੱਖਰ ਤੇ ਕਲਿੱਕ ਹੋ ਗਿਆ ਤੇ ਮੈਂ ਉਹ ਪਹਿਲੀ ਖਬਰ ਆਪਣੀ ਜਿਹੜੀ ਗੱਲ ਹੋਈ ਸੀ ਨਾ ਉਹਦੇ ਨਾਲ ਹੀ ਜੁੜੀ ਹੈ। ਬਟ ਐਨੀਵੇ ਉਹ ਤੇ ਬਾਹਰ ਆ ਨਾ। ਯਾ ਯੂ ਕੈਰੀ ਔਨ, ਕੈਰੀ ਔਨ, ਕੈਰੀ ਔਨ।
1: ਬਿਊਟੀਫੁਲ ਦਾ ਸੇਮ ਕੀ ਹੋ ਸਕਦਾ?
0: ਯੂ ਕੈਰੀ ਔਨ ਗੋਰਜੀਅਸ, ਯੂ ਟੈਲ ਮੀ।
1: ਓ ਜੋਰਜੀਅਸ, ਗੋਰਜੀਅਸ, ਗੋਰਜੀਅਸ ਹੈ ਭਾਜੀ, ਤੁਸੀਂ ਬੜੇ ਚਲਾਕ ਹੋ, ਤੁਸੀਂ ਸਾਰਿਆਂ ਨੂੰ ਦੱਸ ਦਿੱਤਾ ਵਾ।
0: ਨਹੀਂ ਨਹੀਂ ਮੈਂ ਬੰਦੇ ਨੇ ਕੀ ਕਿਹਾ ਤੁਹਾਨੂੰ,
1: ਇੱਕ ਵਰਡ ਦੱਸ ਵੀ ਦਿੱਤਾ ਫਿਰ ਵੀ ਨਹੀਂ ਬੋਲਦਾ। ਗੋਰਜੀਅਸ,
0: ਗੋਰਜੀਅਸ,
1: ਗੋਰਜੀਅਸ, ਯਾ।
2: ਓ ਮਾਈ ਗਾਡ,
1: ਓ ਅੱਛਾ, ਤਾਈ ਹੋਈ ਬਿਊਟੀਫੁਲ, ਗੋਰਜੀਅਸ ਤੇ ਗੋਰਾ, ਗੋਰਾ ਗੋਰਾ ਪੰਜਾਬੀ, ਗੋਰਾ ਗੋਰਜੀਅਸ ਤੇ ਇਦਾਂ ਹੀ ਆ ਭਾਜੀ, ਲੱਗਦਾ ਪੰਜਾਬੀ ਤੋਂ ਹੀ ਹੋਇਆ। ਬਿਊਟੀਫੁਲ ਬਿੱਲੋ
0: ਦੁਬਈ ਹੁੰਦੇ ਸੀ। ਅੱਛਾ, ਦੁਬਈ ਤੋਂ ਗੱਲ ਯਾਦ ਆਈ,
1: ਦੁਬਈ ਤੋਂ ਗੱਲ ਯਾਦ ਆਈ,
0: ਪਹਿਲੀ ਖਬਰ ਸਾਡੀ ਦੁਬਈ ਦੇ ਨਾਲ ਹੀ ਜੁੜੀ ਹੋਈ।
1: ਅੱਛਾ, ਲੈ ਆਪਾਂ ਤੇ ਖਬਰਾਂ ਵੀ ਦੱਸਣੀਆਂ ਸੀ।
0: ਪ੍ਰੋਗਰਾਮ ਹੀ ਖਬਰਾਂ ਦਾ ਹੈਗਾ,
1: ਏਦਾਂ ਨਾ ਕਰਿਆ ਕਰੋ।
0: ਪਹਿਲੀ ਖਬਰ, ਪੇਸ਼ ਖਿਦਮਤ,
1: ਯੈਸ,
0: ਦੁਬਈ ਦੇ ਨਾਲ ਜੁੜੀ ਹੋਈ ਹੈ।
1: ਦੁਬਈ,
0: ਸੋ ਕਹਿੰਦੇ ਆ ਕਿ ਦੁਬਈ ਤੁਸੀਂ ਤਾਂ ਜਾਣਦੇ ਹੀ ਹੋ, ਉੱਥੇ DET ਜਿਹੜਾ ਹੈਗਾ ਦੁਬਈ ਇਕਨੋਮਿਕ ਟੂਰਿਜ਼ਮ, ਟੂਰਿਜ਼ਮ ਡਿਪਾਰਟਮੈਂਟ ਹੈ ਜਿਹੜਾ ਦੁਬਈ ਦਾ।
1: ਹਾਂ, ਮੈਂ ਕਰਵਾ ਕੇ ਆਈ ਸ਼ੁਰੂ ਟੂਰਿਜ਼ਮ ਉੱਥੇ। ਹਾਂਜੀ,
0: ਉਦੋਂ ਕਰਵਾ ਕੇ ਆਏ ਸੀ, ਹੁਣ ਤੁਸੀਂ ਬੰਦ ਕਰਾਤਾ ਜੀ।
1: ਯਾਰ ਹੱਦੋਂ ਕੀ ਕਹਿਣਾ ਪਾਜੀ।

0: ਸਪੈਸ਼ਲ ਇਨੀਸ਼ੀਏਟ ਸ਼ੁਰੂ ਕੀਤਾ।
1: ਅੱਛਾ ਜੀ।
0: ਤੇ ਉਹ ਕਹਿੰਦੇ ਕਿ UAE ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ, ਜੇ ਤੁਸੀਂ ਉੱਥੇ ਰਹਿੰਦੇ ਹੁੰਦੇ,
1: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ।
0: ਹਾਂ, ਤੇ ਫਿਰ ਜਾਓ।
1: ਉਹ ਨਹੀਂ, ਜਾਓ ਨਹੀਂ, ਉਹਨਾਂ ਨੂੰ ਦੱਸਾਂਗੇ ਖਬਰ।
0: ਆਓ ਕਮੀ ਹਵੇਲੀ ਤੇ ਉੱਥੇ ਜਾਓਗੇ, ਵਾਪਸ ਨਹੀਂ ਆਓਗੇ
1: ਕਦੇ।
0: UAE ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ
1: ਦੁਬਈ ਚ,
0: ਉਹਨਾਂ ਦਾ ਤਾਂ ਪਤਾ ਨਹੀਂ ਕਦੋਂ ਈਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ। ਪਰ ਤੁਹਾਡਾ ਤਾਂ ਕੁਛ ਸੋਚੀਏ ਨਾ।
1: ਅੱਛਾ, ਜਿਹੜੇ ਬਾਹਰ ਰਹਿੰਦੇ ਆ।
0: ਹਾਂ, ਜਿਹੜੇ ਬਾਹਰ ਰਹਿੰਦੇ ਨੇ।
1: ਹਾਂ,
0: ਉਹ ਕਹਿੰਦੇ 3,000 dirham ਦੇ ਫ੍ਰੀ ਵਾਊਚਰ ਦੇ ਰਹੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ।
1: ਉੱਥੇ ਜਾ ਕੇ ਬਸੌਲੀ
0: ਨਹੀਂ ਨਹੀਂ ਘੁੰਮਣ ਆਓ। ਤੇ ਇਹ ਤਾਂ ਹੈ ਜੇ ਤੁਸੀਂ UAE ਦੀਆਂ ਕਿਹੜੀਆਂ ਫਲਾਈਟਸ ਹੈਗੀਆਂ ਉੱਥੇ ਦੀ, ਉਹ ਕਿਹੜੀ ਹੈ ਦੁਬਈ ਦੀ, ਜਿਹੜੇ ਐਮੀਰੇਟ ਏਅਰਵੇਜ਼,
1: ਹਾਂ
0: ਐਮੀਰੇਟ ਦੀ ਬੁਕਿੰਗ ਕਰਦੇ ਹੋ 20 July ਤੋਂ ਲੈ ਕੇ 31 October ਤੱਕ।
1: ਅੱਛਾ ਜੀ।
0: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ, ਜਿਹੜਾ ਤੁਹਾਨੂੰ ਬੁਲਾ ਰਿਹਾ ਵੀ ਆ ਜਾ
1: ਘੁੰਮਣ ਆ ਜਾ,
0: ਤਾਂ ਉਹਨੂੰ 3,000 dirham ਦਵਾਂਗੇ ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ।
1: ਵਾਹ ਜੀ ਵਾਹ ਵਾਹ, ਯਾਨੀ ਕਿ 3,000 ਫ੍ਰੀ ਦਾ ਆਰਾਮ ਦਵਾਂਗੇ
0: ਉਹਨਾਂ ਨੂੰ।
1: ਵਾਹ,
0: ਪਰ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ, ਮਤਲਬ ਉਹਨਾਂ ਨੇ ਦਿੱਤਾ ਆਪਣੇ ਲੋਕਾਂ ਨੂੰ, ਪਰ ਲੱਗਣਾ ਉਹ ਬਾਹਰਲੇ ਲੋਕਾਂ ਦੇ।
1: ਪਹਿਲੇ ਦਿੱਤਾ ਮਤਲਬ ਜਿਹੜੇ ਉੱਥੇ ਰਹਿੰਦੇ ਹੈ ਤੇ ਇੰਡੀਆ ਹੀ ਉੜ ਗਏ ਨਾ।
0: ਪਰ ਗੱਲ ਇਹ ਹੈ ਭਾਜੀ ਕਿ ਐਡਾ ਮਾੜਾ ਹਾਲ ਹੋ ਗਿਆ ਦੁਬਈ, ਗੱਲ ਉਹ ਨਹੀਂ ਖਬਰ ਦੇ ਗੱਲ ਆਈਏ ਹੁਣ
1: ਗੱਲ। ਹਾਂ,
0: ਖਬਰ ਇਹ ਹੈਗੀ ਹੈ ਕਿ ਦੁਬਈ ਇਨਵੈਸਟਮੈਂਟ ਕਰ ਲੋ ਜੀ, ਯੇ ਕਰ ਲੋ ਜੀ, ਹਾਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ। ਉਹ ਸਰ ਜਦ ਧਰਤੀ ਹੀ ਨਹੀਂ ਬਚੇਗੀ, ਪ੍ਰਾਪਰਟੀ ਕਹਾਂ ਰਹੇ
1: ਉਹ। ਐਕਚੁਅਲੀ ਐਡਾ ਇਸ ਕਰਕੇ ਹੋਇਆ ਨਾ, ਹੋ ਸਕਦਾ ਕੋਈ ਬੰਦੇ ਨੇ ਖਬਰ ਕੋਈ ਹਲੇ ਤੱਕ ਪੜ੍ਹੀ ਲੋ ਹੋਵੇ ਉਹ ਵਿਚਾਰਾ।
0: ਹਾਂ, ਇਹਨੂੰ ਕੋਈ ਐਸਾ ਮਾਸੂਮ ਬੰਦਾ ਵੀ ਹੋਵੇ ਜਿਹਦੇ ਕੋਲ 10-20 lakh ਡਾਲਰ ਪਏ ਨੇ, ਹਨਾ, ਪਰ ਉਹਨੂੰ ਇਹ ਨਹੀਂ ਪਤਾ ਵੀ ਵਟ ਦੀ ਹੈਲ ਇਜ਼ ਅਟੈਕ, ਵਟ ਦੀ ਹੈਲ ਇਜ਼ ਈਰਾਨ।
1: ਤੇ ਭਾਜੀ ਜਿਹੜੇ ਹੁਣ ਬੰਦੇ ਉੱਥੇ ਮਤਲਬ ਫਸੇ ਤੇ ਨਹੀਂ, ਚਲੋ ਹੁਣ ਹੁਣ ਤਾਂ ਠੀਕ ਹੋ ਗਿਆ ਨਾ ਕਿ ਨਹੀਂ, ਕਿ ਹਲੇ ਵੀ ਮਤਲਬ
0: ਭਾਜੀ UAE ਦੀ ਤਕਦੀਰ ਤਸਵੀਰ ਮੈਥੋਂ ਲਿਖ ਕੇ ਲੈ ਲਓ। ਇੱਕ ਵਾਰ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ, ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਢਕੀ ਹੈ ਤਾਂ ਢਕੀ ਰਹਿੰਦੀ।
1: ਹਾਂ,
0: ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ,
1: ਹੁਣ ਆ ਗਿਆ,
0: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ, ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ। ਗੱਲ ਇਹ ਨਹੀਂ ਹੈਗੀ ਕਿ ਉਹ ਸੇਫ ਰਹਿਣਗੇ, ਸੇਫ ਹੀ ਰਹਿਣਗੇ। ਐਡੀ ਇਨਵੈਸਟਮੈਂਟ ਦੁਨੀਆਂ ਦੇ ਵੱਡੇ ਵੱਡੇ ਇਨਵੈਸਟਰਸ ਦੀ ਹੋਈ ਹੋਈ ਆ ਨਾ,
1: ਦੁਨੀਆਂ ਦੇ ਵੱਡੇ ਵੱਡੇ। ਮੇਰੇ 4-5 ਜਿਹੜੇ ਬੰਗਲੇ ਹੀ ਸਾਰੇ, ਮੈਂ ਉੱਥੇ ਉਹ ਨੀ ਜਿੱਥੇ ਸ਼ਾਹਰੁਖ ਖਾਨ ਦਾ ਬੰਗਲਾ,
0: ਤੁਸੀਂ ਬੰਗਲਿਆਂ ਤੇ ਆ ਗਏ। ਮੈਨੂੰ ਲੱਗਿਆ ਤੁਸੀਂ ਕਹੋਗੇ 3-4 ਮੇਰੇ ਐਮੀਰੇਟ ਦੇ ਜਿਹੜੇ,
1: ਨਹੀਂ ਇੰਨਾ ਜ਼ਿਆਦਾ ਨੀ ਮਾਰੀ ਦੀ ਨਾ, ਬੰਗਲੇ ਠੀਕ ਹੈ ਨਾ, ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
0: ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
1: ਉਹਦੇ ਲਾਗੇ ਜਿਹੜਾ ਵਾ
0: ਵਾਪਸ
1: ਨੀ ਆ ਸਕਦਾ, ਉਧਰ ਨੀ ਜਾ ਸਕਦਾ,
0: ਨੀ ਜਾ ਪਾਉਂਦਾ।
1: ਤੇ ਉੱਥੇ ਮੈਂ ਆਪਣੇ
0: ਟੀਸੀ ਤੇ ਤੁਹਾਡਾ ਘਰ ਆ,
1: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾ, ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ, ਨਹੀਂ ਤਾਂ ਕਿਉਂਕਿ ਮੈਨੂੰ
0: ਇਹਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ, ਖਜੂਰ,
1: ਖਜੂਰ ਦਾ ਪੇੜ,
0: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈਦਾ।
1: ਉਹ ਕੀ ਖਜੂਰ ਪੇਟ,
0: ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ।
1: ਨਹੀਂ ਉਧਰ ਊਠ ਤੋਂ ਗਿਰਿਆ ਤੇ ਖਜੂਰ ਤੇ ਟਪਕੀ ਸੀ, ਉਹ ਇੱਕ
0: ਆਸਮਾਨ ਤੇ ਗਿਰੇ ਖਜੂਰ ਤੇ,
1: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ।
0: ਹਾਂ,
1: ਅੱਛਾ ਖਜੂਰ ਤੋਂ ਯਾਦ ਹੈ ਭਾਜੀ, ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ, ਉੱਥੇ ਦੱਸਾਂ ਕੀ ਹੋਇਆ। ਨਹੀਂ
0: ਕੀ ਕਰਦੇ ਤੁਸੀਂ, ਖਜੂਰ ਤੇ ਚੜ ਕੇ ਨੈਟਵਰਕ ਲਾਓ, ਹੈਲੋ ਆਵਾਜ਼ ਆ ਰਹੀ ਹੈ।
1: ਹਾਂ, ਇਹ ਵੀ ਦੱਸਣ ਲੱਗਾ ਸੀ, ਇਹ ਵੀ ਦੱਸਣ ਲੱਗਾ ਸੀ, ਉਹ ਇੱਥੇ ਦੇ ਜਿੱਦਾਂ ਆਪਣੀਆਂ
0: ਇੱਥੇ ਦਾ ਟਾਵਰ ਹੁੰਦਾ,
1: ਟਾਵਰ ਲੱਗੇ ਆ
0: ਉੱਥੇ ਖਜੂਰਾਂ ਤੇ ਚੜਾਉਂਦੇ ਨੇ
1: ਉੱਥੇ। ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ ਉੱਥੇ, ਕੀ ਆ ਮਤਲਬ ਜਿਹੜੇ ਟੈਲੀਕਾਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ, ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ।
0: ਅੱਛਾ,
1: ਉਹ ਪੂਰਾ ਨਕਲੀ ਆ, ਠੀਕ ਹੈ, ਉਹਦਾ ਸਾਰਾ ਉਹਦੇ
0: ਇੱਧਰ ਦੁਬਈ ਨਕਲੀ, ਇੱਧਰ ਚਾਈਨਾ ਨਕਲੀ, ਅਸਲੀ ਕਿੱਥੇ
1: ਲੈ ਲੈ ਲੈ ਉਹ ਤੇ ਸੱਚੀ ਉਹ
0: ਵਿਚਕਾਰ ਜਮਾ ਇੰਡੀਆ।
1: ਦੁਬਈ ਦੀ ਨੀ ਆ ਉਹ, ਕਿਉਂ ਕੱਲੀ ਉਧਰ ਚਲੇ ਗਈ ਆ,
0: ਉਹਦਾ ਫਸਟ ਨੇਮ ਹੀ ਸ਼ੇਖ ਹੈ, ਨਾਲੇ ਉਹਦੇ ਸਰਨੇਮ ਤੇ ਨਾ ਜਾਇਓ, ਹਸੀਨਾ ਹਸੂਨਾ ਹੈ ਨੀ। ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ। ਆਫਰ ਕਰਦੇ ਤੇਰਾ ਸਾਰਾ ਖਰਚਾ ਸਾਡਾ ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ ਮਤਲਬ ਜਾਣ ਦੀ ਜਾਣ ਦੀ ਗਰੰਟੀ ਤੇ ਆਣ ਦੀ ਟਿਕਟ
1: ਆਉਣਾ ਨੀ
0: ਤੁਹਾਨੂੰ ਲੱਗਦਾ ਅੱਛਾ ਮੇਰੀ ਗੱਲ ਸੁਣੋ ਭਾਈ ਮੈਂ ਤੁਹਾਡੀ ਟਿਕਟ ਕਰਦਾ ਤੁਸੀਂ ਜਾਓਗੇ ਦੁਬਈ
1: ਨਹੀਂ ਲੈ ਕਦੇ ਭਾਈ ਇੱਥੇ ਠੀਕ ਹੈ
0: ਅੱਛਾ ਤੁਸੀਂ ਇੰਡੀਆ ਤਾਂ ਜਾਓਗੇ ਨਾ
1: ਹਾਂ
0: ਜੇ ਮੈਂ ਵਾਇਆ ਐਮੀਰੇਟ ਦਵਾਂ ਤੁਹਾਨੂੰ
1: ਹੋਰ ਤੇ ਉਹ ਵੀ ਨਹੀਂ ਜਾਵਾਂਗੇ ਉੱਥੇ ਕੋਈ ਉਹ ਵੀ ਨਹੀਂ ਉਹ ਹੋ ਸਕਦਾ ਉੱਥੇ ਜਾ ਉੱਥੇ ਵਿੱਚ
0: ਰੇਟ ਬੜੇ ਘਟੇ ਹੋਏ ਨੇ ਉਹਨਾਂ ਦੇ ਤੁਹਾਨੂੰ ਮੈਂ ਦੱਸਾਂ ਉਹਨਾਂ ਦੇ ਤੁਹਾਨੂੰ ਆਹ ਏਅਰ ਇੰਡੀਆ ਦੀ ਜਿਹੜੀ ਇਕਨੋਮੀ ਹੈ ਉਹ ਚ ਤੁਹਾਨੂੰ ਐਮੀਰੇਟ ਦੀ ਬਿਜ਼ਨਸ ਮਿਲੇ
1: ਯਾਰ ਇੱਕ ਵਾਰੀ ਫਿਰ ਹੋ ਹੀ ਹੋਈਏ ਭਾਜੀ ਆਪਾਂ ਅੱਜ ਝੂਠੇ ਲਾਉਂਦੇ
0: ਆ ਹੋ ਆਈਏ ਨੀ
1: ਹੋ ਆ ਕੇ
0: ਚਲੀਏ ਜਾਈਏ
1: ਅੱਛਾ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਟਿਕਟ ਕਰਾ ਲਈ ਆ ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ
0: ਕੈਂਸਲ
1: ਕਰਾ ਦਈਏ ਆਪਾਂ ਤੇ ਫਿਰ ਇਹ ਵੀ ਗੁੱਡ ਹੋ ਸਕਦਾ ਭਾਈ ਦਿਮਾਗ
0: ਇਹਨੂੰ ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਆਏ ਮਾਨ ਨਾ ਮਾਨ ਨਾ ਡੀਗ ਰਹੇ ਸੀ ਵੀ ਤੇਜਾ ਕਦੋਂ ਆਊ ਕਦੋਂ ਆਊ ਤੁਸੀਂ ਕਹਿ ਗਏ ਮੈਂ ਇੰਡੀਆ ਚੱਲਿਆ ਆ ਕੇ ਸਿਡਨੀ
1: ਅਗਲੀ
0: ਖਬਰ ਵੀ ਹੁਣ ਤੁਸੀਂ ਸੁਣ ਲਓ
1: ਖਬਰ ਸੁਣਾਉਂਦੀ ਹੈ
0: ਮੈਨੂੰ ਚਾਹਤ ਹੈ ਖਬਰ ਦੀ ਪਰ
1: ਤੁਮਕੋ ਚਾਹ ਹੈਗੇ
0: ਪਰ ਜੇ ਸਾਰੀਆਂ ਗੱਲਾਂ ਸਾਡੀਆਂ ਹੀ ਹੋਈ ਗਈਆਂ
1: ਅੱਛਾ
0: ਤੇ ਲੋਕਾਂ ਨੇ ਗਾਣੇ ਨਾ ਸੁਣੇ ਅੱਜ 90s ਦਾ ਮੂਡ ਆ
1: ਉਹ ਇਹ ਇਹ ਉਹ ਹੈ
0: ਮੋਟਰਸਾਈਕਲ ਕਰਨੀ
1: ਕਿਹੜਾ ਉਹ ਕੋਈ ਆਏ ਚਾਹੇ ਜਾਏ
0: ਯਾਦ ਤੁਹਾਨੂੰ ਇਹੀ ਹੈ ਵੈਸੇ
1: ਯਾਰ ਉਹ ਤੇ ਬੰਦਾ ਕੋਈ ਕਦੇ ਮਿਲਦੀ ਨਹੀਂ ਪਈ ਕਹਿੰਦੇ ਪਤਾ ਨਹੀਂ ਕਿੱਥੇ ਗਾਇਬ ਹੋ ਗਈ
0: ਮਿਲਦੀ ਉਹ ਗਰੋਸਰੀ ਸਟੋਰ ਤੋਂ ਬੰਦੀ ਕਿੰਨਾ ਰਖਾੜੇ ਦੀ ਮੁਖੀ ਨੀ ਬਣ ਗਈ ਇਹ ਚ ਮਨਾਸੀ ਸਾਧਰੀ ਸੀਗੀ ਲਾ ਲਓ ਮੇਰਾ ਸਨੀ ਦਿਓਲ ਵਾਲੀ ਫਿਲਮ

0: ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ।

0: ਜਦੋਂ ਮੈਂ ਮਨਤੇਜ ਭਾਜੀ ਨੂੰ ਸਰੋਤਿਆਂ ਨੂੰ ਦੱਸ ਦਈਏ ਸੀ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਕਰ ਰਹੇ ਤੇ ਮੈਂ ਜਦੋਂ ਮਨਤੇਜ ਭਾਜੀ ਨੂੰ ਪੁੱਛਿਆ ਭਾਜੀ ਫੇਵਰੇਟ ਗਾਣਾ ਕਿਹੜਾ, ਕਹਿੰਦੇ ਕਾਲੀ ਕਾਲੀ, ਮੈਂ ਕਿਹਾ ਉਹ ਮੇਰੀ ਕਾਲੀ ਐਕਟਿਵ ਆ, ਮੈਂ ਕਿਹਾ ਭਾਜੀ 90s ਦੇ ਹਿੰਦੀ ਗਾਣੇ ਨੇ
1: ਉਹ ਹਿੰਦੀ ਗਾਣੇ ਤੋਂ ਯਾਦ ਹੈ ਅੱਜ ਹੀ ਜਦੋਂ ਮੈਂ ਜੱਪਾ ਨੂੰ ਸਕੂਲ ਤੋਂ ਲੈਣ ਗਿਆ ਤੇ ਸਾਡੇ ਨਾ ਗੁਆਂਢੀ ਹੈ, ਉਹ ਕਹਿੰਦੇ ਯਾਰ ਕਹਾਂ ਜਾਣਾ, ਮੈਂ ਕਿਹਾ ਮੈਂ ਰੇਡੀਓ ਹਾਂਜੀ ਜਾ ਰਹਾ ਹੂੰ, ਤੋ ਉਹ ਕਹਿੰਦਾ ਫਿਰ ਸ਼ੋਅ ਆਪ ਹਿੰਦੀ ਮੇ ਕਰਤੇ ਹੋ, ਮੈਂ ਕਿਹਾ ਨਹੀਂ ਯਾਰ ਪੰਜਾਬੀ ਮੇ ਕਰਤੇ ਹੈ, ਤੋ ਉਹ ਕਹਿੰਦਾ ਵੀ ਯਾਰ ਹਿੰਦੀ ਮੇ ਕਬ ਕਰਤੇ ਹੋ ਫਿਰ, ਮੈਂ ਕਿਹਾ ਨਹੀਂ ਨਹੀਂ ਆਪਾਂ ਹਿੰਦੀ ਚ ਨਹੀਂ ਕਰਦੇ ਆਪਾਂ ਪੰਜਾਬੀ ਚ ਕਰਦੇ ਆ,
0: ਸੁਪਨੇ ਮੇ ਕਰਤੇ ਹੈ ਵੋ,
1: ਤੋ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਉਹਨੇ ਕਹਿਣਾ ਲੈ ਗਾਣੇ ਤੋਂ ਹੀ ਸਾਰੇ ਹਿੰਦੀ ਲਾਉਂਦੇ ਹੋ, ਵੈਸੇ ਤਾਂ
0: ਨਹੀਂ ਨਹੀਂ ਉਹ ਤਾਂ ਸਾਡੇ ਮੇਰੀ ਆਵਾਜ਼ ਹੀ ਮੂਡ ਦੇ ਨਾਲ ਲਗਾਉਂਦੇ ਆ,
1: ਮੇਰੀ ਆਵਾਜ਼ ਕਿਉਂ ਨਹੀਂ ਸੁਣਦੀ ਪਈ ਮੈਨੂੰ,
0: ਹੈਲੋ ਨਹੀਂ ਸੁਣਦੀ
1: 1 2 3 1 2 3
0: ਹਲੇ ਵੀ ਨਹੀਂ ਸੁਣਦੀ,
1: ਹੈਲੋ ਹੈਲੋ ਹੈਲੋ
0: ਤੁਹਾਡਾ ਹੈੱਡਫੋਨ ਬੰਦ ਹੋ ਗਿਆ,
1: ਅੱਛਾ ਬੰਦ ਹੋ ਗਿਆ, ਮੇਰੀ ਆਵਾਜ਼ ਤੇ ਆ ਰਹੀ ਹੈ ਨਾ ਬਸ
0: ਪੂਰੀ ਗੜਾਕੇ ਦੇ ਨਾਲ,
1: ਬਸ ਇਹ ਨਾ ਹੋਏ ਕਿ ਭਾਈ ਉਹਦੇ ਸ਼ੋਅ 'ਚ ਤੁਸੀਂ ਬਸ ਬੋਲੀ ਜਾਓ, ਮਗਰ ਯਾਰ ਵਿੱਚ ਗੈਪ ਜਿਹਾ ਕਿਹਦਾ ਆਈ ਜਾ ਰਿਹਾ, ਉਹ ਗੈਪ ਵਿੱਚ ਮੈਂ ਬੋਲ ਰਿਹਾ ਹੋਵਾਂਗਾ, ਹਾਂ
0: ਤੇ ਸਰ ਹੁਣ ਖਾਣ ਪੀਣ ਦੀਆਂ ਗੱਲਾਂ ਕਰ
1: ਲਈਏ, ਯਾਰ ਨਾ ਖਾਣ ਪੀਣ ਦੀਆਂ ਨਾ ਗੱਲਾਂ, ਉਹ ਖਾਣ ਪੀਣ ਦੀਆਂ ਗੱਲਾਂ ਤੋਂ ਯਾਦ ਆਇਆ, ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ,
0: ਖਾਣ ਦੀ ਵਜ੍ਹਾ ਪੀਣ ਦੀਆਂ ਹੀ ਗੱਲਾਂ,
1: ਨਹੀਂ ਪੀਣ ਦੀਆਂ ਨਹੀਂ ਖਾਣ ਦੀਆਂ, ਖਾਣ ਦੀਆਂ ਪਹਿਲਾਂ, ਹੁਣ ਬਿਫੋਰ 1 hour
0: ਇੰਗਲਿਸ਼
1: ਯਾ ਆਈ ਹੈਡ ਕਾਬਲੀ ਚਨੇ, ਕਾਬਲੀ ਛੋਲੇ,
0: ਕਾਬਲੀ ਚਨੇ,
1: ਅੰਗਰੇਜ਼ੀ ਤੇ ਔਖੀ ਬੜੀ ਹੈ, ਚਿਕਪੀਸ ਯਾ ਐਂਡ ਚਾਵਲ ਰਾਈਸ,
0: ਐਂਡ ਰਾਈਸ
1: ਨਹੀਂ ਤੋਂ ਇੰਨੇ ਸਵਾਦ ਬਣਾਏ ਸੀ, ਇੰਨੇ ਸਵਾਦ ਬਣਾਏ ਸੀ, ਮੈਂ ਤੁਹਾਡੇ ਲਈ ਲਿਆਉਣਾ ਹੀ ਭੁੱਲ ਗਿਆ,
0: ਮੈਂ ਲੈ ਗਿਆ ਢਿੱਡ ਤੇ, ਹਰ ਵਾਰ ਤੁਸੀਂ ਕਦ ਮਤਲਬ ਤੁਹਾਨੂੰ ਹੁਣ ਮਤਲਬ ਸਮਝ ਆ ਜਾਣੀ,
1: ਬੜੀ ਸਵਾਦ ਬਣਾਇਆ ਸੀ, ਇਸ ਕਰਕੇ ਮੈਂ ਨਾ
0: ਨਹੀਂ ਹਰ ਵਾਰ ਤੁਸੀਂ ਕਹਿੰਦੇ ਹੋ ਆ ਚੀਜ਼ ਸਵਾਦ ਸੀਗੀ ਪਰ ਮੈਂ ਲਿਆਣੇ ਭੁੱਲ ਗਿਆ,
1: ਮੈਂ ਤਾਰੀਫ
0: ਤੁਸੀਂ ਬਸ ਇੰਨਾ ਕਹਿ ਦਿਆ ਕਰੋ ਨਾ ਕਿ ਮੈਂ ਖਾ ਕੇ ਆਇਆ ਸਵਾਦ ਸੀ,
1: ਅੱਛਾ
0: ਜਦੋਂ ਤੁਸੀਂ ਇਹੀ ਕਹਿ ਦਿੰਦੇ ਮੈਂ ਲਿਆਣੇ ਭੁੱਲ ਗਿਆ, ਇਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਵੀ ਬੇਇੱਜ਼ਤੀ ਹੋਏ ਯਾਰ, ਹਰ ਵਾਰ ਕਹਿ ਦਿੰਦਾ ਵੀ ਲੈ ਕੇ ਆਣੇ ਸੀ, ਲੈ ਕੇ ਆਣੇ, ਇਹਨੂੰ ਮੈਂ ਨਹੀਂ ਯਾਦ ਰਹਿੰਦਾ ਕਿ ਇਹਨੂੰ ਖਾ ਪੀ ਕੇ ਕੁਝ ਯਾਦ ਹੀ ਨਹੀਂ ਰਹਿੰਦਾ,
1: ਇਹਨੂੰ ਖਾ ਪੀ ਕੇ ਕੁਝ ਯਾਦ ਨਹੀਂ ਰਹਿੰਦਾ, ਕੁਝ ਕਰਨਾ ਵੀ ਹੁੰਦਾ, ਹਾਂ
0: ਕਰਨਾ ਵੀ ਹੁੰਦਾ,
1: ਅੱਛਾ ਇਹ
0: ਜ਼ਰੂਰੀ ਹੈ,
1: ਅੱਛਾ ਨਹੀਂ ਨਹੀਂ ਤੁਸੀਂ ਕਹਿਣ ਦੇ ਖਾਣ ਪੀਣ ਵਾਲੀ ਕੋਈ ਖਬਰ ਹੈਗੀ ਆ, ਤੇ ਪੀਣ ਵਾਲੀ ਖਬਰ ਆ ਕਹਿੰਦੇ ਹੋ ਤੁਸੀਂ, ਲੈ ਲਓ ਜੀ ਖਾਣ ਪੀਣ ਤੋਂ ਯਾਦ ਆਇਆ ਕਿ ਸਾਡੇ ਕੋਲ ਪੀਣ ਵਾਲੀ ਖਬਰ ਵੀ ਹੈਗੀ ਹੈ, ਤੇ ਦੇਖਦੇ ਹਾਂ,
0: ਇਹ ਤੁਹਾਡੀ ਭੂਮਿਕਾ,
1: ਇਹ ਇਹ ਵੀ ਦੁਬਈ ਦੀ ਖਬਰ ਹੈ,
0: ਨਹੀਂ ਸਰ,
1: ਹਾਂ ਇਹ ਹੋਰ ਕੇ ਇਹ ਇਟਲੀ ਦੀ ਹੈ,
0: ਇਹ ਘਰ ਘਰ ਦੀ ਖਬਰ,
1: ਲਓ ਜੀ ਸਾਡੇ ਨਾਲ ਸੀਰੀਅਸ ਵੀ ਸੀਰੀਅਲ ਵੀ ਚਾਲੂ ਹੋ ਗਏ ਆ, ਚਲੋ ਓ ਸ਼ੁਰੂ ਕਰਤੀ ਹੈ,
0: ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋ ਰਹੀ ਸੀ ਅੱਜ ਕੱਲ ਵੀਡੀਓ,
1: ਅੱਛਾ ਵਾਇਰਲ
0: ਖਬਰਾਂ ਵੀ ਬਣ ਗਈਆਂ ਨੇ,
1: ਉਹ ਲੈ ਦੇਖੋ ਇੰਨਾ ਖਬਰਾਂ ਵੀ ਬਣ ਗਈਆਂ ਤੇ ਵਾਇਰਲ ਹੋਣ ਲੱਗ ਪਈ,
0: ਹਾਂ ਇਹ ਖਬਰ ਕੀ ਸੀਗੀ,
1: ਹਾਂਜੀ
0: ਮੇਰੇ ਚਾਏ ਕੀ ਟੱਪੜੀ ਪੇ,
1: ਟੱਪੜੀ ਦੀ ਖਬਰ,
0: ਚਾਏ ਦੀ ਖਬਰ ਹੈ, ਚਾਏ
1: ਚਾਏ ਓ
0: ਚਾਏ ਵਾਲੇ ਦੀ ਨਹੀਂ, ਚਾਏ ਦੀ,
1: ਮਤਲਬ ਪ੍ਰਧਾਨ ਮੰਤਰੀ ਜੀ ਸਾਹਿਬ ਦੀ ਖਬਰ ਹੈ ਚਾਏ ਵਾਲੇ ਦੀ,
0: ਉਹਨੂੰ ਤਾਂ ਚਾਏ ਨਹੀਂ ਬਣਾਉਣੀ ਆਉਂਦੀ,
1: ਗੱਲ
0: ਇਹ ਹੈ ਕਿ ਇਹ ਨਾ ਜਿਹੜੀ ਇੱਕ ਵੀਡੀਓ ਹੋਈ ਸੀ ਵਾਇਰਲ, ਔਰ ਮੇਰੇ ਵੀ ਸਾਹਮਣੇ ਆਈ ਸੀ, ਪਰ ਮੈਂ ਹੁਣ ਇਹਦੀ ਨਿਊਜ਼ ਸਾਹਮਣੇ ਆ ਗਈ, ਮਤਲਬ
1: ਤੁਸੀਂ ਜਦੋਂ
0: ਇਹਦੀ ਜਿਹੜੀ ਸ਼ਾਰਟ ਆ ਜੋ ਵੀ ਚੱਲਦੀਆਂ ਹੋਣਗੀਆਂ,
1: ਠੀਕ ਹੈ,
0: ਸੋਸ਼ਲ ਮੀਡੀਆ ਤੇ ਮੇਰੇ ਵੀ ਸਾਹਮਣੇ ਆਈ,
1: ਅੱਛਾ ਜੀ,
0: ਤੇ ਔਰ ਇਹ ਹੈਗੀ ਹੈ ਕਿ ਚਾਹ ਬਣਾਈ ਕਿਵੇਂ ਜਾਂਦੀ ਹੈ, ਵਾਇਰਲ ਟੀ ਹੈਕ,
1: ਚਾਹ ਬਣਾਈ ਕਿਵੇਂ ਜਾਂਦੀ ਯਾਰ, ਹੱਦ ਹੋ ਗਈ ਭਾਜੀ, ਤੁਸੀਂ ਵਧੀਆ ਖਬਰ ਚਲਾਓ, ਆ ਕਿਹੜੀ ਖਬਰ ਹੈ,
0: 20 lakh ਲੋਕਾਂ ਨੇ ਹੁਣ ਤੱਕ ਇਹਦੇ ਤੇ ਲਾਈਕ ਕਰ ਦਿੱਤਾ ਹੈ ਜਿਹੜੀ ਵੀਡੀਓ ਤੇ, 45,000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਵੀ ਕੀਤੀ ਹੈ ਵੀ ਚਾਹ ਕਿਵੇਂ ਬਣਾਈ ਦੀ ਹੈ,
1: ਇਹ ਕਿੰਨਾ ਨੇ ਸ਼ੇਅਰ ਕੀਤੀ ਹੈ ਤੇ ਕਿੰਨਾ ਨੂੰ ਕੀਤੀ ਆ,
0: ਇਹ ਤੁਸੀਂ ਇਹ ਪੁੱਛਣਾ ਚਾਹੀਦਾ ਸੀ, ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਚਾਹ ਬਣਦੀ ਕਿਵੇਂ ਹੈ,
1: ਇਹ ਕੋਈ ਇਰਾਨੀ ਚਾਹੇ ਆ ਜਾਂ ਕਿਹੜੀ
0: ਚਾਹੇ,
1: ਦਸ ਹੱਦ
0: ਇਰਾਨੀ
1: ਚਾਹ ਦੇ ਵਿੱਚ ਸਿੰਪਲ ਪਾਓ, ਜਿੱਦਾਂ
0: ਮੇਰੇ ਕਿਵੇਂ ਬਣਾਉਂਦੇ ਤੁਸੀਂ ਚਾਹ ਦੱਸੋ, ਕਿਵੇਂ
1: ਭਾਜੀ, ਮੈਂ ਚਾਹ ਦੇ ਵਿੱਚ ਫਸਟ ਪਾਣੀ ਗਰਮ ਕਰੀਦਾ,
0: ਨਹੀਂ ਨਹੀਂ ਸਰ ਐਵੇਂ ਹੋਈ ਨਹੀਂ ਸਰ, ਪਹਿਲਾਂ ਤੁਸੀਂ ਭਾਂਡਾ ਲਓਗੇ,
1: ਅੱਛਾ ਹਾਂ, ਨਹੀਂ ਨਹੀਂ ਪਹਿਲਾਂ ਸੋਚਾਂਗਾ ਭਾਂਡਾ ਕਿੱਥੋਂ ਲਵਾਂ, ਹਾਂ
0: ਉਸ ਤੋਂ ਪਹਿਲਾਂ ਤੁਸੀਂ ਕਿਚਨ ਚ ਜਾਣ ਬਾਰੇ ਹਿੰਮਤ ਕਰੋ,
1: ਉਸ ਤੋਂ ਵੀ ਜ਼ਿਆਦਾ ਪਹਿਲਾਂ ਉੱਠਾਂਗੇ ਨਾ, ਪਹਿਲਾਂ ਤਾਂ ਸੌਣ ਤੋਂ ਪਹਿਲਾਂ ਉੱਠਣਾ ਵੀ ਤਾਂ ਚਾਹੀਦਾ ਹੈ ਨਾ,
0: ਅੱਛਾ
1: ਹਾਂ ਠੀਕ ਹੈ,
0: ਕਹਿੰਦਾ ਸ਼ੁਰੂ ਸੇ ਬਤਾਓ,
1: ਸ਼ੁਰੂ ਸੇ
0: ਤੋ ਮੇਰਾ ਜਨਮ 6 September 1900, ਅਰੇ ਇਤਨਾ ਵੀ ਸ਼ੁਰੂ ਸੇ ਨਹੀਂ ਭਾਈ,
1: ਅੱਛਾ
0: ਤੁਸੀਂ ਜਮੇ ਕਮਰੇ ਚ ਉੱਠਣ ਤੋਂ ਦੱਸਤਾ, ਹੁਣ ਦੱਸੋ ਕਿਵੇਂ ਬਣਾਉਂਦੇ ਹੋ ਚਾਹ,
1: ਭਾਈ ਚਾਹ ਦੇ ਵਿੱਚ ਉਹੀ ਪਾਣੀ ਗਰਮ ਕਰੋ, ਅਦਰਕ ਲਾਚੀਆਂ ਪਾਓ, ਵਿੱਚ ਪੱਤੀ ਪਾਓ, ਤੇ ਬਾਅਦ
0: ਨਹੀਂ ਨਹੀਂ ਨਹੀਂ ਗਲਤ ਹੋ ਗਲਤ ਹੋ ਗੈਸ ਤਾਂ ਓਨ ਨਹੀਂ ਕੀਤੀ
1: ਸਭ ਤੋਂ ਪਹਿਲਾਂ ਮੈਂ ਕਰਾਂਗਾ ਗੈਸ ਓਨ, ਠੀਕ ਹੈ, ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ ਤੇ ਗੈਸ ਤੇ ਰੱਖ ਦਾਂਗਾ, ਠੀਕ ਹੈ।
0: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ, ਕੁੱਕਰ ਵਾਲੀ ਖੁੱਲੇ ਭਾਂਡੇ ਵਾਲੀ?
1: ਨਹੀਂ ਨਹੀਂ, ਕੁੱਕਰ ਚ ਕਿੱਥੋਂ ਚਾਹ ਬਣਾ,
0: ਕੁੱਕਰ ਦੇ ਵਿੱਚ ਚਾਹ ਬਣਦੀ ਸਰ?
1: ਹੱਦ ਹੋ ਗਈ ਆ ਭਾਜੀ,
0: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ?
1: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਆ, ਕਿਹੜੀਆਂ ਸੀਟੀਆਂ ਧੋਦੇ ਹੋ ਉਹਦੇ? ਫਿਰ
0: ਉਹਨੂੰ ਕਹਿੰਦੇ ਉਹ ਕੀ ਕਹਿੰਦੇ ਹੁੰਦੇ ਆ,
1: ਕੁੱਕਰ ਚ
0: ਤੜਕਾ ਚਾਹ?
1: ਨਹੀਂ ਨਹੀਂ, ਉਹ ਤੇ ਮਤਲਬ ਸੀਟੀਆਂ ਨਹੀਂ ਵੱਜਦੀਆਂ ਉਹ ਚ, ਬਸ ਕੁੱਕਰ ਵਿੱਚ
0: ਮੂੰਹ ਨਾਲ ਮਾਰਨੀ ਹੁੰਦੀ, ਉਧਰ ਚਾਹ ਬਣੂਗੀ ਇੱਧਰ ਮੂੰਹ ਨਾਲ ਸੀਟੀਆਂ ਵੱਜ।
1: ਤੁਸੀਂ ਇਹ ਸੱਚੀ ਕਹਿ ਰਹੇ ਹੋ ਜਾਂ ਵੈਸੇ?
0: ਨਹੀਂ ਨਹੀਂ, ਤੁਸੀਂ ਬਣਾਈ ਨਹੀਂ ਕਦੇ
1: ਯਾਰ,
0: ਤੁਸੀਂ ਹੋਸਟਲ ਚ ਨਹੀਂ ਰਹੇ ਫਿਰ ਕਦੇ?
1: ਓ ਅੱਛਾ, ਹੋਸਟਲ ਵਾਲੀ ਚਾਹ ਵਾ?
0: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ,
1: ਠੀਕ ਆ,
0: ਉਹ ਚ ਚਾਹ ਬਣਦੀ ਸੀ, ਉਹ ਚ ਆਲੂ।
1: ਨਹੀਂ ਤੁਸੀਂ ਏਦਾਂ ਕਹੋ ਨਾ, ਤੁਹਾਡੇ ਕੋਲ ਫਿਰ ਉਹ ਦੂਜਾ ਨਾ ਹੀ ਹੁੰਦਾ ਹੋਏਗਾ, ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ ਹੋਏਗਾ,
0: ਹੈ ਨਹੀਂ
1: ਕੁੱਕਰ ਹੀ ਸਾਰਾ,
0: ਪਰ ਉਹ ਸਾਡੇ ਇੱਕ ਨੇ ਫੂਕਤਾ ਸੀ।
1: ਅੱਛਾ, ਇੱਕ ਫੂਕ ਤੇ ਬਵੀ ਦਿੱਤਾ ਸੀ, ਇੱਕ ਕੀ ਆ,
0: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ,
1: ਸੇਮ ਚੀਜ਼ ਮਿਲਣਾ ਹੋਈ ਸੀ, ਉਹ ਸਾਰਾ ਥੱਲੇ ਉਹ ਜਿਹੜਾ
0: ਸਾਰੇ ਲੱਗ ਗਿਆ
1: ਹੋ ਗਿਆ। ਅੱਛਾ ਚਲੋ, ਕੁੱਕਰ ਚ ਬਣਾ ਲਈ ਆ, ਕੁੱਕਰ ਚ ਪਾਇਆ ਪਾਣੀ?
0: ਨਹੀਂ ਨਹੀਂ, ਚਲੋ ਕੋਈ ਨੀ, ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ,
1: ਗਰਮ ਕੀਤਾ,
0: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ?
1: ਸਭ ਤੋਂ ਪਹਿਲਾਂ ਉਹ ਤਾਤਾ ਕੁੱਟ ਲਈਦਾ, ਜਿੱਦਾਂ ਅਦਰ ਉਹ
0: ਕਿਹਨੂੰ ਕੱਟਣਾ ਤੁਸੀਂ?
1: ਉਹ ਲਈ ਯਾਰ, ਉਹ ਭਾਜੀ ਉਹਨੂੰ ਕੀ ਕਹਿੰਦੇ ਜਿਹੜਾ
0: ਆਦਾ ਮਸਾਲਾ,
1: ਮਸਾਲਾ, ਹਾਂ, ਉਹ ਚ ਥੋੜਾ ਪਾਤਾ ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ, ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕੱਚ ਕਰਤਾ
0: ਮੂੰਹ ਦੇ ਨਾਲ,
1: ਮੂੰਹ ਦੇ ਨਾਲ ਹੀ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਏਦਾਂ ਏਦਾਂ ਨਹੀਂ ਨਾ ਕਰ ਸਕਦਾ,
0: ਹਾਂ ਨਹੀਂ ਨਹੀਂ,
1: ਫਿਰ ਉਹਨੂੰ ਤਾਤਾ ਕੇ ਪਾਣੀ ਉਬਲ ਜਾਏਗਾ ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ, ਫਿਰ ਜਦੋਂ ਬੁੜਗੜ ਬੁੜ ਬੁੜ ਬੁੜ ਕਰੇਗਾ ਫਿਰ ਥੋੜੀ ਜਿਹੀ ਪੱਤੀ ਪਾਤੀ,
0: ਓਕੇ,
1: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ, ਪਤੀ ਵਾਂਗੂ
0: ਗੰਦਾ ਜਿਹਾ,
1: ਗੰਦਾ ਜਿਹਾ, ਕਾਲਾ ਟਾਈਪ ਹੈ, ਤੇ ਫਿਰ ਉਹ ਚ ਪਾਣਾ ਆਪਾਂ ਦੁੱਧ। ਨਹੀਂ ਨਹੀਂ, ਦੁੱਧ ਵੀ ਕੀ ਪਾਣਾ, ਪਹਿਲਾਂ ਮਲਾਈ,
0: ਖੰਡ ਨੀ ਪਾਣੀ
1: ਕਰਦੀ ਹੈ ਉਸ? ਅੱਛਾ, ਹਾਂ, ਉਹ ਆਪਾਂ ਹੁਣ ਬਾਅਦ ਚੋਂ ਖੰਡ ਪਾਉਂਦੇ ਹਾਂ, ਪਰ ਪਹਿਲਾਂ ਕੀ, ਹੁਣ ਕਿਉਂਕਿ ਡਾਕਟਰ ਕਹਿੰਦੇ ਨਾ ਖੰਡ ਇੰਨੀ ਜ਼ਿਆਦਾ ਘੋਲੀ ਚਾਹੀਦੀ ਹੈ,
0: ਹਾਂ, ਤੇ ਡਾਕਟਰ ਨਹੀਂ ਕਹਿੰਦੇ, ਇਹ ਯੂਟਿਊਬਰ ਕਹਿੰਦੇ, ਬਹੁਤ ਕੁਝ ਕਹਿੰਦੇ ਨੇ ਉਹ ਤਾਂ,
1: ਤੇ ਫਿਰ ਵਿੱਚ ਖੰਡ ਜਾਂ ਉਹ ਪਾ ਦਿਓ, ਸ਼ੱਕਰ ਪਾ ਦਿਓ, ਗੁੜ ਪਾ ਦਿਓ, ਠੀਕ ਹੈ,
0: ਠੀਕ ਹੈ,
1: ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ, ਫਿਰ ਚਮਚ ਨਾਲ ਨਾ ਥੋੜੀ ਜਿਹੀ ਐ ਕਰਕੇ ਹਿਲਾਣੀ ਆ, ਥੋੜਾ ਜਿਹਾ ਐ ਰਾਜੇ, ਫਿਰ ਜਦੋਂ ਫਿਰ ਵੇਖੀ ਜਾਣਾ ਚਾਹ ਨੂੰ, ਹਾਂ, ਐ ਵੇਖੀ ਜਾਓ
0: ਕਦੋਂ ਬਾਹਰ ਆਊਗੀ, ਕਦੋਂ ਉਹਨੂੰ ਅੱਖਾਂ ਦਿਖਾਣੀਆਂ ਨੇ,
1: ਨਹੀਂ ਐਕਚੁਅਲੀ ਕੀ, ਜਦੋਂ ਤੇ ਗੈਸ ਤੁਹਾਡਾ ਘੱਟ ਹੋਏਗਾ ਤੁਸੀਂ ਤੇ ਫਿਰ ਗੁੱਸੇ ਹੋਗੇ ਯਾਰ, ਕੀ ਯਾਰ ਉੱਬਲ
0: ਆਣਾ ਹੀ ਨਹੀਂ ਬਾਹਰ,
1: ਫਿਰ ਤੁਸੀਂ ਉਹਨੂੰ ਹਾਈ ਕਰ ਦੋਗੇ,
0: ਠੀਕ ਆ,
1: ਫਿਰ ਤੁਸੀਂ ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਯਾਰ ਹਲੇ ਵੀ ਨਹੀਂ ਆ ਰਹੀ,
0: ਜਿਵੇਂ ਹੀ ਬਾਹਰ ਆਣ ਲੱਗੀ
1: ਉਦੋਂ ਤੁਹਾਡਾ ਕੰਮ ਪੈ ਜਾਣਾ ਬਾਹਰ ਦਾ, ਬਹਿਣ ਵਜੇ ਨਹੀਂ
0: ਉਹਨੂੰ ਫੇਰ ਹੌਲੀ ਕਰ ਦੇਣਾ,
1: ਐ ਕਰਕੇ ਨਾ, ਹਾਂ, ਹੌਲੀ ਥੱਲੇ, ਹੌਲੀ ਥੱਲੇ, ਐ ਹੁੰਦਾ,
0: ਨਚਾਈ ਜੇ ਜਾਣਾ,
1: ਐ ਕਰਕੇ ਫਿਰ ਡੁਬਕੀਆ ਜੇ ਮਾਰ ਕੇ ਚਮਚ ਲਾ ਕੇ ਫਿਰ ਐ ਉੱਤੋਂ ਦੀ ਪਾ ਕੇ ਨਾ, ਐ ਕਰ ਗਰ ਜਿਹਦੀ ਝੱਗ ਵੀ
0: ਫੈਂਟਣੀ ਆ, ਫੈਂਟਣੀ,
1: ਆਏ ਹਾਏ ਹਾਏ, ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ। ਇਹ ਹੈਗਾ ਸਾਡਾ ਫਾਰਮੂਲਾ,
0: ਇਹ ਬੰਦੇ ਦੀ ਚਾਹ ਹੁਣ ਕਿਵੇਂ ਬਣੀ ਆ?
1: ਸਾਡਾ ਤੇ ਹਿੱਟ ਹੋਇਆ ਨਹੀਂ ਹੈ ਭਾਜੀ ਫਾਰਮੂਲਾ, ਕਦੀ ਇਹ ਹੈ, ਇਹ ਤਾਂ ਕਿਦਾਂ ਇਲਾ ਹਿੱਟ ਹੋ ਗਿਆ,
0: ਇਹ ਫਲਾਪ ਹੈ ਫਾਰਮੂਲਾ।
1: ਅੱਛਾ, ਇਹਨੇ ਕੀ ਬਣਾਇਆ, ਕੀ ਹੈ, ਚਾਹ ਹੀ ਬਣਾਈ
0: ਹੈ? ਇਹਨੇ ਚਾਹ ਹੀ ਬਣਾਈ, ਇਹਨੇ ਕੀ ਕੀਤਾ,
1: ਹਾਂਜੀ,
0: ਕਿ ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ,
1: ਗਰਮ ਭਾਂਡਾ ਨਹੀਂ,
0: ਭਾਂਡਾ ਮਤਲਬ ਗੈਸ ਤੇ ਧਰ ਕੇ,
1: ਠੀਕ ਹੈ,
0: ਕੋਈ ਪਾਣੀ ਨਹੀਂ ਪਾਇਆ,
1: ਉਹ ਤੁਹਾਡਾ ਓਇਲ
0: ਹੈ, ਹਲਕਾ ਜਿਹਾ ਸਿਮ ਤੇ ਕਰਕੇ, ਠੀਕ ਹੈ, ਫਿਰ ਉਹਦੇ ਚ ਪਾਈ ਇਹਨੇ ਖੰਡ,
1: ਪਾਣੀ ਤੋਂ ਪਹਿਲਾਂ ਹੀ,
0: ਸਭ ਖਾਸੇ ਤੋਂ ਪਹਿਲਾਂ, ਪਹਿਲਾਂ ਪਾਈ ਖੰਡ,
1: ਅੱਛਾ,
0: ਠੀਕ ਹੈ, ਫਿਰ ਉਹ ਚ ਪਾਈ ਇਹਨੇ ਪੱਤੀ, ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾਤੇ ਪਾਣੀ ਦੇ, ਚਮਚ ਨੀ ਪਾਉਂਦੇ ਹੁੰਦੇ ਆਏ
1: ਭਾਈ, ਜਿੱਦਾਂ ਪਾਣੀ ਆਇਆ ਭਾਈ, ਪਤਾ ਲੱਗਾ
0: ਚਮਚ ਵੀ ਜ਼ਿਆਦਾ ਕਹਿਤਾ ਉਹਨੇ, ਆਏ ਛਿੱਟੇ ਜੇ ਪਾਤੇ,
1: ਬਸ ਦੇਖਣ ਲਈ ਵੀ ਉਹ ਗਰਮ ਹੋ ਗਿਆ ਕਿ ਨਹੀਂ,
0: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਆਏ ਚਾਹ ਕੱਢਣੀ ਸੀਗੀ, ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਆਏ ਤੜਕਾ ਲਗਾਇਆ,
1: ਪੂਰਾ ਉਹ ਲੱਗ ਗਿਆ ਇਹਦਾ
0: ਤੜਕਾ ਲਗਾਤਾ,
1: ਓਹੋ ਅੱਛਾ,
0: ਪੂਰਾ ਐਨ ਕੱਢ ਲਿਆ, ਫਿਰ ਉਹਦੇ ਚ ਥੋੜਾ ਜਿਹਾ ਵੱਧ ਪਾਣੀ ਪਾਤਾ,
1: ਹੌਲੀ ਹੌਲੀ ਹੌਲੀ ਹੌਲੀ,
0: ਫਿਰ ਉਹ ਚਾਹ ਵਾਲਾ ਪਾਣੀ ਪਾਤਾ,
1: ਠੀਕ ਹੈ ਠੀਕ,
0: ਹੁਣ ਉਹ ਪਾਣੀ ਪਿਆ, ਪੱਤੀ ਪਈ ਹੈ, ਖੰਡ ਪਈ ਹੈ, ਹੁਣ ਇਹਦੇ ਚ ਪਾਏ ਨੇ ਉਹਨੇ ਆਦਾ ਲਾਚੀ,
1: ਠੀਕ ਹੈ,
0: ਤੇ ਜੋ ਵੀ ਹੋਰ ਪਾਣਾ ਉਹਨੂੰ ਕੁੱਟ ਕੇ
1: ਕੁੱਟ ਕੇ,
0: ਤੇ ਉਹ ਖੰਡਾ ਤੇ ਉਹਦੇ,
1: ਠੀਕ ਹੈ ਠੀਕ,
0: ਠੀਕ ਹੈ, ਹੁਣ ਥੋੜਾ ਜਿਹਾ ਪਾਣੀ ਹੈਗਾ ਉਹਦੇ ਚ,
1: ਥੋੜਾ ਜਿਹਾ,
0: ਤੇ ਹਾਂ
1: ਠੀਕ ਹੈ,
0: ਤੇ ਉਹ ਹੈਗਾ, ਤੇ ਹੁਣ ਇਹਦੇ ਚ ਪਾਣੀ ਹੈ ਦੁੱਧ,
1: ਦੁੱਧ ਲਾਸਟ ਰਹਿ ਗਿਆ,
0: ਤੇ ਦੁੱਧ ਪਾਣਾ ਰੱਜ ਕੇ, ਮਤਲਬ ਇਹ ਹੈਗੀ ਹੈ ਦੁੱਧ ਪੱਤੀ,
1: ਦੁੱਧ ਪੱਤੀ ਬਣਾਈ ਹੈ, ਠੀਕ,
0: ਇਹ ਚ ਦੁੱਧ ਪਾਤਾ ਤੇ ਬਸ, ਫੇਰ ਦਿੱਤੀਆਂ ਉਬਾਲੀਆਂ, ਤੇ ਮਤਲਬ ਵੀਡੀਓ ਚ ਤਾਂ ਇਹ ਹੈ, ਬਟ ਅਦਰਵਾਈਜ਼ ਤਰੀਕਾ ਇਹ ਹੈਗਾ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਫੈਂਟੀ ਦੇਣੀ ਚਾਹੀਦੀ ਹੈ, ਚਾਹ ਉਦੋਂ ਤੱਕ ਚਾਹ ਨਹੀਂ ਸਵਾਦ ਦਿੰਦੀ ਹੈਗੀ ਜਦੋਂ ਤੱਕ ਚਾਹ ਨੂੰ ਤੁਸੀਂ ਉਬਾਲਣ ਤੋਂ ਬਾਅਦ ਨਵੇਂ ਭਾਂਡੇ ਚ ਨਹੀਂ ਪਾਉਂਦੇ।
1: ਵਾਇਰਲ
0: ਹੋ ਰਹੀ ਹੈ ਹੁਣ ਪੂਰੀ ਦੁਨੀਆ ਦੇ
1: ਵਿੱਚ। ਯਾਰ ਅੱਜ ਭਾਜੀ ਫਿਰ ਮੈਂ ਵਾਇਰਲ ਸਬਜ਼ੀ ਵੀ ਬਣਾ ਸਕਦਾ।
0: ਆਹੋ ਬਗੈਰ ਪਾਣੀ ਪਾਏ
1: ਇੱਦਾਂ ਕਰਕੇ।
0: ਪਰ ਗੋਭੀ ਤਾਂ ਬਣਦੀ ਹੋ ਇੱਦਾਂ ਮੈਂ ਸੁਣਿਆ। ਗੋਭੀ ਪਹਿਲਾਂ ਟੋਸਟ ਨੀ ਕਰ, ਗੋਭੀ
1: ਗੋਭੀ
0: ਉਹਨੂੰ ਰੋਸਟ ਕਰ ਲੈਂਦੇ ਹੁੰਦੇ ਨੇ,
1: ਉਸ ਤੋਂ ਬਾਅਦ
0: ਉਹਨੂੰ ਪਚ ਪਾਉਣੇ ਹੈਗੇ ਨੇ,
1: ਕਿਉਂਕਿ ਗੋਭੀ ਵੱਖ ਵੱਖ ਹੁੰਦਾ ਭਾਜੀ, ਜਾਂ ਤੇ ਭੁੱਲ ਕੇ ਬਣਾਓ ਜਾਂ ਸਿੱਧਾ ਹੀ ਤੜਕਾ ਤੁੜਕਾ ਲਾ ਕੇ ਸਾਰੀ ਗੋਭੀ ਵਿੱਚ ਸੁੱਟੋ,
0: ਮੈਂ ਹੌਲੀ ਹੌਲੀ ਹੌਲੀ ਸਵਾਦ ਹੀ ਉਹਦਾ ਹੋਰ ਹੈ।
1: ਤੁਹਾਡੇ ਲਾਗੇ ਇੰਨੀ ਦੁਕਾਨ ਲੱਗੀ ਹੁੰਦੀ ਹੈ ਫਰਾਈਡ ਹੀ ਫਰਾਈਡ ਖਾਂਦੇ ਆ ਸਾਰੇ ਭਾਜੀ, ਕਹਿੰਦੇ ਲੋਕੀ ਕੁਝ ਫਰਾਈਡ ਖਾ ਰਹੇ ਨੀ ਚਾਹੀਦੇ ਤੇ ਗੋਰੇ ਸਾਰੇ ਫਰਾਈਡ ਖਾਂਦੇ ਆ ਯਾਰ।
0: ਹਾਂ ਉਹਦਾ ਤਾਂ ਦੁਕਾਨ ਦਾ ਨਾਮ ਹੀ ਫਰਾਈਡ ਬ੍ਰਦਰ। ਮਤਲਬ ਐਸੀ ਸ਼ੋਪ ਹੈ।
1: ਅੱਛਾ ਹੁਣ ਮੈਂ ਨਾ ਇਹ ਹਲੇ ਤੱਕ ਟੇਸਟ ਨਹੀਂ ਕੀਤਾ,
0: ਮੈਨੂੰ
1: ਕੀ ਕਹੋਗੇ?
0: ਮੈਨੂੰ ਲੱਗਦਾ ਸਿਰਫ NSW ਚ, ਆਈ ਡੋਂਟ ਨੋ, ਜੇ ਕੋਈ ਵਿਕਟੋਰੀਆ ਤੋਂ ਸਾਨੂੰ ਸੁਣ ਰਿਹਾ ਭਾਈ ਜਾਂ ਕੁਇਨਜ਼ਲੈਂਡ ਤੋਂ ਜਾਂ ਕਿਤੋਂ ਹੋਰ, ਤਾਂ ਦੱਸਿਓ ਵੀ ਫਰਾਈਡ ਬ੍ਰਦਰ ਤੁਹਾਡੇ ਹੈਗਾ। ਪਰ ਉੱਥੇ ਭਾਜੀ ਆਪਣਾ ਨਾ ਤੁਹਾਡੇ ਘਰਾਂ ਦੇ ਲਾਗੇ ਐਤਕੀ ਮੈਂ ਗਿਆ, ਉਹ ਜਿਹੜਾ ECQ ਨੀ ਹੈਗਾ,
1: ECQ
0: ਉਹ ਜਿਹੜਾ ਈਸਟਰਨ ਕ੍ਰੀਕ ਚ ਬਣਿਆ, ਉਹ
1: ਅੱਛਾ ਉਧਰਲੇ ਪਾਸੇ ਈਸਟਰਨ ਕ੍ਰੀਕ,
0: ਡਾਇਰੈਕਟ ਫੈਮਿਲੀ ਨਾ ਡਾਇਰੈਕਟ ਫੈਕਟਰੀ ਆਊਟਲੈਟ ਜਿਹੜਾ ਬਣਿਆ,
1: ਹਾਂਜੀ ਹਾਂਜੀ,
0: ਹਾਂ ਉਹ GT ਰੋਡ ਤੇ,
1: ਹਾਂ ਹਾਂ GT ਰੋਡ ਤੇ ਦੁਹਾਈ,
0: ਤੇ ਉਹ ਉਹਦੇ ਚ ਹੈਗੀਆਂ ਇੱਕ ਦੋ ਸ਼ਾਪਸ ਭਾਜੀ, ਉਹ ਕਮਾਲ ਦਾ,
1: ਉਹ ਵਧੀਆ ਵਧੀਆ ਵਾਲਾ, ਮਤਲਬ ਬਿਨਾਂ ਤੇਲ ਵਾਲੇ ਤੋਂ ਹੈ,
0: ਨਹੀਂ ਨਹੀਂ ਨਹੀਂ ਕੱਲੇ, ਮਤਲਬ ਆਹੀ ਨਹੀਂ ਸਿਰਫ ਪਕੌੜੇ ਨਹੀਂ ਪਰ ਉੱਥੇ
1: ਸਾਰੀ ਅਲੱਗ ਅਲੱਗ
0: ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਟਰਾਈ ਕੀਤੇ ਉੱਥੇ ਦੇ ਫੂਡ ਕੋਰਟ ਦੇ ਵਿੱਚ।
1: ਸਪੈਸ਼ਲੀ
0: ਇੱਕ ਆਈਸਕ੍ਰੀਮ, ਉਹ ਐਡੀ ਵੱਡੀ ਆਈਸਕ੍ਰੀਮ ਦਿੰਦੇ ਨੇ, ਐਡੀ ਚੰਡੀਗੜ੍ਹ ਯਾਦ ਕਰਾਤਾ ਹੀ ਸਰਦੀਆਂ ਚ ਆਈਸਕ੍ਰੀਮ ਖਾਣ ਦਾ ਨਜ਼ਾਰਾ ਹੀ। ਚਲੋ ਆਪਾਂ ਆਈਸਕ੍ਰੀਮ ਤੋਂ ਯਾਦ ਆਇਆ, ਅਗਲੀ ਆਖਰੀ ਖਬਰ ਜਿਹੜੀ ਹੈ
1: ਆਈਸਕ੍ਰੀਮ ਤੋਂ ਵੀ ਯਾਦ ਆਇਆ,
0: ਆਖਰੀ ਖਬਰ ਆਈਸਕ੍ਰੀਮ ਦੇ ਨਾਲ ਹੀ ਜਿਹੜੀ
1: ਹੋਈ ਯਾਰ, ਕਿਆ ਵਾ ਇਹਦੇ ਭਾਈ, ਜਿੱਦਾਂ ਉਹਦਾ ਨਾ ਤੁੱਕ ਤੇ ਤੁੱਕ ਭੱਜ ਜਾਂਦੀ ਹੈ, ਅੱਜ ਤੁਸੀਂ
0: ਸਾਡਾ ਤੁੱਕ ਤੇ ਤੁੱਕਾ ਲੱਗ ਰਿਹਾ,
1: ਪਹਿਲਾਂ ਚਾਹ ਦੀ ਹੋ ਗਈ ਹੁਣ ਆਈਸਕ੍ਰੀਮ ਦੀ ਹੋ ਗਈ ਆ।
0: ਇਹ ਨਾ ਖਬਰ ਆਈ ਸੀਗੀ ਤੇ ਚਲੋ ਆਪਾਂ ਹੁਣ ਤੁਹਾਡੀ ਰਸੋਈ ਦੇ ਬਾਰੇ ਅੱਜ ਸਾਰੀਆਂ ਗੱਲਾਂ ਕਰ ਰਹੇ ਹਾਂ ਤੇ ਰਸੋਈ ਵਾਲੀ ਗੱਲ ਅੱਗੇ ਤੋਰੀਏ,
1: ਹਾਂਜੀ,
0: ਤੇ ਬੈਸਟ ਪ੍ਰੋਡਕਟ ਆਫ ਦੀ ਈਅਰ ਦੇ ਅਵਾਰਡ ਮਿਲ ਚੁੱਕੇ ਨੇ
1: ਆਈਸਕ੍ਰੀਮ ਨੂੰ।
0: ਨਹੀਂ ਨਹੀਂ, ਸਾਰੇ ਪ੍ਰੋਡਕਟ ਤੁਹਾਡੇ ਕਿਚਨ ਚ, ਗ੍ਰੋਸਰੀ ਪ੍ਰੋਡਕਟ, ਕਿਹੜੇ ਕਿਹੜੇ ਪ੍ਰੋਡਕਟ ਦੀ ਗੱਲ ਆਪਾਂ ਕਰਾਂਗੇ ਇੱਥੇ। ਇੱਕ ਤਾਂ ਆਈਸਕ੍ਰੀਮ ਜਿਹੜੀ ਪਹਿਲੇ ਨੰਬਰ ਤੇ ਆਈ ਹੈਗੀ ਉਹ ਕੈਡਬਰੀ ਆਈਸਕ੍ਰੀਮ ਟੱਬ 2026 ਨੂੰ ਕੈਨਸਟਾਰ ਦਾ ਟੋਪ ਅਵਾਰਡ ਮਿਲਿਆ ਹੈਗਾ ਆਈਸਕ੍ਰੀਮ ਦੀ ਕੈਟਾਗਰੀ ਦੇ ਵਿੱਚ। ਫਿਰ ਵੈਟੀਜ਼ ਬੇਕਡ ਬੀਨਸ, ਇਹ ਜਿਹੜੇ ਉਹ ਕੈਨ ਨਹੀਂ ਹੁੰਦੇ ਹੁੰਦੇ ਬੇਕਡ ਬੀਨਸ ਦੇ, ਛੋਟੇ ਛੋਟੇ ਉਹ ਕੈਨ ਜੇ ਹੁੰਦੇ ਹੁੰਦੇ ਨੇ, $2 $2.50 ਦੇ ਮਿਲਦੇ ਹੁੰਦੇ,
1: ਬੀਨਸ ਹੁੰਦੇ ਉਹਦੇ ਵਿੱਚ,
0: ਹਾਂ
1: ਅੱਛਾ ਜੀ,
0: ਉਹ ਵਾਲਾ ਉਹ ਨੰਬਰ 1 ਤੇ ਰਹੇ ਕੈਂਡ ਕੈਟਾਗਰੀ। ਇਹ ਤੁਸੀਂ
1: ਇਹ ਆਸਟ੍ਰੇਲੀਆ ਦੀ ਗੱਲ,
0: ਆਸਟ੍ਰੇਲੀਆ ਦੀ ਹੋਇਆ ਸਰ, ਹੋਰ ਆਪਾਂ ਕਿੱਥੇ, ਯੂਗਾਂਡਾ ਚ ਰਹਿੰਦੇ,
1: ਪੂਰੇ ਵਰਲਡ ਵਿੱਚ ਇਦਾਂ ਚੱਲਣ ਦੇ,
0: ਪੂਰੇ ਵਰਲਡ ਦੀ ਗਰੋਸਰੀ ਦਾ ਆਪਾਂ ਕੀ ਲੈਣਾ,
1: ਉਹੀ ਨਾ। ਅੱਛਾ ਅੱਛਾ, ਇਹ
0: ਆਸਟ੍ਰੇਲੀਆ ਵਰਸ ਦਾ ਪੋਟਸੈਟ ਯੋਗਰਟ ਨੰਬਰ 1 ਯੋਗਰਟ ਆਇਆ, ਤੇ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ, ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ ਚ ਵਰਤਿਆ ਜਾਂਦਾ, ਆਈ ਹੋਪ ਕਿ ਵੈਜੀਟੇਬਲ ਆਇਲ ਨਹੀਂ ਵਰਤਦੇ ਹੁਣ ਲੋਕ, ਪਤਾ ਲੱਗ ਗਿਆ ਨਾ ਉਹਦੀ ਪੋਲ ਖੁੱਲ ਗਈ ਆ,
1: ਵੈਜੀਟੇਬਲ
0: ਰਿਫਾਈਂਡ ਆਇਲਸ ਦੀ,
1: ਅੱਛਾ ਉਹ ਜਿਹੜੇ, ਹਾਂ
0: ਜਿੰਨੇ ਵੀ ਰਿਫਾਈਂਡ ਆਇਲ ਨੇ ਡੋਂਟ ਯੂਜ਼ ਦੈਮ, ਤੇ ਆਪਾਂ ਇੰਡੀਅਨ ਸ਼ਾਪਾਂ ਤੋਂ ਜਾਂਦੇ ਹਾਂ ਉੱਥੋਂ ਚੱਕ ਕੇ ਲੈ ਆਉਂਦੇ,
1: ਸਹੀ ਗੱਲ ਆ।
0: ਬੈਸਟ ਇਹ ਹੈਗਾ ਕਿ ਜਾਂ ਤਾਂ ਘਿਓ ਚ ਬਣਾ ਲਓ ਆਪਣੀਆਂ ਸਬਜ਼ੀਆਂ, ਜਾਂ ਫਿਰ ਜੇ ਔਖਾ ਸੌਖਾ ਹੋਣਾ ਹੀ ਆ ਤਾਂ ਓਲਿਵ ਆਇਲ ਚ,
1: ਓਲਿਵ ਆਇਲ, ਹਾਂ ਠੀਕ ਹੈ,
0: ਤੇ ਘਿਓ ਵੀ ਕਹਿੰਦੇ ਉਹ ਵਧੀਆ ਹੁੰਦਾ ਜਿਹੜਾ ਜਿਵੇਂ ਤੁਸੀਂ ਦੁੱਧ ਲੈ ਆਉਂਦੇ ਹੋ, ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ, ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ,
1: ਅੱਛਾ ਜਿਹੜਾ
0: ਫਿਰ ਉਹ ਮੱਖਣ ਤੋਂ ਫਿਰ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ,
1: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਆ ਉਹ ਵਧੀਆ ਨਹੀਂ ਹੁੰਦਾ,
0: ਜਿਹੜਾ ਆਪਾਂ ਬਣਿਆ ਬਣਾਇਆ ਲੈ ਕੇ,
1: ਬਣਿਆ ਬਣਾਇਆ ਨਹੀਂ, ਜਿਹੜਾ ਆਪਾਂ LD ਤੋਂ ਬਟਰ ਚੱਕਦੇ ਆ,
0: ਚਲੋ
1: ਜਦੋਂ ਗਰਮ ਗੁਰਮ ਕਰਕੇ ਦੇਸੀ ਘਿਓ ਬਣ ਜਾਂਦਾ, ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ,
0: ਉਹ ਤਾਂ ਬਣੇਗਾ ਹੀ,
1: ਹੈ ਤੇ ਠੀਕ ਹੈ ਨਾ, ਖਾ ਸਕਦੇ ਆਪਾਂ।
0: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਿਡ ਫੈਟ ਤਾਂ ਫੇਰ ਠੀਕ ਹੈਗੀ ਹੈ, ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ।
1: ਅੱਛਾ, ਟਰਾਂਸ
0: ਫੈਟ ਖਤਰਨਾਕ ਹੈਗੀ ਹੈਗੀ, ਸੈਚੂਰੇਟਿਡ ਫੈਟ ਵੀ ਖਤਰਨਾਕ ਹੈ, ਪਰ ਟਰਾਂਸ ਫੈਟ ਤਾਂ ਮਤਲਬ ਨਿਰੀਓ ਜ਼ਹਿਰ ਹੈ,
1: ਪਰ
0: ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ, ਕੋਲੈਸਟ੍ਰੋਲ ਵਧਣਾ, ਇਹ ਬਹੁਤ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ।
1: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ,
0: ਓਲੀਵ ਆਇਲ ਸਰ, ਓਲੀਵ ਆਇਲ
1: ਤਾਂ ਕਿਉਂ,
0: ਓਲੀਵ ਆਇਲ ਦੇ ਵਿੱਚ ਸਬਜ਼ੀਆਂ ਬਣਾ ਲਓ ਨਾ ਫਿਰ,
1: ਓਲੀਵ ਆਇਲ ਦਾ ਮੱਖਣ ਕੱਢੀਏ ਆਪਾਂ।
0: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ, ਦੋ ਬ੍ਰਾਂਡਸ ਆਏ ਸੀ ਉਸ ਕੈਟੇਗਰੀ ਚ, ਚੋਇਸ ਦੀ ਕੈਟੇਗਰੀ ਚ, ਐਕਸਟਰਾ ਵਰਜਿਨ ਆਇਲ ਓਲੀਵ ਆਇਲ ਦੀਆਂ ਕੈਟੇਗਰੀ ਚ, ਆਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ। ਮਤਲਬ ਦੇਖੋ ਇਹਦੇ ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ, ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ,
1: ਜੀ ਜੀ,
0: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ, ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ, ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਿਡ ਚੱਕੀਏ। ਠੀਕ ਹੈ, ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ, ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ, ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ, ਨਾਲੇ ਤੁਹਾਡਾ ਹੈਲਥ ਦੇ ਲਈ ਵੀ। ਸੋ ਜਿਹੜਾ ਆਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ,
1: ਆਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ ਲੋ ਜੀ
0: ਘਰ ਦੇ ਵਿੱਚ
1: ਆਪਾਂ ਲੈ ਕੇ ਆਇਆ ਕਰਾਂਗੇ ਹੁਣੇ।
0: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ। ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ।
1: ਅੱਛਾ ਜੀ,
0: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟੇਜੀ ਪਲਾਨ ਕਰਨੀ ਹੁੰਦੀ ਹੈ, ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ। ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ, ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ। ਸੋ ਜੇ ਤੁਸੀਂ ਕੋਕ ਨਹੀਂ ਪੀਣਾ, ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ, ਕੋਕ ਯੇ ਵੋ ਲੱਲੇ ਭੱਬੇ, ਪਰ ਫਿਰ ਵੀ ਜੇ ਕਦੇ ਕਦਾਈ ਤੁਹਾਡਾ ਚੀਟ ਕਰਨ ਦਾ ਮਨ ਕਰਦਾ, ਗੰਦ ਮੰਦ ਪੀਣਾ ਹੀ ਹੈ, ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ। ਤਿੰਨ ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ,
1: ਕੁਐਂਚ
0: ਕੈਂਡ ਮਤਲਬ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ। ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਯੇ ਬੋ ਲੱਲੇ ਭੱਬੇ ਨਹੀਂ ਮਿਲਣੇ ਹੈਗੇ,
1: ਹੋਰ ਵੀ ਉਹਨਾਂ ਦੇ
0: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ। ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ। ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ, ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ, ਦੁਬਾਰਾ ਆਏ ਨੇ।
1: ਲਓ ਜੀ, ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ, ਫਿਰ
0: ਅਸੀਂ ਵੀ ਲੱਸੀ ਕਰ ਦਿੰਦੇ ਹਾਂ।
1: ਨਹੀਂ ਸਾਲੋ ਦੇ ਡਰਿੰਕ ਵੈਸੇ ਦੱਸਾਂ ਕੀ ਹੈ, ਜਿੱਦਾਂ ਤੁਸੀਂ ਕਹਿੰਦੇ ਕੋਕ
0: ਲੱਸੀ ਦੀ ਗੱਲ ਸੁਣ ਲਓ, ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਫੇਰ ਇੱਕ ਤੋਂ ਤੁਹਾਨੂੰ। ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ,
1: ਇੱਥੇ ਆਪਣੇ,
0: ਹਾਂ ਪੂਰੀ ਗੱਲ ਨਾ ਪੁੱਛਿਓ ਮੇਰੇ ਤੋਂ, ਫਿਰ ਉਹ ਬ੍ਰਾਂਡਿੰਗ ਹੋ ਜਾਂਦੀ ਹੈ,
1: ਠੀਕ ਹੈ।
0: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ,
1: ਲੈ
0: ਹਾਂ
1: ਗੋਲ ਗੱਪੇ ਤੋਂ ਹੁਣ ਬਾਅਦ ਲੱਸੀਆਂ ਦੀ 8-10
0: ਤਰ੍ਹਾਂ ਦੀਆਂ, ਤੇ ਬੇਸ ਉਹੀ ਹੈ ਸਾਰਿਆਂ ਦਾ, ਸੇਮ ਹੀ ਹੈ ਲੱਸੀ ਤੇ ਖੰਡ ਹੈ ਨਾ, ਪਰ ਉਹਦੇ ਚ ਫਿਰ ਉਹ 8-8 ਤਰ੍ਹਾਂ ਦੇ ਉਹ
1: ਫਲੇਵਰ।
0: ਉਹ ਕਹਿੰਦੇ ਨੇ ਕਿ ਸਾਡੀਆਂ ਲੱਸੀਆਂ ਹੈਲਦੀ ਨੇ, ਜਿਹਨੂੰ ਸਿਰਫ ਮੈਂਗੋ ਲੱਸੀ ਤੇ 1-2 ਨੂੰ ਹੋਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲੱਸੀਆਂ ਨੇ, ਜਿਵੇਂ ਪਿਸਤਾਸ਼ੀਓ ਹੈ, ਰੋਜ਼ ਲੱਸੀ ਹੈ, ਅਮੈਰੀਕਨ ਨਟਸ ਹੈ, ਪਤਾ ਨੀ ਕੀ ਕੀ ਹੈਗਾ ਹੈ ਨਾ, ਮਿਕਸ ਫਰੂਟ ਹੈ, ਯੇ ਵੋ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ।
1: ਅੱਛਾ, ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਨਾਂ ਦੇ ਵਿੱਚ ਸਾਰੇ,
0: ਹਾਂ ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ, ਜਿਵੇਂ ਉਹ ਨੀ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ, ਪਿਸਿਆ ਹੋਇਆ ਬਦਾਮ ਪਵਾਣਾ, ਪਿਸੇ ਹੋਏ ਕਾਜੂ ਪਵਾਣੇ ਨੇ, ਹਨਾ ਪਿਸਤਾ ਪਵਾਣਾ, ਜੋ ਮਰਜ਼ੀ। ਹਾਂ
1: ਲੈ ਚਲੋ,
0: ਮੈਂ ਤੁਹਾਨੂੰ ਜਾਂਦੇ ਹੋਏ ਸ਼ੋਪ ਦੱਸਦਾ, ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ।
1: ਲਓ ਜੀ, ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ, ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ
0: ਜਿਹੜੀ ਲੱਸੀ ਹੈ
1: ਉਹ ਤਾਂ ਵੈਸੇ
0: ਪੀਣੀ ਨਹੀਂ ਚਾਹੀਦੇ ਹੈਗੇ। ਕੋਕ
1: ਤਾਂ ਮਤਲਬ ਪਤਾ ਨਹੀਂ ਲੋਕੀ ਕਿਉਂ ਮਤਲਬ ਪੀਂਦੇ ਆ
0: ਅੱਜ ਕੱਲ, ਉਹਦਾ ਟ੍ਰੈਂਡ ਨਹੀਂ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ ਜ਼ੀਰੋ ਮਾੜਾ ਡਾਇਟ ਪੀਓ।
1: ਅੱਛਾ ਹਾਂ,
0: ਉਹ ਡਾਇਟ ਕੋਕ ਨੂੰ ਐਵੇਂ ਹੀ ਲੋਕੀ ਪ੍ਰਮੋਟ ਕਰਨ ਲੱਗੇ ਹੋਏ ਨੇ ਸੋਸ਼ਲ ਮੀਡੀਆ
1: ਤੇ। ਉਹ ਤਾਂ ਬਸ ਨਾ ਹੀ ਚੇਂਜ ਕੀਤਾ ਹੁੰਦਾ ਤਾਂ ਸਾਰਾ ਕੁਝ। ਇਹ
0: ਮੈਨੂੰ ਲੱਗਦਾ ਆਪ ਹੀ ਕੰਪਨੀਆਂ ਛੱਡ ਦਿੰਦੀਆਂ ਨੇ ਜੁਮਲੇ, ਹਨਾ ਵੀ ਸਾਡਾ ਕੋਕ ਤਾਂ ਬਦਨਾਮ ਹੋ ਗਿਆ,
1: ਡਾਇਟ
0: ਕੋਕ ਨੂੰ ਤਾਂ ਚੱਕੋ,
1: ਜ਼ੀਰੋ ਕੋਕ ਜਿਹੜਾ ਉਹਦੇ ਲੈ ਕੇ ਆਓ।
0: ਡਾਇਟ ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ ਉਹ ਭਰਾਵਾ ਇਨਸੁਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ, ਟ੍ਰਿਗਰ ਹੁੰਦੇ ਨੇ।
1: ਸਹੀ ਗੱਲ, ਬਸ ਜਿਹੜੀ ਚੀਜ਼ ਨਹੀਂ ਚੱਲਦੀ ਨਵਾਂ ਨਾ ਦੇ ਕੇ ਕੁਛ ਨਵਾਂ ਚਲਾ ਦਿੰਦੇ ਆ ਬਸ।
0: ਜਿਵੇਂ ਉਹ ਪਿੱਛੇ ਜੇ ਮਾਚਾ ਮਾਚਾ ਮਾਚਾ ਹੋ ਗਈ ਸੀ, ਹਨਾ ਹਰ ਇੱਕ ਚੀਜ਼ ਮਾਚਾ, ਮਾਚਾ ਦਾ ਕੇਕ, ਮਾਚਾ ਦਿਓ। ਚਲੋ ਐਨੀਵੇ,
1: ਚਲੋ ਜੀ
0: ਪੂਰੀ
1: ਹੈਲਦੀ ਹੈਲਦੀ ਖਬਰਾਂ ਸੀ ਤੇ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
0: ਬਣਾਓਗੇ ਏਦਾਂ ਚਾਹ? ਵੈਸੇ
1: ਯਾਰ ਏਦਾਂ ਗੋੜ ਬਣਾਏਗਾ ਏਦਾਂ ਤਾਂ ਪਹਿਲਾਂ ਛੇਤਰੀ ਪੈਣਗੇ ਮੈਨੂੰ ਫਿਰ।
0: ਖੰਡ ਪਾਣੀ ਉਹ ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕੰਸੈਪਟ ਨੀ ਚੱਲਣਾ।
1: ਹਾਂ ਸ਼ੱਕਰ ਵਾਲਾ,
0: ਖੰਡ ਵਾਲੀ ਆਪਾਂ ਚਾਹ ਪੀਂਦੇ ਨੀ ਫਿਰ।
1: ਪਰ ਮੇਰੇ ਖਿਆਲ ਦਾ ਨਾ ਇਹ ਤਰੀਕਾ ਹੈ ਵੀ ਨੀ ਵਧੀਆ, ਕਿਉਂਕਿ ਪਹਿਲਾਂ ਜਿਹੜਾ ਵਾ ਆਪਾਂ ਖੰਡ ਨੂੰ ਹੀ ਆਪਾਂ ਏਦਾਂ ਕਰਤਾ ਹੈ, ਉਸ ਤੋਂ ਬਾਅਦ ਪਹਿਲਾਂ ਸਗੋਂ ਪਾਣੀ ਚ ਖੰਡ ਪਾਓ ਲਾ ਫਿਰ ਵੀ ਠੀਕ ਹੈ,
0: ਪਰ ਖੰਡ ਦੀ ਸਿੱਧੀ ਪਾਇਆ ਨੇ ਪਾਣੀ ਦਾ
1: ਤਾਂ ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ, ਉਸੇ
0: ਵੇਲੇ ਇਕੱਠੀ ਜੀ ਹੋਣ ਲੱਗ ਜਾਂਦੀ ਹੈ। ਉਹਨੇ ਬੇਸਿਕਲੀ ਉਹ ਬਣਾਤੀ, ਉਹ ਕੀ ਕਹਿੰਦਾ ਨੇ,
1: ਚਾਸ਼ਰੀ
0: ਨਹੀਂ ਨਹੀਂ
1: ਉਹ
0: ਕੈਰੇਮਲ, ਕੈਰੇਮਲਾਈਜ਼ਡ ਜੀ ਚਾਹ ਬਣਾ ਰਹੇ ਨੇ।
1: ਅੱਛਾ ਉਹ ਹੋ ਸਕਦਾ ਫਿਰ
0: ਕੈਰੇਮਲੀ ਚਾਹ
1: ਜੀ ਹੋਏ, ਕੈਰੇਮਲੀ ਚਾਹ ਨਾਲਾ। ਕੋਈ ਨੀ, ਆਪਾਂ ਵੀ ਕੋਈ ਵੀਡੀਓ ਪਾਵਾਂਗੇ ਫਿਰ ਕੋਈ ਚੀਜ਼ ਬਣਾਉਂਦੀ, ਪਰ ਸਾਡੀ ਵਾਇਰਲ ਦੀ ਹੁੜੀ, ਸਾਡੀ ਕਿਸਮਤ ਏਦਾਂ ਦੀ ਹੈਗੀ ਹੈ,
0: ਸਾਨੂੰ ਆਪ ਨੂੰ ਹੀ ਵਾਇਰਲ ਹੋ ਜਾਂਦਾ, ਸਾਨੂੰ ਅਸੀਂ ਪੁੱਠਾ ਸਿੱਧਾ ਕਰਨੇ, ਸਾਨੂੰ ਵਾਇਰਲ ਹੋ ਜਾਂਦਾ, ਅਸੀਂ ਹਸਪਤਾਲ ਚਲੇ ਜਾਂਦੇ।
1: ਹਾਂ ਹੋਰ ਕੀ ਆ,
0: ਓ ਯਾਰ ਔਖਾ ਹੈ।
1: ਚਲੋ
0: ਕੋਈ ਧੰਨਵਾਦ ਫਿਰ।
1: Okay, bye-bye. Tata.
0: Sare. Janjariya.
1: Hey, what? Ah.

0: ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
1: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
1: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾਸ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
1: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
6: ਸਤਿ ਸ਼੍ਰੀ ਅਕਾਲ ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM